ਇਸ ਵੇਲੇ ਸਾਡੀ ਘੜੀ ਮੁਤਾਬਕ ਸਵੇਰ ਦੇ 6 ਵਜ ਰਹੇ ਨੇ ਤੇ ਲਓ ਹੁਣ ਸੁਣੋ ਸਾਡੇ ਇਸ ਮੀਟਰ ਤੇ ਪ੍ਰਸਾਰਿਤ ਹੋਣ ਵਾਲੇ ਅੱਜ ਦੇ ਖਾਸ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਹੁਣ ਤੋਂ ਥੋੜੀ ਦੇਰ ਬਾਅਦ ਤੁਸੀਂ ਸਰਵਣ ਕਰੋਗੇ ਭਗਤੀ ਰਸ ਦਾ ਪ੍ਰੋਗਰਾਮ ਵੰਦਨਾ, ਠੀਕ 6:05 ਤੇ। ਸੱਤ 2 ਤੇ ਤੁਸੀਂ ਸੁਣੋਗੇ ਸਾਡਾ ਮਾਰਨਿੰਗ ਇਨਫੋਟੇਨਮੈਂਟ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ। 8:30 ਤੇ ਤੁਸੀਂ ਸੁਣੋਗੇ ਪੰਜਾਬੀ ਚ ਖ਼ਬਰਾਂ ਸਾਡੇ ਪ੍ਰਾਦੇਸ਼ਿਕ ਚੈਨਲ ਤੋਂ। ਤੁਹਾਡੀ ਹਾਰਟਬੀਟ ਨੂੰ ਐਨਰਜੈਟਿਕ ਬਣਾਏਗਾ ਪੰਜਾਬੀ ਸੌਂਗਸ ਨਾਲ ਪੰਜਾਬੀ ਤੜਕਾ ਪ੍ਰੋਗਰਾਮ 8:40 ਤੇ। ਠੀਕ 9:02 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ। ਦਿਲਾਂ ਨੂੰ ਸਕੂਨ ਦੇਣ ਵਾਲੇ ਮਿੱਠੇ ਮਿੱਠੇ ਹਿੰਦੀ ਫਿਲਮੀ ਗੀਤ ਤੁਸੀਂ ਸੁਣੋਗੇ ਗੀਤ ਬਹਾਰ ਵਿੱਚ ਵਕਤ ਸਵੇਰੇ 10:02। ਫਰਮਾਇਸ਼ੀ ਪ੍ਰੋਗਰਾਮ ਪੰਜਾਬੀ ਤੜਕਾ ਦੇ ਵਿੱਚ ਤੁਹਾਡੀ ਪੰਜਾਬੀ ਗੀਤਾਂ ਦੀ ਫਰਮਾਇਸ਼ ਪੂਰੀ ਕਰਾਂਗੇ ਸਵੇਰੇ 11:02 ਤੇ। ਠੀਕ 12:02 ਤੇ ਤੁਸੀਂ ਸੁਣੋਗੇ ਰੋਜ਼ਾਨਾ ਜ਼ਿੰਦਗੀ ਦੇ ਨਾਲ ਜੁੜਿਆ ਪ੍ਰੋਗਰਾਮ ਹੋਮ ਸਵੀਟ ਹੋਮ। ਇੱਕ ਵਜੇ ਤੁਸੀਂ ਇੰਜੋਏ ਕਰੋਗੇ ਹਿੰਦੀ ਫਿਲਮੀ ਗੀਤ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਦੇ ਵਿੱਚ। ਮੇਰੇ ਜਿਹੜੇ ਦੋਸਤਾਂ ਨੂੰ ਸ਼ਾਇਰੀ ਬਹੁਤ ਪਸੰਦ ਹੈ ਉਹਨਾਂ ਲਈ 2 ਪ੍ਰੋਗਰਾਮ ਪੇਸ਼ ਕੀਤਾ ਜਾਏਗਾ ਦਿਲ ਅੱਜ ਸ਼ਾਇਰ ਹੈ। ਠੀਕ 3:00 ਤੁਸੀਂ ਪ੍ਰੋਗਰਾਮ ਇੰਜੋਏ ਕਰੋਗੇ ਰੇਡੀਓ ਡਾਕਟਰ। ਸ਼ਾਮੀ 4:00 ਤੁਸੀਂ ਸੁਣੋਗੇ ਪ੍ਰੋਗਰਾਮ ਹੈਲੋ ਜਲੰਧਰ।

ਯੁਵਾ ਦੋਸਤਾਂ ਦਾ ਪ੍ਰੋਗਰਾਮ ਯੁਵਾਣੀ ਤੁਸੀਂ ਸੁਣੋਗੇ ਸ਼ਾਮੀ 5 ਤੋਂ 6 ਵਜੇ ਤੱਕ। ਤੁਹਾਡੇ ਚਿਹਰੇ ਤੇ ਮੁਸਕਾਨ ਲੈ ਕੇ ਆਏਗਾ ਪ੍ਰੋਗਰਾਮ ਲਵ ਯੂ ਜ਼ਿੰਦਗੀ ਠੀਕ ਸ਼ਾਮ 6 ਵਜੇ। ਪੰਜਾਬੀ ਤੇ ਹਿੰਦੀ ਫਿਲਮਾਂ ਵਿੱਚ ਤੁਹਾਨੂੰ ਲੈ ਚਲਾਂਗੇ 7:02 ਤੇ ਪ੍ਰੋਗਰਾਮ ਫਿਲਮੀ ਦੁਨੀਆ ਦੇ ਜ਼ਰੀਏ। ਰਾਤ 8:02 ਤੇ ਤੁਸੀਂ ਪ੍ਰੋਗਰਾਮ ਇੰਜੋਏ ਕਰੋਗੇ ਇਨਫੋ ਟਾਈਮਸ। ਮੈਸੇਜਿਸ ਬੇਸਡ ਫਰਮਾਇਸ਼ੀ ਪ੍ਰੋਗਰਾਮ ਦਿਲ ਚਾਹਤਾ ਹੈ ਦੇ ਵਿੱਚ ਤੁਸੀਂ ਆਪਣੇ ਹਿੰਦੀ ਤੇ ਪੰਜਾਬੀ ਸੌਂਗਸ ਦੀਆਂ ਫਰਮਾਇਸ਼ਾਂ ਭੇਜ ਸਕਦੇ ਹੋ ਠੀਕ 9:02 ਤੇ। ਦਿਲਾਂ ਨੂੰ ਠੰਡਕ ਪਹੁੰਚਾਏਗਾ ਸ਼ਾਮੀ ਗਜ਼ਲ ਪ੍ਰੋਗਰਾਮ 10 ਵਜੇ ਤੋਂ

ਮੈਸੇਜਸ ਬੇਸਡ ਫਰਮਾਇਸ਼ੀ ਪ੍ਰੋਗਰਾਮ ਦਿਲ ਚਾਹਤਾ ਹੈ ਦੇ ਵਿੱਚ ਤੁਸੀਂ ਆਪਣੇ ਹਿੰਦੀ ਤੇ ਪੰਜਾਬੀ ਸੌਂਗਸ ਦੀਆਂ ਫਰਮਾਇਸ਼ਾਂ ਭੇਜ ਸਕਦੇ ਹੋ ਠੀਕ 9:02 ਤੇ। ਦਿਲਾਂ ਨੂੰ ਠੰਡਕ ਪਹੁੰਚਾਏਗਾ ਸ਼ਾਮੀ ਗਜ਼ਲ ਪ੍ਰੋਗਰਾਮ 10 ਵਜੇ ਤੋਂ ਲੈ ਕੇ 10:30 ਤੱਕ। ਸਾਡੇ 10 ਵਜੇ ਤੋਂ 11 ਵਜੇ ਤੱਕ ਤੁਸੀਂ ਇੰਜੋਏ ਕਰੋਗੇ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ। ਤੇ FM ਨਿਊਜ਼ ਹੈਡਲਾਈਨਸ ਤੁਸੀਂ ਸੁਣੋਗੇ ਆਪੋ ਆਪਣੇ ਟਾਈਮ ਤੇ। ਇਹ ਸਨ ਸਾਡੇ ਅੱਜ ਤੱਕ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਤੇ ਲਓ ਹੁਣ ਸਰਵਣ ਕਰੋ ਭਗਤੀ ਰਸਤਾ ਪ੍ਰੋਗਰਾਮ ਵੰਦਨਾ।

ਅੱਜ ਦੇ ਦਿਨ ਦੀ ਸ਼ੁਰੂਆਤ ਅਸੀਂ ਇਸ ਮਹਾਨ ਅਰਦਾਸ ਨਾਲ ਕੀਤੀ ਜੋ ਸਾਡੇ ਅੰਦਰ ਕਦੇ ਨਾ ਮੁੱਕਣ ਵਾਲਾ ਹੌਸਲਾ ਭਰ ਦਿੰਦੀ ਹੈ। ਦੇਹ ਸ਼ਿਵਾ ਬਰ ਮੋਹੇ, ਇਹ ਸਾਨੂੰ ਯਾਦ ਦਿਲਾਉਂਦੀਆਂ ਨੇ ਕਿ ਜ਼ਿੰਦਗੀ ਦੀ ਜੰਗ ਵਿੱਚ ਚਾਹੇ ਜਿੰਨੀਆਂ ਮਰਜ਼ੀ ਮੁਸ਼ਕਲ ਆਉਣ, ਪਰ ਅਸੀਂ ਸੱਚਾਈ ਅਤੇ ਚੰਗੇ ਕੰਮਾਂ ਦੇ ਰਾਹ ਤੋਂ ਕਦੇ ਪਿੱਛੇ ਨਹੀਂ ਹਟਣਾ। ਕਦੇ ਵੀ ਪਿੱਛੇ ਹਟਣਾ ਹੀ ਨਹੀਂ ਹੈ, ਬਸ ਪੂਰੇ ਭਰੋਸੇ ਅਤੇ ਚੜ੍ਹਦੀ ਕਲਾ ਦੇ ਨਾਲ ਅੱਗੇ ਵੱਧਦੇ ਰਹਿਣਾ ਹੈ।

ਦੁਨੀਆ ਅੱਗੇ ਤਾਂ ਅਸੀਂ ਰੋਜ਼ ਕੁਛ ਨਾ ਕੁਛ ਮੰਗਦੇ ਹਾਂ, ਪਰ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਕਿ ਮੰਗਣਾ ਕੀ ਹੈ। ਐਸੀ ਮੰਗ ਕੋ ਬਿੰਤੇ, ਉਹ ਪਰਮਾਤਮਾ ਕੋਲੋਂ ਕੋਈ ਦੁਨਿਆਵੀ ਚੀਜ਼ ਨਹੀਂ ਬਲਕਿ ਉਸਦਾ ਨਾਮ, ਸੰਤਾਂ ਦੀ ਸੰਗਤ ਅਤੇ ਹਰ ਹਾਲ ਵਿੱਚ ਮੁਸਕਰਾਉਣਾ ਕਿਸ ਤਰੀਕੇ ਦੇ ਨਾਲ ਹੈ। ਕਿਉਂਕਿ ਜਦ ਉਹ ਗੋਬਿੰਦ ਸਾਡੀ ਜ਼ਿੰਦਗੀ ਵਿੱਚ ਆ ਜਾਂਦਾ ਹੈ ਤਾਂ ਦੁਨੀਆ ਦੀ ਹਰ ਖੁਸ਼ੀ ਆਪਣੇ ਝੋਲੀ ਦੇ ਵਿੱਚ ਉਹ ਸਾਡੀ ਝੋਲੀ ਵਿੱਚ ਪਾ ਜਾਂਦਾ ਹੈ।

ਹਾਲ ਮੁਰੀਦਾ ਦਾ ਕਹਿਣਾ ਮਿੱਤਰ ਪਿਆਰੇ ਨੂੰ ਦਸਮ ਪਾਤਸ਼ਾਹ ਦੀ ਉਚਾਰੀ ਹੋਈ ਇਹ ਉਹ ਇਲਾਹੀ ਬਾਣੀ ਹੈ ਜੋ ਸਾਨੂੰ ਸਿਖਾਉਂਦੀ ਹੈ ਕਿ ਹਾਲਾਤ ਚਾਹੇ ਜਿੰਨੇ ਵੀ ਮੁਸ਼ਕਿਲ ਹੋਣ ਪਰ ਉਹ ਪਰਮਾਤਮਾ ਨਾਲੋਂ ਸਾਡਾ ਨਾਤਾ ਕਦੇ ਵੀ ਨਹੀਂ ਟੁੱਟਣਾ ਚਾਹੀਦਾ।

ਅੱਜ ਤੁਹਾਡੇ ਮਨ ਦੇ ਵਿੱਚ ਕੋਈ ਉਦਾਸੀ ਹੈ ਤਾਂ ਸਭ ਕੁਝ ਉਸ ਮਿੱਤਰ ਪਿਆਰੇ 'ਤੇ ਛੱਡ ਦਿਓ। ਉਹ ਸਭ ਕੁਝ ਸੰਭਾਲ ਲਏਗਾ ਅਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਭਰ ਦੇਵੇਗਾ।

ਪਰਮਾਤਮਾ ਸਾਰਿਆਂ ਦੇ ਨਾਲ ਹੁੰਦਾ ਹੈ। ਬਸ ਆਪਣੀਆਂ ਅੱਖਾਂ ਖੋਲ੍ਹੋ, ਪਰਮਾਤਮਾ ਨਾਲ ਗੱਲ ਕਰੋ, ਉਹ ਤੁਹਾਡੀ ਗੱਲ ਸੁਣਦਾ ਵੀ ਹੈ ਅਤੇ ਸਾਰੀ ਗੱਲ ਮੰਨਦਾ ਵੀ ਹੈ।

ਕੇਂਦਰ ਸਰਕਾਰ ਨੇ ਘੁਸਪੈਠ ਤੇ ਹੋਰ ਕਾਰਨਾਂ ਕਰਕੇ ਜਨਸੰਖਿਆਈ ਤਬਦੀਲੀ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਇੱਕ ਉੱਚ ਪੱਧਰੀ ਕਮੇਟੀ ਬਣਾਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਸਰਕਾਰ ਡਰੋਨਾਂ ਰਾਹੀਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਨੂੰ ਰੋਕਣ ਲਈ ਅਗਲੇ 6 ਮਹੀਨਿਆਂ ਦੇ ਅੰਦਰ ਐਂਟੀ ਡਰੋਨ ਸਿਸਟਮ ਸਥਾਪਿਤ ਕਰਨ ਦੀ ਪ੍ਰਕਿਰਿਆ ਵਿੱਚ ਹੈ। ਪੰਜਾਬ ਵਿੱਚ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ 103 ਨਗਰ ਪਾਲਿਕਾਵਾਂ ਦੀਆਂ ਚੋਣਾਂ ਲਈ ਪੋਲਿੰਗ ਕੁਝ ਥਾਵਾਂ ਤੇ ਗੜਬੜੀਆਂ ਨੂੰ ਛੱਡ ਕੇ ਅਮਨ ਅਮਾਨ ਮੁਕੰਮਲ। ਭਾਰਤ ਨੇ ਚੀਨ ਅਤੇ ਪਾਕਿਸਤਾਨ ਦੇ ਸਾਂਝੇ ਬਿਆਨ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਸੰਬੰਧਿਤ ਬੇਲੋੜੀਆਂ ਟਿੱਪਣੀਆਂ ਨੂੰ ਸਪਸ਼ਟ ਤੌਰ ਤੇ ਰੱਦ ਕਰ ਦਿੱਤਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ 3 ਦਿਨਾਂ ਸਿੱਕਮ ਦੌਰੇ ਦਾ ਅੱਜ ਦੂਜਾ ਦਿਨ ਹੈ। ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ CBSE ਦੇ ਭੁਗਤਾਨ ਸਿਸਟਮ ਨੂੰ ਬਿਹਤਰ ਬਣਾਉਣ ਲਈ ਜਨਤਕ ਖੇਤਰ ਦੀਆਂ 4 ਪ੍ਰਮੁੱਖ ਬੈਂਕਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਵੇਰਵੇ ਸਹਿਤ ਚਰਚਾ ਕੀਤੀ। ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਨੇ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮੋਡਿਊਲ ਦਾ ਪਰਦਾਫਾਸ਼ ਕਰਦਿਆਂ ਇੱਕ ਸਪਲਾਇਰ ਨੂੰ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ। ਭਾਰਤ ਨੇ ਵੀਅਤਨਾਮ ਵਿੱਚ ਏਸ਼ੀਅਨ ਅੰਡਰ 23 ਕੁਸ਼ਤੀ ਚੈਂਪੀਅਨਸ਼ਿਪ ਵਿੱਚ ਮਰਦਾਂ ਦੇ ਫ੍ਰੀ ਸਟਾਈਲ ਵਰਗ 'ਚ ਸੋਨੇ ਤੇ ਚਾਂਦੀ ਦੇ 2-2 ਤੇ ਕਾਂਸੀ ਦਾ ਇੱਕ ਤਮਗਾ ਜਿੱਤਿਆ। ਦੇਸ਼ ਦੇ ਉੱਤਰੀ ਅਤੇ ਕੇਂਦਰੀ ਇਲਾਕੇ ਜ਼ਬਰਦਸਤ ਗਰਮੀ ਤੇ ਲੂ ਦੀ ਮਾਰ ਹੇਠ ਨੇ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ। ਇਸ ਤੋਂ ਬਾਅਦ ਤੁਸੀਂ ਪ੍ਰੋਗਰਾਮ ਇੰਜੋਏ ਕਰੋਗੇ। ਗੁੱਡ ਮਾਰਨਿੰਗ ਜਲੰਧਰ।

ਸਾਥ ਸਾਨੂੰ ਉਦੋਂ ਚਾਹੀਦਾ ਹੁੰਦਾ ਹੈ ਅਤੇ ਮੈਂ ਤੁਹਾਡੇ ਨਾਲ ਆ ਗਈ ਹਾਂ ਜਦੋਂ ਸਾਨੂੰ ਲੱਗਦਾ ਹੈ ਜੀ ਡਰ, ਅਤੇ ਡਰ ਲੱਗਦਾ ਹੈ ਸਾਰਿਆਂ ਨੂੰ। ਤੁਹਾਨੂੰ ਵੀ ਲੱਗਦਾ ਹੋਏਗਾ ਹੁਣੇ ਤੁਸੀਂ ਸੋ ਰਹੇ ਹੋ, ਜਾਂ ਫਿਰ ਉੱਠ ਗਏ ਹੋ, ਜਾਂ ਫਿਰ ਤੁਸੀਂ ਸੋਚ ਰਹੇ ਹੋ ਕਿ ਯਾਰ ਅੱਜ ਪੂਰੇ ਦਿਨ ਦੇ ਵਿੱਚ ਕਿੰਨਾ ਕੰਮ ਕਰਨਾ ਹੈ, ਕਿਹੜੇ ਕਿਹੜੇ ਚੈਲੇਂਜਸ ਮੈਂ ਫੇਸ ਕਰਾਂਗਾ। ਇਹ ਗੱਲ ਵੀ ਹੈ, ਜਿਹੜੀ ਚੀਜ਼ ਤੋਂ ਸਾਨੂੰ ਸਭ ਤੋਂ ਜ਼ਿਆਦਾ ਡਰ ਲੱਗਦਾ ਹੈ ਨਾ, ਉਹੀ ਚੀਜ਼ ਸਾਨੂੰ ਕੁਛ ਨਾ ਕੁਛ ਸਿਖਾ ਕੇ ਚਲੀ ਜਾਂਦੀ ਹੈ, ਸਾਨੂੰ ਸਟਰੋਂਗ ਬਣਾ ਕੇ ਚਲੀ ਜਾਂਦੀ ਹੈ। ਯਾਨੀ ਕਿ ਦੇਰ ਇਜ਼ ਨਥਿੰਗ ਟੂ ਫੇਅਰ, ਕਿਉਂਕਿ ਜਦੋਂ ਤੁਸੀਂ ਆਪਣੇ ਘਰ ਤੋਂ ਉੱਪਰ ਲਾਈਕ ਆਪਣੇ ਡਰ ਤੋਂ ਉੱਪਰ ਉੱਠ ਜਾਂਦੇ ਹੋ ਨਾ, ਤਾਂ ਫਿਰ ਉਹੀ ਚੀਜ਼ ਤੁਹਾਨੂੰ ਇੱਦਾਂ ਲੱਗਦੀ ਹੈ ਯਾਰ ਹੈ ਮੈਂ ਇਹਦੇ ਤੋਂ ਡਰਦਾ ਪਿਆ ਸੀ। ਕੋਨਫੀਡੈਂਸ ਹੋਰ ਜ਼ਿਆਦਾ ਵੱਧ ਜਾਂਦਾ ਹੈ। ਅਤੇ ਜੇਕਰ ਅੱਜ ਤੁਹਾਡੇ ਨਾਲ ਕੋਈ ਚੈਲੇਂਜ ਹੈ, ਕੋਈ ਟੈਨਸ਼ਨ ਹੈ, ਜਾਂ ਕੋਈ ਨਵੀਂ ਬਿਗਨਿੰਗ ਦਾ ਡਰ ਹੈ, ਕੋਈ ਨਵੀਂ ਸ਼ੁਰੂਆਤ ਦਾ ਡਰ ਤੁਹਾਨੂੰ ਸਤਾ ਰਿਹਾ, ਤਾਂ ਬਸ ਇੱਕ ਗੱਲ ਯਾਦ ਰੱਖੋ, ਰੱਬ ਨੂੰ ਤੁਹਾਡੇ 'ਤੇ ਬਹੁਤ ਭਰੋਸਾ ਹੈ, ਰੱਬ ਨੇ ਤੁਹਾਨੂੰ ਪ੍ਰੋਬਲਮ ਤੋਂ ਵੱਡਾ ਬਣਾਇਆ ਹੈ। ਸੋ ਅੱਜ ਦੀ ਇਸ ਮੋਰਨਿੰਗ ਨੂੰ ਪੋਜ਼ਿਟਿਵ ਵਾਈਬਸ ਦੇ ਨਾਲ ਸਟਾਰਟ ਕਰੋ, ਸਮਾਈਲ ਕਰੋ, ਕੋਨਫੀਡੈਂਸ ਰੱਖੋ, ਅਤੇ ਆਪਣੇ ਆਪ ਨੂੰ ਕਹਿ ਦਿਓ ਮੈਂ ਕਰ ਸਕਦਾ ਹਾਂ ਅਤੇ ਮੈਂ ਕਿਸੇ ਚੀਜ਼ ਤੋਂ ਨਹੀਂ ਡਰਦਾ। ਤਾਂ ਚਲੋ ਜੀ, ਲੈ ਕੇ ਪ੍ਰਭੂ ਦਾ ਨਾਂ ਅਸੀਂ ਸਟਾਰਟ ਕਰਦੇ ਹਾਂ ਆਪਣਾ ਅਗਲਾ ਟਰੈਕ, ਅਤੇ ਇਸ ਟਰੈਕ ਤੋਂ ਬਾਅਦ ਮਿਲਦੇ ਹਾਂ। ਆਈ ਹੋਪ ਉਦੋਂ ਤੱਕ ਤੁਸੀਂ ਉੱਠ ਗਏ ਹੋਵੋਗੇ। ਚਲੋ ਜੀ, ਪ੍ਰੋਗਰਾਮ ਚੱਲ ਰਿਹਾ ਜੀ ਗੁੱਡ ਮਾਰਨਿੰਗ ਜਲੰਧਰ, ਮਿਲਦੇ ਹਾਂ ਗੀਤ ਦੇ ਉਸ ਪਾਰ।

ਹੁਣ ਤੁਸੀਂ ਇੱਕ ਕੰਮ ਕਰੋ, ਤੁਸੀਂ ਕੁਝ ਨਾ ਕਰੋ। ਹਾਂ ਹਾਂ, ਕਰਨਾ ਪਏਗਾ ਤੁਹਾਨੂੰ, ਕੰਮ ਤਾਂ ਕਰਨਾ ਹੀ ਪਏਗਾ। ਵਿੰਡੋ ਖੋਲੋ ਜਾਂ ਫਿਰ ਦਰਵਾਜ਼ਾ ਖੋਲ ਕੇ ਬਾਹਰ ਦੇਖੋ, ਕਿਉਂਕਿ ਅੱਜ ਦਾ ਵੈਦਰ ਨਾ ਫੁੱਲ ਮੂਡ ਰਿਫਰੈਸ਼ ਕਰਨ ਵਾਲਾ ਹੈ। ਅੱਜ ਮੌਸਮ ਨਾ ਥੋੜ੍ਹਾ ਜਿਹਾ ਮੂਡੀ ਰਹੇਗਾ, ਯਾਨੀ ਗਰਮੀ ਰਹੇਗੀ ਬਹੁਤ ਜ਼ਿਆਦਾ। ਇੰਨਾ ਜ਼ਿਆਦਾ ਸਨੀ ਹੋਏਗਾ ਨਾ ਕਿ ਇਸ ਕਰਕੇ ਤੁਹਾਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਪਏਗਾ, ਤੁਹਾਨੂੰ ਆਪਣੇ ਕੰਫਰਟ ਦਾ ਖਿਆਲ ਰੱਖਣਾ ਪਏਗਾ। ਅਤੇ ਹੁਣ ਤੁਸੀਂ, ਮੈਨੂੰ ਲੱਗਦਾ ਹੈ ਕਿ ਉੱਠ ਗਏ ਹੋ ਅਤੇ ਰੈਡੀ ਹੋਣ ਦੀ ਤਿਆਰੀ ਕਰ ਰਹੇ ਹੋ, ਅਤੇ ਤੁਸੀਂ ਆਪਣੀ ਅਲਮਾਰੀ ਖੋਲੋਗੇ, ਵੇਖੋਗੇ ਅੱਜ ਕਿਹੜੇ ਕੱਪੜੇ ਪਾਈਏ। ਤਾਂ ਚਲੋ ਜੀ, ਜੇ ਤੁਸੀਂ ਆਫਿਸ, ਕਾਲਜ ਜਾਂ ਬਾਹਰ ਕਿਸੇ ਕੰਮ ਲਈ ਨਿਕਲ ਹੀ ਰਹੇ ਹੋ ਤਾਂ ਲਾਈਟ ਅਤੇ ਬ੍ਰੀਥੇਬਲ ਕੱਪੜੇ ਪਾਓ। ਜਿਹੜਾ ਕੋਟਨ ਦਾ ਕੱਪੜਾ ਹੁੰਦਾ ਨਾ, ਉਹ ਤੁਸੀਂ ਪਾਓਗੇ ਤਾਂ ਬੈਸਟ ਰਹੇਗਾ। ਡਾਰਕ ਕਲਰ ਦੀ ਜਗ੍ਹਾ ਥੋੜ੍ਹੇ ਜਿਹੇ ਲਾਈਟ ਸ਼ੇਡ ਟਰਾਈ ਕਰੋ, ਕਿਉਂਕਿ ਉਹ ਗਰਮੀ ਘੱਟ ਫੀਲ ਕਰਾਉਂਦੇ ਨੇ। ਅਤੇ ਗਰਲਸ ਲਈ ਕੰਫੀ ਜਿਹੜੀ ਹੁੰਦੀਆਂ ਨੇ ਉਹ ਕੁਰਤੀ ਹੋ ਸਕਦੀ ਹੈ, ਲੂਜ਼ ਟੌਪਸ ਜਾਂ ਕੋਟਨ ਸੂਟ ਪਰਫੈਕਟ ਨੇ, ਅਤੇ ਬੋਇਜ਼ ਲਈ ਲਾਈਟ ਟੀ ਸ਼ਰਟ ਜਾਂ ਕੋਟਨ ਸ਼ਰਟ ਫੁੱਲ ਕੰਫਰਟੇਬਲ ਰਹਿਣਗੀਆਂ। ਨਾਲ ਹੀ ਇੱਕ ਚੀਜ਼ ਨਾ ਭੁੱਲਿਓ, ਓਹੋ ਦਿਮਾਗ ਤਾਂ ਤੁਹਾਡੇ ਨਾਲ ਹੀ ਰਹੇਗਾ, ਉਹਨੂੰ ਤਾਂ ਤੁਸੀਂ ਭੁੱਲ ਹੀ ਨਹੀਂ ਸਕਦੇ, ਲੇਕਿਨ ਹਾਂ ਮੈਂ ਗੱਲ ਕਰ ਰਹੀ ਹਾਂ ਸਨਗਲਾਸਿਸ ਦੀ, ਕੈਪ ਅਤੇ ਵਾਟਰ ਬੋਟਲ ਕੈਰੀ ਕਰਨ ਦੀ, ਕਿਉਂਕਿ ਜਾਨ ਹੈ ਤਾਂ ਜਹਾਨ ਹੈ, ਅਤੇ ਅੱਜ ਤਾਂ ਜਾਨ ਜਿਹੜੀ ਹੈ ਨਾ ਤੁਹਾਡੀ ਬਚਾਏਗੀ ਪਾਣੀ ਦੀ ਬੋਟਲ। ਸਟਾਈਲ ਦੇ ਨਾਲ ਨਾਲ ਹਾਈਡਰੇਸ਼ਨ ਵੀ ਬਹੁਤ ਜ਼ਰੂਰੀ ਹੈ। ਤਾਂ ਹਾਂ, ਵੈਦਰ ਕਹਿ ਰਿਹਾ ਹੈ ਕਿ ਕੂਲ ਰਹੋ, ਹਾਈਡਰੇਟਿਡ ਰਹੋ ਅਤੇ ਸਮਾਈਲ ਕਰਦੇ ਰਹੋ ਅਤੇ ਐਫਐਮ ਰੇਨਬੋ ਸੁਣਦੇ ਰਹੋ। ਤਾਂ ਚਲੋ ਜੀ, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਮਿਲਦੇ ਹਾਂ ਗੀਤ ਦੇ ਉਸ ਪਾਰ। ਤਦ ਤੱਕ ਤੁਸੀਂ ਹੋ ਜਾਓ ਥੋੜ੍ਹਾ ਜਿਹਾ ਰੈਡੀ, ਆਪਣੀ ਚਾਹ ਦਾ ਪਾਣੀ ਰੱਖ ਦਿਓ ਅਤੇ ਇੰਨੇ ਵਿੱਚ ਤੁਹਾਡੀ ਚਾਹ ਉਬਲਦੀ ਹੈ, ਅਸੀਂ ਗੀਤ ਦੇ ਉਸ ਪਾਰ ਮਿਲਦੇ ਹਾਂ।

ਨਾਮ ਗੱਭਰੂ ਦਾ ਗੁੱਟ ਤੇਲ ਖਾ ਲਿਆ, ਹੁਣ ਦੁਨੀਆ ਤੋਂ ਡਰਦੀ ਫਿਰੇ, ਦੁਨੀਆ ਤੋਂ ਡਰਦੀ ਫਿਰੇ। ਤੇ ਮੈਨੂੰ ਲੱਗਦਾ ਹੈ ਕਿ ਤੁਸੀਂ ਉਹ ਨਿਊਜ਼ ਨਹੀਂ ਸੁਣੀ। ਹੁਣ ਇਹ ਗਾਣਾ ਤਾਂ ਸੁਣ ਲਿਆ ਜਿਹੜਾ ਬਹੁਤ ਜ਼ਿਆਦਾ ਐਨਰਜੈਟਿਕ ਸੀ, ਮੇਰੇ ਅੰਦਰ ਤਾਂ ਫੁੱਲ ਐਨਰਜੀ ਆ ਗਈ, ਪਤਾ ਨਹੀਂ ਤੁਹਾਡੇ ਅੰਦਰ ਆਈ ਕਿ ਨਹੀਂ ਆਈ। ਲੇਕਿਨ ਹੁਣ ਜਿਹੜੀ ਮੈਂ ਗੱਲ ਤੁਹਾਨੂੰ ਦੱਸ ਰਹੀ ਹਾਂ ਨਾ, ਸ਼ਾਇਦ ਤੁਹਾਨੂੰ ਜੈਲਸੀ ਹੋਏਗੀ ਉਹ ਗੱਲ ਸੁਣ ਕੇ ਉਹਨਾਂ ਲੋਕਾਂ ਤੋਂ, ਜਾਂ ਸ਼ਾਇਦ ਤੁਹਾਨੂੰ ਪ੍ਰਾਊਡ ਫੀਲ ਹੋਏਗਾ ਉਸ ਮੁੰਡੇ 'ਤੇ ਜਿਹਦੀ ਗੱਲ ਹੁਣ ਮੈਂ ਕਰ ਰਹੀ ਹਾਂ। ਦੇਖੋ ਵਿਆਹ ਤਾਂ ਸਾਰੇ ਹੀ ਕਰਾਉਂਦੇ ਨੇ, ਹੈ ਨਾ, ਲੇ ਰਿਟਰਨ ਗਿਫਟ ਜਿਹੜੇ ਨੇ ਉਹ ਵੀ ਸਾਰੇ ਹੀ ਦਿੰਦੇ ਨੇ, ਜਾਂ ਫਿਰ ਚਲੋ ਕੋਈ ਨਹੀਂ ਵੀ ਦਿੰਦਾ ਹੋਏਗਾ। ਲੇਕਿਨ ਕਦੇ ਤੁਸੀਂ ਆਹ ਤਾਂ ਨਹੀਂ ਸੁਣਿਆ ਹੋਏਗਾ ਕਿ ਜਿੰਨੇ ਵੀ ਮਹਿਮਾਨ ਵਿਆਹ ਦੇ ਵਿੱਚ ਆਏ ਆ ਉਹਨਾਂ ਨੂੰ ਜਿਹੜੀ ਐਕਸੀਡੈਂਟ ਸਿਕਿਉਰਿਟੀ ਹੈ, ਯਾਨੀ ਕਿ ਐਕਸੀਡੈਂਟ ਇੰਸ਼ੋਰੈਂਸ ਹੀ ਕਰਾ ਕੇ ਦੇ ਦਿੱਤਾ ਹੈ ਐਜ਼ ਅ ਰਿਟਰਨ ਗਿਫਟ। ਸੋ ਗੱਲ ਇਹ ਹੈ ਕਿ ਮਹਾਰਾਸ਼ਟਰ ਦੇ ਨਾਂਦੇੜ ਦੇ ਵਿੱਚ ਨਾਂਦੇੜ ਜ਼ਿਲ੍ਹੇ ਦੇ ਵਿੱਚ ਇੱਕ ਵਿਆਹ ਹੋ ਰਿਹਾ ਸੀ ਜਿਹਦੇ ਵਿੱਚ 3500 ਲੋਕ ਆਏ ਸੀ, ਅਤੇ 3500 ਲੋਕ ਜਿਹੜੇ ਆਏ ਉਹ ਖੇਤਾਂ ਦੇ ਵਿੱਚ ਮੋਸਟਲੀ ਕੰਮ ਕਰਦੇ ਸੀ, ਸਾਰੇ ਮਜ਼ਦੂਰ ਸੀ, ਖੇਤੀਬਾੜੀ ਇਲਾਕੇ ਤੋਂ ਬਿਲੋਂਗ ਕਰਦੇ ਸੀ। ਸੋ ਦੁੱਲੇ ਨੇ ਕੀ ਸੋਚਿਆ ਕਿ ਰਿਟਰਨ ਗਿਫਟ ਦੇ ਵਿੱਚ ਕੀ ਦਿੱਤਾ ਜਾਏ। ਬਹੁਤ ਸਾਰੀ ਰਿਸਰਚ ਕਰਨ ਤੋਂ ਬਾਅਦ, ਦਿਮਾਗ ਲਗਾਉਣ ਤੋਂ ਬਾਅਦ ਉਹਦੇ ਅਤੇ ਉਹਦੇ ਪਰਿਵਾਰ ਨੇ ਇਹ ਸੋਚਿਆ ਕਿਉਂ ਨਾ ਇਸ ਵਿਆਹ ਨੂੰ ਸੋਸ਼ਲ ਹੈਲਪ ਦੇ ਨਾਲ ਜੋੜਿਆ ਜਾਏ, ਲੋਕਾਂ ਦੇ ਨਾਲ ਜੋੜਿਆ ਜਾਏ। ਉਹਨੇ ਕੀ ਕੀਤਾ, ਉਹਨਾਂ ਸਾਰਿਆਂ ਦਾ ਨਾ ਐਕਸੀਡੈਂਟ ਬੀਮਾ ਕਰਵਾ ਦਿੱਤਾ, ਕਿਉਂਕਿ ਜਦੋਂ ਖੇਤਾਂ ਦੇ ਵਿੱਚ ਬੰਦਾ ਕੰਮ ਕਰਦਾ ਹੈ ਕਈ ਵਾਰੀ ਸੱਪ ਕੱਟ ਜਾਂਦਾ ਹੈ, ਜਾਂ ਫਿਰ ਕੋਈ ਜਿਹੜੇ ਅਸੀਂ ਦਵਾਈਆਂ ਪਾਉਂਦੇ ਹਾਂ ਉਹਦੇ ਨਾਲ ਐਲਰਜੀ ਹੋ ਜਾਂਦੀ ਹੈ, ਕਿਸੇ ਵੀ ਤਰੀਕੇ ਦੀ ਕੋਈ ਵੀ ਐਕਸੀਡੈਂਟ ਉਸ ਟਾਈਮ 'ਤੇ ਹੋ ਸਕਦਾ ਹੈ। ਸੋ ਇਸ ਬੰਦੇ ਨੇ ਬੜਾ ਹੀ ਚੰਗਾ ਕੰਮ ਕੀਤਾ। ਤੁਸੀਂ ਆਪ ਸੋਚੋ ਕਿ ਸੋਚ ਕਿੰਨੀ ਚੰਗੀ ਹੈ। ਜੇਕਰ ਸਾਡੀ ਸਾਰਿਆਂ ਦੀ ਸੋਚ ਇੰਨੀ ਸੋਹਣੀ ਹੋ ਜਾਏ ਤਾਂ ਫਿਰ ਤਾਂ ਸਾਡਾ ਜਿਹੜਾ ਸਮਾਜ ਹੈ ਉਹ ਖੁਸ਼ਹਾਲੀ ਨਾਲ ਭਰ ਹੀ ਜਾਏਗਾ। ਇੱਕ ਦੂਜੇ ਦੀ ਮਦਦ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ, ਅਤੇ ਇਸ ਬੰਦੇ ਨੇ ਇਹੀ ਪ੍ਰੂਫ ਕੀਤਾ ਹੈ ਕਿ ਹਾਂ, ਮੇਰੇ ਅੰਦਰ ਕੋਈ ਵੀ ਲਾਈਕ ਘਮੰਡ ਨਹੀਂ ਹੈਗਾ, ਕੋਈ ਲਾਲਚ ਨਹੀਂ ਹੈਗਾ, ਦੁਨੀਆ ਦੀ ਸੇਵਾ ਕਰਨਾ ਹੀ ਸਭ ਤੋਂ ਪਰਮ ਧਰਮ ਹੈਗਾ ਹੈ। ਤਾਂ ਚਲੋ ਜੀ, ਜਿਹਨਾਂ ਲੋਕਾਂ ਨੂੰ ਉਹ ਇੰਸ਼ੋਰੈਂਸ ਮਿਲੀ ਹੈ ਉਹਨਾਂ ਦੇ ਦਿਲ ਵਿੱਚ ਤਾਂ ਹਿਪ ਹੋਪ ਕਰਨ ਦਾ ਜਿਹੜਾ ਹੈ ਚਾਅ ਹੋ ਰਿਹਾ ਹੋਏਗਾ। ਤਾਂ ਚਲੋ ਜੀ, ਗੀਤ ਲਾਉਂਦੇ ਹਾਂ ਮਿੱਕਾ ਸਿੰਘ ਜੀ ਦੀ ਆਵਾਜ਼ ਦੇ ਵਿੱਚ ਹਿਪ ਹੋਪ। ਤੁਸੀਂ ਵੀ ਕਰੋ ਡਾਂਸ, ਰੈਡੀ ਹੋ ਗਏ ਹੋ, ਅਤੇ ਇਸ ਤੋਂ ਬਾਅਦ ਮਿਲਦੇ ਹਾਂ ਅਸੀਂ। ਮੈਂ ਤੁਹਾਨੂੰ ਦੱਸਾਂਗੀ ਹੁਣ ਇੱਕ ਪਿਆਰੀ ਜਿਹੀ ਟੇਸਟੀ ਜਿਹੀ ਰੈਸਿਪੀ ਜਿਹੜੀ ਤੁਹਾਡੀ ਮੰਮੀ ਤੁਹਾਡੇ ਲਈ ਅੱਜ ਬ੍ਰੇਕਫਾਸਟ ਦੇ ਵਿੱਚ ਬਣਾ ਸਕਦੇ ਨੇ। ਤਾਂ ਚਲੋ ਜੀ, ਗੀਤ ਸੁਣਦੇ ਹਾਂ, ਫਿਰ ਮਿਲਦੇ ਹਾਂ।

ਕਰ ਲੈ ਤੂੰ ਹਿਪ ਹੌਪ ਹਿਪ ਹੌਪ ਪੰਮੀ ਤੇ ਤੁਹਾਡੇ ਮਾਰਨਿੰਗ ਦੇ ਵਿੱਚ ਇਹੀ ਖਿਆਲ ਆਉਂਦਾ ਹੈ ਹਾਏ ਕੋਈ ਟੇਸਟੀ ਜਿਹਾ ਬ੍ਰੇਕਫਾਸਟ ਬਣਾ ਦਿਓ ਮੰਮੀ। ਤਾਂ ਚਲੋ ਜੀ ਹੁਣ ਗੱਲ ਕਰਦੇ ਹਾਂ ਇੱਕ ਟੇਸਟੀ ਜਿਹੇ ਹੈਲਦੀ ਜਿਹੇ ਬ੍ਰੇਕਫਾਸਟ ਦੀ, ਕਿਉਂਕਿ ਪ੍ਰੋਗਰਾਮ ਚੱਲ ਰਿਹਾ ਹੈ ਗੁੱਡ ਮਾਰਨਿੰਗ ਜਲੰਧਰ ਤੇ ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ ਮੈਂ ਹਾਂ ਤੁਹਾਡੀ ਆਪਣੀ ਦੋਸਤ ਮਹਿਕ। ਤਾਂ ਉੱਠ ਜਾਓ ਜੀ, ਹੁਣ ਤਾਂ ਉੱਠ ਹੀ ਗਏ ਹੋਵੋਗੇ ਮੈਨੂੰ ਲੱਗਦਾ, ਹੁਣ ਕਹਿਣ ਦੀ ਲੋੜ ਤਾਂ ਹੈ ਨਹੀਂ ਕਿਉਂਕਿ ਜਦੋਂ ਭੁੱਖ ਲੱਗਦੀ ਹੈ ਨਾ ਬੰਦਾ ਆਪਣੇ ਆਪ ਉੱਠ ਹੀ ਜਾਂਦਾ ਹੈ। ਅਤੇ ਹੁਣ ਜਾ ਕੇ ਤੁਸੀਂ ਨਾ ਇੱਕ ਗੱਲ ਕਰੋ, ਮੰਮੀ ਦੇ ਨਾਲ ਉਹਨਾਂ ਦੇ ਕੰਨ ਦੇ ਵਿੱਚ ਕਹੋ ਕਿ ਅੱਜ ਨਾ ਵੈਜੀ ਓਟਸ ਚੀਲਾ ਖਾਣ ਦਾ ਦਿਲ ਕਰ ਰਿਹਾ ਹੈ। ਜੇ ਮੰਮੀ ਕਹਿਣਗੇ ਨਾ ਮੈਨੂੰ ਆਉਂਦਾ ਨਹੀਂ, ਮੈਂ ਨਹੀਂ ਬਣਾਉਣਾ, ਤਾਂ ਤੁਸੀਂ ਕਹੋ ਕਿ ਰੇਡੀਓ ਔਨ ਕਰ ਲਓ, ਮਹਿਕ ਦੱਸ ਰਹੀ ਹੈ। ਫਿਰ ਬਸ ਕੀ ਕਰਨਾ, ਰੈਸਿਪੀ ਨੋਟ ਕਰ ਲਓ। ਹੁਣ ਇੱਕ ਕੱਪ ਓਟਸ ਪਾਊਡਰ ਲੈ ਲਓ, ਫਿਰ ਉਸ ਤੋਂ ਬਾਅਦ ਥੋੜ੍ਹੀ ਜਿਹੀ ਦਹੀਂ ਪਾ ਲਓ, ਫਿਰ ਪਿਆਜ਼ ਟਮਾਟਰ ਸ਼ਿਮਲਾ ਮਿਰਚ ਫਾਈਨਲੀ ਚੌਪਡ ਹੋਣ ਚਾਹੀਦੇ ਨੇ, ਅਤੇ ਨਾਲ ਹੀ ਨਮਕ ਕਾਲੀ ਮਿਰਚ ਅਤੇ ਜਿਹੜੇ ਵੀ ਮਸਾਲੇ ਤੁਹਾਡੀ ਜ਼ਿੰਦਗੀ ਦੇ ਵਿੱਚ ਘੱਟ ਹੈ ਨਾ, ਉਹ ਸਾਰੇ ਮਸਾਲੇ ਤੁਸੀਂ ਉਸ ਚੀਲੇ ਦੇ ਵਿੱਚ ਪਾ ਲਓ। ਥੋੜ੍ਹਾ ਜਿਹਾ ਉੱਤੇ ਹਰਾ ਧਨੀਆ ਹੋ ਜਾਏ, ਜਿਸ ਤਰੀਕੇ ਦੇ ਨਾਲ ਲਾਈਫ 'ਚ ਕਦੇ ਕਦੇ ਖੁਸ਼ੀਆਂ ਆਉਂਦੀਆਂ ਨਾ, ਅਤੇ ਕਦੇ ਕਦੇ ਚੀਲੇ 'ਤੇ ਹਰਾ ਧਨੀਆ ਪਾ ਦੋਗੇ ਤਾਂ ਹੋਰ ਜ਼ਿਆਦਾ ਖੁਸ਼ੀਆਂ ਹੋ ਜਾਣਗੀਆਂ। ਸਾਰੇ ਇਨਗਰੀਡੀਐਂਟਸ ਨੂੰ ਹੁਣ ਮਿਕਸ ਕਰਕੇ ਨਾ ਇੱਕ ਬੈਟਰ ਬਣਾ ਲਓ। ਹੁਣ ਕਰੋ ਤਵਾ ਗਰਮ, ਜਿੱਦਾਂ ਤੁਸੀਂ ਆਪਣੀ ਮੰਮੀ ਦਾ ਦਿਮਾਗ ਗਰਮ ਕਰਦੇ ਹੋ ਨਾ, ਉਸੇ ਤਰੀਕੇ ਦੇ ਨਾਲ ਤੁਸੀਂ ਤਵਾ ਗਰਮ ਕਰਨਾ ਹੈ। ਹੁਣ ਜਦੋਂ ਆਪਣੇ ਬੌਸ ਨੂੰ ਮੱਖਣ ਲਾਉਂਦੇ ਹੋ ਨਾ, ਉਸੇ ਤਰੀਕੇ ਦੇ ਨਾਲ ਤੁਸੀਂ ਬਸ ਤਵੇ 'ਤੇ ਕੀ ਲਾਉਣਾ ਹੈ ਜੀ, ਘਿਓ ਲਾਉਣਾ ਹੈ ਜਾਂ ਤੇਲ ਲਾਉਣਾ ਹੈ, ਥੋੜ੍ਹਾ ਜਿਹਾ ਗੋਲਡਨ ਕਰ ਲਓ, ਫਿਰ ਉਸ ਤੋਂ ਬਾਅਦ ਹੈਲਦੀ ਹੈਲਦੀ ਤੁਹਾਡਾ ਬ੍ਰੇਕਫਾਸਟ ਜਿਹੜਾ ਨਾ ਉਹ ਰੈਡੀ ਹੋ ਜਾਏਗਾ। ਨਾਲ ਇੱਕ ਗਲਾਸ ਤੁਸੀਂ ਜੂਸ ਪੀਓ ਜਾਂ ਪੀਓ ਗ੍ਰੀਨ ਟੀ, ਜਾਂ ਫਿਰ ਤੁਸੀਂ ਮਾਰਨਿੰਗ ਦੇ ਵਿੱਚ ਨਹੀਂ ਪੀਣਾ ਕੁਝ ਵੀ, ਤਾਂ ਲਓ ਜੀ ਹੈਲਦੀ ਹੈਲਦੀ ਸਾਡਾ ਹੈਗਾ ਇੱਕ ਹੋਰ ਡਰਿੰਕ, ਅਦਰਕ ਦਾ ਜਿਹੜਾ ਤੁਸੀਂ ਥੋੜ੍ਹਾ ਜਿਹਾ ਅਦਰਕ ਨੂੰ ਨਿਚੋੜ ਕੇ ਉਹਨੂੰ ਯਾਨੀ ਗਰਮ ਕਰਕੇ ਉਹਦੇ ਵਿੱਚ ਤੁਸੀਂ ਹਨੀ ਪਾ ਕੇ ਅਤੇ ਨਿੰਬੂ ਪਾ ਕੇ ਤੁਸੀਂ ਉਹ ਵੀ ਪੀ ਸਕਦੇ ਹੋ, ਹੈਲਦੀ ਰਹੇਗਾ ਅਤੇ ਤੁਹਾਡਾ ਮੂਡ ਵੀ ਫਰੈਸ਼ ਰਹੇਗਾ। ਸੋ ਇਹ ਸੀ ਤੁਹਾਡੀ ਅੱਜ ਦੀ ਮਾਰਨਿੰਗ ਦੇ ਲਈ ਬ੍ਰੇਕਫਾਸਟ ਦੀ ਰੈਸਿਪੀ, ਤੁਸੀਂ ਬਣਾ ਸਕਦੇ ਹੋ, ਮੰਮੀ ਨੂੰ ਦੱਸ ਸਕਦੇ ਹੋ ਅਤੇ ਆਪ ਵੀ ਖਾ ਸਕਦੇ ਹੋ ਬਣਾ ਕੇ। ਬਟ

ਇੰਨਾ ਕਰਮ ਤੁਹਾਡੇ ਤੋਂ ਹੁੰਦਾ ਨਹੀਂ। ਚਲੋ ਕੋਈ ਗੱਲ ਨਹੀਂ, ਅਗਲਾ ਗੀਤ ਸੁਣਦੇ ਹਾਂ, ਦੇਖਦੇ ਹਾਂ ਹੁਣ ਤੁਸੀਂ ਬਣਾਓਗੇ ਜਾਂ ਨਹੀਂ ਬਣਾਓਗੇ। ਜਾਂ ਫਿਰ ਤੁਹਾਡਾ ਦਿਮਾਗ ਵੀ ਸੁਣ ਕੇ ਡਿੰਗ ਡੈਂਗ ਕਰਨ ਲੱਗ ਪਿਆ ਹੈ।

0: ਪਤਾ ਹੈ,
1: ਇਹਨੂੰ ਪਤਾ ਹੈ, ਉਹਨੂੰ ਪਤਾ ਹੈ, ਸਭ ਨੂੰ ਪਤਾ ਹੈ, ਬਸ ਤੁਹਾਨੂੰ ਹੀ ਨਹੀਂ ਪਤਾ ਤੇ ਮੈਨੂੰ ਨਹੀਂ ਪਤਾ। ਤਾਂ ਚਲੋ ਜੀ, ਅੱਜ ਅਸੀਂ ਆਪੇ ਨਾ ਮਤਲਬ ਦੋਵੇਂ ਮਿਲ ਕੇ ਨਾ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਉਸ ਟੌਪਿਕ 'ਤੇ ਜਿਹੜਾ ਕਿ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਹੈ। ਅਤੇ ਸ਼ਾਇਦ ਤੁਸੀਂ ਸੋਚੋਗੇ ਯਾਰ ਇਹ ਚੀਜ਼ ਤਾਂ ਸਾਡੇ ਕੋਲ ਹੈ ਪਰ ਪਤਾ ਨਹੀਂ ਕਿਉਂ ਅਸੀਂ ਇਸਤੇਮਾਲ ਨਹੀਂ ਕਰਦੇ। ਗੱਲ ਤਾਂ ਇੱਦਾਂ ਹੀ ਹੁੰਦੀ ਹੈ, ਜਿਹੜੀ ਚੀਜ਼ ਸਾਡੇ ਕੋਲ ਹੁੰਦੀ ਹੈ ਨਾ ਉਹਦੀ ਅਸੀਂ ਕਦਰ ਕਰਦੇ ਹੀ ਨਹੀਂ ਹੈ ਅਤੇ ਉਸ ਦੀ ਕਦਰ ਸਾਨੂੰ ਕਰਨੀ ਚਾਹੀਦੀ ਹੈ ਕਿਉਂਕਿ ਕਈ ਲੋਕਾਂ ਨੂੰ ਨਾ ਉਹ ਮਿਲਦੀ ਵੀ ਨਹੀਂ ਹੈ। ਮੈਂ ਗੱਲ ਕਰ ਰਹੀ ਹਾਂ ਤੁਹਾਡੇ ਘਰ ਦੇ ਵਿੱਚ ਪਿੱਛੇ ਖੜੀ ਹੋਈ ਉਸ ਸਾਈਕਲ ਦੀ ਜਿਹਦੇ ਉੱਤੇ ਨਾ ਤੁਸੀਂ ਕੱਪੜਾ ਬੰਨ ਕੇ ਰੱਖਿਆ ਹੋਇਆ ਹੈ, ਜਿਸ ਨੂੰ ਤੁਸੀਂ ਬੜੇ ਸਜਾ ਕੇ ਰੱਖਿਆ ਹੋਇਆ, ਜਿਵੇਂ ਤੁਸੀਂ ਕਿਸੇ ਦੇ ਦਹੇਜ ਦੇ ਵਿੱਚ ਦੇਣੀ ਹੋਏਗੀ, ਹੈ ਨਾ। ਅਤੇ ਉਸ ਸਾਈਕਲ ਨੂੰ ਨਾ ਤੁਸੀਂ ਇਸਤੇਮਾਲ ਕਰਨਾ ਹੈ ਕਿਉਂਕਿ ਦੇਖੋ ਪੈਟਰੋਲ ਤਾਂ ਮਹਿੰਗਾ ਹੋ ਰਿਹਾ ਅਤੇ ਤੁਹਾਡਾ ਢਿੱਡ ਵੀ ਬਾਹਰ ਆ ਰਿਹਾ। ਜਾਂ ਤਾਂ ਫਿਰ ਤੁਸੀਂ ਫਿਕਰ ਹੀ ਨਹੀਂ ਕਰ ਰਹੇ ਆਪਣੀ, ਤੁਸੀਂ ਕੱਪੜੇ ਤਾਂ ਰੋਜ਼ ਪਾ ਰਹੇ ਹੋ ਅਤੇ ਕੱਪੜੇ ਪਾਉਣ ਤੋਂ ਪਹਿਲਾਂ ਤੁਸੀਂ 4 ਵਾਰੀ ਸੋਚਦੇ ਹੋ ਕਿ ਯਾਰ ਕਿਹੜਾ ਡਰੈਸ ਪਾਵਾਂ ਜਿਹਦੇ ਵਿੱਚ ਮੈਂ ਮੋਟੀ ਨਾ ਲੱਗਾਂ, ਕਿਹੜਾ ਆਊਟਫਿਟ ਪਾਵਾਂ।

ਜਿਹਦੇ ਵਿੱਚ ਮੈਂ ਬਹੁਤ ਸੋਹਣਾ ਲੱਗਾਂ ਅਤੇ ਜਿਹਦੇ ਵਿੱਚ ਮੇਰੀ ਫੋਟੋਜ਼ ਵੀ ਸੋਹਣੀਆਂ ਆਉਣ। ਤਾਂ ਸੋਲਿਊਸ਼ਨ ਇੱਕੋ ਹੈ, ਸਾਈਕਲਿੰਗ। ਈਜ਼ੀ ਹੈ, ਸਸਤਾ ਵੀ ਹੈ ਅਤੇ ਨਾਲ ਹੀ ਪੋਲਿਊਸ਼ਨ ਫ੍ਰੀ ਵੀ ਹੈ। ਅਤੇ ਜਿਸ ਤਰੀਕੇ ਦਾ ਅੱਜ ਕੱਲ੍ਹ ਮੌਸਮ ਹੋ ਰਿਹਾ ਨਾ, ਤੁਸੀਂ ਐਕਟੀਵਾ ਚਲਾਓ, ਤੁਸੀਂ ਕੁਝ ਵੀ ਚਲਾਓ, ਜੇਕਰ ਮੋਰਨਿੰਗ ਦੇ ਵਿੱਚ ਉੱਠ ਕੇ ਤੁਸੀਂ ਸਾਈਕਲ ਚਲਾਓਗੇ ਨਾ, ਤੁਹਾਡੀ ਬੋਡੀ ਪੂਰਾ ਦਿਨ ਰਿਫਰੈਸ਼ਿੰਗ ਫੀਲ ਕਰੇਗੀ ਅਤੇ ਤੁਹਾਡੀ ਹੈਲਥ ਇੰਪਰੂਵ ਹੋਏਗੀ। ਸੋ ਤੁਸੀਂ ਕੀ ਕਰਨਾ, ਰੋਜ਼ 20 ਤੋਂ 30 ਮਿੰਟ ਸਾਈਕਲਿੰਗ ਕਰਨਾ ਜ਼ਰੂਰ ਹੈ। ਤੁਸੀਂ ਐਕਟਿਵਲੀ ਰਹੋਗੇ ਅਤੇ ਨਾਲ ਹੀ ਵੇਟ ਕੰਟਰੋਲ ਵੀ ਰਹੇਗਾ, ਹਾਰਟ ਵੀ ਤੁਹਾਡਾ ਹੈਲਥੀ ਰਹੇਗਾ ਅਤੇ ਮਸਲਸ ਨੂੰ ਸਟਰੋਂਗ ਬਣਾਏਗਾ, ਸਟੈਮਿਨਾ ਜਿਹੜਾ ਹੈ ਹੋਰ ਜ਼ਿਆਦਾ ਵੱਧ ਜਾਏਗਾ ਤੁਹਾਡਾ ਬਹਿਸ ਕਰਨ ਦਾ, ਨਹੀਂ ਨਹੀਂ ਤੁਰੰਤ ਦਾ ਸਟ੍ਰੈਸ ਟੈਨਸ਼ਨ ਸਭ ਕੁਝ ਘੱਟ ਹੋ ਜਾਏਗੀ। ਸਭ ਤੋਂ ਵੱਡੀ ਗੱਲ ਇਹ ਕਿ ਸਾਈਕਲਿੰਗ ਨਾਲ ਨਾ ਕੈਲਰੀਜ਼ ਬਰਨ ਹੁੰਦੀਆਂ ਨੇ ਬਿਨਾਂ ਜਿਮ ਅਤੇ ਹੈਵੀ ਫੀਸ ਤੋਂ। ਅਤੇ ਜੇ ਮਾਰਕੀਟ, ਜਿਮ ਜਾਂ ਨੀਅਰ ਬਾਏ ਔਫਿਸ ਜਾਣਾ ਹੋਵੇ ਤਾਂ ਬਾਈਕ ਜਾਂ ਕਾਰ ਦੀ ਜਗ੍ਹਾ ਸਾਈਕਲ ਯੂਜ਼ ਕਰ ਸਕਦੇ ਹੋ, ਪੈਟਰੋਲ ਵੀ ਬਚ ਜਾਏਗਾ, ਪੋਲਿਊਸ਼ਨ ਵੀ ਨਹੀਂ ਹੋਏਗਾ। ਸੋ ਮੋਰਨਿੰਗ 'ਚ ਫਰੈਸ਼ ਹਵਾ ਦੇ ਨਾਲ ਸਾਈਕਲਿੰਗ ਕਰਨ ਦਾ ਆਪਣਾ ਹੀ ਮਜ਼ਾ ਹੁੰਦਾ ਹੈ, ਮਾਇੰਡ ਫਰੈਸ਼, ਮੂਡ ਹੈਪੀ ਅਤੇ ਪੂਰਾ ਦਿਨ ਐਨਰਜੈਟਿਕ। ਸੋ ਫਰੈਂਡਸ, ਅੱਜ ਤੋਂ ਹੀ ਇੱਕ ਛੋਟਾ ਜਿਹਾ ਚੈਲੰਜ ਲਓ ਕਿ ਮੈਂ ਤਾਂ ਸਾਈਕਲਿੰਗ ਕਰਨੀ ਹੈ ਅਤੇ ਜਿਹੜੇ ਨਹੀਂ ਕਰਦੇ ਨਾ ਉਹਨਾਂ ਨੂੰ ਵੀ ਕਰਾਉਣੀ ਹੈ। ਤਾਂ ਚਲੋ ਜੀ, ਹੁਣ ਤੁਸੀਂ ਵੇਖੋ ਕਿ ਤੁਹਾਡੀ ਸਾਈਕਲ ਜਿਹੜੀ ਉਹ ਕਿੱਥੇ ਰੱਖੀ ਹੈ, ਕਿੱਥੇ ਨਹੀਂ ਰੱਖੀ ਹੈ। ਤਦ ਤੱਕ ਅਸੀਂ ਸੁਣਦੇ ਹਾਂ ਦਿਲਜੀਤ ਦੋਸਾਂਝ ਦਾ ਗੀਤ, ਫੁਕਰੇ।

ਜ਼ਰੂਰੀ ਸੂਚਨਾ। ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕ ਸ਼ੁਦਾ ਕਾਪੀਆਂ ਨਾਲ ਵੇਰਵੇ

0: ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਹੈ, ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ, ਆਕਾਸ਼ਵਾਣੀ ਕੇਂਦਰ, ਨੇੜੇ BMC ਚੌਂਕ, ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਕੀ ਤੁਸੀਂ PM ਸੂਰਿਆ ਘਰ ਮੁਫਤ ਬਿਜਲੀ ਯੋਜਨਾ ਬਾਰੇ ਸੁਣਿਆ ਹੈ?
2: ਭਾਰਤ ਸਰਕਾਰ ਕਾ ਲਕਸ਼ ਸੋਲਰ ਪਾਵਰ ਸੇ ਬਿਜਲੀ ਬਿੱਲ ਜ਼ੀਰੋ ਕਰਨੇ ਕਾ ਵੀ ਹੈ।
1: ਇਸ ਨਾਲ ਤੁਹਾਡਾ ਘਰ ਸੂਰਿਆ ਘਰ ਬਣ ਜਾਂਦਾ ਹੈ, ਯਾਨੀ ਤੁਹਾਡਾ ਬਿਜਲੀ ਦਾ ਬਿੱਲ ਜ਼ੀਰੋ। ਹੋਰ ਪੈਦਾ ਹੋਈ ਕੋਈ ਵੀ ਵਾਧੂ ਬਿਜਲੀ ਗ੍ਰਿਡ ਨੂੰ ਵੇਚ ਕੇ ਪੈਸੇ ਵੀ ਕਮਾ ਸਕਦੇ ਹੋ। ਤਾਂ ਤੁਸੀਂ ਬੈਠੇ ਕਿਉਂ ਹੋ? ਹੁਣੇ ਰਜਿਸਟਰ ਕਰੋ PM ਸੂਰਿਆ ਘਰ.gov.in ਤੇ।
3: ਹਰ ਘਰ ਸੂਰਿਆ ਘਰ।
4: ਸਰ, ਤੁਸੀਂ ਪਰਸਨਲ ਲੋਨ ਲੈਣਾ?
5: ਫੇਰ ਤੋਂ ਯਾਰ, ਇਹਨੂੰ ਤਾਂ ਬਲੌਕ ਹੀ ਕਰ ਦੇਣਾ।
4: ਸਰ, ਦੁਬਈ ਦੀ ਫ੍ਰੀ ਟ੍ਰਿਪ?
5: ਇਹਨੂੰ ਵੀ ਬਲੌਕ। ਕਿੰਨਿਆਂ ਨੂੰ ਬਲੌਕ ਕਰੀ ਜਾਵਾਂ ਯਾਰ? ਸਿਰਫ ਫੋਨ ਤੇ ਬਲੌਕ ਕਰਨ ਨਾਲ ਸਪੈਮ ਖਤਮ ਨਹੀਂ ਹੁੰਦਾ, ਹਰ ਵਾਰ ਨਵਾਂ ਨੰਬਰ ਆ ਜਾਂਦਾ ਹੈ। ਤਾਂ ਫਿਰ ਕੀ ਕਰਾਂ? ਕਾਲ ਪਿਕ ਕਰ, ਫਿਰ ਟ੍ਰਾਈ DND ਐਪ ਤੇ ਰਿਪੋਰਟ ਕਰ, ਕੈਟੇਗਰੀ ਸਿਲੈਕਟ ਕਰੋ, ਬੈਂਕਿੰਗ, ਟ੍ਰੈਵਲ ਇੰਸ਼ੋਰੈਂਸ ਤੇ ਸਬਮਿਟ ਕਰੋ। ਬਸ ਕੁਝ ਸੈਕਿੰਡਸ ਦਾ ਕੰਮ ਹੈ।
6: ਮਤਲਬ ਸਭ ਦਾ ਸਪੈਮ ਘਟ ਜਾਵੇਗਾ?
5: ਹਾਂ, ਰਿਪੋਰਟ ਮਿਲਦਿਆਂ ਹੀ ਐਕਸ਼ਨ ਹੁੰਦਾ ਹੈ। ਸਿਰਫ ਬਲੌਕ ਨਹੀਂ, ਰਿਪੋਰਟ ਜ਼ਰੂਰ ਕਰੋ। ਟ੍ਰਾਈ DND ਐਪ ਡਾਊਨਲੋਡ ਕਰੋ ਪਲੇ ਸਟੋਰ ਜਾਂ ਐਪ ਸਟੋਰ ਤੋਂ ਤੇ ਰਿਪੋਰਟ ਕਰਨਾ ਸ਼ੁਰੂ ਕਰੋ।

0: ਟਿਊਨ ਕੀਤਾ 102.7 ਮੈਗਾਹਰਟਜ਼ ਤੇ ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ। ਗੁੱਡ ਮਾਰਨਿੰਗ ਜਲੰਧਰ। ਅੱਜ ਦੁਨੀਆ ਨਾ ਡਿਵੈਲਪਮੈਂਟ ਦੀ ਰੇਸ 'ਚ ਬਹੁਤ ਅੱਗੇ ਭੱਜ ਰਹੀ ਹੈ, ਪਰ ਸਵਾਲ ਇਹ ਹੈ ਕੀ ਪ੍ਰੋਗਰੈਸ ਦੇ ਨਾਲ ਨਾਲ ਅਸੀਂ ਆਪਣੇ ਫਿਊਚਰ ਨੂੰ ਸੇਵ ਕਰ ਪਾ ਰਹੇ ਹਾਂ, ਕੀ ਅਸੀਂ ਆਪਣੇ ਰਿਸੋਰਸਿਸ ਨੂੰ ਬਚਾ ਪਾ ਰਹੇ ਹਾਂ, ਕੀ ਅਸੀਂ ਆਪਣੀ ਕੁਦਰਤ ਦੀ ਕਦਰ ਕਰ ਰਹੇ ਹਾਂ। ਇਨਵਾਇਰਮੈਂਟ, ਕਲਾਈਮੇਟ ਚੇਂਜ ਤੇ ਸਸਟੇਨੇਬਲ ਡਿਵੈਲਪਮੈਂਟ ਵਰਗੇ ਟੌਪਿਕਸ ਤੇ ਗੱਲਬਾਤ ਅਸੀਂ ਅੱਜ ਕਰਾਂਗੇ ਤੇ ਗੱਲ ਕਰਨ ਲਈ ਸਾਡੇ ਨਾਲ ਜੁੜੇ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਡਿਪਾਰਟਮੈਂਟ ਆਫ ਇਨਵਾਇਰਮੈਂਟ ਸਟੱਡੀਜ਼ ਦੇ ਪ੍ਰੋਫੈਸਰ ਤੇ ਹੈੱਡ ਡਾਕਟਰ ਹਰਵਿੰਦਰ ਪਾਲ ਸਿੰਘ ਹੁਣ ਸਾਡੇ ਨਾਲ ਕਾਲ ਤੇ ਜੁੜ ਗਏ ਨੇ। ਚਲੋ ਜੀ, ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ। ਹੈਲੋ।
1: ਹੈਲੋ
0: ਸਰ, ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਸਾਡੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ।
1: ਗੁੱਡ ਮਾਰਨਿੰਗ ਜਲੰਧਰ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਜੀ ਤੇ ਸਰ, ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਅਸੀਂ ਸਸਟੇਨੇਬਲ ਡਿਵੈਲਪਮੈਂਟ ਬਾਰੇ ਗੱਲਬਾਤ ਕਰਨੀ ਹੈ।
1: ਜੀ ਜੀ
0: ਜੀ ਤੇ ਅੱਜ ਕੱਲ ਡਿਵੈਲਪਮੈਂਟ ਦੀ ਰੇਸ ਇੰਨੀ ਜ਼ਿਆਦਾ ਤੇਜ਼ ਹੋ ਚੁੱਕੀ ਹੈ ਨਾ ਕਿ ਅਸੀਂ ਫਲਾਈਓਵਰ, ਮਾਲਸ ਤੇ ਟੈਕਨੋਲੋਜੀ ਤਾਂ ਬਣਾ ਰਹੇ ਹਾਂ, ਪਰ ਇੱਕ ਸਵਾਲ ਇਹ ਹੈ ਕਿ ਅਸੀਂ ਫਿਊਚਰ ਨੂੰ ਸੇਫ ਬਣਾ ਰਹੇ ਹਾਂ ਜਾਂ ਸਿਰਫ ਫਾਸਟ ਕਰ ਰਹੇ ਹਾਂ। ਤੁਹਾਡੇ ਹਿਸਾਬ ਨਾਲ ਸਸਟੇਨੇਬਲ ਡਿਵੈਲਪਮੈਂਟ ਦੀ ਅਸਲ ਡੈਫੀਨੇਸ਼ਨ ਕੀ ਹੋਣੀ ਚਾਹੀਦੀ ਹੈ?
1: ਜੀ, ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ। ਜੇ ਅਸੀਂ ਹੁਣ ਸਸਟੇਨੇਬਲ ਡਿਵੈਲਪਮੈਂਟ ਦੀ ਗੱਲ ਕਰੀਏ ਤੇ ਸਾਡਾ ਹੁਣ ਸਾਰਾ ਜਿਹੜਾ ਜ਼ੋਰ ਹੈਗਾ, ਸਾਡਾ ਜਿਹੜਾ ਸਾਰਾ ਫੋਕਸ ਹੈਗਾ, ਅਸੀਂ ਉਹ ਇੱਕ ਵਿਕਾਸ ਦੇ ਵੱਲ ਲੱਗ ਰਹੇ ਹਾਂ ਤੇ ਉਹ ਮਨੁੱਖੀ ਵਿਕਾਸ ਨੂੰ ਹੀ ਸੋਚਦੇ ਹਾਂ ਸਸਟੇਨੇਬਲ ਡਿਵੈਲਪਮੈਂਟ ਨਾਲ। ਅਸੀਂ ਇਹ ਕਹਿੰਦੇ ਹਾਂ ਵੀ ਸਾਡੀ ਅੱਜ ਦੀਆਂ ਵਰਤਮਾਨ ਦੀਆਂ ਜ਼ਰੂਰਤਾਂ ਪੂਰੀਆਂ ਹੋ ਜਾਣ ਤੇ ਅਸੀਂ ਇਹ ਬਿਲਕੁਲ ਨਹੀਂ ਸੋਚਦੇ ਵੀ ਸਾਡੀ ਭਵਿੱਖਰੀ ਪੀੜ੍ਹੀਆਂ ਦੀ ਜ਼ਰੂਰਤਾਂ ਨੂੰ ਕੌਣ ਪੂਰਾ ਕਰੇਗਾ। ਜੇ ਅਸੀਂ ਸਸਟੇਨੇਬਲ ਡਿਵੈਲਪਮੈਂਟ, ਜਿਸਨੂੰ ਕਿ ਪੰਜਾਬੀ 'ਚ ਅਸੀਂ ਇੱਕ ਤਰ੍ਹਾਂ ਸਥਾਈ ਵਿਕਾਸ ਵੀ ਕਹਿ ਸਕਦੇ ਹਾਂ, ਜੇ ਅਸੀਂ ਕਰੀਏ, ਸਾਨੂੰ ਇਸ ਤਰ੍ਹਾਂ ਦਾ ਵਿਕਾਸ ਕਰਨਾ ਚਾਹੀਦਾ ਜਿਹਦਾ ਉਦੇਸ਼ ਹੋਵੇ ਵੀ ਅਸੀਂ ਆਪਣੀ ਇਕੋਨਮੀ, ਅਰਥ ਵਿਵਸਥਾ ਤੇ ਜਿਹੜਾ ਇਨਵਾਇਰਮੈਂਟ ਹੈ, ਸਾਡਾ ਵਾਤਾਵਰਣ ਹੈ ਤੇ ਸਾਡੀ ਸੁਸਾਇਟੀ ਦੀਆਂ ਜਿੰਨੀਆਂ ਵੀ ਨੀਡਸ ਹੈਗੀਆਂ, ਸਾਨੂੰ ਉਹਨਾਂ ਸਾਰਿਆਂ ਨੂੰ ਸੰਤੁਲਿਤ ਕਰਨਾ ਚਾਹੀਦਾ। ਇਸ ਜੇ ਅਸੀਂ ਸੁਸਾਇਟੀ ਦੀਆਂ ਤੇ ਨੀਡਸ ਕਹਿੰਦੇ ਹਾਂ ਤੇ ਇਹਦੇ ਵਿੱਚ ਇੱਕ ਹੈਲਥ ਕੰਪੋਨੈਂਟ ਵੀ ਹੈ। ਬਟ ਤੁਹਾਡੀ ਗੱਲ ਬਿਲਕੁਲ ਠੀਕ ਹੈ ਵੀ ਅਸੀਂ ਹੁਣ ਕਹਿੰਦੇ ਹਾਂ ਵੀ ਸਾਰਾ ਡਿਵੈਲਪਮੈਂਟ ਦਾ ਮਤਲਬ ਹੈ ਬਿਲਡਿੰਗਸ ਬਣਾਉਣੀਆਂ ਤੇ ਇਹ ਬਿਲਡਿੰਗਸ ਵਿੱਚ ਹੀ ਆਉਣ ਵਾਲੇ ਲੋਕਾਂ ਦਾ ਭਲਾ ਹੋਏਗਾ, ਜਦਕਿ ਇਹ ਨਹੀਂ ਹੈ। ਸੋ ਸਾਨੂੰ ਇਹਨੂੰ ਇਸ ਤਰੀਕੇ ਨਾਲ ਦੇਖਣਾ ਚਾਹੀਦਾ ਵੀ ਸਾਡੀ ਜਿਹੜੀ ਆਰਥਿਕ ਪੱਖੋਂ, ਸਾਡੇ ਵਾਤਾਵਰਣ ਦੇ ਪੱਖੋਂ, ਸਾਡੀ ਸੁਸਾਇਟੀ ਦੇ ਪੱਖੋਂ ਤੇ ਸਾਡੀ ਸਿਹਤ ਦੇ ਪੱਖੋਂ, ਸਾਡੇ ਆਉਣ ਵਾਲੇ ਸਾਰੇ ਜਿਹੜੀ ਅਗਲੀ ਜਨਰੇਸ਼ਨ ਹੈਗੀ ਹੈ, ਪੀੜ੍ਹੀ ਹੈ, ਉਹਦਾ ਫਾਇਦਾ ਹੋਣਾ ਚਾਹੀਦਾ, ਉਹਦੀ ਸੁਰੱਖਿਆ ਹੋਣੀ ਚਾਹੀਦੀ ਹੈ। ਸਸਟੇਨੇਬਲ ਡਿਵੈਲਪਮੈਂਟ ਦਾ ਮਤਲਬ ਇਹ ਹੈ, ਇਹਦਾ ਮਤਲਬ ਇਹ ਨਹੀਂ ਹੈ ਵੀ ਬਿਲਡਿੰਗਾਂ ਬਣਾਵੋ ਤੇ ਉਹਦੇ ਵਿੱਚ ਅਸੀਂ ਸਾਰਾ ਵਾਤਾਵਰਨ ਨਾਲ ਖਿਲਵਾੜ ਕਰ ਲਈਏ। ਸੋ ਮੇਰੇ ਹਿਸਾਬ ਨਾਲ ਸਾਨੂੰ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਣਾ ਚਾਹੀਦਾ ਤੇ ਇਹ ਇੱਕ, ਸਾਨੂੰ ਇਹ ਨਹੀਂ ਹੈ ਵੀ ਅਸੀਂ ਐਵੇਂ ਦੇਖ ਲਈਏ ਕਿ ਸਤੰਭ ਟਾਈਪ, ਮਤਲਬ ਇੱਕ ਬਹੁਤ ਵੱਡਾ ਸਾਡਾ ਫੋਕਸ

0: ਚਾਹੀਦਾ ਇਹਨਾਂ ਚੀਜ਼ਾਂ ਦੇ ਉੱਤੇ।
1: ਬਿਲਕੁਲ ਸਰ, ਅੱਜ ਜੇਕਰ ਅਸੀਂ ਆਪਣੇ ਰਿਸੋਰਸਿਸ ਨੂੰ ਸਾਂਭ ਕੇ ਰੱਖਾਂਗੇ ਤਾਂ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹ ਯੂਜ਼ ਕਰ ਸਕਣਗੀ।
0: ਜੀ ਬਿਲਕੁਲ ਬਿਲਕੁਲ, ਜੇ ਸਸਟੇਨੇਬਲ ਡਿਵੈਲਪਮੈਂਟ ਦੇ ਵਿੱਚ ਲੋਕੀ ਅਸੀਂ ਇਹੀ ਸੋਚਨੇ ਆ ਵੀ ਅਸੀਂ ਆਉਣ ਵਾਲੀ ਪੀੜ੍ਹੀ ਬਾਰੇ ਸੋਚਣਾ, ਬਟ ਅਸੀਂ ਤਾਂ ਆਪਣੇ ਰਿਸੋਰਸਿਸ ਐਨ ਜਿਹੜੇ ਸਾਡੇ ਕੋਲ ਚੀਜ਼ਾਂ ਅਵੇਲੇਬਲ ਹੈਗੀਆਂ ਜਿਹੜੀ ਸਾਨੂੰ ਨੇਚਰ ਦੇ ਵਿੱਚ ਮਿਲਦੀਆਂ ਸੀ ਉਹ ਤਾਂ ਸਾਰੀਆਂ ਖਤਮ ਕਰਦੇ ਜਾ ਰਹੇ ਹਾਂ। ਜੇ ਸਾਡੇ ਕੋਲ ਉਹ ਨਹੀਂ ਆਉਣੀਆਂ ਤੇ ਆਉਣ ਵਾਲੀ ਪੀੜ੍ਹੀ ਕੋਲ ਬਚੇਗਾ ਕੀ ਕਰਨ ਲਈ?
1: ਬਿਲਕੁਲ, ਸਾਨੂੰ ਬੈਲੈਂਸ ਬਣਾ ਕੇ ਚੱਲਣਾ ਚਾਹੀਦਾ,
0: ਬਣਾ ਕੇ ਰੱਖਣਾ ਚਾਹੀਦਾ। ਅਸੀਂ ਸੰਤੁਲਨ ਤਾਂ ਬਿਲਕੁਲ ਛੋੜ ਹੀ ਦਿੱਤਾ ਹੈਗਾ, ਅਸੀਂ ਸਿਰਫ ਪੈਸਿਆਂ ਵੱਲ ਭੱਜ ਰਹੇ ਹਾਂ।
1: ਜੀ, ਤੇ ਜਿੱਦਾਂ ਅੱਜ ਕੱਲ ਜੇ ਅਸੀਂ ਹਵਾ ਦੀ ਗੱਲ ਕਰੀਏ, ਹਵਾ ਤੋਂ ਲੈ ਕੇ ਜੇ ਪਾਣੀ ਤੱਕ ਹਰ ਚੀਜ਼ ਤੇ ਪ੍ਰੈਸ਼ਰ ਵੱਧ ਰਿਹਾ, ਤੇ ਇੰਡੀਆ ਵਰਗੇ ਵੱਡੇ ਦੇਸ਼ ਲਈ ਇਹ ਚੈਲੰਜ ਹੋਰ ਵੀ ਜ਼ਿਆਦਾ ਟਫ ਹੁੰਦਾ ਜਾ ਰਿਹਾ ਹੈ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇੰਡੀਆ ਸਸਟੇਨੇਬਲ ਡਿਵੈਲਪਮੈਂਟ ਅਚੀਵ ਕਰਨ ਚ ਸਭ ਤੋਂ ਵੱਡੀ ਪ੍ਰੋਬਲਮ ਕਿਹੜੀ ਫੇਸ ਕਰ ਰਿਹਾ ਹੈ?
0: ਜੇ ਅਸੀਂ ਦੇਖੀਏ ਨਾ, ਅਸੀਂ ਅਗਰ ਭਾਰਤ ਦੀ ਗੱਲ ਕਰੀਏ, ਇੰਡੀਆ ਦੀ ਗੱਲ ਕਰੀਏ, ਤੇ ਸਸਟੇਨੇਬਲ ਡਿਵੈਲਪਮੈਂਟ ਜਾਂ ਇਹੋ ਜਿਹੇ ਬਹੁਤ ਲੌਂਗ ਟਰਮ ਜਿਹੜਾ ਵਿਕਾਸ ਦੀਆਂ ਕੁਛ ਅਸੀਂ ਗੱਲਾਂ, ਤਾਂ ਸਾਡੇ ਅੱਗੇ ਬਹੁਤ ਇੰਡੀਆ ਨੂੰ ਵੇਖਦੇ ਆਇਆ ਬਹੁਤ ਹੀ ਮਤਲਬ ਗੰਭੀਰ ਜਿਹੀਆਂ ਚੁਣੌਤੀਆਂ ਹੈਗੀਆਂ। ਜਿਵੇਂ ਸਾਡੇ ਇੱਕ ਤਾਂ ਸਭ ਤੋਂ ਵੱਡੀ ਹੈ, ਸਾਡੇ ਕੋਲ ਬਹੁਤ ਘੱਟ ਲੈਂਡ ਮਾਸ ਹੈਗਾ, ਪਾਪੂਲੇਸ਼ਨ ਸਾਡੀ ਬਹੁਤ ਜ਼ਿਆਦਾ ਹੈ। ਇਹ ਚੀਜ਼ਾਂ ਨਾਲ ਤਾਂ ਅਸੀਂ ਆਪਣੇ ਆਪ ਨੂੰ ਬਹੁਤ ਅੱਛਾ ਕਰਦੇ ਪਏ ਸੀ, ਬਟ ਹੁਣ ਜੇ ਅਸੀਂ ਦੇਖੀਏ ਵਾਤਾਵਰਣ ਦੇ ਵਿੱਚ ਬਹੁਤ ਜ਼ਿਆਦਾ ਤਬਦੀਲੀਆਂ ਹੋ ਰਹੀਆਂ, ਮੌਸਮ ਦੇ ਵਿੱਚ ਬਦਲਾਅ ਹੋ ਰਹੇ ਹੈ, ਤੇ ਈਵਨ ਜਿਹੜੀ ਸਾਡੇ ਦੇ ਵਿੱਚ ਲਿੰਗ ਦੀ ਅਸਮਾਨਤਾ ਹੈ, ਜਿਹੜੀ ਜੈਂਡਰ ਇਨਕੁਐਲਿਟੀ ਹੈਗੀ ਹੈ, ਉਹ ਬਹੁਤ ਜ਼ਿਆਦਾ ਹੈ। ਉਸ ਤੋਂ ਇਲਾਵਾ ਅਸੀਂ ਸਾਰੇ ਭਾਰਤ ਨੂੰ ਇਹ ਨਹੀਂ ਕਹਿ ਸਕਦੇ ਵੀ ਸੇਮ ਪ੍ਰੋਬਲਮ ਸਾਰੇ ਪ੍ਰਦੇਸ਼ਾਂ ਦੇ ਵਿੱਚ ਹੈਗੀ, ਹਰ ਪ੍ਰਦੇਸ਼ ਦੀ ਕੋਈ ਆਪਣੀ ਪ੍ਰੋਬਲਮ ਹੈ। ਕਿਤੇ ਬਾਰਿਸ਼ ਘੱਟ ਹੋ ਰਹੀ ਹੈ, ਕਿਤੇ ਕੀ ਨਾਮ ਹੈ ਤੁਹਾਡਾ ਤਾਪਮਾਨ ਬਹੁਤ ਜ਼ਿਆਦਾ ਹੈ, ਕਿਤੇ ਲੋਕਾਂ ਦੀ ਇਨਕਮ ਜ਼ਿਆਦਾ ਹੈ, ਕਿਤੇ ਫੈਕਟਰੀ ਹੈ, ਰੁਜ਼ਗਾਰ ਹੈ, ਕਿਤੇ ਨਹੀਂ ਹੈ। ਸੋ ਅਸੀਂ ਸਾਡੇ ਲਈ ਕਿ ਬਹੁਤ ਵੱਡਾ ਚੈਲੇਂਜ ਹੈ ਵੀ ਅਸੀਂ ਪੂਰੇ ਇੰਡੀਆ ਦੀ ਜੇ ਸਸਟੇਨੇਬਲ ਡਿਵੈਲਪਮੈਂਟ ਦੀ ਗੱਲ ਕਰੀਏ ਤੇ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ। ਜੇ ਹੁਣ ਅਸੀਂ ਅੱਜ ਦੇ ਦੇਖੀਏ 2025 ਨੂੰ ਲਈਏ, ਜੇ ਤੁਹਾਨੂੰ ਪਤਾ ਹੋਏਗਾ ਕੁਛ ਸਸਟੇਨੇਬਲ ਡਿਵੈਲਪਮੈਂਟ ਦੇ ਟੀਚੇ ਵੀ ਜਿਹੜੇ ਯੂਨਾਈਟਿਡ ਨੇਸ਼ਨਸ ਨੇ 17 ਟੀਚੇ ਰੱਖੇ ਹੋਏ ਆ,
1: ਜੇ
0: ਅਸੀਂ ਉਹ ਦੇਖੀਏ ਤੇ ਤਕਰੀਬਨ 190-93 ਕੰਟਰੀਆਂ ਦੀ ਰੈਂਕਿੰਗ ਦੇ ਵਿੱਚ ਅਸੀਂ 140ਵੇਂ ਦੇ ਆਸ ਪਾਸ ਜਾਂਦੇ ਹਾਂ ਵੀ ਅਸੀਂ ਇੰਨਾ ਪਿੱਛੇ ਹਾਂ, ਜਦਕਿ 2030 ਤੱਕ ਸਾਨੂੰ ਇਹ ਸਾਰੇ ਟੀਚੇ ਪੂਰੇ ਕਰਨੇ ਆ। ਤੇ ਜੇ ਅਸੀਂ ਪ੍ਰਦੇਸ਼ਾਂ ਨੂੰ ਦੇਖਦੇ ਹਾਂ ਤੇ ਬਹੁਤ ਜ਼ਿਆਦਾ ਡਿਫਰੈਂਸਿਸ ਹੈ, ਜਿਵੇਂ ਜਿਹੜਾ ਤਾਮਿਲਨਾਡੂ ਹੈ ਉਹ ਬਹੁਤ ਚੰਗਾ ਪ੍ਰਦਰਸ਼ਨ ਕਰਦਾ ਪਿਆ ਹੈ। ਜੇ ਅਸੀਂ ਉਹਨੂੰ ਦੇਖੀਏ ਦੂਜੇ ਪਾਸੇ ਬਿਹਾਰ, ਅਰੁਣਾਚਲ, ਤੇ ਉਹਨਾਂ ਦਾ ਸਕੋਰ ਤਾਂ 50 ਤੋਂ ਵੀ ਥੱਲੇ ਚਲੇ ਜਾਂਦਾ ਹੈਗਾ, ਤਾਮਿਲਨਾਡੂ ਬਹੁਤ ਉੱਚੇ ਚਲੇ ਜਾਂਦਾ ਹੈਗਾ। ਇਸ ਕਰਕੇ ਸਾਨੂੰ ਜਿਹੜੀਆਂ ਵੀ ਨੀਤੀਆਂ ਬਣਾਉਣੀਆਂ ਪੈਣਗੀਆਂ ਇਹ ਸਸਟੇਨੇਬਲ ਡਿਵੈਲਪਮੈਂਟ ਵਾਸਤੇ, ਉਹ ਸਾਨੂੰ ਉਸ ਸਥਾਨ ਨੂੰ ਜਾਂ ਉਸ ਰੀਜਨ ਨੂੰ ਮੁੱਖ ਰੱਖ ਕੇ ਬਣਾਉਣੀਆਂ ਪੈਣਗੀਆਂ। ਅਸੀਂ ਇੱਕੋ ਚੀਜ਼ ਇਸ ਇੱਕੋ ਸਾਈਜ਼ ਮਤਲਬ ਪੂਰੇ ਅਸੀਂ ਭਾਰਤ ਦੇ ਲਈ ਫਿੱਟ ਨਹੀਂ ਕਰ ਸਕਦੇ ਵੀ ਜੇ ਅਸੀਂ ਪੰਜਾਬ ਲਈ ਜੋ ਬਣਾਇਆ ਅਰੁਣਾਚਲ ਲਈ ਵੀ ਉਹੀ ਲੱਗੇਗਾ ਤੇ ਬਿਹਾਰ ਲਈ ਵੀ ਉਹੀ ਲੱਗੇਗਾ। ਸਾਨੂੰ ਪ੍ਰਦੇਸ਼ਾਂ ਦੇ ਅਕੋਰਡਿੰਗਲੀ ਡਿਫਰੈਂਟ ਕਰਨਾ ਪਏਗਾ
1: ਕਿਉਂਕਿ ਹਰ ਥਾਂ ਤੇ ਅਲੱਗ ਅਲੱਗ
0: ਅਲੱਗ ਅਲੱਗ ਹੈਗੀਆਂ। ਹਾਂਜੀ, ਕਿਤੇ ਸ਼ਹਿਰਾਂ ਦੀ ਪ੍ਰੋਬਲਮ ਹੈ, ਕਿਤੇ ਊਰਜਾ ਨਹੀਂ ਹੈਗੀ, ਕਿਤੇ ਉਹ ਉੱਥੇ ਖਾਣ ਨੂੰ ਧਰਤੀ ਉਪਜਾਊ ਨਹੀਂ ਹੈ, ਕਿਤੇ ਕੁਛ ਫਸਲ ਨਹੀਂ ਉੱਗ ਰਹੀ। ਸੋ ਅਸੀਂ ਅੱਛਾ ਕਈ ਜਗ੍ਹਾ ਤੇ ਮੌਸਮ ਦਾ ਹਿਸਾਬ ਹੈ ਤੇ ਗਰੀਬੀ ਆ, ਉਹਨਾਂ ਕੋਲ ਜਿਹੜੀ ਹੈਲਥ ਇਸ਼ੂਜ਼ ਬਹੁਤ ਜ਼ਿਆਦਾ ਹੈਗੇ, ਉਹਨਾਂ ਦੀ ਸਿਹਤ ਬਾਰੇ ਕੁਛ ਨਹੀਂ ਹੋ ਰਿਹਾ, ਕਿਤੇ ਪ੍ਰਦੂਸ਼ਣ ਬਹੁਤ ਜ਼ਿਆਦਾ ਹੈ। ਸੋ ਅਸੀਂ ਇੱਕੋ ਚੀਜ਼ ਨਹੀਂ ਕਰ ਸਕਦੇ ਪੂਰੇ ਭਾਰਤ
1: ਜੀ। ਤੇ ਹਰਮਿੰਦਰ ਜੀ, ਜਿੱਦਾਂ ਤੁਸੀਂ ਹੱਲੇ ਕਿਹਾ ਕਿ ਹਰ ਥਾਂ ਤੇ ਜਿਹੜਾ ਹੈ ਹਰ ਸਟੇਟ ਦੇ ਵਿੱਚ ਅਲੱਗ ਅਲੱਗ ਕਲਾਈਮੇਟ ਹੈ, ਤੇ ਗਰਮੀਆਂ ਨੇ ਤਾਂ ਇਸ ਵਾਰੀ ਅੱਤ ਹੀ ਕਰਾਈ ਹੋਈ ਹੈ ਨਾ, ਤੇ ਗਰਮੀਆਂ ਹਰ ਸਾਲ ਆਪਣਾ ਰਿਕਾਰਡ ਜਿਹੜਾ ਉਹ ਵੀ ਤੋੜਦੀ ਜਾ ਰਹੀ ਹੈ, ਕਿਤੇ ਫਲੱਡ, ਕਿਤੇ ਕਾਫੀ ਜ਼ਿਆਦਾ ਜਿਹੜਾ ਸੁੱਕਾ ਹੋ ਰਿਹਾ ਹੈ, ਤੇ ਕਲਾਈਮੇਟ ਚੇਂਜ ਦਾ ਇੰਡੀਆ ਦੀ ਇਕੋਨਮੀ ਤੇ ਡੇਲੀ ਲਾਈਫ ਤੇ ਕਿੰਨਾ ਸੀਰੀਅਸ ਇੰਪੈਕਟ ਪੈ ਰਿਹਾ ਹੈ?
0: ਦੇਖੋ, ਜੇ ਅਸੀਂ ਇੰਡੀਆ ਦੀ ਇਕੋਨਮੀ ਜਾਂ ਅਰਥਵਿਵਸਥਾ ਦੀ ਗੱਲ ਕਰਦੇ ਹਾਂ ਜਾਂ ਆਪਣਾ ਰੋਜ਼ਮਰਾ ਦੀ ਜ਼ਿੰਦਗੀ ਹੈ, ਜੀਵਨ ਹੈ, ਤੇ ਇਹ ਜਿਹੜਾ ਜਲਵਾਯੂ ਪਰਿਵਰਤਨ ਜਾਂ ਕਲਾਈਮੇਟ ਚੇਂਜ ਹੋ ਰਿਹਾ, ਇਹਦਾ ਜੇ ਅਸੀਂ ਇਹ ਨਹੀਂ ਕਹਿ ਸਕਦੇ ਇੱਕੋ ਚੀਜ਼ ਦੇ ਉੱਤੇ ਇਫੈਕਟ ਹੋ ਰਿਹਾ, ਇਹਦਾ ਬੜੀ ਚੀਜ਼ਾਂ ਤੇ ਇਫੈਕਟ ਹੋ ਰਿਹਾ। ਕਿਉਂਕਿ ਜੇ ਦੇਖੋ ਤਾਪਮਾਨ ਵੀ ਚੇਂਜ ਹੋ ਰਿਹਾ, ਜਿਹੜਾ ਸਾਡਾ ਬਾਰਿਸ਼ ਹੈ, ਮੀਂਹ ਹੈ, ਇਹਦੀ ਜਿਹੜੀ ਹੈ ਰੁਝਾਨ ਹੈ, ਪੈਟਰਨ ਹੈ, ਇਹ ਵੀ ਰੋਜ਼ ਮਤਲਬ ਕਾਫੀ ਜ਼ਿਆਦਾ ਤਬਦੀਲ ਹੋ ਗਿਆ। ਅਸੀਂ ਇਹ ਨਹੀਂ ਕਹਿ ਸਕਦੇ ਵੀ ਇੰਨਾ ਹੀ ਹੋਵੇਗਾ ਤੇ ਇਹਨਾਂ ਦਿਨਾਂ ਚ ਹੋਵੇਗਾ। ਅੱਜ ਕੱਲ੍ਹ ਤਾਂ ਤੁਸੀਂ ਦੇਖਿਆ ਹੋਏਗਾ ਹੁਣੇ ਪਿੱਛੇ ਬੜੀ ਬੇਮੌਸਮੀ ਬਰਸਾਤਾਂ ਵੀ ਹੋ ਗਈਆਂ
1: ਜੀ,
0: ਤੇ ਸਭ ਤੋਂ ਜਿਵੇਂ ਮੇਜਰ ਜਿਹੜੀ ਵੀ ਸਾਨੂੰ ਪ੍ਰੋਬਲਮ ਹੈ ਸਾਡੇ ਖੇਤੀਬਾੜੀ ਦਾ, ਸਾਡੀ ਐਗਰੀਕਲਚਰ ਦੀ ਜਿਹੜੀ ਪ੍ਰੋਡਕਸ਼ਨ ਹੈ, ਉਤਪਾਦਨ ਹੈ, ਉਹ ਬਹੁਤ ਘਟਿਆ। ਇਹਦੇ ਨਾਲ ਇਸ ਮੇਜਰ ਇਫੈਕਟ ਜਿਹੜਾ ਖੇਤੀਬਾੜੀ ਦੇ ਉਤਪਾਦਨ ਨੂੰ ਘਟਾ ਰਿਹਾ, ਜੇ ਉਹ ਘਟਦਾ ਤੇ ਸਾਡੀ ਇਕੋਨਮੀ ਜਾਂ ਅਰਥ ਵਿਵਸਥਾ ਤੇ ਇਫੈਕਟ ਹੁੰਦਾ ਹੈ। ਜੇ ਉਸ ਤੇ ਇਫੈਕਟ ਹੁੰਦਾ ਤੇ ਸਾਡੀ ਜਿਹੜੀ ਸਪਲਾਈ ਚੇਨ ਹੈ ਉਸ ਤੇ ਇਫੈਕਟ ਹੁੰਦਾ ਹੈਗਾ। ਜਿਵੇਂ ਹੁਣ ਤੁਸੀਂ ਦੇਖੋ ਗਲਫ ਦੇ ਵਿੱਚ ਬਾਹਰ ਲੱਗੀ ਹੈ, ਸਾਨੂੰ ਤੇਲ ਦੀ ਪ੍ਰੋਬਲਮ ਹੋ ਗਈ, ਜੇ ਅਸੀਂ ਉਹਨੂੰ ਕਲਾਈਮੇਟ ਚੇਂਜ ਜ਼ਿਆਦਾ ਹੋ ਜਾਂਦੀ ਹੈ ਤੇ ਸਾਡੀ ਜਿਹੜੀ ਆ ਫਸਲਾਂ ਦੀ ਪੈਦਾਵਾਰ ਘੱਟ ਜਾਂਦੀ ਹੈ, ਨੈਚੁਰਲੀ ਸਾਡੇ ਕੋਲ ਫਸਲ ਘੱਟ ਜਾਏਗੀ, ਸਪਲਾਈ ਚੇਨ ਤੇ ਇਫੈਕਟ ਹੋਏਗਾ। ਜੇ ਉਹ ਚੀਜ਼ ਹੋਏਗੀ ਉਹਦੇ ਨਾਲ ਜਿਹੜੇ ਉਹਦੇ ਮਾਰਕੀਟ ਦੇ ਵਿੱਚ ਉਹਦਾ ਪ੍ਰਾਈਜ਼ ਵੀ ਵਧੇਗਾ, ਜਿਹੜੇ ਸਾਡੇ ਪਿੰਡਾਂ ਦੇ ਵਿੱਚ ਲੋਕ ਰਹਿੰਦੇ ਹੈ ਉਹਨਾਂ ਦੀ ਵੀ ਜਿਹੜੀ ਸਾਡੀ ਇਕੋਨਮੀ ਹੈ, ਅਰਥ ਵਿਵਸਥਾ, ਉਸ ਤੇ ਫਰਕ ਪਏਗਾ। ਸ਼ਹਿਰਾਂ ਦੇ ਵਿੱਚ

0: ਮਹਿੰਗਾਈ ਹੋ ਜਾਏਗੀ ਸਾਨੂੰ, ਕਿਉਂਕਿ ਚੀਜ਼ਾਂ ਨਹੀਂ ਮਿਲਣਗੀਆਂ। ਇਹਦੇ ਨਾਲ ਜੇ ਅਸੀਂ ਕਲਾਈਮੇਟ ਚੇਂਜ ਹੁੰਦੀ ਹੈ, ਤਾਪਮਾਨ ਵੱਧਦਾ ਹੈ, ਤੇ ਜਿਹੜੇ ਸਾਡੇ ਫਿਸ਼ਰੀਜ਼ ਵਾਲੇ ਜਿਹੜੇ ਵੀ ਸਾਡੇ ਜੋਬਸ ਹੈਗੀਆਂ ਜਾਂ ਫਿਸ਼ਰੀ ਦੇ ਪ੍ਰੋਡਕਟਸ ਹੈ ਉਹ ਸਾਨੂੰ ਘੱਟ ਹੋਣਗੇ, ਉਹਨਾਂ ਤੇ ਇਫੈਕਟ ਪਏਗਾ। ਫਿਰ ਜਿਹੜੀ ਸਾਡੀ ਕ੍ਰੋਪਸ ਹੋਣਗੀਆਂ ਉਹਨਾਂ ਦੇ ਵਿੱਚ ਨਿਊਟਰੀਐਂਟ ਲੈਵਲ ਘੱਟ ਹੋ ਜਾਏਗਾ, ਉਹ ਅਲਟੀਮੇਟਲੀ ਸਾਡੀ ਜਿਹੜੀ ਉਹ ਮਤਲਬ ਮਾਸਿਸ ਦੇ ਵਿੱਚ ਜਿਹੜੀ ਉਹ ਪੋਸ਼ਨ ਦੇ ਲਈ ਸਾਡੇ ਨਿਊਟਰੀਐਂਟਸ ਘੱਟ ਹੋ ਜਾਣਗੇ, ਸਾਡੀ ਸਿਹਤ ਤੰਦਰੁਸਤੀ ਤੇ ਇਫੈਕਟ ਹੋਏਗਾ। ਫਿਰ ਸਾਨੂੰ ਸਿਹਤ ਦੇ ਲਈ ਖਰਚਿਆਂ ਲਈ ਆਪਣੇ ਉਹ ਸਪਲੀਮੈਂਟਸ ਲੈਣੇ ਪੈਣਗੇ। ਸਮੁੰਦਰ ਦੇ ਲੈਵਲ ਉੱਤੇ ਹੋ ਰਿਹਾ, ਉਹਦੇ ਨਾਲ ਕੀ ਹੈ ਜਿਹੜੇ ਕੋਸਟਲ ਏਰੀਆਜ਼ ਹਨ, ਜਿਹੜੇ ਤੱਟਵਰਤੀ ਇਲਾਕੇ ਆ, ਉਹ ਪਾਣੀ ਦੇ ਥੱਲੇ ਆ ਜਾਣਗੇ। ਸਾਨੂੰ ਊਰਜਾ ਵੀ ਜ਼ਿਆਦਾ ਚਾਹੀਦੀ ਹੈ, ਸਾਨੂੰ ਜ਼ਿਆਦਾ ਇਲੈਕਟ੍ਰਿਸਿਟੀ ਚਾਹੀਦੀ ਹੈ, ਕਿਉਂਕਿ ਹੁਣ ਅਸੀਂ ਪੇੜ ਤਾਂ ਜ਼ਿਆਦਾ ਕੱਟ ਦਿੱਤੇ ਹੈਗੇ। ਪਹਿਲਾਂ ਤਾਂ ਪਿੰਡਾਂ ਚ ਪੇੜਾਂ ਤੇ ਦਰਖਤਾਂ ਥੱਲੇ ਸੋ ਜਾਂਦੇ ਸੀ, ਹੁਣ ਤਾਂ ਉਹ ਵੀ ਨੀ, ਹਰ ਬੰਦਾ ਇਸ ਚ ਰਹਿੰਦਾ। ਇੰਨੀ ਊਰਜਾ ਕਿੱਥੋਂ ਲਿਆਵਾਂਗੇ ਅਸੀਂ? ਜਿਵੇਂ ਤੇ ਅਨੁਮਾਨ ਚੱਲ ਰਿਹਾ ਨਾ, 2030-35 ਦਾ ਜੋ ਹੈਗੀ ਸਾਨੂੰ ਡਬਲ ਕਰਨੀ ਪਏਗੀ, ਜਿੱਦਾਂ ਹਰ ਬੰਦਾ ਏਸੀ ਚ ਤੁਰਿਆ ਫਿਰਦਾ, ਹੋਰ 5 ਸਾਲਾਂ ਨੂੰ ਤਾਂ ਆਟੋ ਰਿਕਸ਼ਾ ਚ ਵੀ ਏਸੀ ਲੱਗ ਜਾਣੇ।
1: ਸਹੀ ਗੱਲ ਹੈ। ਤੇ ਜਦੋਂ ਤੁਸੀਂ ਇਲੈਕਟ੍ਰਿਸਿਟੀ ਦੀ ਗੱਲ ਕੀਤੀ, ਹੁਣ ਇਲੈਕਟ੍ਰਿਸਿਟੀ ਸਾਨੂੰ ਪਾਣੀ ਤੋਂ ਮਿਲਦੀ ਹੈ, ਪਾਣੀ ਤੋਂ ਬਣਦੀ ਹੈ, ਤੇ ਅੱਜ ਵੀ ਕਈ ਇਹੋ ਜਿਹੇ ਏਰੀਆਜ਼ ਨੇ ਜਿੱਥੇ ਪਾਣੀ ਇਲੈਕਟ੍ਰਿਸਿਟੀ ਬਹੁਤ ਘੱਟ ਹੈ, ਤੇ ਦੂਜੇ ਪਾਸੇ ਅਸੀਂ ਵਾਟਰ ਨੂੰ ਕਾਫੀ ਜ਼ਿਆਦਾ ਵੇਸਟ ਕਰ ਰਹੇ ਹਾਂ। ਸੋ ਮੇਰਾ ਕੁਐਸਚਨ ਇਹ ਹੈ ਕਿ ਫਿਊਚਰ ਵਾਟਰ ਕ੍ਰਾਈਸਿਸ ਨੂੰ ਅਵੋਇਡ ਕਰਨ ਲਈ ਸਭ ਤੋਂ ਪ੍ਰੈਕਟੀਕਲ ਸੋਲੂਸ਼ਨ ਕੀ ਹੋ ਸਕਦਾ ਹੈ?
0: ਦੇਖੋ ਜੀ, ਜੇ ਦੇਖੀਏ ਸਭ ਤੋਂ ਪਹਿਲੀ ਚੀਜ਼ ਤਾਂ ਜਿਹੜੀ ਅਸੀਂ, ਦੇਖੋ ਇਹ ਸਾਰੇ ਕਹਿੰਦੇ ਆ ਵੀ ਘਰ ਵਿੱਚ ਪਾਣੀ ਘੱਟ ਵਰਤੋ, ਮਿਨੀਮਮ ਵਰਤੋਂ ਕਰੋ। ਜੇ ਇਹ ਹਾਲ ਰਿਹਾ ਨਾ, ਤੇ ਪਾਣੀ ਦੀ ਰਾਸ਼ਨਿੰਗ ਹੋ ਜਾਣੀ ਹੈ ਵੀ ਤੁਹਾਨੂੰ ਇੰਨੇ ਲੀਟਰ ਹੀ ਮਿਲਿਆ ਗਿਆ। ਅੱਜ ਕੱਲ ਵੀ ਕਈ ਜਗ੍ਹਾ ਤੇ ਲੀਟਰਾਂ ਦੇ ਹਿਸਾਬ ਨਾਲ ਮਿਲਦਾ। ਤੋ ਸਾਨੂੰ ਸਭ ਤੋਂ ਪਹਿਲਾਂ ਇਹ ਕਰਨਾ ਚਾਹੀਦਾ, ਜਿਹੜਾ ਮੀਂਹ ਵਾਲਾ ਪਾਣੀ ਆਉਂਦਾ ਸਾਨੂੰ ਉਹਦੀ ਸੰਭਾਲ ਕਰਨੀ ਚਾਹੀਦੀ ਹੈ, ਜਿਹੜੀ ਸੋ ਕਾਲਡ ਰੇਨ ਵਾਟਰ ਹਾਰਵੈਸਟਿੰਗ ਹੈ। ਹੁਣ ਜੇ ਅਸੀਂ ਪੰਜਾਬ ਦੀ ਗੱਲ ਕਰੀਏ, ਸਰਕਾਰ ਨੇ ਬਣਾਇਆ ਸ਼ਾਇਦ 300-400 ਗਜ ਦਾ ਮਕਾਨ ਹੋਵੇ ਤੇ ਜ਼ਰੂਰ ਚਾਹੀਦੀ ਹੈ, ਜਾਂ ਵੱਡੇ ਤੇ ਚਾਹੀਦੀ ਹੈ, ਮੈਨੂੰ ਐਗਜੈਕਟ ਨਹੀਂ ਪਤਾ, ਬਟ ਉਹ ਕੀਤਾ ਹੈ। ਫਿਰ ਵੀ ਲੋਕੀ ਅਸੀਂ ਉਹਦੇ ਵਿੱਚ ਵੀ ਕੇਸਲ ਮਾਰ ਜਾਂਦੇ ਹਾਂ, ਕਰਦੇ ਹੀ ਨਹੀਂ ਹੈਗੇ। ਅਸੀਂ ਸਭ ਤੋਂ ਜ਼ਿਆਦਾ ਜਿਹੜਾ ਜ਼ਮੀਨ ਵਾਲਾ ਗਰਾਊਂਡ ਵਾਟਰ ਨੂੰ ਯੂਜ਼ ਕਰ ਰਹੇ ਹਾਂ, ਜਦਕਿ ਸਾਨੂੰ ਮੀਂਹ ਵਾਲੇ ਪਾਣੀ ਨੂੰ ਸੰਭਾਲ ਕੇ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਉਹ ਪੌਂਡਸ ਹੈਗੇ ਹੈ ਜਾਂ ਜਿਹੜੇ ਤਲਾਬ ਹੈਗੇ, ਸਾਨੂੰ ਉਹਨਾਂ 'ਚ ਇਕੱਠਾ ਕਰਨਾ ਚਾਹੀਦਾ, ਤੇ ਉਸਨੂੰ ਅਸੀਂ ਜਿਹੜੇ ਇਰੀਗੇਸ਼ਨ ਹੈ ਇਹਨਾਂ ਚੀਜ਼ਾਂ ਲਈ ਕਰਨਾ ਚਾਹੀਦਾ। ਦੂਸਰਾ, ਜਿਹੜੀਆਂ ਸਾਡੀਆਂ ਸਿੰਚਾਈ ਦੀਆਂ ਤਕਨੀਕਾਂ ਹੈਗੀਆਂ, ਜਿਹੜੀ ਇਰੀਗੇਸ਼ਨ ਪ੍ਰੈਕਟਿਸਿਸ, ਸਾਨੂੰ ਉਹ ਹੋਰ ਜ਼ਿਆਦਾ ਪ੍ਰਸਾਈਜ਼ ਕਰਨੀਆਂ ਚਾਹੀਦੀਆਂ, ਹੋਰ ਐਫੀਸ਼ੀਐਂਟ ਕਰਨੀਆਂ ਚਾਹੀਦੀਆਂ। ਉਹਦੇ ਨਾਲ ਕੀ ਹੋਏਗਾ, ਅਸੀਂ ਚਾਹੁੰਦੇ ਹਾਂ ਵੀ ਜਿਹੜਾ ਸਾਡੀ ਫਸਲਾਂ ਦੀ ਪ੍ਰੋਡਕਸ਼ਨ ਹੈ ਜਾਂ ਝਾੜ ਹੈ ਉਹ ਤਾਂ ਠੀਕ ਰਹੇ, ਲੇਕਿਨ ਸਾਨੂੰ ਇਰੀਗੇਸ਼ਨ ਸਿੰਚਾਈ ਵਾਲੀਆਂ ਤਕਨੀਕਾਂ ਨੂੰ ਇੰਨਾ ਕੁ ਐਫੀਸ਼ੀਐਂਟ ਕਰਨਾ ਪਏਗਾ ਵੀ ਸਾਡੀ ਝਾੜ ਜਾਂ ਫਸਲ ਦੀ ਪ੍ਰੋਡਕਸ਼ਨ ਨਾ ਘਟੇ। ਦੂਸਰਾ, ਜਿਹੜਾ ਸਾਨੂੰ ਗਰਾਊਂਡ ਵਾਟਰ ਰੀਚਾਰਜ ਕਰਨਾ ਹੈ, ਜਿਹੜਾ ਧਰਤੀ ਦੇ ਥੱਲੇ ਪਾਣੀ ਹੈ, ਸਾਨੂੰ ਉੱਤੋਂ ਦੀ ਰੀਚਾਰਜ ਕਰੇਗਾ। ਰੀਚਾਰਜ ਤਾਂ ਹੋਏਗਾ ਜੇ ਧਰਤੀ ਦੇ ਉੱਤੇ ਕੁਛ ਮਿੱਟੀ ਹੋਏਗੀ, ਘਾਹ ਫੂਸ, ਕੁਛ ਪੇੜ ਪੌਦੇ ਹੋਣਗੇ। ਅਸੀਂ ਤਾਂ ਸਾਰਾ ਕੰਕਰੀਟ ਬਣਾਤਾ, ਸੋ ਸਾਨੂੰ ਇਹ ਵੀ ਧਿਆਨ ਦੇਣਾ ਪਏਗਾ ਵੀ ਰੀਚਾਰਜ ਕਿਹੜੀ ਜਗ੍ਹਾ ਤੇ ਹੋ ਸਕਦਾ, ਉੱਥੇ ਸਾਨੂੰ ਪ੍ਰਮੋਸ਼ਨ ਕਰਨੀ ਪਏਗੀ। ਤੇ ਦੂਜਾ, ਸਾਨੂੰ ਜਿਹੜੀ ਇੱਕ ਪਾਲਿਸੀਜ਼ ਬਣਾਉਣੀਆਂ ਪੈਣਗੀਆਂ, ਬਹੁਤ ਜ਼ਿਆਦਾ ਸਖ਼ਤ ਸਟ੍ਰਿੰਜੈਂਟ ਪਾਲਿਸੀਜ਼ ਬਣਾਉਣੀਆਂ ਪੈਣਗੀਆਂ, ਜਿਹਦੇ ਨਾਲ ਅਸੀਂ ਪਾਣੀ ਦੀ ਵੇਸਟੇਜ ਰੋਕੀਏ। ਜਿਵੇਂ ਹੁਣ ਘਰਾਂ ਦੇ ਵਿੱਚ ਲੋਨ 'ਚ ਪਾਣੀ ਦਿੰਦੇ ਹੈ, ਇੱਕੋ ਜਿਹੜਾ ਗ੍ਰੇ ਵਾਟਰ ਹੈ, ਉਹ ਸੈਨੀਟ੍ਰੇਟਿਡ ਵਾਟਰ ਹੈ, ਉਹ ਯੂਜ਼ ਕਰਨਾ ਚਾਹੀਦਾ। ਅਸੀਂ ਤਾਂ ਟੈਪ ਵਾਟਰ ਨਾਲ ਹੀ ਸਾਰੀਆਂ ਚੀਜ਼ਾਂ ਕਰਦੇ ਹਾਂ, ਉਹਦੇ ਨਾਲ ਹੀ ਕਾਰ ਸਕੂਟਰ ਧੋਈ ਜਾਂਦੇ ਹਾਂ, ਉਹ ਹੀ ਬੂਟਿਆਂ ਨੂੰ ਦੇਈ ਜਾਂਦੇ ਹਾਂ, ਉਹ ਹੀ ਗਾਰਡਨ 'ਚ ਦੇਈ ਜਾਂਦੇ ਹਾਂ। ਸਾਨੂੰ ਮਤਲਬ ਇਹ ਚੀਜ਼ਾਂ ਤੇ ਵੀ ਇਨਵੈਸਟ ਕਰਨਾ ਪਏਗਾ। ਥੋੜਾ ਜਿਹਾ ਸਾਨੂੰ ਆਪਣਾ ਜਿਹੜਾ ਬੇਸਿਕ ਬੁਨਿਆਦੀ ਢਾਂਚਾ ਉਹਦੇ ਉੱਤੇ ਵੀ ਕੁਛ ਸਪੈਂਡ ਕਰਨ ਦੀ ਲੋੜ ਹੈ। ਜਿਵੇਂ ਅਸੀਂ ਆਪਣੇ ਜਲ ਭੰਡਾਰ ਜਾਂ ਛੋਟੇ ਮੋਟੇ ਚੈੱਕ ਡੈਮਸ ਬਣਾ ਲਈਏ, ਰੀਚਾਰਜ ਖੂਹ ਬਣਾ ਲਈਏ, ਵੀ ਅਸੀਂ ਲੋਕਲ ਲੈਵਲ ਤੇ ਪਿੰਡਾਂ ਦੇ ਵਿੱਚ ਛੋਟੇ ਕਸਬਿਆਂ 'ਚ ਇਸ ਪ੍ਰਣਾਲੀ ਨੂੰ, ਇਸ ਪ੍ਰਕਿਰਿਆ ਨੂੰ ਮਤਲਬ ਪ੍ਰਮੋਟ ਕਰ ਸਕੀਏ, ਉਤਸ਼ਾਹ ਦੇ ਸਕੀਏ। ਇਹ ਚੀਜ਼ਾਂ ਚਾਹੀਦੀਆਂ, ਔਰ ਸਭ ਤੋਂ ਵੱਡਾ ਪਬਲਿਕ ਅਵੇਅਰਨੈਸ। ਇਹ ਚੀਜ਼ਾਂ ਤਾਂ ਹੀ ਹੋਣਗੀਆਂ ਜੇ ਲੋਕਾਂ ਨੂੰ ਜਾਗਰੂਕ ਕਰਾਂਗੇ, ਜਾਗਰੂਕ। ਉਹ ਵੱਡੀ ਵੱਡੀ ਸਕੀਮਾਂ ਤਾਂ ਗੌਰਮੈਂਟ ਨੇ ਬਹੁਤ ਬਣਾਈਆਂ ਹੈ, ਉਹ ਨਲਕੇ ਵਾਲੀ ਸਕੀਮ ਹੈਗੀ ਹੈ, ਡਰੋਪ ਪਰ ਡਰੋਪ ਹੈ ਵੀ ਇੱਕ ਡਰੋਪ ਨੂੰ ਹੀ ਏਦਾਂ ਯੂਜ਼ ਕਰੋ ਵੀ ਇੱਕ ਪੌਦਾ ਉੱਗ ਜਾਏ, ਗੌਰਮੈਂਟ ਨੇ ਬਣਾਤੀਆਂ। ਸਾਇੰਸਦਾਨਾਂ ਨੇ ਸਾਡੇ ਜਿਹੜੇ ਐਗਰੀਕਲਚਰ ਯੂਨੀਵਰਸਿਟੀ ਦੇ ਵੱਡੇ ਵੱਡੇ ਰਿਸਰਚਰਸ ਹੈਗੇ, ਪ੍ਰੋਫੈਸਰ ਸਾਹਿਬਾਨ ਨੇ ਬੜੀ ਫੋਲੋ ਕਰਨ ਵਾਲੇ, ਤਾਂ ਫੋਲੋ ਤਾਂ ਅਸੀਂ ਕਰਨੀ ਹੈ। ਉਹ ਸਾਨੂੰ ਅਕਲ ਦੇਣ ਲਈ ਮੈਨੂੰ ਲੱਗਦਾ ਬਹੁਤ ਜ਼ਿਆਦਾ ਜਾਗਰੂਕਤਾ ਚਾਹੀਦੀ ਹੈਗੀ
1: ਕਰਨਾ ਚਾਹੀਦਾ। ਹਾਂਜੀ, ਇੱਕ ਗੱਲ ਇਹ ਵੀ ਹੈ ਕਿ ਕਈ ਵਾਰੀ ਨਾ ਅਸੀਂ ਸਾਰੀ ਰਿਸਪੋਂਸਿਬਿਲਟੀ ਜਿਹੜੀ ਹੈ ਗਵਰਨਮੈਂਟ ਤੇ ਪਾ ਦਿੰਨੇ ਆ, ਪਰ ਹਾਂਜੀ ਚੇਂਜ ਜਿਹੜਾ ਉਹ ਤਾਂ ਘਰ ਤੋਂ ਹੀ ਸ਼ੁਰੂ ਹੁੰਦਾ ਹੈ। ਸੋ ਕਾਮਨ ਪੀਪਲ ਡੇਲੀ ਲਾਈਫ 'ਚ ਕਿਹੜੀਆਂ ਸਿੰਪਲ ਹੈਬਿਟਸ ਅਡੋਪਟ ਕਰਕੇ ਕੰਟ੍ਰਿਬਿਊਸ਼ਨ ਪਾ ਸਕਦੇ ਨੇ?
0: ਦੇਖੋ, ਜਿਵੇਂ ਸਾਨੂੰ ਇਹ, ਸਾਨੂੰ ਹਰ ਕਿਸੇ ਨੂੰ ਆਪਣੇ ਲੈਵਲ ਤੇ ਪਾਣੀ ਦੀ ਵੇਸਟੇਜ ਰੋਕਣੀ ਚਾਹੀਦੀ ਹੈ। ਸਾਨੂੰ ਰੀਸਾਈਕਲਿੰਗ ਪ੍ਰਮੋਟ ਕਰਨੀ ਚਾਹੀਦੀ ਹੈ ਵੀ ਅਸੀਂ ਨੈਚੁਰਲ ਰਿਸੋਰਸਿਸ ਨੂੰ ਘੱਟ ਤੋਂ ਘੱਟ ਯੂਜ਼ ਕਰੀਏ। ਜਿਹੜੀ ਕਮਿਊਨਿਟੀ ਹੈ, ਲੋਕਲ ਜਿਹੜੇ

0: ਲੋਕ ਹੈ ਉਹਨਾਂ ਨੂੰ ਇਨਵੋਲਵ ਕਰਨਾ ਚਾਹੀਦਾ, ਸਾਨੂੰ ਵਾਤਾਵਰਨ ਇਨਵਾਇਰਮੈਂਟ ਦੇ ਲਈ ਜਾਗਰੂਕ ਕਰਨਾ ਚਾਹੀਦਾ, ਉਹਨਾਂ ਨੂੰ ਅਵੇਅਰਨੈਸ ਕਰਨੀ ਚਾਹੀਦੀ ਹੈ। ਅਸੀਂ ਉਹਨਾਂ ਨੂੰ ਦੱਸੀਏ ਵੀ ਜੇ ਅਸੀਂ ਇਹਨਾਂ ਨੈਚੁਰਲ ਰਿਸੋਰਸਿਸ ਨੂੰ ਐਵੇਂ ਯੂਜ਼ ਕਰਦੇ ਰਹਾਂਗੇ ਤੇ ਸਾਡੇ ਵਾਤਾਵਰਨ ਇਨਵਾਇਰਮੈਂਟ ਤੇ ਕਿੰਨਾ ਇਫੈਕਟ ਹੋਏਗਾ, ਆਉਣ ਵਾਲੇ ਸਾਡੇ ਬੱਚੇ ਜਾਂ ਅਗਲੀ ਪੀੜ੍ਹੀ ਲਈ ਕਿੰਨਾ ਔਖਾ ਹੋ ਜਾਏਗਾ। ਫਿਰ ਦੂਜਾ, ਜਿਹੜੇ ਜਦੋਂ ਅਸੀਂ ਕੋਈ ਚੀਜ਼ ਯੂਜ਼ ਕਰਦੇ ਹਾਂ, ਕੁਛ ਬਣਾ ਰਹੇ ਹਾਂ, ਸਾਨੂੰ ਜਿਹੜੇ ਆਪਣੇ ਨੇੜੇ ਤੇੜੇ ਦੇ ਇਲਾਕਿਆਂ ਤੋਂ ਮਿਲੇ ਹੋਏ ਮਟੀਰੀਅਲ ਨੂੰ ਯੂਜ਼ ਕਰਨਾ ਚਾਹੀਦਾ, ਮਤਲਬ ਜਿਹੜੇ ਸਥਾਨਕ ਸਰੋਤਾਂ ਤੋਂ। ਇਹ ਨਹੀਂ ਹੈ ਵੀ ਮੈਂ ਜੇ ਪੱਥਰ ਲਾਉਣਾ ਹੈ ਤੇ ਮੈਂ ਖਰੜ ਬਣਾ ਰਿਹਾ ਤੇ ਮੈਂ ਚਲੋ ਲੁਧਿਆਣੇ ਤੋਂ ਲੈ ਲਾਂ, ਬਟ ਇਹ ਨਹੀਂ ਹੈ ਨਾ ਵੀ ਮੈਂ ਤਾਂ ਜੀ ਤਾਮਿਲਨਾਡੂ ਤੋਂ ਮੰਗਾਵਾਂਗਾ। ਤੁਸੀਂ ਕਦੀ ਸੋਚਿਆ ਉੱਥੋਂ ਦੀ ਇੱਥੇ ਆਉਣ ਦੇ ਵਿੱਚ ਕਿੰਨੀ ਗੱਡੀਆਂ ਲੱਗੀਆਂ, ਕਿੰਨਾ ਪੋਲਿਊਸ਼ਨ ਹੋਣਾ ਹੈ, ਕਿੰਨਾ ਤੇਲ ਲੱਗਾ ਹੈ। ਮਤਲਬ ਉਹਦੇ ਨਾਲ ਇਹ ਹੈ ਵੀ ਸਾਡਾ ਅਲਟੀਮੇਟਲੀ ਸਾਡਾ ਸਾਰਾ ਬਰਡਨ ਤੇ ਬੋਝ ਤਾਂ ਇਨਵਾਇਰਮੈਂਟ ਦੇ ਉੱਤੇ ਪੈ ਰਿਹਾ। ਤੋ ਸਾਨੂੰ ਲੋਕਲ ਸਥਾਨਕ ਸਰੋਤਾਂ ਤੋਂ ਲੈਣਾ ਚਾਹੀਦਾ, ਜਿਹੜੇ ਕਿ ਸਾਡੇ ਨੋਨ ਕਨਵੈਨਸ਼ਨਲ ਜਾਂ ਰੀਨਿਊਬਲ ਐਨਰਜੀ ਵੀ ਸੋਲਰ ਐਨਰਜੀ ਪ੍ਰਮੋਟ ਕਰ ਰਹੇ ਹੈ, ਵਿੰਡ ਐਨਰਜੀ ਹੈ ਤੇ ਹਾਈਡਰੋ ਪਾਰਕ ਵਾਲੇ ਹੈ, ਥਰਮਲ ਹੈ, ਮਤਲਬ ਜੀਓ ਥਰਮਲ ਹੈ, ਹਾਈਡਰੋ ਪਾਵਰ ਵਾਲੇ ਤਾਂ ਯੂਜ਼ ਹੀ ਹੁੰਦੇ। ਮਤਲਬ ਸਾਨੂੰ ਵੱਧ ਤੋਂ ਵੱਧ ਇਹਨਾਂ ਤੇ ਵੀ ਡਿਪੈਂਡ ਕਰਨਾ ਚਾਹੀਦਾ, ਨਾ ਕਿ ਕੋਲ ਤੇ ਪੈਟਰੋਲ ਦੇ ਉੱਤੇ। ਇਹ ਐਸ ਏ ਕਾਮਨ ਮੈਨ ਅਸੀਂ ਇਹ ਜੇ ਛੋਟੀ ਛੋਟੀ ਚੀਜ਼ਾਂ ਕਰੀਏ, ਸਾਨੂੰ ਗ੍ਰੀਨਰੀ ਪ੍ਰਮੋਟ ਕਰਨੀ ਚਾਹੀਦੀ ਹੈ। ਜੇ ਅਸੀਂ ਮਿੱਟੀ ਨੂੰ ਢੱਕ ਕੇ ਰੱਖਾਂਗੇ, ਪੌਦੇ ਲੱਗੇ ਹੋਣਗੇ, ਨੈਚੁਰਲੀ ਪਾਣੀ ਦੀ ਵੈਪੋਰੇਸ਼ਨ ਘੱਟ ਹੋਏਗੀ, ਗਰਾਊਂਡ ਰੀਚਾਰਜ ਜ਼ਿਆਦਾ ਹੋਏਗਾ, ਜਿਹੜਾ ਭੂਮੀ ਦੇ ਵਿੱਚ ਪਾਣੀ ਹੈ ਉਹ ਵੀ ਜ਼ਿਆਦਾ ਇਕੱਠਾ ਹੋ ਜਾਏਗਾ। ਸੋ ਇਹ ਸਾਰੀਆਂ ਚੀਜ਼ਾਂ ਸਾਡੇ ਹੱਥ ਵਿੱਚ ਹੈਗੀਆਂ ਤੇ ਇੱਕ ਐਸ ਏ ਕਾਮਨ ਮੈਨ ਵੀ ਕੈਨ ਡੂ ਇਟ, ਅਸੀਂ ਕਰ ਸਕਦੇ ਹਾਂ ਇਹਨਾਂ ਚੀਜ਼ਾਂ ਨੂੰ। ਬਟ ਇਹ ਹੈ ਵੀ ਸਾਨੂੰ ਕੋਈ ਸਮਝਾ ਵੀ ਜਾਏ, ਅਸੀਂ ਇੱਕ ਦਿਨ ਸੋਚਦੇ ਹਾਂ, ਦੂਏ ਦਿਨ ਫਿਰ ਗੰਦ ਪਾ ਦਿੰਦੇ ਹਾਂ।
1: ਜੀ ਤੇ ਸਰ, ਜਿੰਨੀਆਂ ਵੀ ਚੀਜ਼ਾਂ ਅੱਜ ਤੁਸੀਂ ਸਾਨੂੰ ਦੱਸੀਆਂ ਨੇ ਸਾਡੇ ਲਿਸਨਰਸ ਨਾਲ ਸਾਂਝੀ ਕੀਤੀ ਹੈ, ਆਈ ਹੋਪ ਸਾਡੇ ਲਿਸਨਰਸ ਦੇ ਦਿਮਾਗ ਦੇ ਵਿੱਚ ਗਿਆ ਹੋਏਗਾ ਤੇ ਅਸੀਂ ਵੀ ਸਿੱਖਿਆ ਹੈ ਤੁਹਾਡੇ ਤੋਂ ਕਿ ਕਿਸ ਤਰੀਕੇ ਦੇ ਨਾਲ ਅਸੀਂ ਆਪਣੇ ਇਨਵਾਇਰਮੈਂਟ ਨੂੰ ਹੋਰ ਸਾਫ਼ ਬਣਾ ਸਕਦੇ ਹਾਂ, ਆਪਣੇ ਰਿਸੋਰਸਿਸ ਨੂੰ ਕਿਸ ਤਰੀਕੇ ਦੇ ਨਾਲ ਬਚਾ ਸਕਦੇ ਹਾਂ। ਤੇ ਬਹੁਤ ਬਹੁਤ ਸ਼ੁਕਰੀਆ ਤੁਸੀਂ ਹਰਮਿੰਦਰ ਜੀ ਆਪਣਾ ਕੀਮਤੀ ਸਮਾਂ ਦਿੱਤਾ।
0: ਨਹੀਂ ਜੀ, ਬਹੁਤ ਅੱਛਾ ਲੱਗਿਆ, ਤੁਸੀਂ ਮੌਕਾ ਦਿੱਤਾ ਹੈ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝਾ ਕਰਨ ਲਈ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ।
1: ਜੀ, ਫੇਰ ਕਿਸੇ ਹੋਰ ਦਿਨ ਜ਼ਰੂਰ ਕਾਲ ਤੇ ਮੁਲਾਕਾਤ ਹੋਏਗੀ, ਫੇਰ ਕੋਈ ਇੰਟਰਵਿਊ ਅਸੀਂ ਜ਼ਰੂਰ ਰੱਖਾਂਗੇ।
0: ਜੀ ਜੀ ਜੀ, ਥੈਂਕ ਯੂ ਜੀ,
1: ਬਹੁਤ ਬਹੁਤ ਸ਼ੁਕਰੀਆ
0: ਜੀ।

ਦੋਸਤੋ, ਇਹ ਸੀ ਹਰਮਿੰਦਰ ਜੀ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਅਸੀਂ ਆਪਣੇ ਇਨਵਾਇਰਮੈਂਟ ਨੂੰ ਸਾਫ਼ ਬਣਾ ਸਕਦੇ ਹਾਂ, ਨੈਚੁਰਲ ਰਿਸੋਰਸਿਸ ਨੂੰ ਬਚਾ ਸਕਦੇ ਹਾਂ, ਅਤੇ ਆਉਣ ਵਾਲੀ ਪੀੜ੍ਹੀ ਦੇ ਲਈ ਕਿਸ ਤਰੀਕੇ ਦੇ ਨਾਲ ਅਸੀਂ ਬੈਲੈਂਸ ਇਨਵਾਇਰਮੈਂਟ ਬਣਾ ਕੇ ਅਸੀਂ ਵੀ ਖੁਸ਼ ਰਹਿ ਸਕਦੇ ਹਾਂ ਅਤੇ ਆਉਣ ਵਾਲੀ ਪੀੜ੍ਹੀ ਵੀ ਖੁਸ਼ ਰਹਿ ਸਕਦੀ ਹੈ। ਅਤੇ ਹੁਣ ਵਜਣ ਜਾ ਰਹੇ ਹਾਂ ਜੀ, 8 ਵਜਣ ਜਾ ਰਹੇ ਹਾਂ, 4 ਮਿੰਟ ਰਹਿ ਗਏ ਨੇ, ਤਾਂ ਚਲੋ ਜੀ ਗੀਤ ਸੁਣਦੇ ਹਾਂ ਇੱਕ, ਅਤੇ ਫਿਰ ਮਿਲਦੇ ਹਾਂ ਗੀਤ ਦੇ ਉਸ ਪਾਰ, ਅਤੇ ਗੱਲਾਂ ਬਾਤਾਂ ਹੋਰ ਵੀ ਅੱਜ ਅਸੀਂ ਬਹੁਤ ਕਰਨੀਆਂ ਨੇ, ਕਿਉਂਕਿ ਤੁਹਾਡੇ ਨਾਲ ਜੁੜੀ ਹੈ ਮਹਿਕ, ਅਤੇ ਮਹਿਕ ਮਹਿਕਾਂ ਵੀ ਫੈਲਾਉਂਦੀ ਹੈ ਅਤੇ ਗੱਲਾਂ ਬਾਤਾਂ ਵੀ ਕਰਦੀ ਹੈ, ਐਂਟਰਟੇਨ ਵੀ ਕਰਦੀ ਹੈ, ਪਰ ਮੈਨੂੰ ਚਾਹੀਦਾ ਹੈ ਤੁਹਾਡਾ ਸਾਥ। ਚਲੋ ਜੀ, ਸਾਥ ਦੇਣ ਲਈ ਪਹਿਲਾਂ ਤੁਹਾਨੂੰ ਕੀ ਕਰਨਾ ਪਏਗਾ, ਐਕਟਿਵ ਹੋਣਾ ਪਏਗਾ, ਐਨਰਜੀ ਲਾਉਣੀ ਪਏਗੀ, ਅਤੇ ਐਨਰਜੀ ਲਾਉਣ ਦੇ ਲਈ ਤੁਹਾਨੂੰ ਸੁਣਨਾ ਪਏਗਾ ਗੀਤ। ਮਿਊਜ਼ਿਕ ਇੰਜੋਏ ਕਰੋ, ਮਿਲਦੇ ਆ ਗੀਤ ਦੇ ਉਸ ਪਾਰ।

ਚੋ ਇਦਾਂ ਹੀ ਤੁਹਾਨੂੰ ਰਾਤ ਨੂੰ ਕਾਲ ਆਉਂਦੀ ਹੈ, ਤੁਸੀਂ ਗੱਲ ਕਰਦੇ ਹੋ ਫੋਨ 'ਤੇ, ਫਿਰ ਮੋਰਨਿੰਗ ਦੇ ਵਿੱਚ ਤੁਸੀਂ ਉੱਠਦੇ ਹੋ, ਤੁਸੀਂ ਵੇਖਦੇ ਹੋ ਕਿ ਹੈ ਇਹ ਕੀ ਹੋ ਗਿਆ। ਤੁਸੀਂ ਸੋਚੋਗੇ ਇਹੋ ਜਿਹੇ ਐਕਸਪ੍ਰੈਸ਼ਨ ਕਿਉਂ ਦਿੱਤੇ। ਉਹ ਗੱਲ ਇਹ ਹੈ ਕਿ ਤੁਹਾਡੇ ਫੋਨ 'ਤੇ ਇੱਕ ਕਾਲ ਆਈ, ਤੁਸੀਂ ਫੋਨ 'ਤੇ ਗੱਲ ਕੀਤੀ ਅਤੇ ਫਿਰ ਤੁਹਾਡਾ ਜਿਹੜਾ ਬੈਂਕ ਅਕਾਊਂਟ ਹੈ ਉਹ ਹੋ ਗਿਆ ਬਲੌਕ। ਤੁਸੀਂ ਉਹਨਾਂ ਨੂੰ ਫੜਾਤਾ OTP ਤੇ OTP ਦੇਣ ਦੇ ਨਾਲ ਤੁਹਾਡੇ 2 ਮਿੰਟ ਦੇ ਵਿੱਚ ਹੀ ਅਕਾਊਂਟ ਹੋ ਗਿਆ ਖਾਲੀ। ਹੁਣ ਤੁਸੀਂ ਆ ਗਏ ਟੈਨਸ਼ਨ ਦੇ ਵਿੱਚ। ਤੇ ਗੱਲ ਇਹ ਹੈ ਕਿ ਅੱਜ ਕੱਲ੍ਹ ਡਿਜੀਟਲ ਫਰੋਡ ਬਹੁਤ ਜ਼ਿਆਦਾ ਹੋ ਰਿਹਾ। ਅੱਜ ਦੇ ਡਿਜੀਟਲ ਜ਼ਮਾਨੇ ਦੇ ਵਿੱਚ ਸਾਈਬਰ ਫਰੋਡ ਵੀ ਇੱਕ ਵੱਡੀ ਪ੍ਰੋਬਲਮ ਬਣ ਚੁੱਕਿਆ ਹੈ। ਤੁਸੀਂ ਨੋਰਮਲ ਵੇਖਦੇ ਹੋ ਤੁਹਾਡੇ ਫੋਨਸ 'ਤੇ ਕਿੰਨੇ ਸਾਰੇ ਮੈਸੇਜਸ ਆਉਂਦੇ ਨੇ ਜਿਹੜੇ ਤੁਹਾਨੂੰ ਚਾਹੀਦੇ ਵੀ ਨਹੀਂ ਹੁੰਦੇ, ਤੁਹਾਡੀ ਨੌਲੇਜ ਦੇ ਵਿੱਚ ਵੀ ਨਹੀਂ ਹੁੰਦੇ। ਅਤੇ ਇੱਦਾਂ ਲੱਗਦਾ ਹੈ ਕਿ ਕਈ ਵਾਰੀ ਹੁੰਦਾ ਹੈ ਕਿ ਇੱਕ ਗ੍ਰੀਨ ਕਲਰ ਦਾ ਮੈਸੇਜ ਆਉਂਦਾ ਹੈ ਜਿਹਦੇ 'ਤੇ ਗ੍ਰੀਨ ਜਿਹੜਾ ਕਲਰ ਹੈ ਉਹਦੇ ਨਾਲ ਟੈਕਸਟ ਲਿਖਿਆ ਹੁੰਦਾ 35,000 ਤੁਹਾਡੇ ਅਕਾਊਂਟ ਦੇ ਵਿੱਚ ਹੱਲੇ ਆਏ ਨੇ। ਅਤੇ ਇੱਦਾਂ ਕੁਝ ਹੁੰਦਾ ਵੀ ਨਹੀਂ, ਜਿੱਦਾਂ ਹੀ ਤੁਸੀਂ ਲਿੰਕ 'ਤੇ ਕਲਿੱਕ ਕਰੋਗੇ ਨਾ ਉਹ ਤੁਹਾਡੇ ਅਕਾਊਂਟ 'ਚੋਂ ਪੈਸੇ ਕੱਟ ਜਾਣਗੇ। ਅਤੇ ਹੈਕਰਸ ਅਤੇ ਸਕੈਨਰਸ ਜਿਹੜੇ ਨੇ ਨਾ, ਅੱਜ ਕੱਲ੍ਹ ਸਕੈਮਰਸ ਨੇ ਹਰ ਰੋਜ਼ ਨਵੇਂ ਨਵੇਂ ਤਰੀਕੇ ਲੱਭ ਰਹੇ ਨੇ ਕਿ ਕਿਸ ਤਰੀਕੇ ਨਾਲ ਅਸੀਂ ਲੋਕਾਂ ਨੂੰ ਮੂਰਖ ਬਣਾ ਸਕਦੇ ਹਾਂ, ਬੇਵਕੂਫ਼ ਬਣਾ ਸਕਦੇ ਹਾਂ। ਫੇਕ ਕਾਲ, ਲੋਟਰੀ ਮੈਸੇਜਿਸ ਅਤੇ ਫਿਸ਼ਿੰਗ ਲਿੰਕਸ ਜਿਹੜੇ ਨੇ ਅਤੇ ਫੇਕ ਐਪਸ ਦੇ ਥਰੂ। ਪਰ ਸਵਾਲ ਇਹ ਹੈ ਕਿ ਅਸੀਂ ਬਚ ਕਿਵੇਂ ਸਕਦੇ ਹਾਂ। ਕਦੇ ਵੀ ਕਿਸੇ ਨਾਲ OTP, ਬੈਂਕ ਡਿਟੇਲ ਜਾਂ ਪਾਸਵਰਡ ਸ਼ੇਅਰ ਨਹੀਂ ਕਰਨਾ। ਅਨਨੋਨ ਲਿੰਕਸ 'ਤੇ ਕਲਿੱਕ ਨਾ ਕਰੋ ਅਤੇ ਸਿਰਫ ਆਫੀਸ਼ੀਅਲ ਐਪਸ ਹੀ ਡਾਊਨਲੋਡ ਕਰੋ। ਅਤੇ ਸੋਸ਼ਲ ਮੀਡੀਆ ਜਿਹੜੇ ਪਾਸਵਰਡ ਨੇ ਉਹ ਸਟਰੋਂਗ ਰੱਖੋ ਅਤੇ 2-step ਵੈਰੀਫਿਕੇਸ਼ਨ ਔਨ ਰੱਖੋ। ਅਤੇ ਜੇ ਕਿਸੇ ਦੇ ਨਾਲ ਸਾਈਬਰ ਫਰੋਡ ਹੋ ਵੀ ਗਿਆ ਹੈ ਤਾਂ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਤੁਰੰਤ 1930 ਸਾਈਬਰ ਹੈਲਪਲਾਈਨ 'ਤੇ ਕੰਪਲੇਂਟ ਕਰੋ ਜਾਂ ਔਨਲਾਈਨ ਪੋਰਟਲ cybercrime.gov.in 'ਤੇ ਰਿਪੋਰਟ ਕਰੋ। ਯਾਦ ਰੱਖੋ ਦੋਸਤੋ, ਇੰਟਰਨੈਟ ਸਮਾਰਟ ਹੈ ਪਰ ਤੁਹਾਨੂੰ ਉਸ ਤੋਂ ਵੀ ਜ਼ਿਆਦਾ ਸਮਾਰਟ ਬਣਨਾ ਪਏਗਾ। ਕਿ ਅੱਜ ਕੱਲ੍ਹ ਜ਼ਮਾਨਾ ਜਿਹੜਾ ਹੈ ਨਾ ਉਹ ਚਲਾਕ ਲੋਕਾਂ ਦਾ ਜ਼ਮਾਨਾ ਹੈ, ਭੋਲੇ ਲੋਕਾਂ ਦਾ ਜ਼ਮਾਨਾ ਨਾ ਖਤਮ ਹੋ ਗਿਆ। ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ, ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਗੁੱਡ ਮਾਰਨਿੰਗ ਜਲੰਧਰ, ਸੁਣੋ ਇਹ ਪਿਆਰਾ ਜਿਹਾ ਗੀਤ ਜੁੱਸੀ ਗਿੱਲ ਦੀ ਆਵਾਜ਼ ਦੇ ਵਿੱਚ, ਤਮੰਨਾ ਮੇਰੀ।

ਇੱਕ ਤਮੰਨਾ ਮੇਰੀ ਕਿ ਸਕੂਨ ਮੈਨੂੰ ਮਿਲ ਜਾਵੇ। ਅੱਜ ਕੱਲ ਹਰ ਕੋਈ ਇਹੀ ਚਾਹੁੰਦਾ ਹੈ ਕਿ ਉਸਦੀ ਜ਼ਿੰਦਗੀ ਦੇ ਵਿੱਚ ਨਾ ਸਕੂਨ ਹੋਵੇ, ਪਰ ਉਹਦੇ ਉਲਟੀ ਹੈ। ਸਾਡੀ ਜ਼ਿੰਦਗੀ ਦੇ ਵਿੱਚ ਟੈਨਸ਼ਨਾਂ ਨੇ, ਸਾਡੀ ਜ਼ਿੰਦਗੀ ਦੇ ਵਿੱਚ ਓਵਰ ਥਿੰਕਿੰਗ ਹੈ, ਅਤੇ ਅਸੀਂ ਉਹ ਇਨਸਾਨ ਹਾਂ ਜਿਹੜੇ ਸੋਚਦੇ ਹਾਂ ਕਿ ਅੱਜ ਅਸੀਂ ਪੂਰੇ ਦਿਨ ਦੇ ਵਿੱਚ ਕਿੰਨੀਆਂ ਗੱਲਾਂ ਕਰਨੀਆਂ ਨੇ, ਕਿੰਨੀਆਂ ਗੱਲਾਂ ਸੁਣਨੀਆਂ ਨੇ। ਰਾਤ ਨੂੰ ਤੁਸੀਂ ਸੌਂਦੇ ਹੋ, ਅਸੀਂ ਉਹ ਇਨਸਾਨ ਹਾਂ ਨਾ, ਰਾਤ ਤੋਂ ਸੌਣ ਤੋਂ ਪਹਿਲਾਂ ਅਸੀਂ ਓਵਰ ਥਿੰਕ ਕਰਦੇ ਹਾਂ, ਮੋਰਨਿੰਗ ਉੱਠਣ ਤੋਂ ਪਹਿਲਾਂ ਵੀ ਸੁਪਨੇ ਦੇ ਵਿੱਚ ਅਸੀਂ ਓਵਰ ਥਿੰਕ ਹੀ ਕਰਦੇ ਹਾਂ, ਸਵੇਰੇ ਉੱਠ ਕੇ ਸ਼ੀਸ਼ੇ ਦੇ ਵਿੱਚ ਵੇਖਦੇ ਹਾਂ ਨਾ, ਅਸੀਂ ਤਦ ਵੀ ਓਵਰ ਥਿੰਕ ਹੀ ਕਰਦੇ ਹਾਂ। ਅਤੇ ਕਈ ਵਾਰੀ ਸਾਨੂੰ ਇੱਦਾਂ ਵੀ ਫੀਲ ਹੁੰਦਾ ਹੈ ਕਿ ਅਚਾਨਕ ਨਾ ਦਿਲ ਦੀ ਧੜਕਣਾਂ ਜਿਹੜੀਆਂ ਨੇ ਉਹ ਤੇਜ਼ ਹੋ ਗਈਆਂ ਨੇ, ਸਾਡੇ ਜਿਹੜੇ ਸਾਹ ਨੇ ਉਹ ਕਾਫੀ ਜ਼ਿਆਦਾ ਫਾਸਟ ਹੋ ਗਏ ਨੇ, ਅਤੇ ਲੱਗਦਾ ਹੈ ਜਿਵੇਂ ਸਭ ਕੁਝ ਕੰਟਰੋਲ ਤੋਂ ਬਾਹਰ ਹੋ ਗਿਆ, ਹੁਣ ਮੇਰੇ ਕੰਟਰੋਲ ਵਿੱਚ ਕੁਝ ਵੀ ਨਹੀਂ ਹੈ। ਅਤੇ ਇਹ ਹੋ ਸਕਦਾ ਹੈ ਦੋਸਤੋ ਪੈਨਿਕ ਅਟੈਕ। ਪੈਨਿਕ ਅਟੈਕ ਇੱਕ ਇਮੋਸ਼ਨਲ ਅਤੇ ਫਿਜ਼ੀਕਲ ਰਿਐਕਸ਼ਨ ਹੁੰਦਾ ਹੈ ਜਦੋਂ ਸਟ੍ਰੈਸ, ਡਰ ਜਾਂ ਓਵਰ ਥਿੰਕਿੰਗ ਅਚਾਨਕ ਬਹੁਤ ਜ਼ਿਆਦਾ ਹੋ ਜਾਵੇ। ਇਹਦੇ ਵਿੱਚ ਇੱਦਾਂ ਹੁੰਦਾ ਹੈ ਕਿ ਇਨਸਾਨ ਨੂੰ ਚੈਸਟ ਜਿਹੜਾ ਉਹਦਾ ਟਾਈਟ ਹੋ ਜਾਂਦਾ ਹੈ, ਪਸੀਨਾ ਆਉਂਦਾ ਹੈ, ਘਬਰਾਹਟ ਹੁੰਦੀ ਹੈ, ਡੀਜ਼ੀਨੈਸ ਹੋ ਜਾਂਦੀ ਹੈ, ਡਰ ਮਹਿਸੂਸ ਹੋ ਸਕਦਾ ਹੈ। ਪਰ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਪੈਨਿਕ ਅਟੈਕ ਜਿਹੜਾ ਉਹ ਡੇਂਜਰਸ ਨਹੀਂ ਹੁੰਦਾ। ਇਹ ਇਸ ਤਰੀਕੇ ਦੇ ਨਾਲ ਹੁੰਦਾ, ਤੁਸੀਂ ਸੜਕ 'ਤੇ ਚੱਲ ਰਹੇ ਹੋ, ਇੱਕ ਰੋੜਾ ਆਇਆ, ਰੋੜੇ ਤੋਂ ਟੱਕਰ ਖਾ ਕੇ, ਠੋਕਰ ਖਾ ਕੇ ਤੁਸੀਂ ਡਿੱਗ ਗਏ, 5 ਮਿੰਟ ਤੁਹਾਨੂੰ ਦਰਦ ਹੋਇਆ, ਫਿਰ ਉਸ ਤੋਂ ਬਾਅਦ ਚੀਜ਼ਾਂ ਨੋਰਮਲ ਹੋ ਜਾਣਗੀਆਂ। ਪਰ ਇਸਨੂੰ ਇਗਨੋਰ ਕਰਨਾ ਵੀ ਠੀਕ ਨਹੀਂ ਹੈ। ਜੇ ਤੁਹਾਡੇ ਨਾਲ ਇੱਦਾਂ ਦਾ ਹੁੰਦਾ ਹੈ, ਤੁਹਾਡੇ ਕਿਸੇ ਆਪਣੇ ਨਾਲ ਐਸਾ ਹੋਵੇ, ਤਾਂ ਸਭ ਤੋਂ ਪਹਿਲਾਂ ਡੀਪ ਬਰੀਥਿੰਗ ਕਰੋ, ਸਲੋਲੀ ਸਾਹ ਜਿਹੜਾ ਅੰਦਰ ਬਾਹਰ ਛੱਡੋ, ਇਨਹੇਲ ਐਕਸਹੇਲ ਬਰੀਥਿੰਗ ਐਕਸਰਸਾਈਜ਼ ਕਰੋ, ਆਪਣੇ ਆਪ ਨੂੰ ਕਾਮ ਕਰੋ, ਅਤੇ 5 ਤੋਂ 6 ਜਿਹੜੀ ਸਾਊਂਡ ਹੈ ਨਾ ਉਹ ਨੋਟਿਸ ਕਰੋ। ਮੰਨ ਲਓ ਤੁਹਾਡੇ ਆਲੇ ਦੁਆਲੇ ਪਾਣੀ ਵਹਿ ਰਿਹਾ ਹੈ, ਜਾਂ ਫਿਰ ਕੋਈ ਪਾਣੀ ਪੀ ਰਿਹਾ, ਉਹਦਾ ਸਾਊਂਡ ਤੁਸੀਂ ਨੋਟਿਸ ਕਰੋ, ਕੋਈ ਬੋਲ ਰਿਹਾ ਉਹਦਾ ਸਾਊਂਡ ਨੋਟਿਸ ਕਰੋ, 5 ਤੋਂ 6 ਸਾਊਂਡ ਤੁਸੀਂ ਨੋਟਿਸ ਕਰਨੇ ਨੇ। ਓਵਰ ਥਿੰਕਿੰਗ ਤੋਂ ਬਚੋ ਅਤੇ ਆਪਣੀ ਸਲੀਪ ਅਤੇ ਮੈਂਟਲ ਹੈਲਥ 'ਤੇ ਧਿਆਨ ਰੱਖੋ। ਅਤੇ ਯਾਦ ਰੱਖੋ ਫਰੈਂਡਸ, ਹਰ ਵਾਰ ਸਟਰੋਂਗ ਦਿਖਣਾ ਜ਼ਰੂਰੀ ਨਹੀਂ ਹੁੰਦਾ, ਕਈ ਵਾਰ ਮੈਂ ਠੀਕ ਨਹੀਂ ਹਾਂ ਕਹਿਣਾ ਵੀ ਹਿੰਮਤ ਦੀ ਨਿਸ਼ਾਨੀ ਹੁੰਦੀ ਹੈ। ਅਤੇ ਤੁਸੀਂ ਸਟਰੋਂਗ ਹੋ, ਆਈ ਨੋ, ਅਸੀਂ ਸਾਰੇ

ਸਟਰੋਂਗ ਆ, ਬਸ ਸਾਨੂੰ ਓਵਰ ਥਿੰਕਿੰਗ ਜਿਹੜੀ ਹੈ ਨਾ ਉਹ ਘੱਟ ਕਰਨੀ ਪਏਗੀ। ਤਾਂ ਓਵਰ ਥਿੰਕਿੰਗ ਨਹੀਂ ਕਰਦੇ, ਓਵਰ ਥਿੰਕਿੰਗ ਘੱਟ ਕਰਨ ਦੇ ਲਈ ਸਾਨੂੰ ਚਾਹੀਦਾ ਇੱਕ ਸਟਰੋਂਗ ਜਿਹਾ ਸੌਂਗ ਜਿਹੜਾ ਸਾਡੇ ਮੂਡ ਨੂੰ ਹੋਰ ਜ਼ਿਆਦਾ ਐਨਰਜੈਟਿਕ ਬਣਾ ਅਤੇ ਸਾਡੀ ਓਵਰ ਥਿੰਕਿੰਗ ਨੂੰ ਥੋੜ੍ਹੇ ਟਾਈਮ ਲਈ ਘੱਟ ਕਰਦੇ। ਤਾਂ ਸੁਣਦੇ ਹਾਂ ਜੀ ਮਿੱਕਾ ਦੀ ਆਵਾਜ਼ ਦੇ ਵਿੱਚ ਮੌਜਾਂ ਹੀ ਮੌਜਾਂ।

ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਗੁੱਡ ਮਾਰਨਿੰਗ ਜਲੰਧਰ। ਤੇ ਹੁਣ ਮੌਜਾਂ ਕਰਨ ਦਾ ਟਾਈਮ ਆ ਗਿਆ ਜੀ ਫੀਮੇਲਸ ਦਾ, ਸਾਡੀਆਂ ਉਹਨਾਂ ਦੋਸਤਾਂ ਦਾ ਜਿਨ੍ਹਾਂ ਦੇ ਘਰ ਵਿੱਚ ਇਹੀ ਚੱਲਦਾ ਰਹਿੰਦਾ ਹੈ ਕਲੇਸ਼ ਕਿ ਯਾਰ ਮੈਨੂੰ ਸ਼ੋਪਿੰਗ ਨਹੀਂ ਲੈ ਕੇ ਜਾਂਦੇ, ਮੇਰੇ ਜਿਹੜੇ ਹਸਬੈਂਡ ਹੈ ਨਾ ਮੇਰੀ ਕੇਅਰ ਨਹੀਂ ਕਰਦੇ, ਮੈਨੂੰ ਕਿੰਨਾ ਚਿਰ ਹੋ ਗਿਆ ਹੈ ਮੈਂ ਇੱਕ ਕੱਪੜਾ ਵੀ ਨਹੀਂ ਖਰੀਦਿਆ, ਘਰ ਦਾ ਸਮਾਨ ਟੁੱਟਿਆ ਪਿਆ, ਇਹ ਵੀ ਆਉਣਾ ਉਹ ਵੀ ਆਉਣਾ, ਬਲਾ ਬਲਾ ਬਲਾ ਬਲਾ ਬਲਾ, ਇੰਨੀਆਂ ਸਾਰੀਆਂ ਸ਼ਿਕਾਇਤਾਂ। ਲੇਕਿਨ ਦਿੱਲੀ ਦੇ ਵਿੱਚ ਨਾ ਇੱਕ ਇਹੋ ਜਿਹਾ ਸਟਾਰਟਅਪ ਹੋਇਆ ਹੈ। ਪਹਿਲਾਂ ਗੱਲ ਕਰਦੇ ਹਾਂ ਕਿ ਦੇਖੋ ਟੈਕਨੋਲੋਜੀ ਇੰਨੀ ਜ਼ਿਆਦਾ ਵੱਧ ਗਈ ਹੈ, ਤੁਸੀਂ ਹੁਣ ਕਿਸੇ ਵੀ ਤਰੀਕੇ ਦਾ ਜਿਹੜਾ ਵਹੀਕਲ ਹੈ ਬੁੱਕ ਕਰਵਾ ਸਕਦੇ ਹੋ, ਤੁਸੀਂ ਜਾ ਸਕਦੇ ਹੋ, ਹੈ ਨਾ। ਜੇ ਮੈਂ ਕਹਾਂ ਤੁਸੀਂ ਬੰਦਾ ਵੀ ਬੁੱਕ ਕਰਵਾ ਸਕਦੇ ਹੋ ਤਾਂ ਕਿੱਦਾਂ ਦਾ ਫੀਲ ਹੋਏਗਾ? ਚੰਗਾ ਫੀਲ ਹੋਏਗਾ ਨਾ, ਤੁਸੀਂ ਸੋਚੋਗੇ ਯਾਰ ਸੱਚੀ ਇੱਦਾਂ ਵੀ ਹੋ ਸਕਦਾ ਹੈ। ਹੋ ਸਕਦਾ ਹੈ ਦਿੱਲੀ ਦੇ ਵਿੱਚ ਇੱਕ ਸਟਾਰਟਅਪ ਹੋਇਆ ਹੈ ਜਿਹੜਾ ਹੈ ਕਿ ਕੈਰੀ ਮੈਨ ਸਰਵਿਸ ਹੁਣ ਤੁਹਾਨੂੰ ਮਿਲ ਸਕਦੀ ਹੈ ਸਿਰਫ 150 ਰੁਪਏ ਦੇ ਵਿੱਚ ਪ੍ਰਤੀ ਘੰਟੇ ਦੀ ਸ਼ੋਪਿੰਗ ਬੰਦਾ ਤੁਹਾਨੂੰ ਕਰਾਏਗਾ। ਨਹੀਂ ਨਹੀਂ ਪੈਸੇ ਉਹ ਨਹੀਂ ਦੇਗਾ, ਪੈਸੇ ਤੁਹਾਨੂੰ ਆਪਣੇ ਹੀ ਖਰਚ ਕਰਨੇ ਪੈਣਗੇ, ਲੇਕਿਨ ਹਾਂ ਤੁਹਾਡੇ ਜਿਹੜੇ ਕੈਰੀ ਬੈਗਸ ਨੇ ਉਹ ਚੱਕ ਲਏਗਾ, ਤੁਹਾਨੂੰ ਸਰਵਿਸ ਜਿਹੜੀ ਹੈ ਉਹ ਦੇਗਾ ਕਿ ਤੁਸੀਂ ਰਿਲੈਕਸ ਕਰੋ, ਕੋਈ ਵੀ ਸਮਾਨ ਨਾ ਚੱਕੋ, ਖਾਲੀ ਹੱਥ ਦੇ ਵਿੱਚ ਪਰਸ ਰੱਖੋ ਬਸ, ਹੋਰ ਕੋਈ ਚੀਜ਼ ਚੱਕਣ ਦੀ ਲੋੜ ਨਹੀਂ ਹੈਗੀ। ਸੋ ਇਹ ਸਰਵਿਸ ਤੁਹਾਨੂੰ ਮਿਲੇਗੀ ਕੈਰੀ ਮੈਨ ਦੀ, ਤਾਂ ਦੇਖੋ ਕਿੰਨੀ ਸੋਹਣੀ ਗੱਲ ਹੈ। ਹੁਣ ਤੁਸੀਂ ਵੀ ਕਿਸੇ ਦੋਸਤ ਨੂੰ ਦੱਸ ਸਕਦੇ ਹੋ, ਜੇਕਰ ਉਹ ਵੀ ਟੈਂਸਡ ਨੇ ਤਾਂ ਤੁਸੀਂ ਦੱਸ ਸਕਦੇ ਹੋ ਕਿ ਹੁਣ ਕੈਰੀ ਮੈਨ ਦੀ ਸਰਵਿਸ ਜਿਹੜੀ ਹੈ ਉਹ ਤੁਹਾਨੂੰ ਮਿਲ ਸਕਦੀ ਹੈ। ਤਾਂ ਚਲੋ ਜੀ ਇਸੇ ਗੱਲ 'ਤੇ ਥੋੜ੍ਹਾ ਜਿਹਾ ਠੁਮਕਾ ਲਗਾ ਲਓ, ਥੋੜ੍ਹਾ ਨੱਚ ਲਓ, ਥੋੜ੍ਹਾ ਜਿਹੜਾ ਸੈਲੀਬ੍ਰੇਟ ਕਰ ਲਓ, ਥੋੜ੍ਹਾ ਇੰਜੋਏ ਕਰ ਲਓ। ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਗੀਤ ਸੁਣਦੇ ਹਾਂ, ਨਾਲ ਹੀ ਸੁਨੀਤੀ ਚੌਹਾਨ ਦੀ ਆਵਾਜ਼ ਦੇ ਵਿੱਚ।

ਨਾ ਅਸੀਂ ਬੋਰ ਹੋ ਗਏ ਆ ਬਹਿ ਬਹਿ ਕੇ, ਹੈ ਨਾ, ਚਲੋ ਕਿਤੇ ਘੁੰਮਣ ਚੱਲਦੇ ਆ। ਪੰਜਾਬ ਦੀ ਜਿਹੜੀ ਧਰਤੀ ਹੈ ਨਾ, ਉਹ ਰਾਸ ਦੇ ਨਾਲ ਛੁਪੀ ਹੋਈ ਹੈ। ਲਾਈਕ ਇੱਦਾਂ ਹੈ ਕਿ ਉਹਦੇ ਵਿੱਚ ਇੰਨੇ ਸਾਰੇ ਰਾਸ ਹੈ, ਇੰਨੀਆਂ ਸਾਰੀਆਂ ਚੀਜ਼ਾਂ ਨੇ, ਇੰਨੀਆਂ ਸਾਰੀਆਂ ਇਮਾਰਤਾਂ ਨੇ, ਅਤੇ ਇਮਾਰਤਾਂ ਦੇ ਪਿੱਛੇ ਹੈਗੀ ਹੈ ਉਹਦੀ ਹਿਸਟਰੀ। ਹੁਣ ਮੈਂ ਤੁਹਾਨੂੰ ਲੈ ਕੇ ਚੱਲਦੀ ਹਾਂ ਇੱਕ ਇਹੋ ਜਿਹੀ ਥਾਂ 'ਤੇ ਜਿਸ ਨੂੰ ਕਹਿੰਦੇ ਆ ਸਰਾਈ ਲਕਸ਼ਰੀ ਖਾਨ। ਜਿਹੜਾ ਸਰਾਏ ਲਕਸ਼ਮੀ ਖਾਨ ਹੈ ਨਾ, ਉਸਨੂੰ ਕਈ ਲੋਕ ਜਿਹੜੇ ਨੇ ਰੰਗ ਦੇ ਬਸੰਤੀ ਫੋਰਟ ਦੇ ਨਾਂ ਨਾਲ ਵੀ ਜਾਣਦੇ ਨੇ। ਇਹ ਹਿਸਟੋਰੀਕਲ ਪਲੇਸ ਲੁਧਿਆਣਾ ਦੇ ਦੁਰਾਹਾ ਇਲਾਕੇ ਦੇ ਕੋਲ ਸਥਿਤ ਹੈ, ਅਤੇ ਇਸਦੀ ਹਿਸਟਰੀ ਲਗਭਗ 350 ਸਾਲ ਪੁਰਾਣੀ ਮੰਨੀ ਜਾਂਦੀ ਹੈ। ਇਹ 1667 ਦੇ ਆਸ ਪਾਸ ਮੁਗਲ ਜਨਰਲ ਜਿਹੜੇ ਨੇ ਲਸ਼ਕਰੀ ਖਾਨ ਨੇ ਬਣਵਾਈ ਸੀ। ਤੁਹਾਡੇ ਦਿਮਾਗ ਵਿੱਚ ਆਏਗਾ ਕੋਈ ਵੀ ਪਲੇਸ ਹੋਵੇ, ਜੇਕਰ ਉਹ ਬਣ ਰਿਹਾ, ਉਹਦਾ ਨਾਂ ਰੱਖਿਆ ਜਾ ਰਿਹਾ, ਤਾਂ ਉਹਦਾ ਹਰ ਕੋਈ ਪਲੇਸ ਦਾ ਕਿਸੇ ਨਾ ਕਿਸੇ ਨਾਂ ਦਾ ਮਤਲਬ ਤਾਂ ਹੁੰਦਾ ਹੀ ਹੈ। ਅਤੇ ਸਰਾਏ ਹੁੰਦਾ ਕੀ ਹੈ, ਇਸਦਾ ਮਤਲਬ ਕੀ ਹੈ? ਪੁਰਾਣੇ ਸਮੇਂ 'ਚ ਜਦੋਂ ਟ੍ਰੇਨਸ ਨਹੀਂ ਹੁੰਦੀਆਂ ਸੀ, ਲਗਜ਼ਰੀ ਹੋਟਲਸ ਨਹੀਂ ਹੁੰਦੇ ਸੀ, ਅਤੇ ਲੰਬੀ ਯਾਤਰਾ ਕਰਨ ਲਈ ਨਾ ਵਪਾਰੀ, ਸਿਪਾਹੀ ਅਤੇ ਜਿਹੜੇ ਮੁਸਾਫਿਰ ਰਸਤੇ 'ਚ ਆਰਾਮ ਕਰਨ ਦੇ ਲਈ ਜਿੱਥੇ ਰੁਕਦੇ ਸੀ ਉਹਨੂੰ ਸਰਾਏ ਕਿਹਾ ਜਾਂਦਾ ਸੀ। ਅਤੇ ਸਰਾਏ ਲਸ਼ਕਰੀ ਖਾਨ ਜਿਹੜੇ ਸੀ, ਉਸ ਸਮੇਂ ਦਿੱਲੀ ਤੋਂ ਲਾਹੌਰ ਜਾਣ ਵਾਲੇ ਮਸ਼ਹੂਰ ਗ੍ਰੈਂਡ ਤੁਰਕ ਰੋਡ 'ਤੇ ਇੰਪੋਰਟੈਂਟ ਰੈਸਟਿੰਗ ਪੁਆਇੰਟ ਸੀ। ਅਤੇ ਇਹਦੇ ਨਾਲ ਨਾ

ਬਾਲੀਵੁੱਡ ਦਾ ਵੀ ਇੱਕ ਕਨੈਕਸ਼ਨ ਹੈ। ਬਾਲੀਵੁੱਡ ਦਾ ਕਨੈਕਸ਼ਨ ਕਿਸ ਤਰੀਕੇ ਦੇ ਨਾਲ ਹੈ? ਆਮਿਰ ਖਾਨ ਦੀ ਸੁਪਰ ਹਿੱਟ ਫਿਲਮ ਜਿਹੜੀ ਹੈ ਰੰਗ ਦੇ ਬਸੰਤੀ ਦੇ ਕੁਝ ਸੀਨ ਇੱਥੇ ਸ਼ੂਟ ਹੋਏ ਸੀ, ਅਤੇ ਜਿਸ ਨੂੰ ਵੇਖ ਕੇ ਨਾ ਲੋਕਾਂ ਦੇ ਦਿਲ ਵਿੱਚ ਹੋਰ ਜ਼ਿਆਦਾ ਐਕਸਾਈਟਮੈਂਟ ਆਈ। ਯੰਗਸਟਰ ਨੇ ਸੋਚਿਆ ਕਿ ਹੁਣ ਇਸ ਪਲੇਸ ਨੂੰ ਨਾ ਐਕਸਪਲੋਰ ਕਰਨਾ ਚਾਹੀਦਾ ਹੈ, ਅਤੇ ਲੋਕਾਂ ਨੇ ਵੇਖਣਾ ਸ਼ੁਰੂ ਕਰ ਦਿੱਤਾ ਅਤੇ ਪਲੇਸ ਜਿਹੜਾ ਹੈ ਨੋਰਮਲ ਸੀ ਲੇਕਿਨ ਹੋਰ ਜ਼ਿਆਦਾ ਫੇਮਸ ਹੋ ਗਿਆ। ਕਈ ਲੋਕ ਅੱਜ ਵੀ ਇਸ ਨੂੰ IDB ਫੋਰਟ ਕਹਿ ਕੇ ਬੁਲਾਉਂਦੇ ਨੇ। ਦੋਸਤੋ, ਇਹ ਸਿਰਫ ਇੱਕ ਪੁਰਾਣੀ ਇਮਾਰਤ ਨਹੀਂ ਹੈ, ਇਹ ਪੰਜਾਬ ਦੀ ਹਿਸਟਰੀ, ਕਲਚਰ ਅਤੇ ਹੈਰੀਟੇਜ ਦਾ ਇੱਕ ਜ਼ਿੰਦਾ ਹਿੱਸਾ ਹੈ। ਜੇਕਰ ਤੁਸੀਂ ਹਿਸਟਰੀ ਲਵਰ ਹੋ, ਫੋਟੋਗ੍ਰਾਫੀ ਪਸੰਦ ਕਰਦੇ ਹੋ, ਪੀਸਫੁੱਲ ਹੈਰੀਟੇਜ ਪਲੇਸਿਸ ਐਕਸਪਲੋਰ ਕਰ ਰਹੇ ਹੋ, ਅਤੇ ਦਿਲ ਕਰਦਾ ਇੱਥੇ ਘੁੰਮਣ ਦਾ, ਜਾਣ ਦਾ, ਸਰਚ ਕਰਨ ਦਾ, ਹੋਰ ਜ਼ਿਆਦਾ ਗਿਆਨ ਬਟੋਰਨ ਦਾ, ਤਾਂ ਤੁਸੀਂ ਇੱਥੇ ਜਾ ਸਕਦੇ ਹੋ। ਤਾਂ ਚਲੋ ਜੀ, ਸੁਣਦੇ ਹਾਂ ਅਗਲਾ ਗੀਤ, ਅਤੇ ਹੁਣ ਦੇਖੋ 8:20 ਹੋ ਗਏ ਨੇ, 10 ਸਾਡੇ ਕੋਲ ਹੋਰ ਹੈ, ਅਤੇ ਹੋਰ ਅਸੀਂ ਇੰਟਰਸਟਿੰਗ ਗੱਲਾਂ ਬਾਤਾਂ ਕਰਾਂਗੇ, ਪਰ ਪਹਿਲਾਂ ਸੁਣਦੇ ਹਾਂ ਚੰਗਾ ਜਿਹਾ ਐਨਰਜੈਟਿਕ ਜਿਹਾ ਗੀਤ।

ਰਿਐਕਸ਼ਨ ਸਪੀਕਸ ਲਾਊਡਰ ਦੈਨ ਵਰਡਸ, ਲੇਕਿਨ ਕਈ ਲੋਕਾਂ ਦੀ ਹੁੰਦੀ ਹੈ ਐਂਜ਼ਾਇਟੀ ਸਪੀਕਸ ਲਾਊਡਰ ਦੈਨ ਵਰਡਸ। ਤੇ ਉਹ ਲੋਕੀ ਹੈ ਕੌਣ? ਸਾਡੇ ਅੱਜ ਦੇ ਸਟੂਡੈਂਟਸ, ਜਿਨ੍ਹਾਂ ਨੂੰ ਇੰਨੀ ਜ਼ਿਆਦਾ ਐਂਜ਼ਾਇਟੀ ਹੋ ਰਹੀ ਹੈ, ਹਾਲਾਂਕਿ ਉਹਨਾਂ ਦੇ ਐਗਜ਼ਾਮਸ ਹਲੇ ਖਤਮ ਹੋਏ ਨੇ, ਰਿਲੈਕਸ ਫੀਲ ਕਰ ਰਹੇ ਨੇ, ਲੇਕਿਨ ਪਿਛਲੇ ਸਮੈਸਟਰ ਦੇ ਐਗਜ਼ਾਮਸ ਦਾ ਰਿਜ਼ਲਟ ਵੀ ਆ ਰਿਹਾ ਹੈ। ਅਤੇ ਕਈ ਸਟੂਡੈਂਟ ਬਹੁਤ ਜ਼ਿਆਦਾ ਉਦਾਸ ਨੇ, ਕਿਉਂਕਿ ਉਹਨਾਂ ਦੇ ਕਈ ਜਿਹੜੇ ਐਗਜ਼ਾਮਸ ਨੇ ਉਹ ਨਹੀਂ ਹੋ ਪਾਏ। ਲੇਕਿਨ ਗੱਲ ਇਹ ਹੈ, ਮੈਂ ਛੋਟੀ ਜਿਹੀ ਸਟੋਰੀ ਤੁਹਾਨੂੰ ਸੁਣਾਵਾਂਗੀ, ਤੁਸੀਂ ਸਾਰੇ ਰਿਲੇਟ ਕਰ ਪਾਓਗੇ ਅਤੇ ਇਹ ਵੀ ਸੋਚੋਗੇ ਕਿ ਪ੍ਰੋਬਲਮ ਸਾਰਿਆਂ ਦੀ ਲਾਈਫ ਦੇ ਵਿੱਚ ਆਉਂਦੀ ਹੈ, ਲੇਕਿਨ ਬੰਦਾ

ਉਹੀ ਹੁੰਦਾ ਹੈ ਜਿਹੜਾ ਓਬਸਟੈਕਲਸ ਨੂੰ ਹੈਂਡਲ ਕਰੇ। ਸੋ ਮੇਰੇ ਪਿਆਰੇ ਜਿਹੜੇ ਸਟੂਡੈਂਟਸ ਨੇ ਉਹ ਸੁਣ ਸਕਦੇ ਨੇ, ਉੱਠ ਤਾਂ ਗਏ ਹੋਗੇ ਹੈ ਨਾ, 8:24 ਹੋ ਗਏ ਆ, ਬਟ ਕੋਈ ਗੱਲ ਨਹੀਂ। ਇੱਕ ਵਾਰ ਇੱਕ ਮੁੰਡਾ ਸੀ ਜਿਸ ਨੂੰ ਹਰ ਕੋਈ ਕਹਿੰਦਾ ਸੀ ਕਿ ਤੂੰ ਲਾਈਫ 'ਚ ਨਾ ਕੁਝ ਵੱਡਾ ਕਰ ਹੀ ਨਹੀਂ ਸਕਦਾ। ਉਹ ਐਵਰੇਜ ਸਟੂਡੈਂਟ ਸੀ, ਕਈ ਵਾਰ ਫੇਲ ਵੀ ਹੋਇਆ ਅਤੇ ਜਦੋਂ ਵੀ ਹੋਇਆ ਨਾ, ਕੁਝ ਨਵਾਂ ਕੰਮ ਸ਼ੁਰੂ ਕਰਦਾ ਸੀ, ਲੋਕ ਉਸਦਾ ਮਜ਼ਾਕ ਉਡਾਉਂਦੇ ਸੀ। ਪਰ ਇੱਕ ਦਿਨ ਉਹਨੇ ਇੱਕ ਗੱਲ ਸੋਚੀ, ਜੇ ਦੁਨੀਆ ਨੂੰ ਮੇਰੇ 'ਤੇ ਯਕੀਨ ਨਹੀਂ ਹੈ ਤਾਂ ਕੀ ਹੋਇਆ, ਮੈਂ ਤਾਂ ਆਪਣੇ ਆਪ 'ਤੇ ਯਕੀਨ ਕਰ ਸਕਦਾ ਹਾਂ। ਜਦੋਂ ਲੋਕ ਮੇਰੇ 'ਤੇ ਭਰੋਸਾ ਨਹੀਂ ਕਰ ਰਹੇ ਤਾਂ ਉਹ ਲੋਕ ਮੇਰੇ ਕੰਮ ਦੇ ਹੀ ਨਹੀਂ ਹੈਗੇ। ਮੈਂ ਆਪਣੇ ਉੱਤੇ ਭਰੋਸਾ ਕਰਾਂਗਾ, ਮੈਂ ਇੱਕ ਇੰਡੀਵਿਜੁਅਲ ਪਰਸਨ ਆ ਜਿਹੜਾ ਮੇਰੇ ਨਾਲ ਖੜ ਸਕਦਾ ਹੈ। ਉਹ ਰੋਜ਼ ਥੋੜ੍ਹਾ ਥੋੜ੍ਹਾ ਮਿਹਨਤ ਕਰਨ ਲੱਗ ਪਿਆ। ਨਾ ਓਵਰਨਾਈਟ ਸਕਸੈਸ ਨਹੀਂ ਮਿਲਦੀ, ਨਾ ਕੋਈ ਸ਼ਾਰਟਕੱਟ, ਬਸ ਕੰਸਿਸਟੈਂਸੀ। ਕਈ ਸਾਲ ਬਾਅਦ ਉਹ ਮੁੰਡਾ ਨਾ ਸਕਸੈਸਫੁਲ ਬਿਜ਼ਨਸਮੈਨ ਬਣ ਗਿਆ। ਜਦੋਂ ਲੋਕਾਂ ਨੇ ਪੁੱਛਿਆ ਤੇਰੀ ਸਕਸੈਸ ਦਾ ਸੀਕਰੇਟ ਕੀ ਹੈ, ਉਹ ਹੱਸ ਕੇ ਕਹਿੰਦਾ, ਮੈਂ ਲੋਕਾਂ ਦੀਆਂ ਗੱਲਾਂ ਨਹੀਂ ਸੁਣੀ, ਗੱਲਾਂ ਸੁਣਨੀਆਂ ਹੀ ਬੰਦ ਕਰ ਦਿੱਤੀਆਂ ਅਤੇ ਆਪਣੇ ਸੁਪਨੇ ਦੇਖਣੇ, ਸੁਣਨੇ, ਜੀਣੇ ਸਾਰੇ ਸ਼ੁਰੂ ਕਰਤੇ। ਅਤੇ ਕਈ ਵਾਰੀ ਨਾ ਦੋਸਤੋ, ਤੁਹਾਨੂੰ ਦੁਨੀਆ ਜਿਹੜੀ ਹੈ ਉਹ ਵੀਕ ਜ਼ਰੂਰ ਸਮਝੇਗੀ, ਸਿਰਫ ਇੱਕ ਇਸ ਕਰਕੇ ਕਿਉਂਕਿ ਤੁਹਾਡੀ ਜਿਹੜੀ ਸਟੋਰੀ ਹੈ ਅਜੇ ਸ਼ੁਰੂ ਹੀ ਨਹੀਂ ਹੋਈ। ਤਾਂ ਤੁਸੀਂ ਬਸ ਆਪਣੇ ਆਪ 'ਤੇ ਭਰੋਸਾ ਕਰਨਾ ਹੈ, ਲੋਕਾਂ ਦੀਆਂ ਗੱਲਾਂ 'ਤੇ ਯਕੀਨ ਨਹੀਂ ਕਰਨਾ। ਇਸੇ ਲਈ ਅੱਜ ਦਾ ਦਿਨ ਫੁੱਲ ਇੰਜੋਏ ਕਰੋ, ਵਾਈਬ ਜਿਹੜੀ ਹੈ ਉਹ ਪੋਜ਼ਿਟਿਵ ਹੋਣੀ ਚਾਹੀਦੀ ਹੈ। ਜਿੰਨੇ ਮਰਜ਼ੀ ਖਿਆਲ, ਓਵਰ ਥਿੰਕਿੰਗ ਸਭ ਕੁਝ ਛੱਡ ਦਿਉ, ਬਸ ਆਪਣੇ ਆਪ 'ਤੇ ਭਰੋਸਾ ਕਰੋ, ਇੰਜੋਏ ਵੀ ਕਰੋ, ਕੰਮ ਵੀ ਕਰੋ, ਦਿਨ ਨੂੰ ਪ੍ਰੋਡਕਟਿਵ ਵੀ ਬਣਾਓ ਅਤੇ ਖੂਬਸੂਰਤ ਜਿਹਾ ਸੌਂਗ ਵੀ ਸੁਣੋ। ਇਹ ਹੈ ਗੁੱਡ ਮਾਰਨਿੰਗ ਜਲੰਧਰ ਦਾ ਆਖਰੀ ਗੀਤ, ਲੇਕਿਨ ਹਾਂ, ਇਸ ਤੋਂ ਬਾਅਦ ਤੁਸੀਂ ਸੁਣੋਗੇ ਪੰਜਾਬੀ 'ਚ ਖਬਰਾਂ, ਫਿਰ ਉਸ ਤੋਂ ਬਾਅਦ ਨੱਚਣ ਟੱਪਣ ਲਈ ਰੈਡੀ ਹੋ ਜਾਣਾ, ਕਿਉਂਕਿ ਪ੍ਰੋਗਰਾਮ ਜਿਹੜਾ ਹੈ ਉਹ ਸਟਾਰਟ ਹੋ ਜਾਏਗਾ ਅੱਡੀ ਟੱਪਾ। ਤੁਸੀਂ ਚੁਣ ਕੀਤਾ 102.7 ਮੈਗਾਹਰਟਜ਼ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਇੰਜੋਏ ਕਰ ਰਹੀ ਸੀ ਜੀ, ਗੁੱਡ ਮਾਰਨਿੰਗ ਜਲੰਧਰ।

0: FM 102.7 MHz से आकाशवाणी जलंधर दा FM रेनबो चैनल है। हुण तो कुछ ही पलां दे विच तुसी सुनोगे पंजाबी च खबरां।
1: नमस्कार, ए आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਕੇਂਦਰ ਸਰਕਾਰ ਨੇ ਘੁਸਪੈਠ ਅਤੇ ਹੋਰ ਕਾਰਨਾਂ ਕਰਕੇ ਜਨਸੰਖਿਅਕੀ ਤਬਦੀਲੀ ਦੀਆਂ ਚੁਣੌਤੀਆਂ ਨਾਲ ਨਿਪਟਣ ਲਈ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ। ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਦੀ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਅੱਜ ਆਪਣਾ ਫੈਸਲਾ ਸੁਣਾਏਗੀ। CBSE ਨੇ ਸਪਸ਼ਟ ਕੀਤਾ ਹੈ ਕਿ ਉੱਤਰ ਪੁਸਤਿਕਾਵਾਂ ਦੇ ਮੁਲਾਂਕਣ ਲਈ ਵਰਤੇ ਜਾਂਦੇ ਇਸ 'ਤੇ ਔਨ ਸਕਰੀਨ ਮਾਰਕਿੰਗ ਸਿਸਟਮ ਵਿੱਚ ਕੋਈ ਸੁਰੱਖਿਆ ਉਲੰਘਣਾ ਨਹੀਂ ਹੋਈ। ਪੰਜਾਬ 'ਚ ਸ਼ਹਿਰੀ ਸਥਾਨਕ ਸੰਸਥਾਵਾਂ ਲਈ ਕੱਲ੍ਹ ਹੋਈਆਂ ਚੋਣਾਂ 'ਚ ਲਗਭਗ 64% ਪੋਲਿੰਗ ਦਰਜ ਕੀਤੀ ਗਈ ਹੈ। ਅਤੇ IPL ਕ੍ਰਿਕਟ ਵਿੱਚ ਬੀਤੀ ਰਾਤ ਪਹਿਲੇ ਕੁਆਲੀਫਾਇਰ ਮੈਚ ਵਿੱਚ ਰਾਇਲ ਚੈਲੇਂਜਰਸ ਬੰਗਲੁਰੂ ਨੇ ਗੁਜਰਾਤ ਟਾਈਟਨਸ ਨੂੰ 92 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਹੁਣ ਖਬਰਾਂ ਵਿਸਥਾਰ ਨਾਲ। ਕੇਂਦਰ ਸਰਕਾਰ ਨੇ ਘੁਸਪੈਠ ਅਤੇ ਹੋਰ ਕਾਰਨਾਂ ਕਰਕੇ ਜਨਸੰਖਿਅਕੀ ਤਬਦੀਲੀ ਦੀਆਂ ਚੁਣੌਤੀਆਂ ਨਾਲ ਨਿਪਟਣ ਲਈ ਇੱਕ ਉੱਚ ਪੱਧਰੀ ਕਮੇਟੀ ਬਣਾਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਐਲਾਨ ਕੀਤਾ ਕਿ ਕਮੇਟੀ ਦੀ ਪ੍ਰਧਾਨਗੀ ਸੁਪਰੀਮ ਕੋਰਟ ਦੇ ਸਾਬਕ ਜੱਜ ਪ੍ਰਕਾਸ਼ ਪ੍ਰਭਾਕਰ ਨਿਆਉਲਕਰ ਕਰਨਗੇ। ਜਨਗਣਨਾ ਕਮਿਸ਼ਨਰ ਦੇ ਨਾਲ ਸਾਬਕਾ IAS ਅਧਿਕਾਰੀ ਦੁਰਗਾ ਸ਼ੰਕਰ ਮਿਸ਼ਰਾ, ਸਾਬਕ IPS ਅਧਿਕਾਰੀ ਬਾਲਾਜੀ ਸ਼੍ਰੀਵਾਸਤਵ ਅਤੇ ਅਰਥ ਸ਼ਾਸਤਰੀ ਡਾਕਟਰ ਸ਼ਮਿਕਾ ਰਵੀ ਨੂੰ ਕਮੇਟੀ ਦੇ ਮੈਂਬਰ ਨਿਯੁਕਤ ਕੀਤਾ ਗਿਆ ਹੈ। ਗ੍ਰਹਿ ਮੰਤਰਾਲੇ ਵਿੱਚ ਇੱਕ ਜੁਆਇੰਟ ਸਕੱਤਰ ਮੈਂਬਰ ਸਕੱਤਰ ਵਜੋਂ ਕੰਮ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਲਾਲ ਕਿਲ੍ਹੇ ਤੋਂ ਆਪਣੇ ਸੁਤੰਤਰਤਾ ਦਿਵਸ ਭਾਸ਼ਣ ਵਿੱਚ ਜਨਸੰਖਿਆ ਤਬਦੀਲੀ ਬਾਰੇ ਉੱਚ ਪੱਧਰੀ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਸੀ।
2: मैं आज देश के सामने एक चिंता, एक चुनौती के संबंध में आगाह करना चाहता हूँ। षड्यंत्र के तहत देश की डेमोग्राफी को बदला जा रहा है, एक नए संकट के बीज बोए जा रहे हैं और ये घुसपैठिए मेरे देश के नौजवानों की रोजी रोटी छीन रहे हैं। एक घुसपैठिए मेरे देश की बहन बेटियों को निशाना बना रहे हैं, ये बर्दाश्त नहीं होगा। ये घुसपैठिए भोले भाले आदिवासियों को भ्रमित करके उनकी जमीनों पर कब्जा कर रहे हैं, ये देश सहन नहीं करेगा। और इसलिए एक हाई पावर डेमोग्राफी मिशन शुरू करने का निर्णय किया है।
1: श्री अमित शाह ने कहा कि जनसंख्या तब्दीली एक गंभीर मुद्दा है जो ना सिर्फ देश की प्रभुसत्ता सगों राष्ट्रीय सुरक्षा, कानून व्यवस्था, समाजिक ढांचे विच डूंघियां तब्दीलियां अते आदिवासी भाईचारे की सुरक्षा नाल संबंधित है। ਗ੍ਰਹਿ ਮੰਤਰੀ ਨੇ ਕਿਹਾ ਕਿ ਕਮੇਟੀ ਗੈਰ ਕਾਨੂੰਨੀ ਪ੍ਰਵਾਸ ਅਤੇ ਹੋਰ ਗੈਰ ਕੁਦਰਤੀ ਕਾਰਨਾਂ ਕਰਕੇ ਭਾਰਤ ਵਿੱਚ ਜਨਸੰਖਿਆ 'ਚ ਹੋਣ ਵਾਲੀਆਂ ਤਬਦੀਲੀਆਂ ਦਾ ਵਿਆਪਕ ਮੁਲਾਂਕਣ ਕਰੇਗੀ। ਸੁਪਰੀਮ ਕੋਰਟ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਦੀ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਅੱਜ ਆਪਣਾ ਫੈਸਲਾ ਸੁਣਾਏਗੀ। ਭਾਰਤ ਦੇ ਚੀਫ਼ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੋਮਾਲਿਆ ਬਾਗਚੀ ਦੀ ਬੈਂਚ ਨੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਸੀ। ਪਟੀਸ਼ਨਾਂ ਵਿੱਚ SIR ਪ੍ਰਕਿਰਿਆ ਦੀ ਵੈਧਤਾ ਨੂੰ ਚੁਣੌਤੀ ਦਿੱਤੀ ਗਈ ਹੈ ਅਤੇ ਦਲੀਲ ਦਿੱਤੀ ਗਈ ਹੈ ਕਿ ਇਹ ਸੰਵਿਧਾਨ ਦੀ ਧਾਰਾ 326, ਲੋਕ ਪ੍ਰਤੀਨਿਧਤਾ ਕਾਨੂੰਨ 1950 ਅਤੇ ਇਸ ਅਧੀਨ ਬਣਾਏ ਗਏ ਨਿਯਮਾਂ ਤਹਿਤ ਚੋਣ ਕਮਿਸ਼ਨ ਨੂੰ ਦਿੱਤੀਆਂ ਗਈਆਂ ਸ਼ਕਤੀਆਂ ਤੋਂ ਬਾਹਰ ਹੈ। ਪਟੀਸ਼ਨਰਾਂ ਨੇ ਇਹ ਦਲੀਲ ਵੀ ਦਿੱਤੀ ਹੈ ਕਿ SIR ਪ੍ਰਕਿਰਿਆ ਨੇ ਗਰੀਬਾਂ ਅਤੇ ਕਾਰੋਬਾਰ ਛੱਡ ਕੇ ਦੂਜੀ ਥਾਂ ਗਏ ਲੋਕਾਂ ਦੇ ਵੱਡੇ ਹਿੱਸੇ ਨੂੰ ਵੋਟ ਪਾਉਣ ਦੇ ਅਧਿਕਾਰ ਤੋਂ ਵਾਂਝਾ ਕਰ ਦਿੱਤਾ ਹੈ। ਇਹ ਪਟੀਸ਼ਨਾਂ ਪਿਛਲੇ ਸਾਲ ਜੂਨ ਵਿੱਚ ਬਿਹਾਰ ਵਿੱਚ SIR ਪ੍ਰਕਿਰਿਆ ਸ਼ੁਰੂ ਕਰਨ ਦੇ ਚੋਣ ਕਮਿਸ਼ਨ ਦੇ ਫੈਸਲੇ ਤੋਂ ਬਾਅਦ ਦਾਇਰ ਕੀਤੀਆਂ ਗਈਆਂ ਸਨ। ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਵੱਖ ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪਾਰਦਰਸ਼ਤਾ ਨੂੰ ਉਤਸ਼ਾਹਿਤ ਕਰਨ ਅਤੇ SIR ਪ੍ਰਕਿਰਿਆ ਤੋਂ ਪ੍ਰਭਾਵਿਤ ਵੋਟਰਾਂ ਦੀਆਂ ਮੁਸ਼ਕਲਾਂ ਨੂੰ ਘੱਟ ਕਰਨ ਲਈ ਅੰਤਰਿਮ ਨਿਰਦੇਸ਼ ਜਾਰੀ ਕੀਤੇ ਸਨ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਆਪਣੇ ਸਿੱਕਮ ਦੌਰੇ ਦੇ ਦੂਜੇ ਦਿਨ ਅੱਜ ਨਾਥੂਲਾ ਦਰੇ ਦਾ ਦੌਰਾ ਕਰਨਗੇ। ਉਹ ਨਾਥੂਲਾ ਵਿਖੇ ਤਾਇਨਾਤ ਸੈਨਿਕਾਂ ਨਾਲ ਵੀ ਗੱਲਬਾਤ ਕਰਨਗੇ। ਸੀਨੀਅਰ ਫੌਜੀ ਅਧਿਕਾਰੀਆਂ ਉਹਨਾਂ ਨੂੰ ਇਲਾਕੇ ਵਿੱਚ ਚੱਲ ਰਹੀਆਂ ਵੱਖ ਵੱਖ ਗਤੀਵਿਧੀਆਂ ਬਾਰੇ ਜਾਣਕਾਰੀ ਦੇਣਗੇ। ਰਾਸ਼ਟਰਪਤੀ ਬਾਬਾ ਹਰਭਜਨ ਮੰਦਿਰ ਵਿੱਚ ਪ੍ਰਾਰਥਨਾ ਵੀ ਕਰਨਗੇ। ਰਾਸ਼ਟਰਪਤੀ ਮੁਰਮੂ ਗੰਗਟੋਕ 'ਚ ਮੰਨਣ ਕੇਂਦਰ ਵਿਖੇ ਸਿੱਕਮ ਯੂਨੀਵਰਸਿਟੀ ਦੇ ਕੋਨਵੋਕੇਸ਼ਨ ਵਿੱਚ ਡਿਗਰੀਆਂ ਅਤੇ ਤਮਗੇ ਵੀ ਪ੍ਰਦਾਨ ਕਰਨਗੇ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਕੈਨੇਡਾ ਆਰਥਿਕ ਭਾਈਵਾਲੀ ਦਾ ਅਗਲਾ ਅਧਿਆਇ ਵਿਸ਼ਵਾਸ 'ਤੇ ਆਧਾਰਿਤ ਹੋਏਗਾ ਜੋ ਦੋਹਾਂ ਦੇਸ਼ਾਂ ਲਈ ਸਾਂਝੀ ਖੁਸ਼ਹਾਲੀ ਨੂੰ ਯਕੀਨੀ ਬਣਾਏਗਾ। ਕੈਨੇਡਾ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਗੋਇਲ ਨੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਕਾਰ ਵੱਧਦਾ ਵਿਸ਼ਵਾਸ, ਵਿਆਪਕ ਆਰਥਿਕ ਭਾਈਵਾਲੀ ਸਮਝੌਤੇ, ਸੈਪਾ ਤਹਿਤ ਵਪਾਰ ਅਤੇ ਨਿਵੇਸ਼ ਦੇ ਨਵੇਂ ਮੌਕੇ ਪੈਦਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ

ਤੇ ਵਪਾਰ ਅਤੇ ਨਿਵੇਸ਼ ਸੰਬੰਧਾਂ ਨੂੰ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਉਹਨਾਂ ਕਿਹਾ ਕਿ ਵਿਭਿੰਨਤਾ ਭਾਰਤ ਕੈਨੇਡਾ ਸੰਬੰਧਾਂ ਦੀ ਇੱਕ ਵਿਸ਼ੇਸ਼ਤਾ ਹੈ। ਭਾਰਤੀ ਅਰਥ ਵਿਵਸਥਾ ਦੀ ਗਤੀਸ਼ੀਲਤਾ ਬਾਰੇ ਸ੍ਰੀ ਗੋਇਲ ਨੇ ਕਿਹਾ ਕਿ ਭਾਰਤ ਅਗਲੇ 3 ਦਹਾਕਿਆਂ ਤੱਕ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਅਰਥ ਵਿਵਸਥਾ ਬਣਿਆ ਰਹੇਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਨੇ ਸਪਸ਼ਟ ਕੀਤਾ ਕਿ ਉੱਤਰ ਪੁਸਤਿਕਾਵਾਂ ਦੇ ਮੁਲਾਂਕਣ ਲਈ ਵਰਤੇ ਜਾਣ ਵਾਲੇ ਇਸ ਦੇ ਔਨ ਸਕਰੀਨ ਮਾਰਕਿੰਗ ਸਿਸਟਮ ਵਿੱਚ ਕੋਈ ਸੁਰੱਖਿਆ ਉਲੰਘਣਾ ਨਹੀਂ ਹੋਈ। ਇਸ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਘੁੰਮ ਰਿਹਾ URL ਉੱਤਰ ਪੁਸਤਿਕਾਵਾਂ ਦੇ ਮੁਲਾਂਕਣ ਲਈ ਵਰਤੇ ਜਾਣ ਵਾਲੇ ਪੋਰਟਲ ਤੋਂ ਵੱਖਰਾ ਹੈ। ਬੋਰਡ ਨੇ ਅੱਗੇ ਕਿਹਾ ਹੈ ਕਿ ਇਹ ਸਿਸਟਮ ਮਜ਼ਬੂਤ ਸ਼ਿਕਾਇਤ ਨਿਵਾਰਨ ਵਿਧੀਆਂ ਨਾਲ ਮੁਲਾਂਕਣ ਵਿੱਚ ਪਾਰਦਰਸ਼ਤਾ ਵਧਾਉਣ ਲਈ ਲਾਗੂ ਕੀਤਾ ਗਿਆ ਹੈ। CBSE ਨੇ ਭਰੋਸਾ ਦਵਾਇਆ ਕਿ ਮੁਲਾਂਕਣ ਪਲੇਟਫਾਰਮ ਦੀ ਸੁਰੱਖਿਆ ਅਤੇ ਗੰਭੀਰਤਾ ਨੂੰ ਯਕੀਨੀ ਬਣਾਉਣ ਲਈ ਸੁਰੱਖਿਆ ਉਪਾਅ ਮੌਜੂਦ ਨੇ। ਪੰਜਾਬ 'ਚ ਸਥਾਨਕ ਸੰਸਥਾਵਾਂ ਲਈ ਕੱਲ੍ਹ ਹੋਈਆਂ ਚੋਣਾਂ 'ਚ ਲਗਭਗ 64% ਪੋਲਿੰਗ ਦਰਜ ਕੀਤੀ ਗਈ ਹੈ। ਇਸ ਵਿੱਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 19 ਨਗਰ ਪੰਚਾਇਤਾਂ ਸਮੇਤ 102 ਸ਼ਹਿਰੀ ਸਥਾਨਕ ਸੰਸਥਾਵਾਂ 'ਚ ਨੁਮਾਇੰਦਿਆਂ ਦੀ ਚੋਣ ਲਈ ਵੋਟਾਂ ਪਈਆਂ। ਕੁਝ ਥਾਵਾਂ 'ਤੇ ਸਿਆਸੀ ਪਾਰਟੀਆਂ ਦੇ ਸਮਰਥਕਾਂ ਵਿਚਕਾਰ ਕੁਝ ਝੜਪਾਂ ਹੋਣ ਦੀ ਖਬਰ ਹੈ, ਪਰ ਰਾਜ ਚੋਣ ਕਮਿਸ਼ਨ ਨੇ ਪੁਸ਼ਟੀ ਕੀਤੀ ਹੈ ਕਿ ਵੱਡੇ ਪੱਧਰ 'ਤੇ ਚੋਣ ਅਮਲ ਸ਼ਾਂਤੀਪੂਰਨ ਰਿਹਾ। ਕੁੱਲ 35 ਲੱਖ ਤੋਂ ਵੱਧ ਵੋਟਾਂ ਵਿੱਚੋਂ 22,38,241 ਵੋਟਰਾਂ ਨੇ ਰਾਜ ਭਰ ਦੇ 1,897 ਵਾਰਡਾਂ ਵਿੱਚ 7,554 ਉਮੀਦਵਾਰਾਂ ਨੂੰ ਚੁਣਨ ਲਈ ਆਪਣੀਆਂ ਵੋਟਾਂ ਪਾਈਆਂ। ਰਾਜ ਚੋਣ ਕਮਿਸ਼ਨ ਨੇ ਸਥਾਨਕ ਸਵੈ ਸ਼ਾਸਨ ਨੂੰ ਮਜ਼ਬੂਤ ਕਰਨ ਵਿੱਚ ਉਤਸ਼ਾਹਜਨਕ ਭਾਗੀਦਾਰੀ ਲਈ ਪੰਜਾਬ ਦੇ ਵੋਟਰਾਂ ਦਾ ਧੰਨਵਾਦ ਕੀਤਾ ਹੈ। ਵੋਟਾਂ ਦੀ ਗਿਣਤੀ 29 ਮਈ ਨੂੰ ਹੋਏਗੀ। ਇਸ ਦੌਰਾਨ ਗੁਰਦਾਸਪੁਰ ਜ਼ਿਲ੍ਹੇ ਵਿੱਚ ਦੀਨਾਨਗਰ, ਗੁਰਦਾਸਪੁਰ, ਕਾਦੀਆਂ ਅਤੇ ਸ਼ਾਮ 84 ਨਗਰ ਕੌਂਸਲਾਂ ਦੀਆਂ ਚੋਣਾਂ 13 ਜੂਨ ਨੂੰ ਕਰਾਉਣ ਦਾ ਐਲਾਨ ਕੀਤਾ ਗਿਆ ਹੈ। ਭਾਰਤ ਨੇ ਚੀਨ ਅਤੇ ਪਾਕਿਸਤਾਨ ਦੇ ਸਾਂਝੇ ਬਿਆਨ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਬਾਰੇ ਬੇਲੋੜੇ ਹਵਾਲਿਆਂ ਨੂੰ ਸਪਸ਼ਟ ਤੌਰ 'ਤੇ ਰੱਦ ਕੀਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤ ਦਾ ਰੁੱਖ ਇੱਕ ਸਾਰ ਰਿਹਾ ਹੈ ਅਤੇ ਸੰਬੰਧਿਤ ਧਿਰਾਂ ਨੂੰ ਇਸ ਬਾਰੇ ਪਤਾ ਹੈ। ਉਹਨਾਂ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਅਤੇ ਲੱਦਾਖ ਭਾਰਤ ਦੇ ਅਟੁੱਟ ਅਤੇ ਅਨਿੱਖੜਵੇਂ ਅੰਗ ਸਨ, ਨੇ ਅਤੇ ਹਮੇਸ਼ਾ ਰਹਿਣਗੇ। ਬੁਲਾਰੇ ਨੇ ਅੱਗੇ ਕਿਹਾ ਕਿ ਕਿਸੇ ਹੋਰ ਦੇਸ਼ ਨੂੰ ਇਸ ਮਾਮਲੇ 'ਤੇ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਚੀਨ ਪਾਕਿਸਤਾਨ ਆਰਥਿਕ ਗਲਿਆਰਾ CPEC ਪ੍ਰੋਜੈਕਟ, ਜਿਨ੍ਹਾਂ ਵਿੱਚੋਂ ਕੁਝ ਭਾਰਤ ਦੇ ਪ੍ਰਭੂਸੱਤਾ ਸੰਪੰਨ ਇਲਾਕੇ ਵਿੱਚ ਸਥਿਤ ਨੇ, ਦੇ ਸੰਬੰਧ ਵਿੱਚ ਭਾਰਤ ਨੇ ਇਹਨਾਂ ਇਲਾਕਿਆਂ 'ਤੇ ਪਾਕਿਸਤਾਨ ਦੇ ਗੈਰ ਕਾਨੂੰਨੀ ਅਤੇ ਜ਼ਬਰਦਸਤੀ ਕਬਜ਼ੇ ਨੂੰ ਜਾਇਜ਼ ਹਟਾਉਣ ਲਈ ਦੂਜੇ ਦੇਸ਼ਾਂ ਵੱਲੋਂ ਕਿਸੇ ਵੀ ਕਦਮ ਦਾ ਸਖ਼ਤ ਵਿਰੋਧ ਕਰਦਿਆਂ ਰੱਦ ਕੀਤਾ ਹੈ। ਸ੍ਰੀ ਜੈਸਵਾਲ ਨੇ ਕਿਹਾ ਕਿ ਇਹ ਗੱਲ ਕਈ ਵਾਰ ਪਾਕਿਸਤਾਨੀ ਅਤੇ ਚੀਨੀ ਅਧਿਕਾਰੀ ਨੂੰ ਸਪਸ਼ਟ ਤੌਰ 'ਤੇ ਦੱਸ ਦਿੱਤੀ ਗਈ ਹੈ। ਉਹਨਾਂ ਅੱਗੇ ਕਿਹਾ ਕਿ ਵਿਦੇਸ਼ ਮੰਤਰਾਲੇ ਨੇ ਚੀਨ ਅਤੇ ਪਾਕਿਸਤਾਨ ਵਿਚਕਾਰ ਔਖੌਤੀ ਸਰਹੱਦ ਪਾਰ ਜਲ ਸਰੋਤ ਸਹਿਯੋਗ ਦਾ ਵੀ ਹਵਾਲਾ ਦਿੱਤਾ ਹੈ। ਉਹਨਾਂ ਕਿਹਾ ਕਿ ਕਿਉਂਕਿ ਦੋਵਾਂ ਦੇਸ਼ ਵਿਚਕਾਰ ਸਾਂਝੀ ਸਰਹੱਦ ਨਹੀਂ ਹੈ, ਇਸ ਲਈ ਅਖੌਤੀ ਸਰਹੱਦ ਪਾਰ ਜਲ ਸਰੋਤ ਸਹਿਯੋਗ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। IPL ਕ੍ਰਿਕਟ ਵਿੱਚ ਰਾਇਲ ਚੈਲੇਂਜਰਸ ਬੰਗਲੁਰੂ ਨੇ ਕੱਲ੍ਹ ਪਹਿਲੇ ਕੁਆਲੀਫਾਇਰ ਮੈਚ ਵਿੱਚ ਗੁਜਰਾਤ ਟਾਈਟਨਸ ਨੂੰ 92 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। 255 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਗੁਜਰਾਤ ਟਾਈਟਨਸ ਦੀ ਟੀਮ 162 ਦੌੜਾਂ 'ਤੇ ਹੀ ਆਊਟ ਹੋ ਗਈ। ਰਜਤ ਪਾਟੀਦਾਰ ਨੂੰ 93 ਦੌੜਾਂ ਦੀ ਨਾਬਾਦ ਪਾਰੀ ਲਈ ਪਲੇਅਰ ਆਫ ਦਾ ਮੈਚ ਐਲਾਨਿਆ ਗਿਆ। ਅੱਜ ਐਲੀਮੀਨੇਟਰ ਮੈਚ ਨਿਊ ਚੰਡੀਗੜ੍ਹ ਵਿਖੇ ਸਨਰਾਈਜ਼ਰਸ ਹੈਦਰਾਬਾਦ ਅਤੇ ਰਾਜਸਥਾਨ ਰਾਇਲਸ ਵਿਚਕਾਰ ਖੇਡਿਆ ਜਾਏਗਾ। ਇਹ ਮੈਚ ਸ਼ਾਮੀ 7:30 ਹੋਏਗਾ। ਜੇਤੂ ਟੀਮ ਸ਼ੁੱਕਰਵਾਰ ਨੂੰ ਦੂਜੇ ਕੁਆਲੀਫਾਇਰ ਵਿੱਚ ਗੁਜਰਾਤ ਟਾਈਟਨਸ ਦਾ ਮੁਕਾਬਲਾ ਕਰੇਗੀ। ਫਾਈਨਲ ਮੈਚ 31 ਮਈ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਏਗਾ। ਮੌਸਮ ਵਿਭਾਗ IMD ਨੇ ਅੱਜ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਵਿਦਰਭ ਵਿੱਚ ਗਰਮੀ ਦੀ ਭਿਆਨਕ ਸਥਿਤੀ ਦੀ ਭਵਿੱਖਬਾਣੀ ਕਰਦੇ ਹੋਏ ਰੈੱਡ ਅਲਰਟ ਜਾਰੀ ਕੀਤਾ ਹੈ। ਮੌਸਮ ਏਜੰਸੀ ਨੇ ਅਗਲੇ 2 ਦਿਨਾਂ ਲਈ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਹਿਮਾਚਲ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਤੱਟਵਰਤੀ ਆਂਧਰਾ ਪ੍ਰਦੇਸ਼, ਜੰਮੂ ਕਸ਼ਮੀਰ, ਲੱਦਾਖ, ਝਾਰਖੰਡ, ਉੜੀਸਾ, ਤੇਲੰਗਾਨਾ ਅਤੇ ਉੱਤਰਾਖੰਡ ਵਿੱਚ ਹੀ ਲੂ ਅਤੇ ਗਰਮੀ ਦੀ ਪੇਸ਼ੀਨਗੋਈ ਕੀਤੀ ਹੈ। ਪੰਜਾਬ 'ਚ ਗਰਮੀ ਦਾ ਕਹਿਰ ਜਾਰੀ ਹੈ। ਰਾਜ ਵਿੱਚ ਕੱਲ੍ਹ ਵੱਧ ਤੋਂ ਵੱਧ ਤਾਪਮਾਨ ਬਠਿੰਡਾ 'ਚ 45.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਤ ਵਿੱਚ ਚੋਣਵੀਆਂ ਖ਼ਬਰਾਂ 'ਤੇ ਇੱਕ ਨਜ਼ਰ। ਕੇਂਦਰ ਸਰਕਾਰ ਨੇ ਘੁਸਪੈਠ ਅਤੇ ਹੋਰ ਕਾਰਨਾਂ ਕਰਕੇ ਜਨਸੰਖਿਅਕੀ ਤਬਦੀਲੀ ਦੀਆਂ ਚੁਣੌਤੀਆਂ ਨਾਲ ਨਿਪਟਣ ਲਈ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ। ਸੁਪਰੀਮ ਕੋਰਟ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ ਦੀ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਅੱਜ ਆਪਣਾ ਫੈਸਲਾ ਸੁਣਾਏਗੀ। CBSE ਨੇ ਸਪਸ਼ਟ ਕੀਤਾ ਕਿ ਉੱਤਰ ਪੁਸਤਿਕਾਵਾਂ ਦੇ ਮੁਲਾਂਕਣ ਲਈ ਵਰਤੇ ਜਾਂਦੇ ਇਸ ਦੇ ਔਨ ਸਕਰੀਨ ਮਾਰਕਿੰਗ ਸਿਸਟਮ ਵਿੱਚ ਕੋਈ ਸੁਰੱਖਿਆ ਉਲੰਘਣਾ ਨਹੀਂ ਹੋਈ। ਪੰਜਾਬ 'ਚ ਸ਼ਹਿਰੀ ਸਥਾਨਕ ਸੰਸਥਾਵਾਂ ਲਈ ਕੱਲ੍ਹ ਹੋਈਆਂ ਚੋਣਾਂ ਵਿੱਚ ਲਗਭਗ 64% ਪੋਲਿੰਗ ਦਰਜ ਕੀਤੀ ਗਈ ਹੈ।

ਆਈਪੀਐਲ ਕ੍ਰਿਕਟ ਵਿੱਚ ਬੀਤੀ ਰਾਤ ਪਹਿਲੇ ਕੁਆਲੀਫਾਇਰ ਮੈਚ ਵਿੱਚ ਰਾਇਲ ਚੈਲੈਂਜਰਸ ਬੰਗਲੁਰੂ ਨੇ ਗੁਜਰਾਤ ਟਾਈਟਨਸ ਨੂੰ 92 ਦੌੜਾਂ ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।

लो जी पंजाबी आ गए हुए। ਤੁਸੀਂ ਜਿਹਨ ਕੀਤਾ 102.7 ਮੈਗਾਹਰਟਜ਼ ਤੇ ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਸਟਾਰਟ ਹੋ ਗਿਆ ਜੀ ਅੱਡੀ ਟੱਪਾ ਫੇਰ ਚਲੋ ਜੀ ਤਿਆਰ ਹੋ ਜਾਓ ਕਿਉਂਕਿ ਹੁਣ ਪਏਗਾ ਰੌਲਾ ਰੱਪਾ ਪ੍ਰੋਗਰਾਮ ਸ਼ੁਰੂ ਹੋ ਗਿਆ ਅੱਡੀ ਟੱਪਾ ਭਾਵੇਂ ਪੀ ਰਹੇ ਹੋ ਚਾਏ ਜਾਂ ਫਿਰ ਹੋ ਰਹੇ ਹੋ ਤਿਆਰ ਜਾਂ ਪਾ ਰਹੇ ਹੋ ਕੋਈ ਟਾਈ ਪੰਜਾਬੀ ਗਾਣੇ ਚੱਲਣਗੇ ਬੈਕ ਟੂ ਬੈਕ ਤੇ ਐਨਰਜੀ ਹੋਏਗੀ ਫੁੱਲ ਔਨ ਹਾਈ ਇੰਜੋਏ ਕਰੋ ਅੱਜ ਦੇ ਅੱਡੀ ਟੱਪਾ ਦਾ ਪਹਿਲਾ ਗੀਤ ਕਿਹੜਾ ਦੱਸੀਏ ਕਿਹੜਾ ਕਿਹੜਾ ਕਿਹੜਾ ਸੌਂਗ ਅੱਜ ਲਾਈਏ ਇਹਦਾ ਚਲੋ ਜੀ ਗਿੱਧਾ ਸੌਂਗ ਲਗਾਉਂਦੇ ਦਿਲਜੀਤ ਦੋਸਾਂਝ ਦੀ ਆਵਾਜ਼ ਦੇ ਵਿੱਚ ਪਹਿਲਾ ਸੌਂਗ ਤੁਸੀਂ ਇੰਜੋਏ ਕਰੋ ਫਿਰ ਗਾਣੇ ਮਿਲਣਗੇ ਬੈਕ ਟੂ ਬੈਕ

ਐਫਐਮ ਬੈਂਡ 102.7 ਮੈਗਾਹਰਟਸ ਤੇ ਆਕਾਸ਼ਵਾਣੀ ਜਲੰਧਰ ਦਾ ਐਫਐਮ ਰੇਨਬੋ ਚੈਨਲ ਹੈ ਤੇ ਹੁਣ ਵੇਲਾ ਹੋ ਗਿਆ ਹੈ ਐਫਐਮ ਨਿਊਜ਼ ਹੈਡਲਾਈਨਸ ਦਾ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਮੁਤਾਬਕ 9 ਵਜ ਗਏ ਨੇ। ਕੇਂਦਰ ਸਰਕਾਰ ਨੇ ਘੁਸਪੈਠ ਅਤੇ ਹੋਰ ਕਾਰਨਾਂ ਕਰਕੇ ਜਨਸੰਖਿਆਈ ਤਬਦੀਲੀ ਦੀਆਂ ਚੁਣੌਤੀਆਂ ਨਾਲ ਨਿਪਟਣ ਲਈ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ। ਸੁਪਰੀਮ ਕੋਰਟ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀ ਦੀ ਵਿਸ਼ੇਸ਼ ਤੀਬਰ ਸੋਧ ਦੀ ਵੈਧਤਾ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨਾਂ 'ਤੇ ਅੱਜ ਆਪਣਾ ਫੈਸਲਾ ਸੁਣਾਏਗਾ। CBSE ਨੇ ਸਪਸ਼ਟ ਕੀਤਾ ਹੈ ਕਿ ਉੱਤਰ ਪੁਸਤਕਾਵਾਂ ਦੇ ਮੁਲਾਂਕਣ ਲਈ ਵਰਤੇ ਜਾਂਦੇ ਇਸ ਦੇ ਔਨ ਸਕਰੀਨ ਮਾਰਕਿੰਗ ਸਿਸਟਮ ਵਿੱਚ ਕੋਈ ਸੁਰੱਖਿਆ ਉਲੰਘਣ ਨਹੀਂ ਹੋਈ। ਪੰਜਾਬ 'ਚ ਸ਼ਹਿਰੀ ਸਥਾਨਕ ਸੰਸਥਾਵਾਂ ਲਈ ਕੱਲ੍ਹ ਹੋਈਆਂ ਚੋਣਾਂ 'ਚ ਲਗਭਗ 64% ਪੋਲਿੰਗ ਦਰਜ ਕੀਤੀ ਗਈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਆਪਣੇ ਸਿੱਕਮ ਦੌਰੇ ਦੇ ਦੂਜੇ ਦਿਨ ਅੱਜ ਨਾਥੂਲਾ ਦਰੇ ਦਾ ਦੌਰਾ ਕਰਨਗੇ। ਅੱਜ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਬਰਸੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਡਿਤ ਜਵਾਹਰ ਲਾਲ ਨਹਿਰੂ ਉਹਨਾਂ ਦੀ ਬਰਸੀ 'ਤੇ ਸ਼ਰਧਾਂਜਲੀ ਭੇਟ ਕੀਤੀ ਹੈ। ਭਾਰਤ ਨੇ ਚੀਨ ਅਤੇ ਪਾਕਿਸਤਾਨ ਦੇ ਸਾਂਝੇ ਬਿਆਨ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਕਸ਼ਮੀਰ ਸੰਬੰਧੀ ਬੇਲੋੜੀਆਂ ਟਿੱਪਣੀਆਂ ਨੂੰ ਸਪਸ਼ਟ ਤੌਰ 'ਤੇ ਰੱਦ ਕੀਤਾ ਹੈ। ਪੰਜਾਬ ਸਮੇਤ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਜ਼ੋਰਦਾਰ ਗਰਮੀ ਪੈ ਰਹੀ ਹੈ। ਮੌਸਮ ਵਿਭਾਗ ਨੇ ਅੱਜ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਵਿਦਰਭ ਵਿੱਚ ਗਰਮੀ ਅਤੇ ਲੂ ਦੀ ਪੇਸ਼ਨਿਗੋਈ ਕਰਦਿਆਂ ਰੈੱਡ ਅਲਰਟ ਜਾਰੀ ਕੀਤਾ ਹੈ। IPL ਕ੍ਰਿਕਟ ਵਿੱਚ ਬੀਤੀ ਰਾਤ ਪਹਿਲੇ ਕੁਆਲੀਫਾਇਰ ਮੈਚ ਵਿੱਚ ਰਾਇਲ ਚੈਲੇਂਜਰਸ ਬੈਂਗਲੁਰੂ ਨੇ ਗੁਜਰਾਤ ਟਾਈਟਨਸ ਨੂੰ 92 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨ। ਇਸ ਤੋਂ ਬਾਅਦ ਤੁਸੀਂ ਪ੍ਰੋਗਰਾਮ ਇੰਜੋਏ ਕਰੋਗੇ ਦਿਲ ਆਪਣਾ ਪੰਜਾਬੀ।

ਹਰ ਦਿਲ ਵਿੱਚ ਵਸਦੀ ਹੈ ਇੱਕ ਕਹਾਣੀ ਜੋ ਦਿਲ ਤੱਕ ਦਿਲ ਨੂੰ ਜੋੜੇ ਪੁਰਾਣੀਆਂ ਯਾਦਾਂ ਨੂੰ ਵਰਤਮਾਨ 'ਚ ਮੋੜੇ। ਸ਼ੁਰੂ ਹੋ ਗਿਆ ਉਹੀ ਪ੍ਰੋਗਰਾਮ ਜਿਹੜਾ ਸਾਰਿਆਂ ਦੇ ਦਿਲ ਵਿੱਚ ਵਸਦਾ ਹੈ, ਜਿਹੜਾ ਦੱਸਦਾ ਹੈ ਕਿ ਅਸੀਂ ਪੰਜਾਬੀਆਂ ਤੇ ਪੰਜਾਬੀ ਆ ਗਏ ਨੇ। ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ, ਤੇ ਪ੍ਰੋਗਰਾਮ ਸਟਾਰਟ ਹੋ ਗਿਆ ਜੀ ਦਿਲ ਆਪਣਾ ਪੰਜਾਬੀ। ਉਹ ਪ੍ਰੋਗਰਾਮ ਜਿਹਦੇ ਵਿੱਚ ਗੱਲਾਂ ਬਾਤਾਂ ਹੁੰਦੀਆਂ ਨੇ, ਇੰਟਰੈਕਸ਼ਨ ਹੁੰਦੀ ਹੈ ਆਡੀਓ ਮੈਸੇਜਸ ਦੇ ਥਰੂ, ਤੇ ਤੁਸੀਂ ਮੈਨੂੰ ਮੈਸੇਜਸ ਭੇਜਣੇ ਨੇ, ਆਪਣੀਆਂ ਗੱਲਾਂ ਦੱਸਣੀਆਂ ਨੇ ਇਸ ਨੰਬਰ ਤੇ

8255101027। ਜਿੱਦਾਂ ਹਰ ਵਾਰੀ ਕੋਈ ਨਾ ਕੋਈ ਇੰਟਰਸਟਿੰਗ ਜਿਹਾ ਟੌਪਿਕ ਹੁੰਦਾ, ਇੱਕ ਇਹੋ ਜਿਹਾ ਟੌਪਿਕ ਜਿਹੜਾ ਸਾਨੂੰ ਵਰਤਮਾਨ ਦੀ ਥਾਂ ਪੁਰਾਣੇ ਟਾਈਮ ਦੇ ਵਿੱਚ ਲੈ ਜਾਂਦਾ ਹੈ, ਪੁਰਾਣੇ ਪੰਜਾਬ ਦਾ ਨਜ਼ਾਰਾ ਕਰਾਉਂਦਾ ਹੈ, ਤੁਹਾਡੇ ਆਪਣੇ ਮੈਸੇਜਿਸ, ਆਪਣੀ ਜ਼ੁਬਾਨੀ, ਸਾਡੀਆਂ ਯਾਦਾਂ ਨੂੰ ਤਾਜ਼ਾ ਕਰਦਾ ਹੈ। ਸੋ ਅੱਜ ਵੀ ਖੂਬਸੂਰਤ ਜਿਹਾ ਟੌਪਿਕ ਹੈ ਜਿਹੜਾ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ, ਅਤੇ ਆਈ ਹੋਪ ਉਹਦੇ ਬਾਰੇ ਗੱਲ ਕਰਨ ਲਈ ਨਾ ਤੁਹਾਡੇ ਜ਼ਿਹਨ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੋਣਗੀਆਂ, ਕਿਉਂਕਿ ਟੌਪਿਕ ਹੈ ਕਿ ਜਦੋਂ ਦੇਖੋ ਹੁਣ ਤਾਂ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ, ਹੈ ਨਾ, ਰੈੱਡ ਅਲਰਟ ਵੀ ਜਾਰੀ ਹੋ ਗਿਆ ਹੈ, ਅਤੇ ਗਰਮੀਆਂ ਦੇ ਵਿੱਚ ਅਸੀਂ ਫਰਿੱਜ 'ਤੇ ਕਾਫੀ ਜ਼ਿਆਦਾ ਡਿਪੈਂਡ ਆ, ਬੋਟਲਸ ਬਾਰ ਬਾਰ ਡੇਲੀ ਮੰਮੀ ਇਹੀ ਕਹਿੰਦੀ ਹੈ ਮਰ ਜਾਣੇ ਆ ਪਾਣੀ ਦੀ ਬੋਟਲ ਭਰ ਕੇ ਰੱਖ ਦਿਆ ਕਰ, ਮੈਂ ਥੱਕ ਗਈ ਹਾਂ ਰੱਖ ਰੱਖ ਕੇ, ਇਹੀ ਗੱਲਾਂ ਮੰਮੀ ਬੋਲਦੀ ਰਹਿੰਦੀ ਹੈ। ਲੇਕਿਨ ਪਹਿਲਾਂ ਟਾਈਮ ਵਿੱਚ ਕੀ ਹੁੰਦਾ ਸੀ, ਪਹਿਲਾਂ ਤੁਸੀਂ ਕੀ ਹੁੰਦਾ ਸੀ ਇਹ ਤੁਸੀਂ ਮੈਨੂੰ ਦੱਸਣਾ ਹੈ ਕਿ ਕਿਸ ਤਰੀਕੇ ਦੇ ਨਾਲ ਪਹਿਲਾਂ ਅਸੀਂ ਘੜੇ ਦੇ ਵਿੱਚ ਪਾਣੀ ਰੱਖ ਕੇ ਉਹਨੂੰ ਠੰਡਾ ਕਰਦੇ ਸੀ, ਕਿਸ ਤਰੀਕੇ ਦੀ ਤਰੀਕੇ ਨਾਲ ਅਸੀਂ ਪਹਿਲਾਂ ਏ ਸੀ

ਰੱਖ ਕਈਆਂ ਰੱਖ ਰੱਖ ਕੇ ਇਹੀ ਗੱਲਾਂ ਮੰਮੀ ਬੋਲਦੀ ਰਹਿੰਦੀ ਹੈ। ਲੇਕਿਨ ਪਹਿਲਾਂ ਟਾਈਮ ਵਿੱਚ ਕੀ ਹੁੰਦਾ ਸੀ, ਪਹਿਲਾਂ ਤੁਸੀਂ ਕੀ ਹੁੰਦਾ ਸੀ ਇਹ ਤੁਸੀਂ ਮੈਨੂੰ ਦੱਸਣਾ ਹੈ ਕਿ ਕਿਸ ਤਰੀਕੇ ਦੇ ਨਾਲ ਪਹਿਲਾਂ ਅਸੀਂ ਘੜੇ ਦੇ ਵਿੱਚ ਪਾਣੀ ਰੱਖ ਕੇ ਉਹਨੂੰ ਠੰਡਾ ਕਰਦੇ ਸੀ, ਕਿਸ ਤਰੀਕੇ ਦੀ ਤਰੀਕੇ ਨਾਲ ਅਸੀਂ ਪਹਿਲਾਂ ਏਸੀਸ ਨਹੀਂ ਹੁੰਦੇ ਸੀ ਲੇਕਿਨ ਫਿਰ ਵੀ ਅਸੀਂ ਉਸ ਕੂਲਿੰਗ ਦਾ ਆਨੰਦ ਮਾਣਦੇ ਸੀ ਜਿਹੜਾ ਏਸੀ ਦਾ ਕੰਮ ਕਰਦਾ ਸੀ, ਕਿਹੜੇ ਅਲਟਰਨੇਟਿਵ ਅਸੀਂ ਯੂਜ਼ ਕਰਦੇ ਸੀ ਇਸ ਦੇ ਬਾਰੇ ਤੁਸੀਂ ਮੈਨੂੰ ਦੱਸਣਾ ਹੈ। ਤਾਂ ਚਲੋ ਜੀ, ਮੈਂ ਤੁਹਾਡੇ ਮੈਸੇਜਿਸ ਦਾ ਤੁਹਾਡੀ ਜਿਹੜੇ ਗੱਲਾਂ ਨੇ ਉਹਨਾਂ ਦਾ ਇੰਤਜ਼ਾਰ ਕਰ ਰਹੀ ਹਾਂ। ਤਦ ਤੱਕ ਅਸੀਂ ਸੁਣਦੇ ਹਾਂ ਖੂਬਸੂਰਤ ਜਿਹਾ ਗੀਤ ਅਤੇ ਮਿਲਦੇ ਹਾਂ ਗੀਤ ਦੇ ਉਸ ਪਾਰ। ਇੰਜੋਏ ਕਰੋ ਅਤੇ ਬਣੇ ਰਹੋ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਵਿੱਚ।

0: जी हाँ दोस्तों, तुसी ट्यून की 102.7 मेगाहर्ट्ज़ से मैं तुहाड़ी अपनी दोस्त महक ते प्रोग्राम स्टार्ट हो गया है दिल अपना पंजाबी। देखते हाँ केड़े केड़े दोस्तों का दिल जिहड़ा है वो पंजाबी है, केड़ियां यादां उन्हां नूं याद है, केड़ी गल साडे नाल अज सांझी करनगे। तो चलो जी मैसेज साडे कोल आ गए ने, देखते हाँ कि साडे दोस्तों ने सानू कहा है।
1: ਜੋ ਮੁਲਾਜ਼ਮ ਵੀਰ ਸਾਡੀਆਂ ਭੈਣਾਂ ਜੋੜੀ ਨਿਭਾਰੇ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ।
0: ਸਤਿ ਸ਼੍ਰੀ ਅਕਾਲ ਜੀ।
1: ਮੈਂ ਮਨਜੀਤ ਸਿੰਘ ਖੰਡੂਰ, ਇੱਕ ਛੋਟਾ ਜਿਹਾ ਨਮਾਣਾ ਜਿਹਾ ਕਲਾਕਾਰ ਹਾਂ।
0: ਅੱਛਾ ਜੀ।
1: ਖੰਡੂਰ ਪਿੰਡ ਜ਼ਿਲ੍ਹਾ ਫਿਰੋਜ਼ਪੁਰ ਗੱਲ ਕਰਨ ਜਾ ਰਹੇ ਹੈ ਕਿ ਜੋ ਅੰਮ੍ਰਿਤ ਵੇਲੇ ਉੱਠਦੇ ਇਸ਼ਨਾਨ ਕਰਦੇ ਬਾਣੀ ਪੜ੍ਹਦੇ ਹੈ ਮਹਾਰਾਜ ਉਹਨਾਂ ਦੀਆਂ ਲਾਜਾਂ ਨਾਲ।
0: ਮੈਸੇਜ ਬੜਾ ਸ਼ਾਰਟ ਜਿਹਾ ਭੇਜਿਆ, ਚਲੋ ਅਗਲੀ ਆਡੀਓ ਵੀ ਸਾਡੇ ਕੋਲ ਹੈ।
1: ਪਿਆਰੇ ਦੋਸਤੋ, ਐਫਐਮਏ ਬੈਰਵੋ ਐਫਐਮਏ ਤੇ ਸਾਰੇ ਵੀਰ ਭੈਣਾਂ ਭਰਾ ਜੋ
0: ਜੀ
1: ਹਾਈ ਪਾ ਰਹੇ ਸੇਵਾ ਕਰ ਰਹੇ ਸਟੂਡੀਓ ਦੇ ਵਿੱਚ ਸੇਵਾ ਕਰ ਰਹੇ ਹੈ ਸਾਡੀਆਂ ਭੈਣਾਂ ਵੀਰ ਤੇ ਸੁਣਨ ਵਾਲੇ ਸਰੋਤੇ ਮੇਰਾ ਸਾਡਾ ਦਿਲ ਪੰਜਾਬੀ ਦੇ ਸਾਰੇ ਪ੍ਰੋਗਰਾਮ ਦੇ ਵਿੱਚ ਆਨੰਦ ਕਿਉਂ ਮੈਨੂੰ ਤਾਂ ਜੇ ਸਮਾਂ ਮਿਲਿਆ ਤਾਂ ਮੈਂ ਪੁਰਾਣੇ ਗੀਤਕਾਰ ਜਿਹਨਾਂ ਨੂੰ ਇੱਥੋਂ ਤੱਕ ਨਹੀਂ ਮੌਕਾ ਮਿਲਿਆ ਉਹਨਾਂ ਦੀਆਂ ਮੇਰੇ ਕੋਲ ਜੋ ਕਵਿਤਾਵਾਂ ਮੈਂ ਪੇਸ਼ ਕਰਨ ਜਾ ਰਿਹਾ
0: ਜੀ ਜੀ
1: ਆਸ ਕਰਦੇ ਹਾਂ ਕਿ ਤੁਸੀਂ ਸੁਣੋਗੇ ਲੈਣਾ ਕਹਿ ਜਾ ਰਿਹਾ।
0: ਵਾਹ ਕੀ ਬਾਤ ਹੈ।
1: ਆਪ ਗੁਰੂ ਚੱਲ ਆਵੇ ਭਗਤਾਂ ਦੀ ਪੈਜ ਰੱਖਣੇ ਆਪ ਗੁਰੂ ਚੱਲ ਆਵੇ ਉਹ ਤਨ ਕੀਤਾ ਜਦੋਂ ਵਿਸ਼ਨੂੰ ਨੂੰ ਯਾਦ ਸੀ ਆਇਆ ਪੱਥਰਾਂ ਚ ਸੋਣ ਫਰਿਆਦ

0: ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਸੋਹਣਾ ਤੁਸੀਂ ਸਾਨੂੰ ਜਿਹੜਾ ਹੈ ਆਡੀਓ ਭੇਜੀ ਹੈ, ਬੜਾ ਸੋਹਣਾ ਤੁਸੀਂ ਵਜਾਉਂਦੇ ਹੋ। ਅਤੇ ਆਈ ਹੋਪ ਜਿੰਨੇ ਵੀ ਸਾਡੇ ਦੋਸਤਾਂ ਨੇ ਸੁਣਿਆ ਉਹਨਾਂ ਨੂੰ ਤਾਂ ਮਜ਼ਾ ਆਇਆ, ਮੈਨੂੰ ਤਾਂ ਲਿਟਰਲੀ ਪਰਸਨਲੀ ਮਜ਼ਾ ਆਇਆ ਕਿਉਂਕਿ ਤੁਸੀਂ ਬਹੁਤ ਸੋਹਣਾ ਵਜਾਇਆ ਅਤੇ ਆਵਾਜ਼ ਵੀ ਬਹੁਤ ਸੋਹਣੀ ਹੈ। ਤਾਂ ਚਲੋ ਜੀ, ਅਗਲਾ ਮੈਸੇਜ ਅਸੀਂ ਪੜ੍ਹਦੇ ਹਾਂ। ਕੀ ਲਿਖਿਆ ਹੈ ਇਹਨਾਂ ਨੇ? ਲਿਖਿਆ ਹੈ ਕਿ ਜਿੰਦ ਗੁੱਸਾ, ਗਲਤੀਆਂ, ਲਾਲਚ ਅਤੇ ਅਪਮਾਨ ਜਿਹੜਾ ਹੈ ਉਹ ਬਹੁਤ ਬੁਰਾ ਹੁੰਦਾ ਹੈ, ਅਤੇ ਜੋ ਦੂਸਰੇ ਦੇ ਲਈ ਅਸੀਂ ਕਰਦੇ ਹਾਂ ਉਹੀ ਮਾੜਾ ਸਾਡੇ ਨਾਲ ਹੁੰਦਾ ਹੈ। ਸੋ ਰੱਬ ਨੂੰ ਆਪਣੇ ਪਾਸ ਰੱਖੋ, ਆਪਣੇ ਆਪ ਨੂੰ ਦੇਖੋ ਕਿ ਕਿਸ ਤਰੀਕੇ ਦੇ ਅਸੀਂ ਇਨਸਾਨ ਹਾਂ। ਇਹ ਸਾਨੂੰ ਦੱਸਿਆ ਹੈ ਜੀ ਰਾਮ ਸਰੂਪ ਅਰੋੜਾ ਚੌਂਕ ਚਿਲੀਆ ਸੁਲਤਾਨਪੁਰ ਲੋਧੀ ਤੋਂ ਮੈਸੇਜ ਆਇਆ ਹੈ ਜੀ। ਇਹਨਾਂ ਨੇ ਉੱਦਾਂ ਹਿੰਦੀ ਦੇ ਵਿੱਚ ਲਿਖਿਆ ਸੀ, ਲੇਕਿਨ ਮੈਂ ਪੰਜਾਬੀ ਦੇ ਵਿੱਚ ਪੜ੍ਹਦਾ, ਕੋਈ ਗੱਲ ਤਾਂ ਨਹੀਂ? ਜੇ ਮੈਂ ਪੜ੍ਹਦਾ ਤਾਂ ਕੋਈ ਗੱਲ ਤਾਂ ਨਹੀਂ? ਚਲੋ ਜੀ, ਕੋਈ ਗੱਲ ਨਹੀਂ ਹੈ, ਤਾਂ ਸੁਣਦੇ ਹਾਂ ਅਸੀਂ ਅਗਲਾ ਗੀਤ, ਅਤੇ ਮੈਂ ਵੇਟ ਕਰ ਰਹੀ ਹਾਂ ਤੁਸੀਂ ਸਾਨੂੰ ਮੈਸੇਜਿਸ ਭੇਜੋਗੇ। ਜਾਂਦੇ ਜਾਂਦੇ ਇੱਕ ਗੱਲ ਮੇਰੇ ਦਿਮਾਗ ਦੇ ਵਿੱਚ ਆਈ ਕਿ ਪਹਿਲਾਂ ਅਸੀਂ ਨਾ ਇਹ ਗੱਲ ਕਰਦੇ ਹਾਂ ਕਿ ਸਾਡੇ ਪੁਰਾਣੇ ਘਰਾਂ ਦੀ ਜਿਹੜੀ ਹੁੰਦੀ ਸੀ ਨਾ, ਕਿ ਅੱਜ ਕੱਲ੍ਹ ਤਾਂ ਅਸੀਂ ਲੱਖਾਂ ਰੁਪਏ ਲਗਾ ਕੇ ਅਸੀਂ ਕੰਕਰੀਟ ਜਿਹੜੇ ਨੇ ਉਹਦੇ ਲੈਂਟਰ ਪਾ ਲਏ ਨੇ, ਬਾਹਰ ਅਸੀਂ ਅੱਗ ਬਟ ਬਾਹਰੋਂ ਅੱਗ ਦੀ ਤਰ੍ਹਾਂ ਬਲਦੇ ਨੇ ਲੇਕਿਨ ਅੰਦਰੋਂ ਬਹੁਤ ਠੰਡੇ ਹੁੰਦੇ ਸੀ ਹੁੰਦੇ ਨੇ। ਪਰ ਪੁਰਾਣੇ ਸਮੇਂ ਦੇ ਵਿੱਚ ਪੰਜਾਬ ਦੇ ਘਰ ਜਿਹੜੇ ਕੱਚੀ ਮਿੱਟੀ ਦੇ ਬਣੇ ਹੁੰਦੇ ਸੀ, ਗਾਰੇ ਤੂੜੀ ਮਿਲਾ ਕੇ ਲੀਪੇ ਜਾਂਦੇ ਸੀ, ਛੱਤਾਂ ਉੱਤੇ ਕਾਨੇ ਬਾਂਸ ਅਤੇ ਜਿਹੜੇ ਸ਼ਤੀਰ ਪਾ ਕੇ ਨਾ ਉੱਪਰ ਮਿੱਟੀ ਦੀ ਮੋਟੀ ਤਹਿ ਛਪਾਈ ਜਾਂਦੀ ਸੀ, ਅਤੇ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਮਿੱਟੀ ਹੈ ਨਾ ਕੁਦਰਤੀ ਇੰਸੂਲੇਟਰ ਹੈ ਜੋ ਬਾਹਰ ਦੀ ਗਰਮੀ ਨੂੰ ਅੰਦਰ ਨਹੀਂ ਸੀ ਆਉਣ ਦਿੰਦੀ। ਦੁਪਹਿਰ ਜਦੋਂ ਬਾਹਰ ਲੂ ਚੱਲਦੀ ਸੀ, ਜਿੱਦਾਂ ਹੁਣ ਤੁਸੀਂ ਬਾਹਰ ਜਾਓਗੇ ਦੁਪਹਿਰੇ ਨੂੰ ਦੇਖੋਗੇ ਕਾਫੀ ਜ਼ਿਆਦਾ ਲੂ ਚੱਲ ਰਹੇ ਹੋਗੇ, ਤਾਂ ਅੰਦਰ ਵੜਦੇ ਆਏ ਇੰਝ ਲੱਗਦਾ ਸੀ ਜਿਵੇਂ ਪਤਾ ਨਹੀਂ ਕਿਹੜੀ ਗੁਫਾ ਦੇ ਵਿੱਚ ਅਸੀਂ ਆ ਗਏ ਹਾਂ। ਸੋ ਜੇਕਰ ਤੁਹਾਡੇ ਨਾਲ ਇਹੋ ਜਿਹੀ ਕੋਈ ਯਾਦ ਹੈਗੀ ਹੈ ਜੁੜੀ ਹੋਈ, ਤੁਸੀਂ ਵੀ ਬਚਪਨ ਦੇ ਵਿੱਚ ਇਹੋ ਜਿਹਾ ਫੀਲ ਕੀਤਾ ਹੈ, ਇਹੋ ਜਿਹੇ ਘਰਾਂ ਦੇ ਵਿੱਚ ਰਹੇ ਹੋ, ਤਾਂ ਉਹ ਯਾਦ ਅਸੀਂ ਅੱਜ ਦੁਬਾਰਾ ਤਾਜ਼ਾ ਕਰ ਸਕਦੇ ਹਾਂ। ਇੰਨੇ ਵਿੱਚ ਮੈਂ ਗੱਲ ਕੀਤੀ, ਮੇਰੇ ਕੋਲ ਇੱਕ ਹੋਰ ਮੈਸੇਜ ਆ ਗਿਆ। ਚਲੋ ਜੀ ਸੁਣਦੇ ਹਾਂ ਕੀ ਕਹਿੰਦੇ ਨੇ ਦੋਸਤ।
1: ਸੁਖਦੇਵ ਸਿੰਘ ਲਖਨਪਾਲ ਬਸਤੀ ਸ਼ੇਖ ਜਨਕ ਨਗਰ ਜਲੰਧਰ ਵੱਲੋਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਮੈਡਮ ਜੀ ਬਹੁਤ ਹੀ ਵਧੀਆ ਤੁਸੀਂ ਪ੍ਰੋਗਰਾਮ ਕਰ ਰਹੇ ਹੋ, ਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ, ਇਸੇ ਤਰ੍ਹਾਂ ਸੋਹਣੇ ਸੋਹਣੇ ਪ੍ਰੋਗਰਾਮ ਲੈ ਕੇ ਆਉਂਦੇ ਰਹੋ।
0: ਸ਼ੁਕਰੀਆ ਜੀ,
1: ਧੰਨਵਾਦ ਜੀ। ਤੇ ਮੈਡਮ ਜੀ ਕੁਝ ਲਾਈਨਾਂ ਲੈ ਕੇ ਹਾਜ਼ਰ ਹਾਂ
0: ਜੀ,
1: ਕਬੂਲ ਕਰਿਓ। ਤਕਦੀਰਾਂ ਨੇ
0: ਹਾਂਜੀ
1: ਕਿੰਨੀਆਂ ਥਾਵਾਂ ਤੇ ਜਾ ਕੇ ਮੰਗਿਆ ਸੀ ਮੈਂ ਤੈਨੂੰ, ਕਿੰਨੀਆਂ ਥਾਵਾਂ ਤੇ ਜਾ ਕੇ ਮੰਗਿਆ ਸੀ ਮੈਂ ਤੈਨੂੰ, ਪਰ ਮੰਨਤਾਂ ਪੂਰੀਆਂ ਨਹੀਂ ਕੀਤੀਆਂ ਉਹਨਾਂ ਪੀਰਾਂ ਨੇ। ਦੋਹਾਂ ਦੀ ਹੀ ਮਰਜ਼ੀ ਨਹੀਂ ਸੀ ਵੱਖ ਹੋਣਾ, ਪਰ ਸਾਨੂੰ ਵੱਖ ਕੀਤਾ ਤਕਦੀਰਾਂ ਨੇ। ਹੁਣ ਤੇਰੀ ਯਾਦ ਵਿੱਚ ਰਾਤਾਂ ਕੱਟਦੇ ਹਾਂ ਜਿਵੇਂ ਹੰਝੂਆਂ ਵਿੱਚ ਭਿੱਜੀਆਂ ਹੋਣ ਤਹਿਰੀਰਾਂ ਨੂੰ, ਜਿਵੇਂ ਹੰਝੂਆਂ ਵਿੱਚ ਭਿੱਜੀਆਂ ਹੋਣ ਤਹਿਰੀਰਾਂ ਨੇ। ਜੇ ਅੱਜ ਸਾਡੇ ਦਰਮਿਆਨ ਵਿੱਥਾਂ ਨੇ, ਜੇ ਅੱਜ ਸਾਡੇ ਦਰਮਿਆਨ ਵਿੱਥਾਂ ਨੇ, ਇਹ ਸਾਡੀ ਮਜਬੂਰੀ ਨਹੀਂ, ਇਹ ਸਾਡੀ ਮਜਬੂਰੀ ਨਹੀਂ ਸੁਖਦੇਵ, ਬਸ ਸਮੇਂ ਦੀਆਂ ਵਹੀਰਾਂ ਨੇ। ਸੁਖਦੇਵ ਬਸ ਸਮੇਂ ਦੀਆਂ ਵਹੀਰਾਂ ਨੇ। ਧੰਨਵਾਦ ਜੀ, ਦਿਲ ਆਪਣਾ ਪੰਜਾਬੀ।
0: ਸੁਖਦੇਵ ਜੀ, ਆਪਣੇ ਦਿਲ ਦੀ ਗੱਲ ਤੁਸੀਂ ਅੱਜ ਆਪਣੀ ਆਡੀਓ ਦੇ ਜ਼ਰੀਏ ਪਹੁੰਚਾ ਦਿੱਤੀ ਦੋਸਤਾਂ ਤੱਕ, ਅਤੇ ਬੜਾ ਸੋਹਣਾ ਮੈਸੇਜ ਤੁਸੀਂ ਭੇਜਿਆ, ਬੜੀ ਸੋਹਣੀ ਤੁਹਾਡੀ ਕਵਿਤਾ ਸੀ ਅਤੇ ਬੋਲ ਵੀ ਬਹੁਤ ਸੋਹਣੇ ਸੀ। ਤਾਂ ਚਲੋ ਜੀ, ਇੱਦਾਂ ਹੀ ਪ੍ਰੋਗਰਾਮ ਦੇ ਵਿੱਚ ਬਣੇ ਰਹੋ, ਅਗਲੇ ਦੋਸਤ ਦਾ ਵੀ ਅਸੀਂ ਮੈਸੇਜ ਸੁਣ ਲੈਂਦੇ ਹਾਂ ਕੀ ਕਹਿੰਦੇ ਨੇ ਸਾਡੇ ਦੋਸਤ।
2: ਮੈਡਮ ਜੀ ਨਮਸਕਾਰ।
0: ਨਮਸਕਾਰ ਜੀ,
2: ਰਮੇਸ਼ ਕੁਮਾਰ ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਗੱਲ ਕਰਦਾ।
0: ਹਾਂਜੀ
2: ਮੈਡਮ ਜੀ, ਤੁਸੀਂ ਕੀਤੀ ਠੰਡੇ ਪਾਣੀ ਫਰਿੱਜ ਦੀ ਜਾਂ ਘੜੇ ਦੀ, ਅਸੀਂ ਨਾ ਉਸ ਵਕਤ ਮੈਡਮ ਜੀ ਆਈ

0: ਬਾਕਸ ਹੁੰਦਾ ਸੀ ਇੱਕ ਡੱਬਾ ਜਿਹਾ
1: ਅੱਛਾ ਜੀ
0: ਪਲਾਸਟਿਕ ਦਾ ਤੇ ਉਹਦੇ ਵਿੱਚ 5 ਕਿਲੋ ਬਰਫ ਲਿਆ ਕੇ ਰੱਖ ਦਿੰਦੇ ਸੀਗੇ ਤੇ ਰਾਤ ਨੂੰ ਦੁੱਧ ਰੱਖ ਦਿੰਦੇ ਵੀ ਦੁੱਧ ਖਰਾਬ ਨਾ ਹੋ ਜਾਵੇ ਕੋਈ ਦਾਲ ਸਬਜ਼ੀ ਹੁੰਦੀ ਸੀ ਉਹ ਰੱਖ ਦਿੰਦੇ ਵੀ ਖਰਾਬ ਨਾ ਹੋ ਜਾਵੇ ਤੇ 4-5 ਬੋਤਲਾਂ ਪਾਣੀ ਦੀਆਂ ਲਾ ਦਿੰਦੇ ਸੀ ਤੇ ਇਸ ਕਰਕੇ ਉਹ ਟਾਈਮ ਵੀ ਅਸੀਂ ਕੱਢੇ ਆ ਆਈ ਬਾਕਸ ਦੇ ਵਿੱਚ ਤੇ ਇੱਕ ਮੈਂ ਛੋਟਾ ਜਿਹਾ ਚੁਟਕਲਾ ਸੁਣਾ ਰਿਹਾ
1: ਜੀ
0: ਤੇ ਔਰਤ ਦਾ ਦਿਮਾਗ ਹਰੇਕ ਜਗ੍ਹਾ ਚੱਲਦਾ ਆ
1: ਜੀ
0: ਇੱਕ ਜਗ੍ਹਾ ਆ ਕੇ ਅਟਕ ਜਾਂਦਾ ਆ ਸ਼ਾਮ ਨੂੰ ਇਹ ਜੀ ਕੀ ਬਣਾਵਾਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ
1: ਸਹੀ ਗੱਲ ਹੈ ਇੱਕ ਥਾਂ ਤੇ ਜਾ ਕੇ ਸਾਰਿਆਂ ਦਾ ਦਿਮਾਗ ਰੁਕ ਕੇ ਜਾਂਦਾ ਕਿ ਅੱਜ ਕੀ ਬਣਾਉਣਾ ਕਿਉਂਕਿ ਸਾਰਿਆਂ ਦੀ ਪਸੰਦ ਵੱਖਰੀ ਵੱਖਰੀ ਹੈ ਕਿਸੇ ਨੂੰ ਮਟਰ ਨਹੀਂ ਖਾਣੇ ਕਿਸੇ ਨੂੰ ਕੁਝ ਨਹੀਂ ਖਾਣਾ ਤੇ ਇਹ ਤਾਂ ਪ੍ਰੋਬਲਮ ਹੈਗੀ ਹੈ ਤੇ ਸਹੀ ਕਿਹਾ ਤੁਸੀਂ ਪਹਿਲੇ ਨਾ ਨਿਆਮਤ ਖਾਣੇ ਵੀ ਹੁੰਦੇ ਸੀ ਹੁਣ ਮੇਰਾ ਅਗਲਾ ਕੁਐਸਚਨ ਤੁਹਾਡੇ ਤੋਂ ਇਹ ਹੈ ਮੈਂ ਦੱਸਦਾ ਨਿਆਮਤ ਖਾਣੇ ਤੁਸੀਂ ਮੈਨੂੰ ਦੱਸਣਾ ਹੈ ਕਿ ਨਿਆਮਤ ਖਾਣੇ ਜਿਹੜੇ ਹੈ ਉਹ ਹੁੰਦੇ ਕੀ ਸੀ ਤਾਂ ਚਲੋ ਜੀ ਅਗਲਾ ਮੈਸੇਜ ਅਸੀਂ ਪੜ੍ਹਦੇ ਹਾਂ ਸਾਡੇ ਦੋਸਤਾਂ ਨੇ ਕੀ ਕਿਹਾ ਹੈ ਮੈਂ ਅੱਜ ਵੀ ਘੜੇ ਦਾ ਪਾਣੀ ਹੀ ਪੀਣ ਲਈ ਵਰਤੋਂ ਕਰਦਾ ਹਾਂ ਜੀ ਅਜ਼ਮਾਇਆ ਹੋਇਆ ਤਜਰਬਾ ਹੈ ਸਰੀਰ ਰੋਗ ਮੁਕਤ ਰਹਿੰਦਾ ਹੈ ਹਰਪ੍ਰੀਤ ਸਿੰਘ ਪਿਤਾ ਵਿਲੇਜ ਬੁਰਜ ਲਾਡਾ ਸਿੰਘ ਓਕੇ ਜੀ ਸਹੀ ਕਿਹਾ ਤੁਸੀਂ ਅੱਜ ਵੀ ਘੜੇ ਦਾ ਪਾਣੀ ਹੀ ਪੀਣਾ ਚਾਹੀਦਾ ਹੈ ਕਿਉਂਕਿ ਸਾਡੀ ਬੋਡੀ ਜਿਹੜੀ ਹੈ ਉਹਦੇ ਲਈ ਬਹੁਤ ਸੋਹਣਾ ਹੈ ਅਤੇ ਇਹ ਚੀਜ਼ ਵੀ ਹੈ ਕਿ ਨਾਲ ਸਾਡੇ ਕੋਲ ਇੱਕ ਹੋਰ ਮੈਸੇਜ ਆਇਆ ਉਹ ਵੀ ਪੜ੍ਹ ਲੈਂਦੇ ਹਾਂ ਲਾਜ਼ਮ ਹੈ ਤਕਦੀਰ ਵਿੱਚ ਮੇਰੇ ਲਿਖਿਆ ਜੋ ਹੋਣਾ ਜੋ ਹੋਇਆ ਹੈ ਇਹ ਰੱਬ ਦਾ ਨੇਮ ਹੈ ਮੇਰਾ ਆਪਣਾ ਥੋੜ੍ਹੀ ਹੈ ਕਿ ਬਦਲ ਦੇਵੇਗਾ ਕਿੱਦਾਂ ਟਾਲ ਸਕਦਾ ਸਾਂ ਕਿੱਦਾਂ ਟਾਲ ਸਕਦਾ ਸਾਂ ਜੋ ਮੁਕੱਦਰ ਦੇ ਵਿੱਚ ਲਿਖਿਆ ਹੋਇਆ ਹੈ ਦੋਸਤ ਮੇਰੀ ਪੀੜਾ 'ਤੇ ਤੱਜ ਕੱਸਦੇ ਹੋ ਦੋਸਤ ਮੇਰੀ ਪੀੜਾ 'ਤੇ ਤੱਜ ਕੱਸਦੇ ਹੋ ਤੇਰਾ ਕੋਈ ਹੋਕੇ ਤੇਰੇ ਤੋਂ ਜੁਦਾ ਹੋਇਆ ਹੈ ਵਾਹ ਜੀ ਵਾਹ ਬਹੁਤ ਸੋਹਣਾ ਕਿਹੜੇ ਦੋਸਤ ਨੇ ਸਾਨੂੰ ਭੇਜਿਆ ਹੈ ਇਹ ਸਾਨੂੰ ਕਿਹੜੇ ਦੋਸਤ ਨੇ ਭੇਜਿਆ ਹੈ ਨਾਂ ਤਾਂ ਨਹੀਂ ਲਿਖਿਆ ਮੈਨੂੰ ਲੱਗਦਾ ਸ਼ਾਇਦ ਹਰਪ੍ਰੀਤ ਸਿੰਘ ਜੀ ਨੇ ਹੀ ਭੇਜਿਆ ਸੀ ਇਹ ਮੈਸੇਜ ਚਲੋ ਜੀ ਬਹੁਤ ਬਹੁਤ ਸ਼ੁਕਰੀਆ ਚੂਹਾ ਪਿੰਜਰੇ 'ਚ ਇਸ ਲਈ ਫਸ ਜਾਂਦਾ ਹੈ ਕਿਉਂਕਿ ਉਹ ਸਮਝ ਨਹੀਂ ਪਾਉਂਦਾ ਕਿ ਪਿੰਜਰੇ 'ਚ ਰੱਖੀ ਰੋਟੀ ਉਸਨੂੰ ਫਰੀ ਕਿਉਂ ਮਿਲ ਰਹੀ ਹੈ ਫ੍ਰੀ ਕਿਉਂ ਮਿਲ ਰਹੀ ਹੈ ਸਹੀ ਗੱਲ ਹੈ ਚੂਹਾ ਇਸ ਕਰਕੇ ਨਹੀਂ ਸਮਝ ਪਾਉਂਦਾ ਅਤੇ ਇਹੀ ਅਸੀਂ ਆਮ ਲੋਕਾਂ ਦੀ ਕਹਾਣੀ ਹੈ ਸਾਨੂੰ ਵੀ ਨਹੀਂ ਸਮਝ ਆਉਂਦਾ ਅਤੇ ਅਸੀਂ ਫਸ ਜਾਂਦੇ ਹਾਂ ਅਮਰਜੀਤ ਜਸਤਲ ਪ੍ਰੇਮ ਮਾਰਕੀਟ ਬਠਿੰਡਾ ਤੋਂ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਅਤੇ ਇੱਕ ਗੱਲ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦੇਵਾਂ ਇਹ ਪ੍ਰੋਗਰਾਮ ਜਿਹੜਾ ਚੱਲ ਰਿਹਾ ਨਾ ਇਹ ਚੱਲ ਰਿਹਾ ਜੀ ਦਿਲ ਆਪਣਾ ਪੰਜਾਬੀ ਜਿਹਦੇ ਲਈ ਆਲਰੇਡੀ ਅਸੀਂ ਗੱਲਬਾਤ ਕਰ ਰਹੇ ਹਾਂ ਮੈਂ ਤੁਹਾਨੂੰ ਇੱਕ ਟੋਪਿਕ ਵੀ ਦੱਸ ਦਿੱਤਾ ਹੈ ਲੇਕਿਨ ਜਿਹੜੀਆਂ ਸ਼ਾਇਰੀਆਂ ਤੁਸੀਂ ਭੇਜ ਰਹੇ ਹੋ ਸ਼ਾਇਰੀਆਂ ਤੁਸੀਂ ਦਿਲ ਅੱਜ ਸ਼ਾਇਰ ਹੈ ਪਰਟੀਕੁਲਰ ਪ੍ਰੋਗਰਾਮ ਅਸੀਂ ਬਣਾਇਆ ਹੋਇਆ ਉਹਦੇ ਵਿੱਚ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ 2 ਵਜੇ ਉਹ ਪ੍ਰੋਗਰਾਮ ਚੱਲਦਾ ਹੈ ਫਿਲਹਾਲ ਤੁਸੀਂ ਸਾਨੂੰ ਕੋਈ ਜੋਕਸ ਕੋਈ ਇਨਫੋਰਮੇਸ਼ਨ ਭੇਜ ਸਕਦੇ ਹੋ ਪੰਜਾਬੀ ਕਲਚਰ ਦੇ ਰਿਲੇਟਿਡ ਚਾਈਲਡਹੁੱਡ ਮੈਮਰੀ ਤੁਹਾਡੀ ਕੋਈ ਹੈ ਤਾਂ ਉਹ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਜਰਨਲ ਮੈਸੇਜਿਸ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਕੋਈ ਸਿਆਣੀ ਗੱਲ ਕੋਈ ਕਹਾਵਤ ਸਾਡੇ ਨਾਲ ਤੁਸੀਂ ਭੇਜ ਸਕਦੇ ਹੋ ਸਾਨੂੰ

ਇੱਕ ਹੋਰ ਸਾਡੇ ਕੋਲ ਮੈਸੇਜ ਆਇਆ ਜਿਹਦੇ ਵਿੱਚ ਲਿਖਿਆ, ਹੈਲੋ ਮਹਿਕ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਲਿਖਿਆ ਹੈ, ਕਿਵੇਂ ਦਾ ਸੀ ਉਹ ਦੌਰ, ਉਸ ਵੇਲੇ ਕਿੱਦਾਂ ਦਾ ਸੀ ਟਾਈਮ, ਬਾਕੀ ਤਾਂ ਸਭ ਫਿੱਕੇ ਪੈ ਗਏ, ਪਰ ਸਾਡਾ ਰੇਡੀਓ ਹੈ ਕਾਇਮ। ਚਲਦੇ ਚਲਦੇ ਵੀ ਸੀ ਇੱਕ ਸਮਾਂ, ਕੋਈ ਐਸਾ ਆਇਆ ਹਰ ਘਰ ਪਿੰਡ, ਜਿਹੜੇ ਨੇ ਗਲੀ ਮੁਹੱਲੇ ਟੀਵੀ ਰੌਲਾ ਪਾਇਆ, ਗਾਇਬ ਹੋ ਗਏ ਛਣਕਾਟੇ ਜਿਵੇਂ ਸੜਕਾਂ ਉੱਤੇ ਵਹਿਣ, ਬਾਕੀ ਤਾਂ ਸਭ ਫਿੱਕੇ ਪੈ ਗਏ, ਪਰ ਸਾਡਾ ਰੇਡੀਓ ਕਾਇਮ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਸੋਹਣਾ ਮੈਸੇਜ ਤੁਸੀਂ ਲਿਖਿਆ। ਸਤਨਾਮ ਸਿੰਘ ਗਿੱਲ ਪਿੰਡ ਦੌੜ ਸਿੰਘ ਵਾਲਾ ਤਰਨ ਤਾਰਾ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਅਗਲਾ ਮੈਸੇਜ ਆਇਆ ਹੈ ਦਵਿੰਦਰ ਕੁਮਾਰ ਬਾਰਗੋ ਕੈਂਪ ਜਲੰਧਰ। ਮੈਡਮ ਜੀ ਗੁੱਡ ਮੋਰਨਿੰਗ ਅਤੇ ਤੁਹਾਡੀ ਸਾਰੀ ਟੀਮ ਗੁੱਡ ਮੋਰਨਿੰਗ। ਪਹਿਲਾਂ ਅਸੀਂ ਬਚਪਨ ਵਿੱਚ ਸੁਰਾਈ ਵਾਲਾ ਜਿਹੜਾ ਮਟਕਾ ਹੈ ਇਹਦੇ ਵਿੱਚ ਰੇਤਾ ਪਾ ਕੇ ਰੇਤਾ ਕੇ ਪਾਣੀ

ਜਿਹੜਾ ਰੇਤਾ ਪਾ ਕੇ ਥੱਲੇ ਰੱਖ ਕੇ ਫਿਰ ਉਹਦੇ ਵਿੱਚ ਮਟਕਾ ਰੱਖ ਕੇ ਪਾਣੀ ਠੰਡਾ ਰਹਿੰਦਾ ਸੀ ਪਿੰਡ ਦੇ ਵਿੱਚ, ਅਸੀਂ ਇੱਦਾਂ ਕਰਦੇ ਸੀ। ਠੀਕ ਹੈ ਜੀ, ਬਚਪਨ ਦੀਆਂ ਯਾਦਾਂ ਨੇ ਤਾਜ਼ਾ ਹੋ ਹੀ ਜਾਂਦੀਆਂ ਨੇ ਜਦੋਂ ਅਸੀਂ ਇਹਦੇ ਉੱਤੇ ਗੱਲਬਾਤ ਕਰਦੇ ਹਾਂ, ਬਸ ਸਾਨੂੰ ਯਾਦ ਰੱਖਣ ਦੀ ਲੋੜ ਹੁੰਦੀ ਹੈ। ਤਾਂ ਚਲੋ ਜੀ, ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਇੰਨੀਆਂ ਸੋਹਣੀਆਂ ਗੱਲਾਂ ਬਾਤਾਂ ਕੀਤੀਆਂ। ਲੇਕਿਨ ਮੈਂ ਫਿਰ ਤੋਂ ਤੁਹਾਡੇ ਲਈ ਨੰਬਰ ਜਿਹੜਾ ਅਨਾਊਂਸ ਕਰ ਰਹੀ ਹਾਂ, 9855101027। ਇਹਦੇ 'ਤੇ ਤੁਸੀਂ ਮੈਨੂੰ ਕਿਸੇ ਵੀ ਤਰੀਕੇ ਦਾ ਤੁਹਾਡੇ ਵਿੱਚ ਟੈਲੈਂਟ ਹੈ ਜਾਂ ਫਿਰ ਕੋਈ ਜੋਕ ਹੈ, ਕੋਈ ਚੁਟਕਲਾ ਹੈ ਤੁਸੀਂ ਸਾਡੇ ਨਾਲ ਸਾਂਝੇ ਕਰਨਾ ਚਾਹੁੰਦੇ ਹੋ, ਤੁਸੀਂ ਕਰ ਸਕਦੇ ਹੋ। ਅਤੇ ਨਾਲ ਜੇਕਰ ਤੁਹਾਡੇ ਕੋਲ ਅੱਜ ਵੀ ਉਹ ਟਾਈਮ ਦੀ ਜਿਹੜੇ ਘੜੇ ਨੇ ਜਾਂ ਫਿਰ ਤੁਹਾਡੇ ਕੋਲ ਗਲਾਸ ਹੈ ਪੁਰਾਣੇ ਟਾਈਮ ਦੇ ਜਿਹੜੇ ਤਾਂਬੇ ਦੇ ਯੂਜ਼ ਹੁੰਦੇ ਸੀ, ਹੈ ਨਾ, ਉਹਦੇ ਵਿੱਚ ਪਾਣੀ ਪੀਣ ਨਾਲ ਕਹਿੰਦੇ ਹੈਲਥ ਜਿਹੜੀ ਹੈ ਬਹੁਤ ਚੰਗੀ ਰਹਿੰਦੀ ਹੈ, ਅਤੇ ਤੌੜੀ ਜਿਹੜੀ ਹੈ ਤੁਹਾਡੇ ਕੋਲ ਰੱਖੀ ਹੈ, ਤਾਂ ਤੁਸੀਂ ਸਾਡੇ ਨਾਲ ਉਹਦੀ ਫੋਟੋ ਵੀ ਸਾਂਝੀ ਕਰ ਸਕਦੇ ਹੋ। ਚਲੋ ਜੀ, ਇੱਕ ਗੀਤ ਵੀ ਸੁਣ ਲੈਂਦੇ ਹਾਂ, ਤੁਹਾਡੀ ਆਡੀਓਜ਼ ਹਲੇ ਆ ਰਹੀਆਂ ਨੇ, ਤਾਂ ਅਸੀਂ ਤਦ ਤੱਕ ਇੱਕ ਸੋਹਣਾ ਜਿਹਾ ਗੀਤ ਇੰਜੋਏ ਕਰਦੇ ਹਾਂ। ਮਿਲਦੇ ਹਾਂ ਗੀਤ ਦੇ ਉਸ ਪਾਰ।

0: ਤੁਸੀਂ ਇੰਜੋਏ ਕਰੋ ਜੀ ਪ੍ਰੋਗਰਾਮ ਦਿਲ ਆਪਣਾ ਪੰਜਾਬੀ, ਜਿਹਦੇ ਵਿੱਚ ਸਾਡੇ ਦੋਸਤ ਦਾ ਇੱਕ ਹੋਰ ਮੈਸੇਜ ਆ ਗਿਆ ਹੈ, ਤਾਂ ਸੁਣਦੇ ਹਾਂ ਸਾਡੇ ਦੋਸਤ ਕੀ ਕਹਿੰਦੇ ਨੇ।
1: ਆਵਾਜ਼ ਦੀ ਦੁਨੀਆ ਦੇ ਦੋਸਤੋ
0: ਜੀ,
1: ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ,
1: ਸਤਨਾਮ ਸਿੰਘ ਰਖਰਾਓ
0: ਜੀ,
1: ਬਾਗਾ ਪੁਰਾਣਾ ਤੋਂ ਜੀ। ਪਿਆਰੀ ਬੇਟੀ ਮਹਿਕ, ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
1: ਹੋਰ ਬੇਟੀ ਠੀਕ ਠਾਕ ਹੋ?
0: ਹਾਂਜੀ ਬਹੁਤ ਵਧੀਆ, ਤੁਸੀਂ ਦੱਸੋ
1: ਜੀ। ਬੇਟੀ ਗਰਮੀ ਬਹੁਤ ਪੈ ਰਹੀ ਹੈ
0: ਜੀ,
1: ਅੱਜ ਟੈਂਪਰੇਚਰ ਤਕਰੀਬਨ 43 ਤੇ ਪਹੁੰਚਿਆ ਪਿਆ ਹੈ, ਤੇ 1 ਵਜੇ ਤੱਕ 44-45 ਤੋਂ ਵੀ ਪਾਰਾ ਪਾਰ ਹੋਣ ਤੇ

0: ਆਇਆ ਪਿਆ ਹੈ।
1: ਬਹੁਤ ਜ਼ਿਆਦਾ ਗਰਮੀ,
0: ਆਪਾਂ ਨੂੰ ਕਰਨਾ ਕੀ ਚਾਹੀਦਾ ਹੈ ਵੀ ਆਪਾਂ ਗਰਮੀ ਤੋਂ ਬਚਣ ਦੇ ਉਪਾਅ, ਯਾਨੀ ਕਿ ਜੇ ਤੁਹਾਡੀ ਏਜ 60 ਸਾਲ ਤੋਂ ਉੱਪਰ ਜਾਂਦੀ ਹੈ
1: ਜੀ,
0: ਤੇ ਤੁਸੀਂ ਸ਼ਾਮ ਨੂੰ 5 ਵਜੇ ਤੋਂ ਬਾਅਦ ਚ ਘਰੋਂ ਬਾਹਰ ਨਿਕਲੋ, ਜੇ ਮਜਬੂਰੀ ਚ ਜਾਣਾ ਵੀ ਪੈਂਦਾ ਹੈ ਤਾਂ ਛਤਰੀ ਵਗੈਰਾ ਨਾਲ ਰੱਖੋ, ਪਾਣੀ ਦੀ ਬੋਤਲ ਨਾਲ ਰੱਖੋ
1: ਹਾਂਜੀ,
0: ਤਾਂ ਕਿ ਗਰਮੀ ਤੋਂ ਬਚਿਆ ਜਾ ਸਕੇ। ਨਿੰਬੂ ਪਾਣੀ ਦਾ ਸੇਵਨ ਕਰੋ, ਸੱਤੂ ਪੀਓ ਠੰਡੇ, ਜਿਹੜੇ ਤੁਹਾਨੂੰ ਗਰਮੀ ਤੋਂ ਰਾਹਤ ਦੇਣਗੇ
1: ਜੀ।
0: ਤੇ ਬਾਕੀ ਗਿੱਲਾ ਕੱਪੜਾ ਆਪਦੇ ਸਿਰ ਦੇ ਉੱਪਰ ਜ਼ਰੂਰ ਰੱਖੋ ਤਾਂ ਕਿ ਆਪਾਂ ਗਰਮੀ ਤੋਂ ਬਚੀਏ। ਬੇਟੀ ਅੱਜ ਕੱਲ੍ਹ ਗਰਮੀ ਦਾ ਕਹਿਰ ਹੈ ਜਿਹੜਾ ਬਹੁਤ ਹੀ ਜ਼ਿਆਦਾ ਹੋ ਰਿਹਾ ਹੈ, ਕਿਤੇ ਪਾਸੇ ਬਾਰਿਸ਼ ਦੇ ਕੋਈ ਆਸਾਨ ਨਹੀਂ ਨਜ਼ਰ ਆਉਂਦੇ ਗੇ, ਇਸ ਕਰਕੇ ਆਪਾਂ ਨੂੰ ਘਰਾਂ 'ਚ ਹੀ ਰਹਿਣਾ ਚਾਹੀਦਾ। ਦਿਲ ਆਪਣਾ ਪੰਜਾਬੀ, ਮੈਂ ਸਤਨਾਮ ਸਿੰਘ ਰੱਖਲਾ ਵਾਹਗਾ ਪੁਰਾਣਾ ਤੋਂ ਜੀ, ਸਤਿ ਸ਼੍ਰੀ ਅਕਾਲ ਦੋਸਤੋ, ਸਤਿ ਸ਼੍ਰੀ ਅਕਾਲ ਬੇਟੀ ਨਾਇਕ।
1: ਸਤਿ ਸ਼੍ਰੀ ਅਕਾਲ ਜੀ ਸਤਨਾਮ ਜੀ, ਅਤੇ ਬੜੀ ਸੋਹਣੀ ਗੱਲ ਤੁਸੀਂ ਕਹੀ ਹੈ, ਮੈਂ ਵੀ ਇਹਦੇ ਬਾਰੇ ਗੱਲ ਕਰਨ ਹੀ ਲੱਗੀ ਸੀ, ਪਰ ਤੁਸੀਂ ਮੈਨੂੰ ਪਹਿਲਾਂ ਹੀ ਦੱਸਤਾ ਕਿ ਜਿੱਦਾਂ ਤੁਸੀਂ ਕਿਹਾ ਨਾ ਕਿ ਗਰਮੀ ਤੋਂ ਬਚਣ ਦੇ ਕੀ ਉਪਾਅ ਨੇ, ਜਿਹੜੇ ਤੁਸੀਂ ਕਹੇ ਬਿਲਕੁਲ ਠੀਕ ਹੈ, ਲੇਕਿਨ ਪਹਿਲੇ ਟਾਈਮ 'ਤੇ ਜਦੋਂ ਘਰ ਹੁੰਦੇ ਸੀ ਉਹਨਾਂ ਦੇ ਵਿੱਚ ਏਸੀ ਨਹੀਂ ਹੁੰਦੇ ਸੀ, ਤਦ ਲੋਕ ਕੀ ਕਰਦੇ ਸੀ? ਦੇਖੋ ਅਸੀਂ ਕਹਿੰਦੇ ਹਾਂ ਕਿ ਅਸੀਂ ਬਹੁਤ ਜ਼ਿਆਦਾ ਇੰਟੈਲੀਜੈਂਟ ਹਾਂ, ਅਸੀਂ ਐਜੂਕੇਟਿਡ ਹਾਂ, ਲੇਕਿਨ ਮੈਨੂੰ ਲੱਗਦਾ ਕਿ ਜਿਹੜੇ ਪਹਿਲੇ ਲੋਕ ਸੀ ਨਾ ਉਹ ਬਹੁਤ ਜ਼ਿਆਦਾ ਇੰਟੈਲੀਜੈਂਟ ਅਤੇ ਐਜੂਕੇਟਿਡ ਸੀ ਆਪਣੀ ਫੀਲਡ ਦੇ ਵਿੱਚ, ਉਹ ਹਰ ਚੀਜ਼ ਨੂੰ ਸਾਇੰਟਿਫਿਕ ਤਰੀਕੇ ਦੇ ਨਾਲ ਦੇਖਦੇ ਸੀ ਅਤੇ ਇਸਤੇਮਾਲ ਵੀ ਸਾਇੰਸ ਦਾ ਹੀ ਕਰਦੇ ਸੀ, ਬਿਜਲੀ ਭਾਵੇਂ ਨਹੀਂ ਸੀ ਲੇਕਿਨ ਜੁਗਾੜ ਬਿਲਕੁਲ ਸਾਇੰਟਿਫਿਕ ਹੁੰਦੇ ਸੀ ਉਹਨਾਂ ਦੇ। ਘਰਾਂ ਦੇ ਦਰਵਾਜ਼ਿਆਂ 'ਤੇ ਨਾ ਖੱਸ ਲਾਈ ਜਾਂਦੀ ਸੀ, ਖੱਸ ਹੁੰਦੀ ਇੱਕ ਤਰ੍ਹਾਂ ਦੀ ਘਾਹ, ਅਤੇ ਉਸ ਘਾਹ ਦੇ ਜਿਹੜੇ ਪਰਦੇ ਬਣਾ ਕੇ ਦਰਵਾਜ਼ੇ 'ਤੇ ਦੀਵਾਰਾਂ 'ਤੇ ਲਗਾਏ ਜਾਂਦੇ ਸੀ, ਫਿਰ ਉਸ ਤੋਂ ਬਾਅਦ ਉਹਦੇ 'ਤੇ ਨਾ ਪਾਣੀ ਛਿੜਕਿਆ ਜਾਂਦਾ ਸੀ, ਜ਼ਿਆਦਾ ਤੋਂ ਜ਼ਿਆਦਾ ਪਾਣੀ, ਅਤੇ ਜਦੋਂ ਹਵਾ ਲੰਘਦੀ ਸੀ ਤਾਂ ਉਹ ਕੂਲਰ ਵਰਗੀ ਠੰਡੀ ਠੰਡੀ ਏਸੀ ਵਰਗੀ ਹਵਾ ਜਿਹੜੀ ਹੈ ਉਹ ਸਾਨੂੰ ਆਉਂਦੀ ਸੀ। ਮੈਂ ਤਾਂ ਇਹ ਨਹੀਂ ਫੀਲ ਕੀਤਾ, ਲੇਕਿਨ ਮੈਂ ਤਾਂ ਹੀ ਚਾਹੁੰਦੀ ਹਾਂ ਮੇਰੇ ਜਿਹੜੇ ਦੋਸਤ ਹੈ ਜਿਨ੍ਹਾਂ ਨੇ ਇਹ ਫੀਲ ਕੀਤਾ ਹੈ, ਮਹਿਸੂਸ ਕੀਤਾ ਕਿਸ ਤਰੀਕੇ ਦੀ ਉਹ ਹਵਾ ਹੁੰਦੀ ਹੈ ਠੰਡੀ ਤਾਜ਼ੀ, ਉਹ ਸਾਡੇ ਨਾਲ ਸਾਂਝੇ ਕਰ ਸਕਦੇ ਨੇ 9855101027 'ਤੇ। ਮੇਰਾ ਕੁਐਸਚਨ ਹਲੇ ਤੱਕ ਮੇਰੇ ਕੋਲ ਜਵਾਬ ਨਹੀਂ ਆਇਆ ਹੈ, ਜਿਹੜਾ ਮੈਂ ਤੁਹਾਨੂੰ ਕਿਹਾ ਹੈ ਕਿ ਨਿਆਮਤ ਖਾਨਾ ਕੀ ਹੁੰਦਾ ਹੈ, ਇਹ ਪਰਟੀਕੁਲਰ ਜਵਾਬ ਮੈਂ ਤੁਹਾਡੇ ਤੋਂ ਪੁੱਛਿਆ, ਇਸ ਦਾ ਆਨਸਰ ਵੀ ਮੇਰੇ ਕੋਲ ਆਉਣਾ ਚਾਹੀਦਾ ਹੈ। ਤਾਂ ਚਲੋ ਜੀ ਆਡੀਓ ਅਗਲੀ ਸੁਣਦੇ ਹਾਂ, ਸਾਡੇ ਦੋਸਤ ਕੀ ਕਹਿੰਦੇ ਨੇ।
2: ਹੈਲੋ ਦਿਲ ਆਪਣਾ ਪੰਜਾਬੀ, ਮਹਿਕ ਮੈਡਮ ਜੀ, ਵੈਰੀ ਗੁੱਡ ਮੋਰਨਿੰਗ ਸਾਰੇ ਦੋਸਤਾਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ। ਮੈਡਮ ਜੀ ਤੁਸੀਂ ਅੱਜ ਬਹੁਤ ਦਿਨਾਂ ਬਾਅਦ ਆਏ ਹੋ,
1: ਬੜੇ ਹਫ਼ਤਿਆਂ ਬਾਅਦ ਆਏ ਹੋ ਮੈਡਮ ਜੀ,
2: ਤੇ ਵੈਲਕਮ ਤੁਹਾਡਾ। ਤੁਸੀਂ ਸਵੇਰ ਤੋਂ ਲੈ ਕੇ ਬਹੁਤ ਅੱਛੀ ਜਾਣਕਾਰੀ ਦਿੱਤੀ, ਗੁੱਡ ਮੋਰਨਿੰਗ ਜਲੰਧਰ ਦੇ ਵਿੱਚ ਵੀ ਬੜੀਆਂ ਵਧੀਆ ਜਾਣਕਾਰੀਆਂ ਦਿੱਤੀਆਂ ਸਾਨੂੰ ਤੁਸੀਂ, ਸਰ ਹਰਮਿੰਦਰ ਸਿੰਘ ਜੀ ਤੋਂ ਇਨਵਾਇਰਮੈਂਟ ਦੇ ਬਾਰੇ ਸਾਰੀ ਜਾਣਕਾਰੀ ਦਿੱਤੀ, ਵਾਤਾਵਰਨ ਬਾਰੇ ਸਾਰਾ ਕੁਛ ਦੱਸਿਆ, ਓਟਸ ਦਾ ਚਿੱਲਾ ਵੀ ਬਣਾਉਣ ਦਾ ਤਰੀਕਾ ਦੱਸਿਆ ਮੈਡਮ ਜੀ, ਤੇ ਸਾਨੂੰ ਸਾਰੀਆਂ ਗੱਲਾਂ ਦੱਸਦੇ ਹੋਏ ਮੈਡਮ ਜੀ, ਹੁਣ ਤੁਸੀਂ ਇਹ ਕਿਹਾ ਕਿ ਤੁਸੀਂ ਗਰਮੀਆਂ ਵਿੱਚ ਪਾਣੀ ਨੂੰ ਕਿਸ ਤਰ੍ਹਾਂ ਠੰਡਾ ਰੱਖਦੇ ਸੀ ਮੈਡਮ ਜੀ? ਪਾਣੀ ਨੂੰ ਅਸੀਂ ਘੜੇ ਵਿੱਚ ਪਾ ਕੇ ਸੂਤੀ ਕੱਪੜਾ ਲਪੇਟ ਕੇ, ਕੋਸ਼ਿਸ਼ ਹੁੰਦੀ ਸੀ ਕਿ ਮੋਟਾ ਸੂਤੀ ਕੱਪੜਾ ਹੋਵੇ, ਜਦੋਂ ਉਹ ਸੁੱਕ ਜਾਂਦਾ ਸੀ ਫਿਰ ਗਿੱਲਾ ਕਰਕੇ ਉਹਦੀ ਸਾਈਡਾਂ ਤੇ ਰੱਖ ਦਿੰਦਾ ਸੀ, ਲੱਕੜ ਦੀ ਚਕੋਠੀ ਬਣਾ ਕੇ ਠੰਡੀ ਜਗ੍ਹਾ ਤੇ ਘੜੇ ਨੂੰ ਰੱਖਿਆ ਜਾਂਦਾ ਸੀ, ਉਹਦੇ ਉੱਪਰ ਡੰਡੀ ਵਾਲੀ ਗੜਵੀ ਰੱਖੀ ਜਾਂਦੀ ਸੀ, ਜਿਹਦੇ ਨਾਲ ਅਸੀਂ ਪਾਣੀ ਪੀਂਦੇ ਸੀ, ਤੇ ਘਰ ਨੂੰ ਅਸੀਂ ਠੰਡਾ ਰੱਖਦੇ ਸੀ, ਜਦੋਂ ਸ਼ਾਮ ਨੂੰ ਮੰਮੀ ਸਾਡੇ 4-5 ਵਜੇ ਪਾਣੀ ਤਰੋਕਦੇ ਸੀ ਸਾਨੂੰ ਉਦੋਂ ਪਤਾ ਲੱਗ ਜਾਂਦਾ ਸੀ ਕਿ ਸ਼ਾਮਾਂ ਪੈ ਗਈਆਂ ਵਾ, ਤੇ ਨਾਲ ਦੁਕਾਨਾਂ ਦੇ ਅੱਗੇ ਵੀ ਜਦੋਂ ਜਾਈਦਾ ਸੀ ਤੇ ਭਾਈ ਪਾਣੀ ਤਰੋਕਦੇ ਹੁੰਦੇ ਸੀ, ਅੱਜ ਵੀ ਤਰੋਕਦੇ ਨੇ ਗਰਮੀ ਤੋਂ ਬਚਣ ਵਾਸਤੇ, ਚਾਹੇ ਉਹ ਪਾਣੀ ਦੀ ਵੇਸਟੇਜ ਘੱਟ ਕਰਦੇ ਨੇ ਬਾਲਟੀ ਚ ਪਾ ਕੇ ਮੱਗੇ ਨਾਲ ਤਰੋਕ ਕੇ ਥੋੜਾ ਆਪਣਾ ਅੱਗਾ ਠੰਡਾ ਕਰ ਲੈਂਦੇ ਨੇ ਮੈਡਮ ਜੀ, ਤੇ ਲਪਾਈ ਪੁਤਾਈ ਵਾਲੇ ਮਕਾਨ ਅਸੀਂ ਸਾਰੇ ਦੇਖੇ ਨੇ, ਵਾਕਿਆ ਹੀ ਠੰਡੇ ਰਹਿੰਦੇ ਸੀ। ਸਾਡੇ ਘਰ ਮੇਰੀ ਸਿਸਟਰ ਆਉਂਦੀ ਸੀ ਤੇ ਉਹ ਇਹੀ ਕਹਿੰਦੇ ਸੀ, ਕਿਰਨ ਤੇਰਾ ਘਰ ਬਹੁਤ ਠੰਡਾ ਵਾ, ਵਾਕਿਆ ਹੀ ਮੈਂ ਆਪਣੇ ਘਰ ਦੀ ਦੇਖਭਾਲ ਬੜੇ ਸੋਹਣੇ ਤਰੀਕੇ ਨਾਲ ਰੱਖਦੀ ਹਾਂ, ਹੁਣ ਵੀ ਜੇ ਮੈਂ ਪੱਕੇ ਘਰ ਵਿੱਚ ਹੈਗੀ ਹਾਂ ਤੇ ਤਾਂ ਵੀ ਮੈਂ ਦੇਖਭਾਲ ਬੜੇ ਸੋਹਣੇ ਤਰੀਕੇ ਨਾਲ ਰੱਖਦੀ ਹਾਂ ਮੈਡਮ ਜੀ, ਜਿੱਦਾਂ ਕਿ ਸਾਰਿਆਂ ਨੂੰ ਹੀ ਰੱਖਣੀ ਚਾਹੀਦੀ ਹੈ, ਸਾਫ਼ ਸਫਾਈ, ਪਾਣੀ ਦੀ ਬਚਤ, ਔਰ ਨਾਲ ਘਰ ਨੂੰ ਸੁਥਰਾ ਤੇ ਖੁੱਲਾ, ਹਵਾਦਾਰ। ਸੋਹਣੇ ਟਾਈਮ ਤੇ ਦੇਖੋ ਜਦੋਂ ਮੌਸਮ ਠੰਡਾ ਹੋ ਗਿਆ ਤੇ ਘਰ ਨੂੰ ਖਿੜਕੀਆਂ ਖੋਲੋ, ਉਹਦੇ ਵਾਤਾਵਰਨ ਨੂੰ ਘੁਮਾਓ, ਜਦੋਂ ਹਵਾ ਆਈ ਜਾਏਗੀ ਤੇ ਘਰ ਦੇ ਵਿੱਚ ਇੱਕ ਵਾਰੀ ਇਨਵਾਇਰਮੈਂਟ ਸਾਫ਼ ਹੋ ਜਾਏਗੀ ਮੈਡਮ ਜੀ, ਤੇ ਬਸ ਮੈਡਮ ਜੀ ਮੈਂ ਤੁਹਾਡੀ ਆਪਣੀ ਕਿਰਨ ਨਰੂਲਾ, ਗ੍ਰੀਨ ਪਾਰਕ ਕਪੂਰਥਲਾ।
1: ਹਾਂਜੀ ਮੈਡਮ ਜੀ, ਕਿਰਨ ਜੀ ਤੁਸੀਂ ਮੈਨੂੰ ਲੱਗਦਾ ਹੁਣ ਪਾਣੀ ਪੀ ਲੈਣਾ ਚਾਹੀਦਾ ਹੈ, ਕਿਉਂਕਿ ਤੁਹਾਡਾ ਗਲਾ ਸੁੱਕ ਗਿਆ ਹੋਏਗਾ, ਇੱਕ ਸਾਹ 'ਚ

0: ਤੁਸੀਂ ਸਾਰਾ ਮੈਸੇਜ ਜਿਹੜਾ ਮੈਨੂੰ ਭੇਜਿਆ ਹੈ ਨਾ, ਮੈਂ ਵੇਟ ਕਰ ਰਹੀ ਹਾਂ ਕਿ ਹਾਏ ਸਾਹ ਲੈਣਗੇ ਲੈਣਗੇ ਲੈਣਗੇ, ਬਟ ਕੋਈ ਗੱਲ ਨਹੀਂ। ਮੈਨੂੰ ਸੱਚੀ ਦੱਸਾਂ ਤੁਹਾਡੇ ਮੈਸੇਜ ਤੋਂ ਜ਼ਿਆਦਾ ਨਾ ਤੁਹਾਡੇ ਬੋਲਣ ਦਾ ਤਰੀਕਾ ਬਹੁਤ ਪਸੰਦ ਹੈ। ਤਾਂ ਅਗਲਾ ਮੈਸੇਜ ਅਸੀਂ ਦੇਖਦੇ ਹਾਂ, ਸਾਨੂੰ ਇੱਕ ਪਰਸਨ ਨੇ ਭੇਜੀ ਹੈ ਇੱਕ ਫੋਟੋ। ਵਾਹ ਜੀ ਵਾਹ, ਵੇਖਣ 'ਚ ਤਾਂ ਬੜੀ ਸੋਹਣੀ ਲੱਗ ਰਹੀ ਹੈ, ਬਰਾਊਨ ਹੈ ਅਤੇ ਨਾਲ ਉਹਦੇ ਉੱਤੇ ਲਿਖਿਆ ਹੈ ਪਾਣੀ ਵਾਲਾ ਘੜਾ, ਘੜੇ ਦੇ ਉੱਪਰ ਸੇਬੇ ਵਾਲੀ ਬੋਰੀ ਗਿੱਲੀ ਕਰਕੇ ਦੇ ਦਿਓ, ਪਾਣੀ ਠੰਡਾ ਰਹਿੰਦਾ ਹੈ। ਮਲੇਰਕੋਟਲਾ ਰਾਕੇਸ਼ ਕੁਮਾਰ। ਓਕੇ ਜੀ, ਇਹ ਚੀਜ਼ ਮੈਨੂੰ ਨਹੀਂ ਪਤਾ ਸੀ, ਤੁਸੀਂ ਮੈਨੂੰ ਦੱਸ ਦਿੱਤੀ ਅਤੇ ਮੈਨੂੰ ਪਤਾ ਵੀ ਨਹੀਂ ਸੀ ਕਿੱਦਾਂ ਦਿਖਦਾ ਹੈ। ਫੋਟੋ ਵੀ ਚਲੋ ਅੱਜ ਅਸੀਂ ਵੇਖ ਲਈ, ਤੁਸੀਂ ਤਾਂ ਨਹੀਂ ਦੇਖ ਸਕਦੇ, ਕੀ ਕਰੀਏ। ਤਾਂ ਚਲੋ ਜੀ, ਅਗਲਾ ਮੈਸੇਜ ਅਸੀਂ ਪੜ੍ਹਦੇ ਹਾਂ, ਨਹੀਂ ਸੁਣਦੇ ਹਾਂ ਸਾਡੇ ਦੋਸਤ ਨੇ ਕੀ ਕਿਹਾ।
1: ਬੇਟਾ ਮਹਿਕ
0: ਜੀ,
1: ਮੈਂ ਸ਼ਾਮ ਸੁੰਦਰ ਜਲੰਧਰ ਤੋਂ ਬੋਲ ਰਿਹਾ ਹਾਂ।
0: ਹਾਂਜੀ,
1: ਅੱਜ ਦੇ ਦਿਨ ਦੀ 1964 ਦੇ ਦਿਨ ਦੀ ਮੈਨੂੰ ਘਟਨਾ ਯਾਦ ਹੈ। ਮੈਂ ਸਾਡੀ ਸਿਸਟਰ ਦੀ ਮੈਰਿਜ 28 ਮਈ ਨੂੰ ਸੀਗੀ।
0: ਹਾਂਜੀ,
1: ਇੱਕ ਦਿਨ ਪਹਿਲਾਂ ਅਸੀਂ ਝੰਡੀਆਂ ਬਣਾਉਂਦੇ ਪਏ ਸੀ, ਝੰਡੀਆਂ ਦੁਕਾਨ 'ਤੇ ਉੱਥੇ ਆਪ ਬੱਚੇ ਆਪੇ ਲਾਉਂਦੇ ਹੁੰਦੇ ਸੀ ਬਣਾ ਕੇ ਝੰਡੀਆਂ ਵਿਆਹਾਂ 'ਤੇ। ਅਸੀਂ ਝੰਡੀਆਂ ਬਣਾਉਂਦੇ ਪਏ ਸੀ ਅਤੇ ਪਿਤਾ ਜੀ ਸਾਡੇ ਨੇ ਆ ਕੇ ਕਿਹਾ ਵੀ ਝੰਡੀਆਂ ਨਹੀਂ ਹੁਣ ਲਾਉਣੀਆਂ, ਉਹ ਚਾਚਾ ਨਹਿਰੂ ਦੀ ਡੈਥ ਹੋ ਗਈ ਹੈਗੀ ਹੈ। ਉਹ ਮਹਿਕ ਤੁਸੀਂ ਮੰਨਣਾ ਨਹੀਂ, ਇਹ ਸਾਰਾ ਬਾਜ਼ਾਰ ਮਿੰਟਾਂ ਦੇ ਵਿੱਚ ਬੰਦ ਗਿਆ। ਕਿਸੇ ਕਹਿਣ 'ਤੇ ਮਤਲਬ ਕਿਸੇ ਨੇ ਕਹਿਣ ਨਹੀਂ ਗਿਆ ਵੀ ਬਾਜ਼ਾਰ ਬੰਦ ਕਰੋ, ਅਤੇ ਉਹਨਾਂ ਨੇ ਬਾਜ਼ਾਰ ਬੰਦ ਕਰਾਤਾ। ਇਹਨਾਂ ਨੇ ਜਿਹੜੇ ਵਿਆਹ ਦੇ ਵਾਜੇ ਕੀਤੇ ਸੀ ਉਹ ਵੀ ਨਹੀਂ ਲੈ ਕੇ ਆਏ, ਜਿਹੜੀਆਂ ਲੜੀਆਂ ਲਾਉਣੀਆਂ ਸੀ ਉਹ ਵੀ ਲਾਈਆਂ, ਸਿਰ ਜਿਹੜਾ ਪੰਡਾਲ ਬਣਿਆ ਸੀ ਉੱਥੇ ਟਿਊਬਾਂ ਲਾਈਆਂ, ਔਰ ਬਾਕੀ ਕਿਤੇ ਕੁਛ ਨਹੀਂ ਰੋਸ਼ਨੀ ਕੀਤੀ। ਮਕਾਨ 'ਤੇ ਵੀ ਸਾਰੇ ਕੋਈ ਰੋਸ਼ਨੀ ਨਹੀਂ ਸੀ ਕੀਤੀ। ਮੇਰੀ ਪੁਰਾਣੀ ਗੱਲ ਯਾਦ ਹੈਗੀ ਆ, ਬਹੁਤ ਬਹੁਤ ਸ਼ੁਕਰੀਆ।
0: ਤੁਹਾਡੀ ਪੁਰਾਣੀ ਗੱਲ ਜਿਹੜੀ ਤੁਹਾਨੂੰ ਯਾਦ ਹੈ ਉਸਦੇ ਜ਼ਰੀਏ ਸਾਨੂੰ ਵੀ ਪਤਾ ਲੱਗ ਗਿਆ ਕਿ ਉਸ ਟਾਈਮ ਕੀ ਹੋਇਆ ਸੀ, ਕਿਸ ਤਰੀਕੇ ਦਾ ਨਜ਼ਾਰਾ ਸੀ। ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ। ਅਤੇ ਅਗਲਾ ਮੈਸੇਜ ਹੈ, ਨਿਆਮਤ ਖਾਨਾ ਫਾਰਸੀ ਸ਼ਬਦ ਹੈ, ਇਸ ਦਾ ਮਤਲਬ ਸ਼ਾਹੀ ਰਸੋਈ ਦਾ, ਬਰਕਤ ਵਾਲਾ ਘਰ। ਬਹੁਤ ਬਹੁਤ ਸਹੀ ਜਵਾਬ ਹੈ, ਲੇਕਿਨ ਇੱਕ ਨਿਆਮਤ ਖਾਨਾ ਜਿਹੜਾ ਫਾਰਸੀ ਸ਼ਬਦ ਹੈ ਇਹ ਵੀ ਬਿਲਕੁਲ ਠੀਕ ਹੈ। ਬਟ ਜਿਸ ਤਰੀਕੇ ਦੇ ਨਾਲ ਫਰਿੱਜ ਦੇ ਵਿੱਚ ਅਸੀਂ ਸਮਾਨ ਰੱਖਦੇ ਹਾਂ, ਅੱਜ ਕੋਈ ਵੀ ਦਹੀਂ ਦੀ ਕਟੋਰੀ ਹੈ, ਦਹੀਂ ਬਚ ਗਈ ਹੈ ਰੱਖਤੀ, ਅਸੀਂ ਸਾਰਾ ਕੁਝ ਸਮਾਨ ਜਿਹੜਾ ਸਾਂਭ ਕੇ ਅਸੀਂ ਫਰਿੱਜ 'ਚ ਰੱਖਦੇ ਹਾਂ ਤਾਂ ਕਿ ਖਰਾਬ ਨਾ ਹੋ ਜਾਏ। ਲੇਕਿਨ ਪਹਿਲਾਂ ਦੇ ਟਾਈਮ 'ਤੇ ਇੱਦਾਂ ਹੁੰਦਾ ਸੀ ਕਿ ਨਿਆਮਤ ਖਾਨੇ ਦੇ ਵਿੱਚ ਰੋਟੀ ਰੱਖੀ ਜਾਂਦੀ ਸੀ, ਨਮਕ ਸਬਜ਼ੀ ਜਿਹੜੀ ਵੀ ਹੁੰਦੀ ਸੀ ਸਾਰੀ ਇੱਕ ਲੱਕੜੀ ਦਾ ਅਲਮਾਰੀ ਅਸੀਂ ਕਹਿ ਸਕਦੇ ਹਾਂ ਜਿਹਦੇ ਉੱਤੇ ਜਾਲੀ ਲੱਗੀ ਹੁੰਦੀ ਸੀ ਅੱਗੇ ਤਾਂ ਕਿ ਹਵਾ ਜਿਹੜੀ ਹੈ ਉਹ ਪਾਸ ਹੁੰਦੀ ਰਹੇ। ਸੋ ਉਹ ਸੀ ਨਿਆਮਤ ਖਾਨਾ। ਲੇਕਿਨ ਹਾਂਜੀ, ਤੁਸੀਂ ਕਿਤੇ ਨਾ ਕਿਤੇ ਪਾਸ ਪਾਸ ਪਾਸ ਹੀ ਜਵਾਬ ਦਿੱਤਾ ਹੈ। ਸਤਨਾਮ ਸਿੰਘ ਗਿੱਲ ਜੀ ਨੇ, ਪਿੰਡ ਜੋੜ ਸਿੰਘ ਵਾਲਾ ਤਰਨ ਤਾਰਨ, ਬਹੁਤ ਬਹੁਤ ਸ਼ੁਕਰੀਆ ਜੀ। ਅਗਲੇ ਅਸੀਂ ਹੁਣ ਅਗਲਾ ਸੌਂਗ ਸੁਣਦੇ ਹਾਂ, ਜਦ ਤੱਕ ਸਾਡੇ ਦੋਸਤਾਂ ਦੇ ਮੈਸੇਜ ਆ ਰਹੇ ਹਾਂ। ਇੰਜੋਏ ਕਰੋ ਪ੍ਰੋਗਰਾਮ ਦਿਲ ਆਪਣਾ ਪੰਜਾਬੀ, ਮੈਂ ਤੁਹਾਡੀ ਆਪਣੀ ਦੋਸਤ ਮਹਿਕ।

0: ਗੱਲ ਹੈ, ਅਸੀਂ ਵੀ ਦੁਨੀਆ ਭੁਲਾਈ ਬੈਠੇ ਹਾਂ। ਅਸੀਂ ਵੀ ਅੱਜ ਤਾਂ ਜਿਉਂ ਰਹੇ ਹਾਂ, ਲੇਕਿਨ ਬਾਹਰ ਜਿਹੜੀ ਸਾਡੀ ਪੁਰਾਣੀ ਜ਼ਿੰਦਗੀ ਹੈ ਨਾ, ਜਿਹੜੀ ਲੋਕਾਂ ਨੇ ਜੀ ਹੈ, ਜਿਸ ਤਰੀਕੇ ਦੀ ਜੀ ਹੈ, ਅਸੀਂ ਉਸ ਨੂੰ ਹੀ ਭੁਲਾਈ ਬੈਠੇ ਹਾਂ। ਅਸੀਂ ਅੱਜ ਤਾਂ ਜੀ ਰਹੇ ਹਾਂ, ਲੇਕਿਨ ਗੱਲ ਇਹੀ ਹੈ ਕਿ ਜਦੋਂ ਸਾਡੇ ਵੱਡੇ ਵੀ ਸਾਨੂੰ ਸੁਣਾਉਂਦੇ ਆ ਨਾ, ਅਸੀਂ ਉਹ ਵੀ ਗੱਲਾਂ ਨਹੀਂ ਸੁਣਦੇ, ਅਸੀਂ ਆਪਣੇ ਫੋਨਸ ਦੇ ਵਿੱਚ ਬਿਜ਼ੀ ਹੋ ਜਾਂਦੇ ਹਾਂ, ਅਤੇ ਸਾਨੂੰ ਲੱਗਦਾ ਕਿ ਹੁਣ ਤਾਂ ਚਲੇ ਗਏ, ਹੁਣ ਤਾਂ ਗੱਲਾਂ ਖਤਮ ਹੋ ਗਈਆਂ। ਲੇਕਿਨ ਨਹੀਂ, ਉਹ ਜਿਹੜੀਆਂ ਗੱਲਾਂ ਨੇ ਨਾ, ਸਾਡੇ ਜ਼ਹਿਨ ਦੇ ਵਿੱਚ ਅੱਜ ਵੀ ਹੋਣੀ ਚਾਹੀਦੀ ਹੈ। ਸੋ ਇੱਕ ਇਹੋ ਜਿਹੀ ਗੱਲ ਹੈ ਕਿ ਜਿੱਦਾਂ ਸਾਡੇ ਇੱਕ ਦੋਸਤ ਨੇ ਵੀ ਮੈਸੇਜ ਦੇ ਵਿੱਚ ਸਾਨੂੰ ਦੱਸਿਆ ਸੀ ਕਿ ਕਿਸ ਤਰੀਕੇ ਦੇ ਨਾਲ ਅਸੀਂ ਆਪਣੇ ਆਪ ਨੂੰ ਠੰਡਾ ਰੱਖ ਸਕਦੇ ਹਾਂ, ਨਾ ਕਿ ਏਸੀ ਵਗੈਰਾ, ਲੇਕਿਨ ਹਾਂ ਪੀਣ ਖਾਣ ਪੀਣ ਦੀਆਂ ਚੀਜ਼ਾਂ ਦੇ ਨਾਲ ਬਾਹਰਲੀ ਠੰਡਕ ਤਾਂ ਹੋ ਗਈ, ਲੇਕਿਨ ਬਜ਼ੁਰਗ ਸਰੀਰ ਨੂੰ ਅੰਦਰੋਂ ਠੰਡਕ ਰੱਖਣ ਲਈ, ਠੰਡਾ ਰੱਖਣ ਦੇ ਲਈ ਕਾਫੀ ਅਲਟਰਨੇਟਿਵਸ ਚੂਜ਼ ਕਰਦੇ ਸੀ, ਜਿਵੇਂ ਗਰਮੀਆਂ ਆਉਂਦੇ ਹੀ ਜੇ ਜੌਂ ਦਾ ਸੱਤੂ, ਪਿਆਜ਼ ਜਿਹੜਾ ਹੈ ਗੰਢਾ ਕੱਟ ਕੇ ਖਾਣਾ, ਚਾਟੀ ਦੀ ਨਮਕੀਨ ਲੱਸੀ ਪੀਣਾ, ਕੱਚੀ ਲੱਸੀ ਦੁੱਧ ਵਿੱਚ ਪਾਣੀ ਬਰਫ਼ ਪਾ ਕੇ ਪੀਣਾ, ਫਿਰ ਉਸ ਤੋਂ ਬਾਅਦ ਧਾਗੇ ਵਾਲੀ ਮਿਸ਼ਰੀ ਜਾਂ ਕਹੀਏ ਸੌਂਫ ਦਾ ਪਾਣੀ ਜਾਂ ਗੁਲਾਬ ਅਤੇ ਚੰਦਨ ਦੇ ਸ਼ਰਬਤ ਪੀਂਦੇ ਸੀ। ਇਹ ਸਾਰੀਆਂ ਚੀਜ਼ਾਂ ਨੇ ਨਾ ਸਰੀਰ ਨੂੰ ਲੂ, ਯਾਨੀ ਕਿ ਕਾਫੀ ਸਾਰੀ ਲੂ ਤੋਂ ਬਚਾਉਂਦੀ ਹੈ, ਅਤੇ ਹਾਰਟ ਸਟ੍ਰੋਕ ਹੋਣ ਤੋਂ ਵੀ ਬਚਾਉਂਦੀਆਂ ਸੀ, ਅਤੇ ਅੱਜ ਵੀ ਅਸੀਂ ਇਹ ਸਾਰੀਆਂ ਚੀਜ਼ਾਂ ਫਿਰ ਤੋਂ ਅਪਣਾ ਸਕਦੇ ਹਾਂ। ਚਲੋ ਗੱਲਾਂ ਕਰਦੇ ਕਰਦੇ ਮੇਰੇ ਕੋਲ ਆਡੀਓਜ਼ ਵੀ ਦੋਸਤਾਂ ਦੀ ਆ ਗਈ, ਸੁਣਦੇ ਆ ਕੀ ਕਹਿੰਦੇ ਨੇ।
1: ਮੈਡਮ ਜੀ ਨਮਸਕਾਰ, ਪੰਜਾਬੀ ਪ੍ਰੋਗਰਾਮ ਸੁਣਨ ਵਾਲੇ ਸਾਰੇ ਸ਼ਰੋਤਾ ਨੂੰ
0: ਨਮਸਕਾਰ ਜੀ।
1: ਮੇਰੇ ਵੱਲੋਂ ਨਮਸਕਾਰ, ਮੈਂ ਯਸ਼ਪਾਲ ਸ਼ਰਮਾ, ਜੰਮੂ ਕਸ਼ਮੀਰ ਡਿਸਟ੍ਰਿਕਟ ਜੰਮੂ, ਤਹਿਸੀਲ ਖਰਾਵਲੀ, ਪਿੰਡ ਸਾਡਾ ਸਿਉਣੀ ਜੀ।
0: ਹਾਂਜੀ।
1: ਕਿਸੇ ਕਾ ਸਾਥ ਛੋੜਨੇ ਸੇ ਪਹਿਲੇ ਉਸਕੇ ਹਾਲਾਤ ਸਮਝ ਲਿਆ ਕਰੋ, ਕਿਸੇ ਕਾ ਸਾਥ ਛੋੜਨੇ ਸੇ ਪਹਿਲੇ ਉਸਕੇ ਹਾਲਾਤ ਸਮਝ ਲਿਆ ਕਰੋ, ਕਿਉਂਕਿ ਗਲਤੀਆਂ ਅਕਸਰ ਇਨਸਾਨ ਸੇ ਨਹੀਂ ਵਕਤ ਕਰਵਾਤਾ ਹੈ, ਔਰ ਜੋ ਵਕਤ ਮੈਂ ਸਾਥ ਦੇ ਦੇ ਵਹੀ ਸੱਚਾ ਆਪਣਾ ਕਹਿਲਾਤਾ ਹੈ। ਧੰਨਵਾਦ ਜੀ, ਪ੍ਰੋਗਰਾਮ ਬਹੁਤ ਅੱਛਾ ਚੱਲ ਰਿਹਾ ਹੈ, ਦਿਲ ਆਪਣਾ ਪੰਜਾਬੀ, ਬਹੁਤ ਬਹੁਤ ਧੰਨਵਾਦ।
0: ਬਹੁਤ ਬਹੁਤ ਸ਼ੁਕਰੀਆ ਜੀ, ਸਹੀ ਕਿਹਾ ਤੁਸੀਂ, ਸਾਨੂੰ ਦੋਸਤਾਂ ਦੇ ਨਾਲ ਖੜਨਾ ਚਾਹੀਦਾ ਹੈ, ਜਦੋਂ ਮਦਦ ਦੀ ਲੋੜ ਹੁੰਦੀ ਹੈ ਤਾਂ ਹੀ ਅਸੀਂ ਇਨਸਾਨ ਕਹਿਲਾਉਂਦੇ ਹਾਂ, ਇਨਸਾਨੀਅਤ ਹੀ ਹੁੰਦੀ ਹੈ। ਤਾਂ ਅਗਲਾ ਮੈਸੇਜ ਸਾਡੇ ਕੋਲ ਆਡੀਓ ਹੀ ਆਇਆ ਹੈ, ਸੁਣਦੇ ਹਾਂ।

0: ਵਿਹੜੇ ਵਿੱਚ ਰੁੱਖ ਸਨ, ਸਾਂਝੇ ਦੁੱਖ ਸੁੱਖ ਸਨ, ਬੂਹਾ ਖੁੱਲਾ ਰਹਿੰਦਾ ਸੀ, ਰਾਹੀ ਵੀ ਆ ਬਹਿੰਦਾ ਸੀ, ਰਿਸ਼ਤੇ ਨਿਭਾਉਂਦੇ ਸਾਂ, ਰੁੱਸਦੇ ਮਨਾਉਂਦੇ ਸਾਂ, ਪੈਸਾ ਭਾਵੇਂ ਘੱਟ ਸੀ, ਮੱਥੇ ਤੇ ਨਾ ਵੜ ਸੀ, ਕੰਧਾਂ ਕੌਲੇ ਕੱਚੇ ਸਨ, ਸਾਖ ਸਾਰੇ ਸੱਚੇ ਸਨ, ਸ਼ਾਇਦ ਹੀ ਕੁੱਝ ਪਾਇਆ ਹੈ ਪਰ ਬਹੁਤ ਕੁੱਝ ਗੁਆਇਆ ਹੈ। ਮੈਡਮ ਜੀ ਨਮਸਕਾਰ।
1: ਨਮਸਕਾਰ।
0: ਜਿੰਦਰ ਭਾਸਕਰ ਬੋਲ ਰਿਹਾ, ਪਾਇਲ ਡਿਸਟ੍ਰਿਕਟ ਲੁਧਿਆਣਾ ਤੋਂ। ਬਹੁਤ ਹੀ ਵਧੀਆ ਵਿਸ਼ਾ ਰੱਖਿਆ, ਕਿਉਂਕਿ ਅੱਜ ਦੀ ਪਨੀਰੀ ਨੂੰ ਵਾਕਈ ਇਹ ਚੀਜ਼ਾਂ ਦਾ ਨਹੀਂ ਪਤਾ ਹੈ, ਲੇਕਿਨ ਪੁਰਾਣੇ ਬਜ਼ੁਰਗਾਂ ਦੇ ਵਿੱਚ ਜਾਂ ਪੁਰਾਣੇ ਬੰਦੇ ਜਿਹੜੇ ਹੈਗੇ ਨੇ ਉਹ ਵਾਕਈ ਕੱਚੇ ਮਕਾਨਾਂ ਦੇ ਵਿੱਚ ਰਹੇ ਹੈ
1: ਜੀ।
0: ਔਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਕੱਚਾ ਮਕਾਨ ਸਰਦੀਆਂ ਦੇ ਵਿੱਚ ਗਰਮ ਤੇ ਗਰਮੀਆਂ ਦੇ ਵਿੱਚ ਠੰਡਾ ਰਹਿੰਦਾ ਸੀ, ਅਗਰ ਉੱਥੇ ਥੋੜਾ ਜਿਹਾ ਅਸੀਂ ਪਾਣੀ ਛਿੜਕ ਲੈਂਦੇ ਸੀ ਕਮਰੇ ਦੇ ਅੰਦਰ ਤਾਂ ਇੰਨੀ ਖੁਸ਼ਬੂ ਆਉਂਦੀ ਸੀ, ਮਹਿਕ ਆਉਂਦੀ ਸੀ ਧਰਤੀ ਦੀ, ਤੇ ਪੁੱਛੋ ਕੁਛ ਨਾ, ਆਨੰਦ ਬਹੁਤ ਆਉਂਦਾ ਸੀਗਾ। ਕੋਈ ਪੱਖੇ ਦੀ ਲੋੜ ਨੀ ਸੀ, ਕੋਈ ਏਸੀ ਦੀ ਲੋੜ ਨੀ ਸੀ, ਕੋਈ ਕੂਲਰ ਦੀ ਲੋੜ ਨੀ ਸੀ। ਸੋ ਇਹ ਠੀਕ ਹੈ ਕਿ ਸਮੇਂ ਦੇ ਨਾਲ ਹਰ ਇੱਕ ਚੀਜ਼ ਦਾ ਬਦਲਾਅ ਹੁੰਦਾ ਹੈ, ਪਰ ਉਹ ਚੀਜ਼ਾਂ ਵੀ ਸਾਨੂੰ ਬਹੁਤ ਜਿਵੇਂ ਕਹਿ ਲਓ ਰੂਹਾਨੀਅਤ ਦੇ ਜਾਂਦੀਆਂ ਸੀਗੀਆਂ। ਉਹ ਜ਼ਿੰਦਗੀ ਦੇ ਵਿੱਚ ਬਿਤਾਏ ਹੋਏ ਪਲ ਜਿਹੜੇ ਹੈ ਅੱਜ ਵੀ ਸਾਡੇ ਮਨਾਂ ਦੇ ਵਿੱਚ ਉਸ ਟਾਈਮ ਯਾਦ ਆਉਂਦੇ ਨੇ ਜਦੋਂ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਔਰ ਲਾਈਟ ਗਈ ਹੁੰਦੀ ਹੈ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰ ਰਹੇ ਹੋ। ਜਤਿੰਦਰ ਭਾਸਕਰ, ਪਾਇਲ ਡਿਸਟ੍ਰਿਕਟ ਲੁਧਿਆਣਾ।
1: ਜਤਿੰਦਰ ਜੀ, ਇੱਕ ਗੱਲ ਤਾਂ ਤੁਸੀਂ ਸਹੀ ਕਹੀ ਹੈ ਕਿ ਖੁਸ਼ਬੂ ਬੜੀ ਚੰਗੀ ਆਉਂਦੀ ਸੀ ਜਦੋਂ ਅਸੀਂ ਮਿੱਟੀ ਦੇ ਉੱਤੇ ਪਾਣੀ ਸਿੱਟਦੇ ਸੀ, ਹੈ ਨਾ। ਅਤੇ ਦੂਜੀ ਗੱਲ ਤੁਸੀਂ ਇਹ ਵੀ ਸਹੀ ਕਹੀ ਹੈ ਕਿ ਵਕਤ ਦੇ ਨਾਲ ਬਦਲਣਾ ਚੰਗਾ ਹੁੰਦਾ। ਸ਼ਾਇਦ ਅੱਜ ਅਸੀਂ ਜਿਹੜੀਆਂ ਚੀਜ਼ਾਂ ਯੂਜ਼ ਕਰ ਰਹੇ ਹਾਂ, ਕੱਲ੍ਹ ਨੂੰ ਸਾਡੇ ਬਾਅਦ ਜਿਹੜੇ ਬੰਦੇ ਆਉਣਗੇ ਉਹਨਾਂ ਲਈ ਇਹ ਬਹੁਤ ਪੁਰਾਣਾ ਹੋ ਜਾਏਗਾ ਅਤੇ ਉਹ ਆਪਣੇ ਟਾਈਮ ਦੀ, ਆਪਣੇ ਦੌਰ ਦੀਆਂ ਗੱਲਾਂ ਕਰਨਗੇ। ਜਿਸ ਤਰੀਕੇ ਦੇ ਨਾਲ ਅੱਜ ਅਸੀਂ ਉਹ ਪਿਛਲੀਆਂ ਗੱਲਾਂ ਭੁੱਲ ਰਹੇ ਹਾਂ, ਸ਼ਾਇਦ ਉਹ ਅੱਜ ਦੀਆਂ ਗੱਲਾਂ ਭੁੱਲ ਜਾਣ। ਲੇਕਿਨ ਹਾਂ, ਤੁਹਾਡਾ ਮੈਸੇਜ ਮੈਨੂੰ ਚੰਗਾ ਲੱਗਿਆ। ਅਤੇ ਨਾਲ ਹੀ ਸਾਡੇ ਕੋਲ ਮੈਸੇਜ ਆਇਆ FMRJ ਮਹਿਕ ਜੀ, ਨਿੰਬੂ ਦੀ ਸ਼ਿਕੰਜੀ। ਵਾਹ ਜੀ ਵਾਹ, ਇੱਥੇ ਨਿੰਬੂ ਪਾਣੀ ਪੀ ਰਹੇ ਹੋ ਕਿਰਨ ਨਰੂਲਾ ਜੀ, ਬੜੀ ਸੋਹਣੀ। ਮੈਨੂੰ ਤਾਂ ਦੇਖ ਕੇ ਹੀ ਸੱਚੀ ਮੂੰਹ ਦੇ ਵਿੱਚ ਪਾਣੀ ਆ ਗਿਆ। ਇਹਦੇ ਵਿੱਚ ਤੁਸੀਂ ਗੋਂਦ ਬਰਫ਼ ਪਾਈ ਹੋਈ ਹੈ ਨਾ, ਗੋਂਦ ਗਤੀਰਾ ਜਿਹੜਾ ਪਾਇਆ ਹੋਇਆ, ਉਹ ਬੋਡੀ ਲਈ ਬਹੁਤ ਹੀ ਸੋਹਣਾ ਹੁੰਦਾ, ਚੰਗਾ ਹੁੰਦਾ। ਇੰਜੋਏ ਕਰੋ ਤੁਸੀਂ ਪ੍ਰੋਗਰਾਮ, ਸੁਣੋ ਅਸੀਂ ਅਗਲਾ ਮੈਸੇਜ ਸੁਣਦੇ ਹਾਂ, ਸਾਡੇ ਦੋਸਤ ਕੀ ਕਹਿ ਰਹੇ ਨੇ।
2: ਹੇਠਾਂ ਬਰੇਤੀ ਜਾਂ ਰੇਤਾ ਧਰ ਦਿੰਦੇ, ਉਹਨੂੰ ਪਾਣੀ ਨਾਲ ਛਿੜਕ ਲੈਂਦੇ, ਉਹਦੇ ਨਾਲ ਪਾਣੀ ਠੰਡਾ ਰਹਿੰਦਾ। ਤੇ ਬਾਕੀ ਜਿਹੜੀਆਂ ਆਪਣੀ ਜੂਟ ਦੀਆਂ ਬੋਰੀਆਂ ਹੁੰਦੀਆਂ ਸੀ, ਗਿੱਲੀਆਂ ਕਰਕੇ ਘੜਿਆਂ ਦੇ ਦੁਆਲੇ ਲਵੇਟਦੇ ਸੀ
1: ਜੀ,
2: ਉਸ ਕਰਕੇ ਠੰਡਾ ਠਾਰ ਪਾਣੀ ਰਹਿੰਦਾ ਸੀ। ਪਹਿਲਾਂ ਅਸੀਂ ਇਹਨਾਂ ਨੂੰ ਤੌੜੇ ਕਹਿੰਦੇ ਸੀ, ਹੁਣ ਘੜੇ ਤੇ ਮਟਕੇ ਕਹਿਣ ਲੱਗ ਗਏ।
1: ਤੌੜੇ ਕਹਿੰਦੇ ਸੀ ਪਹਿਲਾਂ, ਹੁਣ ਘੜੇ ਤੇ ਮਟਕੇ ਕਹਿਣ ਲੱਗੇ ਲੱਗ ਪਏ। ਤਾਂ ਚਲੋ ਜੀ, ਵੋਕੈਬਲਰੀ ਦੇ ਵਿੱਚ ਸਾਡੇ ਇੱਕ ਹੋਰ ਵਰਡ ਜਿਹੜਾ ਹੈ ਉਹ ਐਡ ਹੋ ਗਿਆ ਹੈ। ਅਸੀਂ ਤੁਹਾਡਾ ਪ੍ਰੋਗਰਾਮ ਸੁਣ ਰਹੇ ਹਾਂ, ਸਾਨੂੰ ਪ੍ਰੋਗਰਾਮ ਬਹੁਤ ਵਧੀਆ ਲੱਗਿਆ। ਮਲਕੀਤ ਸਿੰਘ ਕੁੜੀਆਣਾ, ਪਿੰਡ ਕੁੜੀਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਇਹ ਸਾਡੇ ਕੋਲ ਮੈਸੇਜ ਆਇਆ, ਬਹੁਤ ਬਹੁਤ ਸ਼ੁਕਰੀਆ ਜੀ। ਅਗਲਾ ਆਡੀਓ ਮੈਸੇਜ ਆ ਗਿਆ, ਸੁਣ ਲੈਂਦੇ ਹਾਂ ਕੀ ਕਹਿੰਦੇ ਹਾਂ।
3: ਪਿੰਡ ਮਹਿਰਮਪੁਰ, SVS ਨਗਰ, ਪ੍ਰਲੋਚਨ ਟੇਲਰ। ਮਹਿਕ ਜੀ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
1: ਜੀ। ਸਤਿ ਸ੍ਰੀ ਅਕਾਲ ਜੀ।
3: ਹਾਂ ਮਹਿਕ ਜੀ, ਸਾਰੇ ਹੀ ਸ਼ੋਅ ਜਿਹੜੇ ਨੇ FM ਰੇਨਮੋ ਦੇ ਬਹੁਤ ਹੀ ਹਿੱਟ ਜਾ ਰਹੇ ਨੇ
1: ਜੀ,
3: ਤੁਹਾਡੀ ਆਵਾਜ਼ ਨੂੰ ਸਲੂਟ ਆ ਜੀ। ਹੋਰ ਸੁਣਾਓ ਕੀ ਹਾਲ ਚਾਲ ਆ?
1: ਵਧੀਆ ਜੀ।
3: ਮਹਿਕ ਜੀ, ਗਰਮੀ ਬਹੁਤ ਪੈ ਰਹੀ ਆ।
1: ਹਾਂਜੀ,
3: ਤੁਸੀਂ ਗੱਲ ਕੀਤੀ ਹੈ ਤੇ ਅੱਜ ਕੱਲ ਫਰਿੱਜ ਦਾ ਪਾਣੀ ਜ਼ਿਆਦਾ ਯੂਜ਼ ਕਰਦੇ ਆ, ਓਲਡ ਟਾਈਮ ਦੀ ਗੱਲ ਕੀਤੀ ਆ, ਪੁਰਾਣੇ ਸਮੇਂ ਦੀ ਗੱਲ ਕੀਤੀ ਆ। ਦੇਖੋ ਹੁਣ ਤਾਂ ਅਸੀਂ 50 years ਓਲਡ ਤਕਰੀਬਨ ਹੋ ਚੱਲੇ ਹਾਂ, ਹੋ ਗਏ ਹਾਂ ਜਾਂ ਉਸ ਵੇਲੇ। ਅੱਜ ਤੋਂ 20-25 ਸਾਲ ਪਹਿਲਾਂ ਕੀ ਹੁੰਦਾ ਸੀਗਾ, ਸਾਡੇ ਖੁਦ ਘਰਾਂ ਦੇ ਵਿੱਚ ਇੱਕ ਨਾ ਕੋਰਨਰ 'ਤੇ ਰੇਤਾ ਪਾ ਕੇ ਰੱਖਿਆ ਜਾਂਦਾ ਸੀਗਾ, ਰੇਤੇ ਦੇ ਉੱਪਰ ਇੱਕ ਘੜੀ, ਘੜੀ ਦੇ ਵਿੱਚ ਪਾਣੀ, ਜਾਂ ਉੱਪਰ ਇੱਕ ਬੋਰੀ ਨੂੰ ਨਾ ਜਾਂ ਹੋਰ ਕੋਈ ਮੋਟਾ ਕੱਪੜਾ ਬੰਨ੍ਹ ਦਿੱਤਾ ਜਾਂਦਾ ਸੀ, ਲਪੇਟ ਦਿੱਤਾ ਜਾਂਦਾ ਸੀ, ਉਹਦੇ ਉੱਪਰ ਉਹ ਪਾਣੀ ਪਾਉਂਦੇ ਸੀਗੇ। ਠੀਕ ਹੈ ਜੀ, ਜ਼ਿਆਦਾਤਰ ਲੋਕਾਂ ਦੇ ਘਰਾਂ ਦੇ ਵਿੱਚ ਇਹੀ ਹੁੰਦਾ ਸੀਗਾ, ਗਰਮੀਆਂ ਤੋਂ ਬਚਣ ਦਾ ਜਿਹੜਾ ਪਾਣੀ ਪੀਣਾ ਸੀਗਾ, ਉਹਦੇ ਨਾਲ ਕੋਈ ਵੀ ਕਿਸੇ ਤਰ੍ਹਾਂ ਦਾ ਗਲ ਨੂੰ ਕੋਈ ਵੀ ਠੰਡੀ ਚੀਜ਼ ਲੱਗੇ, ਜਿੱਦਾਂ ਖਾਂਸੀ ਵਗੈਰਾ ਹੁੰਦੀ, ਇੱਦਾਂ ਨਹੀਂ ਸੀ ਹੁੰਦਾ। ਜਾਂ ਫਿਰ ਲੱਸੀ ਹੁੰਦੀ ਸੀਗੀ, ਲੱਸੀ ਤੁਸੀਂ ਇੱਦਾਂ ਰੱਖ ਦਿੰਦੇ ਸੀਗੇ, ਉਹਦੇ ਵਿੱਚ ਥੋੜ੍ਹਾ ਜਿਹਾ ਹੈ ਕਿ ਠੰਡਾ ਪਾਣੀ, ਘੜੇ ਵਾਲੇ ਪਾਣੀ ਮਿਕਸ ਕਰਕੇ ਪੀ ਲੈਂਦੇ ਸੀ। ਬਰਫ਼ ਤਾਂ ਬਹੁਤ ਉਸ ਵੇਲੇ ਸਿੱਲੀਆਂ ਮਿਲਦੀਆਂ ਹੁੰਦੀਆਂ ਸੀਗੀਆਂ ਅਤੇ ਉਹ ਲੈਂਦੇ ਸੀ, ਫਰਿੱਜਾਂ ਲੋਕਾਂ ਦੇ ਘੱਟ ਸੀ, ਸ਼ਹਿਰੋਂ ਮਿਲਦੀ ਸੀਗੀ, ਕੋਈ ਘੱਟੇ ਹੀ ਯੂਜ਼ ਕਰਦੇ ਸੀਗੇ, ਜ਼ਿਆਦਾ

0: ਹੀ ਘੜੇ ਦਾ ਪਾਣੀ ਵਰਤ ਦਿੰਦੇ ਸੀ, ਜਾਂ ਫਿਰ ਮੈਂ ਤਾਂ ਜਿਹੜੇ ਖੂਹ ਚੱਲਦੇ ਸੀ ਨਾ ਬਲਦਾਂ ਦੇ ਨਾਲ, ਉਹ ਪਾਣੀ ਬਹੁਤ ਪੀਤਾ। ਨਾਲੇ ਉੱਥੇ ਨਹਾਉਣਾ ਸੀਗਾ, ਉਹ ਚਲੇ ਦੇ ਵਿੱਚ ਨਹਾਉਂਦੇ ਹੁੰਦੇ ਸੀ ਕਿ ਨਾਲੇ 'ਚ ਉਹ ਪਾਣੀ ਪੀਂਦੇ ਹੁੰਦੇ ਸੀ, ਨਾਲੇ ਲੋਕ ਸਿੰਜਾ ਕਰਦੇ ਹੁੰਦੇ ਸੀ, ਬਹੁਤ ਠੰਡਾ ਪਾਣੀ ਹੁੰਦਾ ਸੀਗਾ। ਸੋ ਹੁਣ ਤਾਂ ਤਬਦੀਲੀ ਆ ਗਈ, ਹੁਣ ਤਾਂ ਗੱਲਾਂ ਹੀ ਕਹਿਣ ਛੱਡ ਦਿਓ, ਹੁਣ ਤਾਂ ਕਈ ਤਰ੍ਹਾਂ ਦੇ ਜਿਹੜੇ ਆ ਪੀਣ ਦੇ ਪਦਾਰਥ ਆ ਚੁੱਕੇ ਆ। ਮੈਂ ਮੈਸੇਜ ਛੋਟਾ ਕਰੂੰਗਾ, ਸੋ ਸਾਰੇ ਸਰੋਤਿਆਂ ਦਾ ਧੰਨਵਾਦ, ਮੈਂ ਕਿ ਤੁਹਾਡਾ ਵੀ ਧੰਨਵਾਦ।
1: ਬਹੁਤ ਬਹੁਤ ਸ਼ੁਕਰੀਆ ਜੀ, ਸਾਰੀਆਂ ਗੱਲਾਂ ਤੁਸੀਂ ਸੋਹਣੀਆਂ ਕੀਤੀਆਂ ਕਿ ਕਿਸ ਤਰੀਕੇ ਦੇ ਨਾਲ ਸਾਨੂੰ ਪਾਣੀ ਜਿਹੜਾ ਹੈ ਪੀਣਾ ਚਾਹੀਦਾ ਹੈ, ਘੜੇ ਦੇ ਵਿੱਚ ਪੀਣਾ ਚਾਹੀਦਾ ਹੈ। ਔਰ ਉਹਦੇ ਨਾਲ ਨਾ ਇੱਕ ਗੱਲ ਤੁਸੀਂ ਜਿਹੜੀ ਕਹੀ ਮੈਂ ਨੋਟਿਸ ਕੀਤੀ ਕਿ ਸਾਡਾ ਗਲਾ ਜਿਹੜਾ ਹੈ ਨਾ, ਪਹਿਲਾਂ ਜਦੋਂ ਅਸੀਂ ਪਾਣੀ ਪੀਂਦੇ ਸੀ ਨੋਰਮਲ ਹੁੰਦਾ ਸੀ, ਉਹ ਨੈਚੁਰਲ ਠੰਡਾ ਪਾਣੀ ਹੁੰਦਾ ਸੀ ਜਿਹਦੇ ਨਾਲ ਸਾਡਾ ਗਲਾ ਜਿਹੜਾ ਹੈ ਖਰਾਬ ਨਹੀਂ ਹੁੰਦਾ ਸੀ, ਲੇਕਿਨ ਹੁਣ ਜਿਹੜਾ ਪਾਣੀ ਅਸੀਂ ਪੀ ਰਹੇ ਹਾਂ ਉਹ ਕਾਫੀ ਜ਼ਿਆਦਾ ਠੰਡਾ ਹੁੰਦਾ ਹੈ ਅਤੇ ਉਹਦੇ ਨਾਲ ਨਾ ਗਲਾ ਇੱਕਦਮ ਖਰਾਬ ਹੋ ਜਾਂਦਾ ਹੈ। ਤਾਂ ਅਗਲਾ ਆਡੀਓ ਮੈਸੇਜ ਅਸੀਂ ਸੁਣਦੇ ਹਾਂ।
2: ਹੈਲੋ, ਮੈਂ ਭੈਣ ਜੀ ਸਤਿ ਸ਼੍ਰੀ ਅਕਾਲ।
1: ਇਹ ਮੈਸੇਜ ਅਸੀਂ ਸੁਣ ਚੁੱਕੇ ਹਾਂ, ਮਨਜੀਤ ਜੀ ਨੇ ਸਾਨੂੰ ਮੈਸੇਜ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਕੀਤੀਆਂ ਸੀ, ਬਹੁਤ ਬਹੁਤ ਸ਼ੁਕਰੀਆ। ਅਤੇ ਅਗਲਾ ਮੈਸੇਜ ਅਸੀਂ ਪੜ੍ਹਦੇ ਹਾਂ। ਉਹ ਮਾਂ ਹੀ ਹੈ ਜਿਸ ਦੇ ਹੁੰਦੇ ਜ਼ਿੰਦਗੀ ਵਿੱਚ ਕੋਈ ਗਮ ਨਹੀਂ ਹੁੰਦਾ, ਦੁਨੀਆ ਸਾਥ ਦੇਵੇ ਜਾਂ ਨਾ ਦੇਵੇ, ਪਰ ਮਾਂ ਦਾ ਪਿਆਰ ਕਦੇ ਘੱਟ ਨਹੀਂ ਹੁੰਦਾ। ਸਹੀ ਗੱਲ ਹੈ, ਤਾਂ ਹੀ ਤਾਂ ਮਾਂ ਤੁਹਾਨੂੰ ਸਵੇਰੇ ਸਵੇਰੇ ਉੱਠ ਕੇ ਗਰਮ ਗਰਮ ਆਲੂ ਦੇ ਪਰੌਂਠੇ ਬਣਾ ਕੇ ਖਿਲਾਉਣੇ। ਪਾਲੀ ਪਿਆਲਾ ਹੁਸ਼ਿਆਰਪੁਰ ਤੋਂ ਸਾਨੂੰ ਇਹਨਾਂ ਨੇ ਇਹ ਮੈਸੇਜ ਭੇਜਿਆ ਹੈ। ਸਹੀ, ਆਪਣੀ ਮਾਂ ਨੂੰ ਜ਼ਿਆਦਾ ਪਿਆਰ ਕਰਨਾ ਚਾਹੀਦਾ ਹੈ, ਟਾਈਮ ਦੇਣਾ ਚਾਹੀਦਾ ਹੈ। ਸਾਰੀਆਂ ਖੁਆਇਸ਼ਾਂ ਤਾਂ ਬਾਦਸ਼ਾਹ, ਸਾਰੀਆਂ ਖੁਆਇਸ਼ਾਂ ਤਾਂ ਬਾਦਸ਼ਾਹਾਂ ਦੀਆਂ ਵੀ ਪੂਰੀ ਹੁੰਦੀਆਂ ਸਾਰੀਆਂ ਖੁਆਇਸ਼ਾਂ ਤਾਂ ਬਾਦਸ਼ਾਹਾਂ ਦੀਆਂ ਵੀ ਪੂਰੀਆਂ ਨਹੀਂ ਹੁੰਦੀਆਂ, ਇਸ ਕਰਕੇ ਜ਼ਿਆਦਾ ਲਾਲਚ ਨਾ ਕਰੋ, ਜੋ ਕੋਲ ਹੈ ਉਸੇ 'ਤੇ ਪਰਮਾਤਮਾ ਦਾ ਸ਼ੁਕਰ ਕਰੋ। ਥੋੜ੍ਹਾ ਜਿਹਾ ਫੰਬਲ ਹੋ ਗਿਆ, ਬਟ ਕੋਈ ਗੱਲ ਨਹੀਂ ਜੀ। ਇੱਕ ਮੈਸੇਜ ਬਹੁਤ ਸੋਹਣਾ ਤੁਸੀਂ ਭੇਜਿਆ, ਗੁੱਡ ਮੋਰਨਿੰਗ ਨਾਲ ਲਿਖਿਆ ਹੈ, SBS ਨਗਰ ਮਹਿਰਮਪੁਰ ਤਰਲੋਚਨ ਨਿੱਕੀ ਮਹਿਕ ਜੀ, ਯੂਅਰ ਮੋਸਟ ਵੈਲਕਮ। ਬਹੁਤ ਬਹੁਤ ਸ਼ੁਕਰੀਆ ਜੀ। ਅਗਲਾ ਮੈਸੇਜ ਹੈ,

0: ਅਗਲਾ ਮੈਸੇਜ ਸਾਡੇ ਕੋਲ ਆਇਆ ਹੈ ਪਵਨ ਲਿੰਬਾ ਅਮਰਪੁਰਾ ਫਾਜ਼ਿਲਕਾ ਤੋਂ, ਜਿਨ੍ਹਾਂ ਨੇ ਇਹ ਕਿਹਾ ਹੈ ਕਿ ਅੱਜ ਕੱਲ੍ਹ ਬੇਟੀਆਂ ਵੀ ਨਾ ਬੇਟਿਆਂ ਤੋਂ ਘੱਟ ਨਹੀਂ ਹੁੰਦੀ। ਕਿਉਂ? ਇਹ ਗੱਲ ਦਾ ਜਵਾਬ ਮੈਂ ਵੀ ਸੋਚ ਰਹੀ ਸੀ, ਮੈਨੂੰ ਲੱਗਿਆ ਬਹੁਤ ਸੋਹਣਾ ਕੁਛ ਅੱਗੇ ਉਹਨਾਂ ਨੇ ਬੋਲਿਆ ਹੋਏਗਾ, ਲਿਖਿਆ ਹੋਏਗਾ, ਲੇਕਿਨ ਉਹਨਾਂ ਨੇ ਪਤਾ ਕੀ ਕਿਹਾ? ਉਹਨਾਂ ਨੇ ਕਿਹਾ ਜਿੱਦਾਂ ਬੇਟੇ ਅੱਜ ਕੱਲ੍ਹ ਕੰਮ ਨਹੀਂ ਕਰਦੇ ਨਾ, ਉਸ ਦੇ ਤਰੀਕੇ ਦੇ ਨਾਲ ਕੁੜੀਆਂ ਵੀ ਅੱਜ ਕੱਲ੍ਹ ਕੰਮ ਨਹੀਂ ਕਰਦੀਆਂ। ਆਏ ਸਾਡੀਆਂ ਕੁੜੀਆਂ ਨੂੰ ਬਦਨਾਮ ਨਾ ਕਰੋ, ਉਹ ਕੰਮ ਕਰਦੀਆਂ ਨੇ। ਮੁੰਡੇ ਵੀ ਅੱਜ ਕੱਲ੍ਹ ਬਹੁਤ ਸਮਝਦਾਰ ਹੋ ਗਏ ਨੇ, ਹੁਸ਼ਿਆਰ ਹੋ ਗਏ ਨੇ, ਉਹ ਵੀ ਮਾਂ ਪਿਓ ਦਾ ਜਿਹੜਾ ਹੱਥ ਹੈ ਉਹ ਉਟਾਉਂਦੇ ਨੇ, ਕੰਮ ਕਰਦੇ ਨੇ।
1: ਧੜਕਦੇ ਹੋਏ ਦਿਲਾਂ ਨੂੰ ਤੇ ਸੁਣਦੇ ਕੰਨਾਂ ਨੂੰ, ਵਿਕਟੋਰੀਆ ਗਾਰਡਨ ਜਲੰਧਰ ਤੋਂ ਨਿਵਾਣਾ ਜਿਹਾ ਸਰੋਤਾ ਉਦੇ ਚੰਦਰ, ਬੁੱਧਵਾਰ ਦੀ ਰਾਮ ਰਾਮ ਸਤਿ ਸ੍ਰੀ ਅਕਾਲ ਦੇ ਅਦਾਬ ਆਖਦਾ ਹੈ, ਸਵੀਕਾਰ ਕਰਿਆ ਜੇ ਬੁੱਧ ਕੰਮ ਸ਼ੁੱਧ ਤੇ ਟਿਕਾਣੇ ਰਵੇ ਬੁੱਧ। ਅੱਜ ਰੇਡੀਓ ਰੇਨਬੋ ਐਫ ਐਮ ਦੀ ਕਮਾਨ ਸਾਡੀ ਤੇਰਾਣੀ ਮਹਿਕ ਨੇ ਸੰਭਾਲੀ ਹੋਈ ਹੈ, ਬੰਦੇ ਮਾਤਰਮ ਆਪ ਵੀ ਆਖਿਆ ਤੇ ਬੰਦੇ ਮਾਤਰਮ ਦੇਸ਼ ਭਗਤੀ ਦਾ ਭਜਨ ਵੀ ਸੁਣਾਇਆ ਤੇ ਅੱਜ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਪਰਚੇ ਬੜੇ ਵਧੀਆ ਢੰਗ ਨਾਲ ਕਰਵਾਇਆ ਤੇ ਵੰਦਨਾ ਪ੍ਰੋਗਰਾਮ ਦੀ ਸ਼ੁਰੂਆਤ ਦੇਹ ਸ਼ਿਵਾ ਵਰ ਮੋਹ ਇਹ ਸ਼ੁਭ ਕਰਮ ਅੰਤੇ ਕਬ ਹੋ ਨਾ ਡਰੋ ਨਾਲ ਕਰਕੇ ਅਰਦਾਸ ਕੀਤੀ ਤੇ ਸਵੰਦਨਾ ਦਾ ਮਤਲਬ ਵੀ ਸਮਝਾਇਆ। ਗੁੱਡ ਮਾਰਨਿੰਗ ਜਲੰਧਰ ਵਿੱਚ ਤੇ ਰੌਣਕਾਂ ਹੀ ਲਗਾ ਦਿੱਤੀਆਂ ਤੇ ਮਹਿਕ ਧੀ ਰਾਣੀ ਦੀਆਂ ਮਹਿਕਾਂ ਹੀ ਮਹਿਕਾਂ ਛਾ ਗਈਆਂ। ਅੱਜ ਗੱਲ ਕਰਾਂਗਾ ਇੱਕ ਸੰਤ ਪੈਦਲ ਯਾਤਰਾ ਕਰਦੇ ਹੋਏ ਕਿਸੇ ਸੰਤ ਸੰਮੇਲਨ ਵਿੱਚ ਜਾ ਰਹੇ ਸੀ, ਉਹਨਾਂ ਦੇ ਨਾਲ ਨਾਲ ਉਹਨਾਂ ਦਾ ਚੇਲਾ ਵੀ ਜਾ ਰਿਹਾ ਸੀ। ਰਸਤੇ ਵਿੱਚ ਉਹਨਾਂ ਨੇ ਵੇਖਿਆ ਕਿ ਇੱਕ ਆਦਮੀ ਦਰਿਆ ਦੇ ਕੰਢੇ ਤੇ ਖੜਾ ਸੀ, ਉਹ ਆਦਮੀ ਪਾਣੀ ਵੱਲ ਵੇਖੀ ਜਾਣ ਰਿਹਾ ਸੀ ਤੇ ਵਿਚਾਰ ਮਗਨ ਸੀ। ਉਹ ਸੰਤ ਮਹਾਤਮਾ ਦੀ ਉਹਦੇ ਉੱਤੇ ਨਿਗਾਹ ਪਈ ਤੇ ਉਹਨਾਂ ਦੇ ਮਨ ਚ ਵਿਚਾਰ ਆਇਆ ਕਿ ਲਗਾਤਾਰ ਪਾਣੀ ਵੱਲ ਵੇਖੀ ਜਾਣਾ ਜ਼ਰੂਰ ਉਸ ਆਦਮੀ ਨੂੰ ਪਿਆਸ ਲੱਗੀ ਏ। ਮਹਾਤਮਾ ਜੀ ਨੇ ਉਸ ਬੰਦੇ ਨੂੰ ਪੁੱਛ ਹੀ ਲਿਆ ਕਿ ਭਗਤਾ ਪਿਆਸਾ ਲੱਗਦਾ ਪਿਆ ਏ ਤੇ ਪਾਣੀ ਕਿਉਂ ਨੀ ਪੀਣ ਡਿਆ? ਉਹ ਬੰਦਾ ਬੋਲਿਆ, ਮਹਾਤਮਾ ਜੀ ਪਿਆਸ ਤੇ ਬੜੀ ਲੱਗੀ ਹੋਈ ਏ, ਗਲਾ ਵੀ ਸੁੱਕਾ ਹੀ ਪਿਆ ਵੇ, ਪਾਣੀ ਪੀਣ ਵਾਸਤੇ ਮੈਨੂੰ ਝੁਕਣਾ ਪਏਗਾ ਤੇ ਮੈਂ ਅੱਜ ਤੱਕ ਕਿਸੇ ਦੇ ਅੱਗੇ ਝੁਕਿਆ ਹੀ ਨਹੀਂ। ਮਹਾਤਮਾ ਜੀ ਹੈਰਾਨ ਵੀ ਹੋਏ ਤੇ ਮੁਸਕਰਾਏ ਵੀ ਤੇ ਬੋਲੇ, ਲੱਗਦਾ ਤੂੰ ਕਿਸੇ ਗੁਰੂ ਦੀ ਮਾਰ ਨੀ ਖਾਧੀ। ਭਗਤਾ ਆਕੜ ਨਾ ਤੇ ਮੁਰਦੇ ਦੀ ਨਿਸ਼ਾਨੀ ਹੁੰਦੀ ਏ, ਉਹ ਤੂੰ ਤੇ ਹਾਲੇ ਜਿਉਣਾ ਏ, ਥੋੜਾ ਜਿਹਾ ਝੁਕਣ ਨਾਲ ਇਹ ਸਰੀਰ ਚੱਲਣ ਜੋਗਾ ਬਣ ਜੇ ਤੇ ਪਿਆਸ ਬੁੱਝ ਜੇ ਤੇ ਇਤਰਾਜ ਕਿਹੜੀ ਗੱਲ ਦਾ ਬਈ। ਸਦਾ ਝੁਕਣ ਦੀ ਆਦਤ ਪਾਲੀ ਜਾਏ ਤੇ ਸਮਾਜ ਵਿੱਚ ਮਾਣ

0: ਮਾਨ ਦੇ ਨਾਲ ਨਾਲ ਬੈਕੁੰਠ ਵਿੱਚ ਵੀ ਜਗ੍ਹਾ ਪਾ ਸਕਦੇ ਹੋ। ਬਸ ਇਸ ਵਾਸਤੇ ਕਿਸੇ ਕਾਮਲ ਮੁਰਸ਼ਦ ਦੀ ਸ਼ਰਨ ਵਿੱਚ ਜਾਣਾ ਪਏਗਾ। ਇਹਨਾਂ ਸੁਣਦਿਆਂ ਹੀ ਉਸ ਬੰਦੇ ਦੇ ਦਿਮਾਗ ਵਿੱਚ ਜਿਸ ਤਰ੍ਹਾਂ ਅਸਮਾਨੀ ਬਿਜਲੀ ਦੀਆਂ ਤਰੰਗਾਂ ਦੀ ਰੋਸ਼ਨੀ ਦਾ ਅਸਰ ਹੋ ਗਿਆ ਹੋਵੇ, ਉਹ ਰੋਂਦੇ ਹੋਏ ਉਹਨਾਂ ਸੰਤਾਂ ਦੇ ਚਰਨੀ ਪੈ ਗਿਆ ਤੇ ਬੋਲਿਆ, ਪ੍ਰਭੂ ਜੀ ਮੈਨੂੰ ਆਪਣੀ ਸ਼ਰਨ ਵਿੱਚ ਲੈ ਲਵੋ, ਮੇਰੇ ਤੇ ਕਿਰਪਾ ਕਰੋ। ਮਹਾਤਮਾ ਜੀ ਨੇ ਉਸ ਬੰਦੇ ਨੂੰ ਆਪਣੇ ਗਲੇ ਨਾਲ ਲਗਾਇਆ ਤੇ ਉਸਦੇ ਅੱਥਰੂ ਵੀ ਪੂੰਜੇ ਤੇ ਪਾਣੀ ਵੀ ਪਿਆਇਆ। ਉਹ ਆਦਮੀ ਵੀ ਉਹਨਾਂ ਦੇ ਨਾਲ ਨਾਲ ਸੰਤ ਸੰਮੇਲਨ ਵਿੱਚ ਚਲਾ ਗਿਆ। ਉਹ ਰਾਵਣ ਹੰਕਾਰੀ ਨੂੰ ਸੀ ਥੋੜ ਕਿਹੜੀ ਗੱਲ ਦੀ, ਦੇਵੀ ਆ ਕੇ ਜਿਹਨੂੰ ਪੰਖਾ ਹੈ ਸੀ ਝੱਲ ਦੀ, ਹੋਇਆ ਖਾਨਦਾਨ ਉਸ ਦਾ ਤਬਾਹ, ਤੇ ਬਦੀਆਂ ਨਾ ਕਰ ਮਨ ਵੇ, ਸਿੱਧਾ ਹੋ ਕੇ ਚੱਲ ਪ੍ਰਭੂ ਪ੍ਰੇਮ ਵਾਲੀ ਰਾਹ, ਤੇ ਅੜੀਆਂ ਨਾ ਕਰ ਮਨ ਵੇ, ਹੰਕਾਰਿਆ ਸੋ ਮਾਰਿਆ, ਰੱਬ ਰਾਖਾ ਰੱਬ ਰਾਖਾ ਰੱਬ ਰਾਖਾ।
1: ਮੈਸੇਜ ਸੱਚੀ ਬਹੁਤ ਸੋਹਣਾ ਸੀ, ਸਟਾਰਟਿੰਗ ਤੋਂ ਲੈ ਕੇ ਐਂਡਿੰਗ ਤੱਕ ਤੁਹਾਡੀ ਇੱਕ ਗੱਲ ਤੋਂ ਵੀ ਮੇਰਾ ਨਾ ਧਿਆਨ ਨਹੀਂ ਹਟਿਆ, ਜਿਸ ਤਰੀਕੇ ਦੇ ਨਾਲ ਤੁਸੀਂ ਬੜੀ ਸੋਹਣੇ ਤਰੀਕੇ ਦੇ ਨਾਲ ਬੋਲਿਆ। ਅਤੇ ਸਹੀ ਗੱਲ ਹੈ, ਜਦੋਂ ਵੀ ਬੰਦਾ ਛੋਟਾ ਵੱਡਾ ਤਾਂ ਕੋਈ ਹੁੰਦਾ ਨਹੀਂ, ਲੇਕਿਨ ਜੇ ਕਿਸੇ ਅੱਗੇ ਝੁਕਣਾ ਵੀ ਪਏ ਤਾਂ ਜੇਕਰ ਵੱਡਾ ਹੈ ਤਾਂ ਝੁੱਕ ਜਾਣਾ ਚਾਹੀਦਾ ਹੈ, ਕਿਉਂਕਿ ਸ਼ਾਇਦ ਸਾਨੂੰ ਕੁਝ ਸਿੱਖਣ ਨੂੰ ਮਿਲ ਜਾਏ, ਅਤੇ ਕਈ ਵਾਰੀ ਸਾਨੂੰ ਛੋਟਿਆਂ ਤੋਂ ਵੀ ਸਿੱਖਣ ਨੂੰ ਮਿਲ ਜਾਂਦਾ ਹੈ। ਤਾਂ ਚਲੋ ਜੀ, ਬਹੁਤ ਬਹੁਤ ਸ਼ੁਕਰੀਆ, ਅਤੇ ਅਗਲਾ ਮੈਸੇਜ ਅਸੀਂ ਸੁਣਦੇ ਹਾਂ, ਕੀ ਕਹਿੰਦੇ ਨੇ।
2: ਫਜ਼ੂਲ ਖਰਚੀ ਨਾ ਕਰੋ, ਹੋਵੇ ਵਿਆਹ ਸ਼ਾਦੀ ਜਾਂ ਰਸਮ ਭੋਗ, ਕਰਜ਼ਾ ਨਾ ਚੁੱਕੋ, ਓਨਾ ਹੀ ਕਰੋ ਜਿੰਨੇ ਦੇ ਹੋ ਯੋਗ। ਪਿੰਡਾਂ ਤੇ ਸ਼ਹਿਰਾਂ 'ਚ ਰਿਵਾਜ ਏ ਪੈਲਸਾਂ 'ਚ ਜਾਣ ਦਾ, ਬਹੀਆਂ ਤਰਵਈਆਂ ਮਠਿਆਈਆਂ ਤੇ ਪਕਵਾਨ ਖਾਣ ਦਾ। ਹੁਣ ਆਪਣਾ ਵਿਆਹ ਸੋਹਣਿਆ, ਹੁਣ ਆਪਣਾ ਵਿਆਹ ਸੋਹਣਿਆ, ਸਾਨੂੰ ਚੜਿਆ ਏ ਜਾ ਸੋਹਣਿਆ, ਵਿੱਚ ਪੈਲਸਾਂ ਨਹੀਂ ਜਾਣਾ। ਵਿੱਚ ਪਹਿਲੇ ਸਾਂਦੇ ਨਹੀਂ ਜਾਣਾ, ਸਜਾਉਣਾ ਪਿੰਡ ਵਾਲਾ ਹੀ ਮੰਗਲਾ। ਹੁਣ ਇਹ ਸਾਡਾ ਵਿਆਹ, ਸਜਾਉਣਾ ਪਿੰਡ ਵਾਲਾ ਹੀ ਮੰਗਲਾ।
1: ਜੀ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ, ਅਤੇ ਆਵਾਜ਼ ਤੁਹਾਡੀ ਬਹੁਤ ਸੋਹਣੀ ਹੈ, ਅਤੇ ਮੈਨੂੰ ਲੱਗਦਾ ਤੁਹਾਨੂੰ ਗਾਣਾ ਗਾਉਣਾ ਚਾਹੀਦਾ ਹੈ। ਜੇ ਨਹੀਂ ਗਾਉਂਦੇ ਜਾਂ ਗਾਉਂਦੇ ਹੋ ਤਾਂ ਬਹੁਤ ਚੰਗੀ ਗੱਲ ਹੈ, ਬਟ ਜੇ ਨਹੀਂ ਗਾਉਂਦੇ ਤਾਂ ਗਾਉਣਾ ਚਾਹੀਦਾ ਹੈ, ਕਿਉਂਕਿ ਆਵਾਜ਼ ਸੱਚੀ ਅੱਛੀ ਹੈ। ਅਤੇ ਮਾਪਿਆਂ, ਅਗਲਾ ਸਾਡੇ ਕੋਲ ਮੈਸੇਜ ਆਇਆ ਹੈ, ਮਾਪਿਆਂ ਦੇ ਅਕਾਲ ਚਲਾਣੇ ਨਾਲ ਕਈਆਂ ਨੂੰ ਘਰ ਖੁੱਲ੍ਹਾ ਖੁੱਲ੍ਹਾ ਅਤੇ ਕਈਆਂ ਨੂੰ ਘਰ ਜਿਹੜਾ ਖਾਲੀ ਖਾਲੀ ਲੱਗਦਾ ਹੈ। ਕਿੱਕੀ ਦਿਮਾਨ ਸੰਗਰੂਰ, ਉਹਨਾਂ ਨੇ ਸਾਨੂੰ ਇਹ ਮੈਸੇਜ ਭੇਜਿਆ, ਬਹੁਤ ਬਹੁਤ ਸ਼ੁਕਰੀਆ ਜੀ। ਅੱਜ ਦੇ ਸਾਰੇ ਹੀ ਮੈਸੇਜ ਬਹੁਤ ਸੋਹਣੇ ਨੇ, ਅਤੇ 5 ਮਿੰਟ ਰਹਿ ਗਏ ਨੇ, ਦੇਖਦੇ ਹਾਂ ਹੋਰ ਸਾਡੇ ਦੋਸਤ ਕਿਹੜੇ ਸਾਨੂੰ ਮੈਸੇਜ ਭੇਜਣਗੇ ਆਪਣੀ ਗੱਲ ਜਿਹੜੀ ਹੈ 5 ਮਿੰਟਾਂ ਦੇ ਵਿੱਚ, ਕਹਿਣਗੇ ਹਾਂ ਮੈਸੇਜ ਜੇਕਰ ਭੇਜੋਗੇ ਹੁਣ ਤਾਂ ਉਹ ਬਹੁਤ ਜ਼ਿਆਦਾ ਸ਼ੋਰਟ ਹੋਣਾ ਚਾਹੀਦਾ ਹੈ, ਤਾਂ ਕਿ ਸਾਰਿਆਂ ਤੱਕ ਉਹ ਗੱਲ ਪਹੁੰਚ ਜਾਏ। ਜ਼ਿਆਦਾ ਲੰਬਾ ਮੈਸੇਜ ਨਹੀਂ ਹੋਣਾ ਚਾਹੀਦਾ, ਕਿਉਂਕਿ ਉਹਨਾਂ ਸਾਡੇ ਕੋਲ ਟਾਈਮ ਵੀ ਨਹੀਂ ਹੈਗਾ।

ਕਿੰਨੀ ਸੋਹਣੀ ਆਵਾਜ਼ ਹੈ ਨਾ। ਜੇਕਰ ਤੁਸੀਂ ਵੀ ਇੱਦਾਂ ਦਾ ਕੁਝ ਬਜਾਉਣਾ ਜਿਹੜਾ ਹੈ ਜਾਣਦੇ ਹੋ, ਕੋਈ ਇਕੁਇਪਮੈਂਟ ਤਾਂ ਹਲੇ ਵੀ ਟਾਈਮ ਹੈ, ਤੁਸੀਂ ਸਾਨੂੰ ਭੇਜ ਸਕਦੇ ਹੋ। ਤਾਂ ਚਲੋ ਜੇ ਇੰਨਾ ਗੀਤ ਸੁਣਦੇ ਹਾਂ, ਸ਼ਾਇਦ ਇਹ ਪ੍ਰੋਗਰਾਮ ਦਾ ਆਖਰੀ ਗੀਤ ਹੋਵੇ, ਲੇਕਿਨ ਆਖਰੀ ਮੈਸੇਜ ਕਿਹੜਾ ਹੋਏਗਾ ਉਹ ਸਾਨੂੰ ਹਲੇ ਜਾਣਨਾ ਬਾਕੀ ਹੈ।

ਤੁਸੀਂ ਟਿਊਨ ਕੀਤਾ 102.7 ਮੈਗਾਹਰਟਸ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਸੀ ਜੀ ਦਿਲ ਆਪਣਾ ਪੰਜਾਬੀ ਤੇ। ਹੁਣ ਮੇਰਾ ਹੋ ਗਿਆ ਜਾਣ ਦਾ ਟਾਈਮ, ਕਿਉਂਕਿ ਅਗਲੇ ਐਂਕਰ ਜਿਹੜੇ ਨੇ ਉਹ ਸਟੂਡੀਓ ਦੇ ਵਿੱਚ ਆ ਗਏ ਨੇ, ਉਹਨਾਂ ਦੇ ਨਾਲ ਤੁਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰੋਗੇ, ਉਹ ਤੁਹਾਨੂੰ ਐਂਟਰਟੇਨ ਕਰਨਗੇ। ਫਿਲਹਾਲ ਮੈਂ ਮਹਿਕ ਜਾ ਰਹੀ ਹਾਂ, ਮਿਲਾਂਗੇ ਕਿਸੇ ਹੋਰ ਦਿਨ ਨਵੀਆਂ ਗੱਲਾਂ ਦੇ ਨਾਲ।

FM News Headlines। ਕੇਂਦਰ ਸਰਕਾਰ ਨੇ ਘੁਸਪੈਠ ਅਤੇ ਹੋਰ ਕਾਰਨਾਂ ਕਰਕੇ ਜਨਸੰਖਿਆਈ ਤਬਦੀਲੀ ਦੀਆਂ ਚੁਣੌਤੀਆਂ ਨਾਲ ਨਿਪਟਣ ਲਈ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ। ਸੁਪਰੀਮ ਕੋਰਟ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਦੀ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਅੱਜ ਆਪਣਾ ਫੈਸਲਾ ਸੁਣਾਏਗਾ। CBSE ਨੇ ਸਪੱਸ਼ਟ ਕੀਤਾ ਹੈ ਕਿ ਉੱਤਰ ਪੁਸਤਿਕਾਵਾਂ ਦੇ ਮੁਲਾਂਕਣ ਲਈ ਵਰਤੇ ਜਾਂਦੇ ਇਸ ਦੇ ਔਨ ਸਕਰੀਨ ਮਾਰਕਿੰਗ ਸਿਸਟਮ ਵਿੱਚ ਕੋਈ ਸੁਰੱਖਿਆ ਉਲੰਘਣਾ ਨਹੀਂ ਹੋਈ। ਪੰਜਾਬ 'ਚ ਸ਼ਹਿਰੀ ਸਥਾਨਕ ਸੰਸਥਾਵਾਂ ਲਈ ਕੱਲ੍ਹ ਹੋਈਆਂ ਚੋਣਾਂ 'ਚ ਲਗਭਗ 64% ਪੋਲਿੰਗ ਦਰਜ ਕੀਤੀ ਗਈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਆਪਣੇ ਸਿੱਕਿਮ ਦੌਰੇ ਦੇ ਦੂਜੇ ਦਿਨ ਅੱਜ ਨਥੂਲਾ ਦੁਰੇ ਦਾ ਦੌਰਾ ਕਰਨਗੇ। ਅੱਜ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਬਰਸੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਡਿਤ ਨਹਿਰੂ ਨੂੰ ਉਨ੍ਹਾਂ ਦੀ ਬਰਸੀ 'ਤੇ ਸ਼ਰਧਾਂਜਲੀ ਭੇਂਟ ਕੀਤੀ। ਭਾਰਤ ਨੇ ਚੀਨ ਅਤੇ ਪਾਕਿਸਤਾਨ ਦੇ ਸਾਂਝੇ ਬਿਆਨ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਸੰਬੰਧੀ ਬੇਲੋੜੀਆਂ ਟਿੱਪਣੀਆਂ ਨੂੰ ਸਪੱਸ਼ਟ ਤੌਰ 'ਤੇ ਰੱਦ ਕੀਤਾ। ਪੰਜਾਬ ਸਮੇਤ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਜ਼ੋਰਦਾਰ ਗਰਮੀ ਪੈ ਰਹੀ ਹੈ। ਮੌਸਮ ਵਿਭਾਗ ਨੇ ਅੱਜ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਵਿਦਰਭ ਵਿੱਚ ਗਰਮੀ ਅਤੇ ਲੂ ਦੀ ਪੇਸ਼ਨਗੋਈ ਕਰਦਿਆਂ ਰੈੱਡ ਅਲਰਟ ਜਾਰੀ ਕੀਤਾ ਹੈ। IPL ਕ੍ਰਿਕਟ ਵਿੱਚ ਬੀਤੀ ਰਾਤ ਪਹਿਲੇ ਕੁਆਟਰ ਫਾਈਨਲ ਮੈਚ ਵਿੱਚ ਰਾਇਲ ਚੈਲੇਂਜਰਸ ਬੈਂਗਲੁਰੂ ਨੇ ਗੁਜਰਾਤ ਟਾਈਟਨਸ ਨੂੰ 92 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। FM News Headlines ਤੇ ਹੁਣ ਪੇਸ਼ ਹੈ ਪ੍ਰੋਗਰਾਮ ਗੀਤ ਬਹਾਰ, ਬਸ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।

ਜੀ ਦੋਸਤੋ, ਪ੍ਰੋਗਰਾਮ ਗੀਤ ਬਹਾਰ ਤੁਸੀਂ ਸੁਣ ਰਹੇ ਹੋ ਤੇ ਮੈਂ ਤੁਹਾਨੂੰ ਕਿਹਾ ਸੀਗਾ ਕਿ ਮੈਂ ਤੁਹਾਨੂੰ ਦੱਸੂੰਗੀ ਕਿ ਕਿਹੜੀ ਗੱਲ ਮੈਂ ਕਰਨੀ ਹੈਗੀ ਆ। ਸੋ ਪਹਿਲਾਂ ਇਹ ਦੱਸ ਦੇਵਾਂ ਤੁਹਾਨੂੰ ਕਿ ਇਹ ਗੀਤ ਜਿਹੜਾ ਸੀ ਜਾਨਸ਼ੀਨ ਫਿਲਮ ਦਾ ਸੀਗਾ। ਇਸ ਗੀਤ ਨੂੰ ਆਵਾਜ਼ ਦਿੱਤੀ ਸੀ ਸੋਨੂ ਨਿਗਮ ਅਤੇ ਅਲਕਾ ਯਾਗਨਿਕ ਨੇ। ਅੱਜ ਜਦੋਂ ਮੈਂ ਆ ਰਹੀ ਸੀ ਸਟੂਡੀਓ, ਰੇਡੀਓ ਵੱਲ ਆ ਰਹੀ ਸੀਗੀ, ਰਸਤੇ ਦੇ ਵਿੱਚ ਮੈਂ ਦੇਖਿਆ ਕਿ ਰੈੱਡ ਲਾਈਟ ਸੀ, ਮੇਰੇ ਅਪੋਜ਼ਿਟ ਜਿਹੜੀ ਰੋਡ ਸੀਗੀ ਨਾ, ਉੱਥੇ ਇੱਕ ਇਨਸਾਨ ਖੜ੍ਹਾ ਸੀਗਾ ਰੈੱਡ ਲਾਈਟ 'ਤੇ, ਬਾਈਕ ਵਾਲਾ ਇਕੱਲਾ ਖੜ੍ਹਾ। ਐਂਡ ਹੈਰਾਨੀ ਦੀ ਗੱਲ, ਉਹ ਬਿਲਕੁਲ ਆਪਣੀ ਸਾਈਡ 'ਤੇ ਖੜ੍ਹਾ। ਮੋਸਟਲੀ ਕੀ ਦੇਖਣ ਨੂੰ ਮਿਲਦਾ ਹੈਗਾ ਹੈ ਕਿ ਜਿਹੜੀ ਇੱਕ ਲਾਈਨ ਵਿੱਚ ਡਰਾ ਕੀਤੀ ਹੁੰਦੀ ਹੈ ਰੋਡ ਦੇ ਉੱਤੇ, ਉਹਦੇ ਲੈਫਟ ਜਾਂ ਰਾਈਟ ਖੜ੍ਹੇ ਹੋਣਾ ਹੁੰਦਾ ਹੈ ਰੈੱਡ ਲਾਈਟ ਦੇ ਅਕੋਰਡਿੰਗ। ਬਟ ਉਹ ਆਪਣੀ ਸਾਈਡ 'ਤੇ ਬਿਲਕੁਲ ਸਹੀ ਜਗ੍ਹਾ 'ਤੇ ਲਾਈਨ ਤੋਂ ਬਿਲਕੁਲ ਇੱਕ ਸਾਈਡ 'ਤੇ ਖੜ੍ਹੇ ਆ। ਮੈਨੂੰ ਬਹੁਤ ਅੱਛਾ ਲੱਗਾ, ਮੈਂ ਕਿਹਾ ਵਾਹ, ਪਹਿਲੀ ਵਾਰੀ ਰੂਲ ਫੋਲੋ ਕਰਦਾ ਹੋਇਆ ਕੋਈ ਬੰਦਾ ਦੇਖਿਆ। ਇਸ ਗੱਲ ਦੀ ਦਾਤ ਦੇਣੀ ਚਾਹੀਦੀ ਹੈ, ਬਹੁਤ ਅੱਛਾ ਕੀਤਾ। ਬਟ ਇੱਕ ਚੀਜ਼ ਜਿਹੜੀ ਹੈਗੀ ਹੈ ਨਾ, ਉਹ ਮੈਨੂੰ ਅੱਛੀ ਨਹੀਂ ਲੱਗੀ। ਪਤਾ ਕੀ, ਉਹਨਾਂ ਨੇ ਹੈਲਮਟ ਨਹੀਂ ਪਾਇਆ ਸੀ। ਰੂਲਸ ਵੀ ਅੱਧੇ ਫੋਲੋ ਕਰਨੇ ਹੈਗੇ, ਵੀ ਕਰਨੇ ਆ ਤਾਂ ਰੂਲਸ ਫੁੱਲੀ ਫੋਲੋ ਕਰੋ, ਤਾਂ ਹੀ ਤੁਹਾਡਾ ਫਾਇਦਾ ਹੈਗਾ। ਸੋ ਇਹ ਚੀਜ਼ ਮੈਨੂੰ ਥੋੜ੍ਹੀ ਅੱਛੀ ਲੱਗੀ ਕਿ ਪਹਿਲੀ ਵਾਰੀ ਕੋਈ ਬੰਦਾ ਆਪਣੀ ਲੇਨ ਦੇ ਵਿੱਚ ਖੜ੍ਹਾ ਹੈ, ਨਹੀਂ ਤਾਂ ਮੋਸਟਲੀ ਦੂਜਿਆਂ ਦੀ ਲੇਨ ਦੇ ਵਿੱਚ, ਦੂਜਿਆਂ ਦੀ ਸਾਈਡ ਦੇ ਵਿੱਚ ਹੀ ਵੜਦੇ ਰਹਿੰਦੇ ਨੇ, ਚਾਹੇ ਰੈੱਡ ਲਾਈਟ ਹੋਵੇ ਚਾਹੇ ਗ੍ਰੀਨ ਲਾਈਟ ਹੋਵੇ। ਉਹ ਕਿਸੇ ਨੂੰ ਤਾਂ ਮੈਟਰ ਹੀ ਨਹੀਂ ਕਰਦਾ, ਕਈ ਵਾਰੀ ਇੱਦਾਂ ਦੀ ਸਿਚੁਏਸ਼ਨ ਹੋ ਜਾਂਦੀ ਹੈ। ਐਂਡ ਮੋਸਟਲੀ ਪਤਾ ਦੇਖਿਆ ਜਾਂਦਾ ਹੈਗਾ, ਜਿਹੜਾ ਇੱਕ ਸਕੂਲ ਹੈਗਾ ਫਾਟਕ ਦੇ ਕੋਲ, ਜਦੋਂ ਆਪਾਂ ਜੌਹਲ ਮਾਰਕੀਟ ਵੱਲ ਜਾਂਦੇ ਹੈਗੇ ਹਾਂ, ਉਸ ਏਰੀਆ ਦੇ ਵਿੱਚ ਅਤੇ ਉਸ ਚੌਂਕ ਦੇ ਉੱਪਰ, ਛੋਟਾ ਜਿਹਾ ਚੌਂਕ ਹੈਗਾ, ਉਹ ਚੌਂਕ ਦੇ ਆਲੇ ਦੁਆਲੇ ਇੱਦਾਂ ਲੌਕ ਹੋ ਜਾਂਦਾ ਨਾ ਟ੍ਰੈਫਿਕ ਕਿ ਪੁੱਛੋ ਹੀ ਨਾ। ਮਤਲਬ ਕਿਸੇ ਨੂੰ ਕੋਈ ਜਗ੍ਹਾ ਹੀ ਨਹੀਂ ਦਿੰਦਾ ਜਾਣ ਲਈ। ਫਿਰ ਸੋਚਾਂ 'ਚ ਪੈ ਜਾਂਦਾ ਬੰਦਾ ਕਿ ਬਈ ਹੁਣ ਜਾਈਏ ਕਿੱਦਾਂ, ਸਾਡੇ ਅੱਗੇ ਵਾਲੀ ਗੱਡੀ ਨਿਕਲੇਗੀ ਤਾਂ ਹੀ ਅਸੀਂ ਨਿਕਲਾਂਗੇ, ਤਾਂ ਹੀ ਤਾਂ ਪਿੱਛੇ ਵਾਲਾ ਨਿਕਲੇਗਾ। ਸੋ ਜਿਹੜੀ ਇਹ ਲੌਕ ਵਾਲੀ ਸਿਚੁਏਸ਼ਨ ਹੁੰਦੀ ਹੈ ਨਾ, ਅਵੋਇਡ ਕਰਿਆ ਕਰੋ। ਜਦੋਂ ਤੁਹਾਨੂੰ ਕਿਤੇ ਲੱਗ ਰਿਹਾ ਕਿ ਕੋਈ ਇੱਦਾਂ ਦੀ ਸਿਚੁਏਸ਼ਨ ਹੈਗੀ ਹੈ, ਅਤੇ ਆਪਣੇ ਵਾਹਨ ਨੂੰ ਥੋੜ੍ਹਾ ਜਿਹਾ ਪਿੱਛੇ ਰੱਖੋ, ਅਗਲੇ ਬੰਦੇ ਨੂੰ ਜਗ੍ਹਾ ਦੇ ਦਿਓ, ਤਾਂ ਕਿ ਟ੍ਰੈਫਿਕ ਵਿੱਚ ਜ਼ਿਆਦਾ ਦੇਰ ਫਸਣ ਦੀ ਬਜਾਏ ਆਪਣੀ ਸਮਝਦਾਰੀ ਦੇ ਨਾਲ ਤੁਸੀਂ ਟ੍ਰੈਫਿਕ ਸਾਰਾ ਕਲੀਅਰ ਆਊਟ ਕਰਵਾ ਦਿਓ। ਸੋ ਇਹ ਗੱਲਾਂ ਦਾ ਥੋੜ੍ਹਾ ਜਿਹਾ ਧਿਆਨ ਰੱਖਣਾ ਬਹੁਤ ਬਹੁਤ ਜ਼ਰੂਰੀ ਹੈ, ਅਤੇ ਮੈਨੂੰ ਪਤਾ ਹੈ ਕਿ ਗੀਤ ਜਿਹੜਾ ਪਲੇ ਹੋਣਾ ਬਹੁਤ ਬਹੁਤ ਜ਼ਰੂਰੀ ਹੈ। ਸੋ ਇੰਜੋਏ ਕਰਦੇ ਇੱਕ ਹੋਰ ਗੀਤ।

ਵੈਲਕਮ ਬੈਕ ਫਰੈਂਡਸ ਦੇ ਪ੍ਰੋਗਰਾਮ, ਤੁਸੀਂ ਇੰਜੋਏ ਕਰ ਰਹੇ ਹੋ ਗੀਤ ਬਹਾਰ ਅਤੇ ਮੈਂ ਤੁਹਾਡੀ ਦੋਸਤ ਇੰਦਰਪ੍ਰੀਤ ਸਿਰਾ। ਬ੍ਰੇਕ 'ਤੇ ਜਾਣ ਤੋਂ ਪਹਿਲਾਂ ਜਿਹੜਾ ਤੁਸੀਂ ਗੀਤ ਇੰਜੋਏ ਕੀਤਾ ਉਹ ਫਿਲਮ ਦਾ ਨਾਮ ਸੀ ਦਿਲ ਹੈ ਤੁਮਹਾਰਾ, ਅਤੇ ਉਸ ਗੀਤ ਨੂੰ ਆਵਾਜ਼ ਦਿੱਤੀ ਸੀ ਅਲਕਾ ਯਾਗਨਿਕ ਕੁਮਾਰ ਸਾਨੂੰ ਅਤੇ ਉਦਿਤ ਨਾਰਾਇਣ ਨੇ। ਗੀਤ ਤਾਂ ਬਹੁਤ ਵਧੀਆ ਸੀ, ਤੁਸੀਂ ਵੀ ਖੂਬ ਇੰਜੋਏ ਕੀਤਾ, ਪਰ ਆਪਣੇ ਦਿਮਾਗ ਦੀਆਂ ਗਰਾਰੀਆਂ ਜਿਹੜੀਆਂ ਨਾ ਉਹ ਹਮੇਸ਼ਾ ਘੁਮਾਉਂਦੇ ਰਹਿਣਾ ਚਾਹੀਦਾ। ਕਹਿਣ ਦਾ ਭਾਵ ਇਹ ਹੈ ਕਿ ਬਈ ਕੁਛ ਨਾ ਕੁਛ ਨਵਾਂ ਸਿੱਖਣਾ ਜ਼ਰੂਰ ਚਾਹੀਦਾ। ਜੇ ਤੁਹਾਨੂੰ ਕੋਈ ਵਧੀਆ ਇਨਫੋਰਮੇਸ਼ਨ ਜਾਂ ਕੋਈ ਅੱਛੀ ਚੀਜ਼ ਸਿੱਖਣ ਨੂੰ ਮਿਲਦੀ ਹੈ ਤਾਂ ਉਹਨੂੰ ਸਿੱਖਣਾ ਬਹੁਤ ਜ਼ਰੂਰੀ ਹੈ। ਹੁਣ ਅਸੀਂ ਗੱਲ ਕਰਦੇ ਹਾਂ ਇੱਕ ਜਾਨਵਰ ਦੀ, ਜਾਨਵਰ ਨਹੀਂ ਕਹੂੰਗੀ, ਬਰਡ ਕਹੂੰਗੀ, ਇੱਕ ਪੰਛੀ ਦੀ ਗੱਲ ਕਹੂੰਗੀ ਕਿ ਇੱਕ ਪੰਛੀ ਹੈਗਾ ਉਹ ਪਿੱਛੇ ਨੂੰ ਵੀ ਉੱਡ ਸਕਦਾ। ਹੋ ਗਏ ਨਾ ਹੈਰਾਨ? ਇਹੀ ਗੱਲ ਹੈ, ਜੇ ਅਸੀਂ ਅੱਛੀਆਂ ਅੱਛੀਆਂ ਇਨਫੋਰਮੇਸ਼ਨਸ ਇਕੱਠੀਆਂ ਕਰੀਏ, ਨਵੀਆਂ ਨਵੀਆਂ ਚੀਜ਼ਾਂ ਦੇ ਬਾਰੇ ਜਾਣਨ ਨੂੰ ਹਮੇਸ਼ਾ ਉਤਸੁਕ ਰਹੀਏ ਨਾ, ਤਾਂ ਸਾਨੂੰ ਕਈ ਚੀਜ਼ਾਂ ਦਾ ਪਤਾ ਲੱਗ ਸਕਦਾ। ਸੋਚਾਂ 'ਚ ਪੈ ਗਏ ਨਾ ਕਿਹੜਾ ਪੰਛੀ ਹੈਗਾ? ਆਹ ਹਾ ਹਾ, ਬਾਹਰ ਜਾ ਕੇ ਦੇਖ ਲਓ, ਉੱਡਦਾ ਤਾਂ ਨਹੀਂ ਪਿਆ ਪਿੱਛੇ ਨੂੰ ਕੋਈ ਪੰਛੀ। ਵੈਲ, ਕੋਈ ਗੱਲ ਨਹੀਂ, ਤੁਸੀਂ ਸਬਰ ਕਰੋ, ਤੁਹਾਨੂੰ ਮੈਂ ਦੱਸੂੰਗੀ ਕਿ ਇਹ ਕਿਹੜਾ ਪੰਛੀ ਹੈਗਾ ਹੈ ਜਿਹੜਾ ਕਿ ਹਵਾ ਦੇ ਵਿੱਚ ਪਿੱਛੇ ਨੂੰ ਵੀ ਉੱਡ ਸਕਦਾ ਅਤੇ ਬਾਕੀ ਹੋਰ ਸਾਰੀ ਦਿਸ਼ਾਵਾਂ 'ਚ ਵੀ ਉੱਡ ਸਕਦਾ। ਟੈਨਸ਼ਨ 'ਚ ਪੈ ਗਏ? ਲੱਭੋ, ਹੁਣ ਮੈਨੂੰ ਪਤਾ ਹੈ ਕਿ ਇੰਟਰਨੈਟ 'ਤੇ ਲੱਭਣਾ ਸ਼ੁਰੂ ਕਰ ਦੂੰਗੇ, ਬਟ ਕੋਈ ਗੱਲ ਨਹੀਂ ਜੀ, ਇਸੇ ਬਹਾਨੇ ਅੱਜ ਇੱਕ ਨਵੀਂ ਇਨਫੋਰਮੇਸ਼ਨ ਤਾਂ ਤੁਹਾਨੂੰ ਮਿਲੇਗੀ ਨਾ। ਸੋ ਸੋਚੋ ਕਿਹੜਾ ਹੈਗਾ ਇਹ ਪੰਛੀ। ਉਨੀ ਦੇਰ ਤੱਕ ਮੈਂ ਪਲੇ ਕਰਦੀ ਹਾਂ ਇਸ ਗੀਤ ਨੂੰ।

ਬਾਦਲ ਫਿਲਮ ਦਾ ਗੀਤ ਤੁਸੀਂ ਇੰਜੋਏ ਕੀਤਾ। ਆਵਾਜ਼ ਇਸ ਨੂੰ ਦਿੱਤੀ ਸੀ ਸੋਨੂ ਨਿਗਮ ਅਤੇ ਕਵਿਤਾ ਕ੍ਰਿਸ਼ਨਾ ਮੂਰਤੀ ਨੇ। ਗੀਤ ਬਹਾਰ ਪ੍ਰੋਗਰਾਮ ਚੱਲ ਰਿਹਾ, ਤੁਸੀਂ ਇੰਜੋਏ ਕਰ ਰਹੇ ਹੋ ਅਤੇ ਨਾਲ ਨਾਲ ਗੀਤ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਸਵਾਲ ਪੁੱਛਿਆ ਸੀਗਾ ਕਿ ਉਹ ਕਿਹੜਾ ਪੰਛੀ ਹੈਗਾ ਜਿਹੜਾ ਪਿੱਛੇ ਨੂੰ ਵੀ ਉੱਡ ਸਕਦਾ। ਹਾਂ, ਹੁਣ ਕਈਆਂ ਨੂੰ ਤਾਂ ਆਂਸਰ ਪਤਾ ਲੱਗ ਗਿਆ ਹੋਏਗਾ। ਉਹਦਾ ਆਂਸਰ ਹੈ ਹਮਿੰਗ ਬਰਡ। ਇੱਕ ਅਮੈਰੀਕਨ ਪੰਛੀ ਹੈਗਾ ਜਿਹੜਾ ਕਿ ਪਿੱਛੇ ਨੂੰ ਉੱਡ ਸਕਦਾ ਹੈਗਾ। ਹਮਿੰਗ ਬਰਡ ਇਹਨੂੰ ਅਸੀਂ ਕਹਿੰਦੇ ਹਾਂ। ਦੇਖਣ 'ਚ ਵੀ ਬਹੁਤ ਹੀ ਖੂਬਸੂਰਤ ਹੁੰਦਾ। ਸੋ ਇਹ ਜਿਹੜੇ ਆਲੇ ਦੁਆਲੇ ਸਾਡੇ ਪੰਛੀ ਜਾਨਵਰ ਰਹਿੰਦੇ ਨੇ ਨਾ, ਉਹਨਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਹੁਣ ਜਾਨਵਰ ਦੀ ਗੱਲ ਹੋ ਰਹੀ ਹੈਗੀ ਹੈ ਅਤੇ ਸਾਡੇ ਘਰ ਦੇ ਆਲੇ ਦੁਆਲੇ ਕੁਛ ਡੋਗਸ ਵੀ ਸਾਨੂੰ ਦੇਖਣ ਨੂੰ ਮਿਲਦੇ ਨੇ, ਕੈਟਸ ਵੀ, ਬਿੱਲੀਆਂ ਵੀ ਮਿਲਦੀਆਂ, ਕੁੱਤੇ ਵੀ ਮਿਲਦੇ ਨੇ। ਸੋ ਉਹਨਾਂ ਨੂੰ ਵੀ ਅਸੀਂ ਧਿਆਨ ਨਾਲ ਰੱਖਣਾ ਹੈ। ਉਹ ਇਸ ਤਰੀਕੇ ਦੇ ਨਾਲ ਕਿ ਇੱਕ ਜਗ੍ਹਾ 'ਤੇ ਉਹਨਾਂ ਲਈ ਇੱਕ ਡੱਬਾ ਜ਼ਰੂਰ ਬਾਹਰ ਰੱਖਣਾ ਚਾਹੀਦਾ ਜਿਹਦੇ ਵਿੱਚ ਪਾਣੀ ਪਾ ਕੇ ਤੁਸੀਂ ਰੱਖੋ, ਜਾਂ ਫਿਰ ਕਈ ਲੋਕ ਤਾਂ ਖਾਣਾ ਵੀ ਦਿੰਦੇ ਨੇ ਬੇਜ਼ੁਬਾਨਾਂ ਨੂੰ, ਅਤੇ ਅੱਛੀ ਗੱਲ ਵੀ ਹੈ। ਉਹਨਾਂ ਨੂੰ ਇੰਨੀ ਗਰਮੀ 'ਚ ਵਿਚਾਰੇ ਜਾਣ ਕਿੱਥੇ, ਮੂੰਹੋਂ ਤਾਂ ਬੋਲ ਨਹੀਂ ਸਕਦੇ। ਸੋ ਉਹਨਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਤੁਸੀਂ ਇੱਕ ਗੱਲ ਦਾ ਨੋਟਿਸ ਨਹੀਂ ਕਦੀ ਕੀਤੀ ਹੋਣੀ, ਜੇ ਕੀਤੀ ਹੋਣੀ ਹੈ ਤਾਂ ਵੈਰੀ ਗੁੱਡ। ਜਦੋਂ ਵੀ ਤੁਸੀਂ ਕਿਸੇ ਜਾਨਵਰ ਨੂੰ ਖਾਣਾ ਦੇਣਾ ਸ਼ੁਰੂ ਕਰ ਦਿੰਦੇ ਹੋ ਤਾਂ ਤੁਸੀਂ ਦੇਖਿਓ ਕਿ ਉਹ ਤੁਹਾਡਾ ਅਤੇ ਤੁਹਾਡੀ ਫੈਮਿਲੀ ਮੈਂਬਰਸ ਦਾ ਧਿਆਨ ਕਿੰਨਾ ਰੱਖਦਾ, ਚਾਹੇ ਉਹ ਕੋਈ ਸਟਰੀਟ ਡੋਗ ਹੀ ਹੋਵੇ। ਇਹ ਅਜ਼ਮਾਈ ਹੋਈ ਗੱਲ ਹੈ। ਅਤੇ ਜਾਨਵਰਾਂ ਨੂੰ ਜ਼ਰੂਰ ਦਿਓ ਖਾਣਾ,

ਪਾਣੀ ਦਿਓ, ਉਹਨਾਂ ਨੂੰ ਦੇਣਾ ਵੀ ਚਾਹੀਦਾ, ਭਲਾ ਹੀ ਹੁੰਦਾ ਇੱਕ ਤਰੀਕੇ ਦੇ ਨਾਲ। ਸੋ ਉਹਨਾਂ ਨੂੰ ਜਿਹੜੇ ਲੋਕ ਮਾਰਦੇ ਕੁੱਟਦੇ ਨੇ ਨਾ ਬਿਨਾਂ ਵਜ੍ਹਾ ਤੋਂ, ਪੱਥਰ ਮਾਰਦੇ ਨੇ, ਸੋਟੀ ਮਾਰਦੇ ਨੇ, ਉਹ ਬਹੁਤ ਗਲਤ ਹੈ। ਉਹ ਜਿਹੜਾ ਆਪਣੇ ਹੱਥਾਂ 'ਤੇ ਕੰਟਰੋਲ ਕਰਨ, ਇੱਦਾਂ ਦੇ ਬੰਦਿਆਂ ਨੂੰ ਜਿਹੜਾ ਹੈਗਾ ਨਾ ਉਹ ਥੋੜ੍ਹਾ ਜਿਹਾ ਠੀਕ ਕਰਨਾ ਚਾਹੀਦਾ। ਮੈਂ ਮੰਨਦੀ ਹੈਗੀ ਹਾਂ ਕਿ ਕੁਛ ਜਾਨਵਰ ਜਿਹੜੇ ਹੁੰਦੇ ਨੇ ਉਹ ਬਹੁਤ ਜ਼ਿਆਦਾ ਡੇਂਜਰਸ ਹੁੰਦੇ ਨੇ, ਅਤੇ ਜਿਨ੍ਹਾਂ ਦੇ ਕਰਕੇ ਪੂਰੀ ਗਲੀ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੁੰਦਾ ਹੈਗਾ। ਮੈਨੂੰ ਵੀ ਪਤਾ ਹੈ ਕਿ ਇੱਦਾਂ ਦੇ ਜਾਨਵਰ ਵੀ ਹੁੰਦੇ ਜਿਹੜੇ ਪੈ ਜਾਂਦੇ ਨੇ। ਸੋ ਉਹਨਾਂ ਨੂੰ ਕਿੱਦਾਂ ਟੈਕਲ ਕਰਨਾ ਹੈਗਾ ਉਹ ਅਲੱਗ ਤਰੀਕਾ ਹੈ। ਬਟ ਜਿਹੜੇ ਬੇਜ਼ੁਬਾਨ ਤੁਹਾਨੂੰ ਕੁਛ ਕਹਿੰਦੇ ਹੀ ਨਹੀਂ ਆ, ਬੈਠੇ ਹੋਏ ਆ, ਸਿਰਫ ਤੁਹਾਡੇ ਨਾਲ ਖੇਡਦੇ ਨੇ, ਤੁਹਾਡੇ ਕੋਲ ਆ ਕੇ ਖੁਸ਼ ਹੁੰਦੇ ਨੇ, ਉਹਨਾਂ ਨੂੰ ਕਿਉਂ ਮਾਰਨਾ? ਐਂਡ ਇੱਦਾਂ ਹੀ ਗੱਲ ਪੰਛੀਆਂ ਦੀ ਹੈਗੀ ਹੈ, ਉਹਨਾਂ ਲਈ ਵੀ ਬਾਟਾ ਇੱਕ ਪਾਣੀ ਦਾ ਜ਼ਰੂਰ ਰੱਖਣਾ ਚਾਹੀਦਾ ਹੈਗਾ ਆਪਣੀ ਛੱਤ 'ਤੇ ਜਾਂ ਫਿਰ ਆਪਣੇ ਘਰ ਦੀ ਬਾਲਕਨੀ ਦੇ ਵਿੱਚ, ਅਤੇ ਉਹਨਾਂ ਲਈ ਵੀ ਪਾਣੀ ਜਿਹੜਾ ਠੰਡਾ ਪਾਣੀ ਰੱਖਣਾ ਚਾਹੀਦਾ। ਤੁਸੀਂ ਕਦੀ ਨੋਟ ਕਰੀਓ, ਸਵੇਰੇ ਸਵੇਰੇ ਤੜਕੇ ਤੜਕੇ ਉੱਠੋਗੇ ਨਾ, ਉਸੇ ਪਾਣੀ ਦੇ ਵਿੱਚ ਉਹ ਆ ਕੇ ਨਹਾਉਂਦੇ ਵੀ ਹੈਗੇ ਆ, ਬੜੀਆਂ ਮਸਤੀਆਂ ਕਰਦੇ, ਅਟਕੇਲੀਆਂ ਕਰਦੇ ਨੇ। ਸੋ ਉਹਨਾਂ ਲਈ ਕੌਣ ਹੈਗਾ? ਅਸੀਂ ਹੈਗੇ ਹਾਂ, ਅਤੇ ਉਹਨਾਂ ਦਾ ਧਿਆਨ ਰੱਖਣਾ ਵੀ ਸਾਡੀ ਜ਼ਿੰਮੇਵਾਰੀ ਹੈਗੀ ਹੈ। ਜੋ ਤਾਂ ਬਹੁਤ ਜ਼ਿਆਦਾ ਜਾਨਵਰ ਤੰਗ ਕਰਦਾ ਉਹਦੇ ਬਾਰੇ ਜ਼ਰੂਰ ਕੰਪਲੇਂਟ ਕੀਤੀ ਜਾ ਸਕਦੀ ਹੈ, ਬਟ ਜਿਹੜੇ ਕੁਛ ਕਹਿੰਦੇ ਹੀ ਨਹੀਂ ਹੈ ਉਹਨਾਂ ਨੂੰ ਬਿਨਾਂ ਮਤਲਬ ਪਰੇਸ਼ਾਨ ਕਰਨਾ, ਇਹ ਤਾਂ ਫਿਰ ਸਮਝਦਾਰੀ ਤਾਂ ਨਹੀਂ ਹੋਈ ਹੈਗੀ।

ਵੈਲਕਮ ਬੈਕ ਫਰੈਂਡਸ। ਪ੍ਰੋਗਰਾਮ ਚੱਲ ਰਿਹਾ ਗੀਤ ਬਹਾਰ, ਅਤੇ ਗੀਤ ਜਿਹੜਾ ਚੱਲਦਾ ਪਿਆ ਸੀਗਾ ਬ੍ਰੇਕ ਤੋਂ ਪਹਿਲਾਂ, ਉਸ ਫਿਲਮ ਦਾ ਨਾਮ ਸੀ ਸੋਲਜਰ, ਅਤੇ ਉਸਨੂੰ ਆਵਾਜ਼ ਦਿੱਤੀ ਸੀ ਕੁਮਾਰ ਸਾਨੂੰ ਅਤੇ ਅਗਲਾ ਅਲਕਾ ਯਾਗਨਿਕ ਨੇ। ਮੇਰੇ ਨਾ ਦਿਮਾਗ 'ਚ ਇੱਕ ਗੱਲ ਆ ਰਹੀ ਹੈ, ਪੁੱਛਾਂ ਤੁਹਾਨੂੰ, ਪੁੱਛਣੀ ਨਹੀਂ ਦੱਸਣੀ ਹੈਗੀ ਹੈ। ਉਹ ਪਤਾ ਕੀ ਹੈ ਕਿ ਇੱਕ ਫੁੱਲ ਹੈਗਾ, ਫਲਾਵਰ ਜਿਹਨੂੰ ਅਸੀਂ ਕਹਿੰਦੇ ਹਾਂ, ਇੰਨੀ ਪੁਸ਼ਪਾ ਫਲਾਵਰ ਨਹੀਂ ਮੈਂ ਕਹਿ ਰਹੀ ਹੈਗੀ ਹਾਂ, ਬਸ ਦਿਮਾਗ ਦੇ ਵਿੱਚ ਨਾ ਉਸ ਇੱਦਾਂ ਯਾਦ ਆ ਗਿਆ, ਟੇਢੀ ਗਰਦਨ ਕਰਕੇ ਪੁਸ਼ਪਾ ਫਲਾਵਰ ਮੈਂ ਝੁਕੇਗਾ ਨਹੀਂ। ਨਹੀਂ ਨਹੀਂ, ਮੈਂ ਪੁਸ਼ਪਾ ਫਲਾਵਰ ਦੀ ਗੱਲ ਨਹੀਂ ਕਰਨ ਲੱਗੀ ਹੈਗੀ ਹਾਂ, ਮੈਂ ਦੁਨੀਆ ਦੇ ਸਭ ਤੋਂ ਵੱਡੇ ਫਲਾਵਰ ਦੀ ਗੱਲ ਕਰਨ ਲੱਗੀ ਹਾਂ। ਹੁਣ ਤੁਸੀਂ ਹੈਰਾਨ ਹੋ ਜਾਓਗੇ, ਪਤਾ ਕਿਉਂ? ਕਿਉਂਕਿ ਇਹਦਾ ਜਿਹੜਾ ਦਾਇਰਾ ਹੈਗਾ ਨਾ, ਡਾਇਆਮੀਟਰ ਜਿਹਦਾ ਗੱਲ ਕੀਤੀ ਜਾਵੇ, ਉਹੀ ਇਕੱਲਾ 1 ਮੀਟਰ ਦਾ। ਓ ਹੋ ਹੋ ਹੋ ਹੋ, ਹੈਰਾਨੀ ਹੋਈ ਨਾ ਸੁਣ ਕੇ, ਹਲੇ ਹੋਰ ਹੈਰਾਨੀ ਹੋਏਗੀ। ਇਹ ਸਾਊਥ ਈਸਟ ਏਸ਼ੀਆ ਦੇ ਵਿੱਚ ਇਹ ਫਲਾਵਰ ਪਾਇਆ ਜਾਂਦਾ ਹੈਗਾ, ਅਤੇ ਇਹਦਾ ਨਾਮ ਹੈ ਰੈਫਲੀਸੀਆ ਅਰਨੋਲਡੀ ਜੀ। ਔਰੇਂਜ ਕਲਰ ਦਾ ਜਾਂ ਥੋੜ੍ਹਾ ਜਿਹਾ ਡਾਰਕ ਔਰੇਂਜ, ਇਹਦੇ ਵਿੱਚ ਇੱਦਾਂ ਦਾ

ਫਲਾਵਰ ਹੈਗਾ ਜਿਹੜਾ ਦੇਖਣ 'ਚ ਐਡਾ ਵੱਡਾ ਹੈਗਾ ਹੈ, 1 ਮੀਟਰ ਇਹਦਾ ਡਾਇਆਮੀਟਰ ਹੈਗਾ ਹੈ, ਅਤੇ ਇਹਦਾ ਜਿਹੜਾ ਵੇਟ ਕਮ ਸੇ ਕਮ ਹੋਊਗਾ 7 ਕਿਲੋ ਦਾ। ਨਹੀਂ ਨਹੀਂ ਨਹੀਂ ਨਹੀਂ, ਇਹ ਬਾਲਾਂ 'ਚ ਨਹੀਂ ਲਗਾਉਣਾ ਹੈਗਾ, ਬਾਲਾਂ 'ਚ ਲਗਾਵਾਂਗੇ ਤਾਂ ਔਖਾ ਆ ਜਾਏਗਾ, ਸਿਰ ਦੁਖਣ ਲੱਗ ਜਾਏਗਾ। ਮਜ਼ਾਕ ਕਰ ਰਹੀ ਹਾਂ। ਇਹ ਜਿਹੜਾ ਫਲਾਵਰ ਹੈਗਾ ਇਹ ਰੈਡਿਸ਼ ਬਰਾਊਨ ਕਲਰ ਦਾ ਹੁੰਦਾ, ਇਹਦੀਆਂ 5 ਪੱਤੀਆਂ ਹੁੰਦੀਆਂ, ਸਿਰਫ ਅਤੇ ਸਿਰਫ 5 ਪੱਤੀਆਂ ਹੁੰਦੀਆਂ, ਅਤੇ ਇਹ ਜ਼ਿਆਦਾ ਤੋਂ ਜ਼ਿਆਦਾ 5 ਤੋਂ 7 ਦਿਨ ਹੀ ਖਿਲਦਾ ਹੈਗਾ, ਉਸ ਤੋਂ ਬਾਅਦ ਇਹ ਖਤਮ ਹੋ ਜਾਂਦਾ ਹੈਗਾ। ਹੁਣ ਇਹਨੂੰ ਕਈ ਲੋਕ ਤਾਂ ਕਹਿੰਦੇ ਨੇ ਕਿ ਇਹ ਮੋਨਸਟਰ ਫਲਾਵਰ ਹੈਗਾ, ਦੇਖਣ ਵਿੱਚ ਐਡਾ ਵੱਡਾ ਫਲਾਵਰ ਹੈ ਅਤੇ ਫਿਰ ਮੋਨਸਟਰ ਹੀ ਲੱਗੇਗਾ ਨਾ, ਕਿਉਂਕਿ ਬਾਕੀ ਤਾਂ ਸੋਹਣੇ ਸੋਹਣੇ ਰੰਗ ਬਿਰੰਗੇ ਫੁੱਲ ਹੁੰਦੇ ਨੇ ਜਿਹਨਾਂ ਦੀ ਖੁਸ਼ਬੂ ਇੰਨੀ ਅੱਛੀ ਹੁੰਦੀ ਹੈਗੀ ਹੈ, ਅਲੱਗ ਅਲੱਗ ਜਗ੍ਹਾ 'ਤੇ ਆਪਾਂ ਯੂਜ਼ ਕਰਦੇ ਹਾਂ ਉਹਨਾਂ ਨੂੰ, ਬਟ ਇਹ ਇੱਕ ਇੱਦਾਂ ਦਾ ਹੈਗਾ ਹੈ ਫਲਾਵਰ, ਇਹਦੀਆਂ ਕੋਈ ਜੜ੍ਹਾਂ ਵੀ ਨਹੀਂ ਹੁੰਦੀਆਂ, ਇਹਦਾ ਕੋਈ ਤਣਾ, ਇਹਦੀ ਕੋਈ ਸਟੈਮ ਵੀ ਨਹੀਂ ਹੁੰਦੀ, ਇਹਦੇ ਲੀਵਜ਼, ਇਹਦੀਆਂ ਪੱਤੀਆਂ ਵੀ ਕੋਈ ਨਹੀਂ ਹੁੰਦੀ ਹੈਗੀ, ਇਹ ਸਿਰਫ ਅਤੇ ਸਿਰਫ ਪਾਣੀ 'ਤੇ ਹੀ ਸਰਵਾਈਵ ਕਰਦਾ, ਪਾਣੀ 'ਤੇ ਹੀ ਸਿਰਫ। ਲੱਗਿਆ ਨਾ ਸੁਣ ਕੇ ਥੋੜ੍ਹਾ ਜਿਹਾ ਹੈਰਾਨ ਕਰਨ ਵਾਲੀ ਗੱਲ ਲੱਗੀ ਨਾ, ਸੋ ਤੁਸੀਂ ਵੀ ਇਹਨੂੰ ਸਰਚ ਕਰਿਓ, ਇਹਦਾ ਨਾਮ ਹੈ ਰੈਫਲੀਸੀਆ ਅਰਨੋਲਡੀ, ਸਭ ਤੋਂ ਵੱਡਾ ਫਲਾਵਰ ਜਿਹਦੀਆਂ ਜੜ੍ਹਾਂ ਨਹੀਂ ਆ, ਪੱਤੇ ਨਹੀਂ ਹੈਗੇ, ਸਟੈਮ ਵੀ ਨਹੀਂ ਹੈਗੀ ਹੈ, ਐਂਡ ਇਹ ਸਿਰਫ 5 ਤੋਂ 7 ਦਿਨ ਲਈ ਖਿਲਦਾ ਹੈਗਾ, ਉਸ ਤੋਂ ਬਾਅਦ ਇਹ ਖਤਮ ਹੋ ਜਾਂਦਾ ਹੈਗਾ, ਅਤੇ ਇਹਨੂੰ ਮੋਨਸਟਰ ਫਲਾਵਰ ਵੀ ਕਹਿੰਦੇ ਹੈਗੇ ਆ। ਹਾਂ, ਮਜ਼ਾ ਆਇਆ ਨਾ ਸੁਣ ਕੇ, ਆਏ ਮੈਨੂੰ ਵੀ ਮਜ਼ਾ ਆਇਆ। ਮੈਨੂੰ ਪਤਾ ਹੁਣ ਤੁਹਾਡੇ ਵਿੱਚੋਂ ਕਿੰਨੇ ਜਾਣਿਆਂ ਨੇ ਇਹਨੂੰ ਦੇਖਣ ਦੀ ਇੱਛਾ ਅੰਦਰੋਂ ਹੋਈ ਹੋਣੀ ਹੈ ਕਿ ਬਈ ਦੇਖੀਏ ਤਾਂ ਸਹੀ ਕਿਹੜਾ ਫਲਾਵਰ ਹੈਗਾ ਹੈ ਜਿਹਦਾ ਡਾਇਆਮੀਟਰ ਹੀ ਜਿਹੜਾ ਹੈ 1 ਮੀਟਰ ਦਾ ਹੈਗਾ। ਚਲੋ ਤੁਸੀਂ ਦੇਖੋ, ਨਾਲ ਨਾਲ ਇੱਕ ਗੀਤ ਜਿਹੜਾ ਮੈਂ ਪਲੇ ਕਰਨ ਲੱਗੀ ਹਾਂ, ਇਹਨੂੰ ਸੁਣਦੇ ਹਾਂ, ਇੰਜੋਏ ਕਰਦੇ ਹਾਂ, ਪ੍ਰੋਗਰਾਮ ਇਸ ਤਰ੍ਹਾਂ ਹੀ ਚੱਲਦਾ ਰਹੇਗਾ, ਤੁਸੀਂ ਖੂਬ ਇੰਜੋਏ ਕਰੋਗੇ। ਹੋਰ ਅਗਲਾ ਜਿਹੜਾ ਪ੍ਰੋਗਰਾਮ ਹੈ 11 ਵਜੇ ਤੁਸੀਂ ਜਿਹੜਾ ਪ੍ਰੋਗਰਾਮ ਸੁਣੋਗੇ, ਨਹੀਂ ਜੀ 11 ਵਜੇ ਤਾਂ FM ਨਿਊਜ਼ ਹੈਡਲਾਈਨਸ ਹੈ, 11:02 'ਤੇ ਜਿਹੜਾ ਪ੍ਰੋਗਰਾਮ ਸੁਣੋਗੇ ਉਹ ਹੈ ਪੰਜਾਬੀ ਤੜਕਾ, ਜਿਹਦੇ ਵਿੱਚ ਤੁਹਾਡੀ ਫਰਮਾਇਸ਼ ਦੇ ਪੰਜਾਬੀ ਗੀਤਾਂ ਦਾ ਤੜਕਾ ਲੱਗੇਗਾ, ਅਤੇ ਨੰਬਰ ਤੁਸੀਂ ਨੋਟ ਕਰ ਲਓ, 0181-2341-174, ਇਹ ਨੰਬਰ ਮਿਲਾ ਕੇ ਤੁਸੀਂ ਪ੍ਰੋਗਰਾਮ 'ਚ ਪਹੁੰਚ ਸਕਦੇ ਹੋ। ਪਰ ਫਿਲਹਾਲ ਦੀ ਘੜੀ ਹਾਲੇ ਰੈਸਟ ਕਰੋ, ਆਪਣਾ ਫੋਨ ਜਿਹੜਾ ਚਾਰਜਿੰਗ 'ਤੇ ਲਗਾ ਦਿਓ, ਇੰਜੋਏ ਕਰੋ ਗੀਤ ਬਹਾਰ।

ਸਵਾਦ ਹੀ ਆ ਗਿਆ ਗਾਣਾ ਸੁਣਨ ਦਾ, ਇੰਨਾ ਅੱਛਾ ਲੱਗਿਆ ਨਾ ਗੀਤ ਸੁਣ ਕੇ। ਚੋਰੀ ਚੋਰੀ ਚੁਪਕੇ ਚੁਪਕੇ, ਫਿਲਮ ਦਾ ਨਾਮ ਵੀ ਇਹੀ ਹੈ, ਚੋਰੀ ਚੋਰੀ ਚੁਪਕੇ ਚੁਪਕੇ। ਸੋ ਇਸ ਫਿਲਮ ਦੇ ਵਿੱਚ ਇਹ ਜਿਹੜਾ

ਸੋਹਣਾ ਜਿਹਾ ਗੀਤ ਸੀਗਾ, ਇਹਨੂੰ ਆਵਾਜ਼ ਦਿੱਤੀ ਸੀ ਅਲਕਾ ਯਾਗਨਿਕ ਅਤੇ ਬਾਬੁਲ ਸੁਪ੍ਰੀਓ ਨੇ। ਮਜ਼ਾ ਆਇਆ ਸੁਣ ਕੇ ਗੀਤ? ਹਾਂ, ਪਰ ਕੀ ਕਰੀਏ ਜੀ, ਸਮਾਂ ਜਿਹੜਾ ਹੈ ਨਾ ਜਲਦੀ ਜਲਦੀ ਬ੍ਰੇਕ ਲਗਾਉਣ ਨੂੰ ਕਹਿ ਦਿੰਦਾ ਹੈਗਾ। ਸਿਰਫ 9 ਮਿੰਟ ਰਹਿ ਗਏ ਨੇ ਗੀਤ ਬਹਾਰ ਪ੍ਰੋਗਰਾਮ ਖਤਮ ਹੋਣ 'ਚ, ਪਰ ਕੋਈ ਗੱਲ ਨਹੀਂ ਜੀ, ਅਸੀਂ ਤਾਂ ਠੀਕ ਹਾਂ। ਅਸੀਂ ਤਾਂ ਇਸ 9 ਮਿੰਟਾਂ ਦੇ ਵਿੱਚ ਵੀ ਬਹੁਤ ਸਾਰੀਆਂ ਗੱਲਾਂ ਕਰ ਲੈਣੀਆਂ ਹੈਗੀਆਂ, ਕਿਉਂਕਿ ਗੱਲ ਕਰਨ ਦਾ ਤਾਂ ਮੌਕਾ ਹੀ ਚਾਹੀਦਾ ਹੁੰਦਾ, ਅਤੇ ਫਟਾਫਟ ਅਸੀਂ ਗੱਲਾਂ ਬਾਤਾਂ ਵੀ ਕਰ ਲੈਂਦੇ ਹੈਗੇ ਹਾਂ। ਵੈਸੇ ਜਿੰਨੀ ਕੁ ਗਰਮੀ ਪੈ ਰਹੀ ਹੈਗੀ ਹੈ ਨਾ, ਪਾਣੀ ਜਿੰਨਾ ਹੋ ਸਕਦਾ ਸੇਵ ਕਰਨਾ ਸ਼ੁਰੂ ਕਰੋ ਅਤੇ ਪਾਣੀ ਪੀਣਾ ਵੀ ਸ਼ੁਰੂ ਕਰੋ। ਪਾਣੀ ਸਿਹਤ ਲਈ ਬਹੁਤ ਜ਼ਰੂਰੀ ਹੈਗਾ, ਅਤੇ ਉਹਨੂੰ ਹੁਣ ਤੁਸੀਂ ਨੋਰਮਲ ਪਾਣੀ ਵੀ ਪੀ ਸਕਦੇ ਹੋ, ਨਿੰਬੂ ਪਾਣੀ ਵੀ ਪੀ ਸਕਦੇ ਹੋ। ਜਿੰਨਾ ਹੋ ਸਕੇ ਪਾਣੀ ਦਾ ਇਨਟੇਕ ਆਪਣੀ ਬੋਡੀ ਦੇ ਵਿੱਚ ਵਧਾਉਣਾ ਹੈਗਾ, ਕਿਉਂਕਿ ਜੇ ਗਰਮੀ ਦੇ ਵਿੱਚ ਕੰਮ 'ਤੇ ਜਾਣਾ ਹੈ ਬਾਹਰ, ਤਾਂ ਪਾਣੀ ਕੋਲ ਹੋਣਾ ਬਹੁਤ ਜ਼ਰੂਰੀ ਹੈ। ਜਿੱਥੇ ਵੀ ਜਾਂਦੇ ਹੋ ਆਪਣੀ ਪਾਣੀ ਦੀ ਬੋਤਲ ਹਮੇਸ਼ਾ ਨਾਲ ਰੱਖੋ, ਕਿਉਂਕਿ ਇਸ ਮਤਲਬ ਕਿ ਇੱਦਾਂ ਹੀ ਘਰੋਂ ਬਾਹਰ ਨਿਕਲੋ ਸਹੀ, 2 ਮਿੰਟ ਬਾਅਦ ਪਿਆਸ ਲੱਗ ਜਾਂਦੀ ਹੈ, ਇੰਨਾ ਬੁਰਾ ਹਾਲ ਹੋ ਗਿਆ ਗਰਮੀ ਦਾ। ਸੋ ਗਰਮੀ ਤੋਂ ਬਚਣ ਦੇ ਲਈ ਬੈਸਟ ਹੈਗਾ ਕਿ ਪਾਣੀ ਪੀਓ, ਜਿੰਨਾ ਹੋ ਸਕਦਾ ਪਾਣੀ ਪੀਓ। ਪਾਣੀ ਤੋਂ ਗੱਲ ਯਾਦ ਆ ਰਹੀ ਹੈ ਇੱਕ ਮੈਨੂੰ, ਤੁਹਾਨੂੰ ਪਤਾ ਇੱਦਾਂ ਦੀ ਇੱਕ ਕੰਟਰੀ ਹੈਗੀ ਹੈ ਜਿੱਥੇ ਕੋਈ ਨੈਚੁਰਲ ਰਿਵਰ ਹੈ ਹੀ ਨਹੀਂ, ਨਦੀ ਹੀ ਨਹੀਂ ਹੈਗੀ ਕੋਈ। ਸੋਚਣ 'ਚ ਪੈ ਗਏ ਫਿਰ? ਓਹੋ, ਦਿਮਾਗ ਦੀਆਂ ਗਰਾਰੀਆਂ ਤਾਂ ਘੁਮਾਣੀਆਂ ਹੀ ਹੈਗੀਆਂ, ਕਿਉਂਕਿ ਮੈਂ ਸਵਾਲ ਹੀ ਇੱਦਾਂ ਦਾ ਪੁੱਛਣਾ ਤੁਹਾਨੂੰ। ਇਹ ਇੱਕ ਇੱਦਾਂ ਦੀ ਕੰਟਰੀ ਹੈਗੀ ਹੈ ਜਿਹਦੇ ਵਿੱਚ ਕੋਈ ਪਰਮਨੈਂਟ ਨੈਚੁਰਲ ਰਿਵਰ ਨਦੀ ਨਹੀਂ ਹੈਗੀ ਹੈ। ਦੱਸ ਦੇਵਾਂ, ਸਮਾਂ ਥੋੜ੍ਹਾ ਹੈ ਇਸ ਲਈ ਦੱਸ ਹੀ ਦਿੰਦੀ ਹਾਂ ਤੁਹਾਨੂੰ। ਇਸ ਕੰਟਰੀ ਦਾ ਨਾਮ ਹੈ, ਇਸ ਤੋਂ ਸ਼ੁਰੂ ਹੁੰਦਾ, ਦੱਸੋ। ਨਹੀਂ ਪਤਾ ਲੱਗਾ, ਕੋਈ ਗੱਲ ਨਹੀਂ, ਸਾਊਦੀ ਅਰੇਬੀਆ। ਇਹ ਇੱਕ ਇੱਦਾਂ ਦੀ ਕੰਟਰੀ ਹੈਗੀ ਆ ਜਿਹਦੇ ਵਿੱਚ ਕੋਈ ਵੀ ਪਰਮਨੈਂਟ, ਜਿਹੜਾ ਸਿੰਗਲ ਪਰਮਨੈਂਟ ਨੈਚੁਰਲ ਰਿਵਰ ਕੋਈ ਨਹੀਂ ਹੈ, ਨਦੀ ਕੋਈ ਨਹੀਂ ਹੈ ਉਹਦੇ ਵਿੱਚ। ਸੋਚੋ ਕਿੰਨਾ ਔਖਾ ਹੈ, ਹੈ ਨਾ? ਪਾਣੀ ਬਹੁਤ ਜ਼ਰੂਰੀ ਹੈ। ਸੋ ਇਹਨਾਂ ਚੀਜ਼ਾਂ ਤੋਂ ਹੀ ਸਮਝ ਜਾਣਾ ਚਾਹੀਦਾ ਹੈ ਕਿ ਸਾਨੂੰ ਵੀ ਵਾਟਰ ਸੇਵ ਕਰਨਾ ਚਾਹੀਦਾ ਹੈਗਾ, ਪਾਣੀ ਸੇਵ ਕਰਨਾ ਚਾਹੀਦਾ। ਸਵੇਰੇ ਬਰੱਸ਼ ਕਰਦੇ ਟਾਈਮ ਕਿੰਨੀ ਦੇਰ ਟੂਟੀ ਖੁੱਲ੍ਹੀ ਛੱਡ ਦਿਓ? ਹੈਂ, ਫੜੇਗਾ ਨਾ, ਪਤਾ ਹੈ ਮੈਨੂੰ। ਕਿੰਨੇ ਲੋਕ ਇੱਦਾਂ ਹੀ ਕਰਦੇ ਨੇ, ਬਰੱਸ਼ ਕਰ ਰਹੇ ਹੁੰਦੇ ਨੇ, ਟੂਟੀ ਖੁੱਲ੍ਹੀ ਹੁੰਦੀ ਹੈ, ਪਾਣੀ ਚੋਈ ਜਾਂਦਾ ਹੈ, ਪਾਣੀ ਨਿਕਲੀ ਜਾਂਦਾ, ਸਾਰਾ ਵੇਸਟ ਹੋਈ ਜਾਂਦਾ, ਫਿਰ ਬਾਹਰੋਂ ਆਵਾਜ਼ ਆਉਂਦੀ ਹੁੰਦੀ ਮੰਮੀ ਦੀ, ਹੈ ਨਾ, ਉਹ ਪਾਣੀ ਬੰਦ ਕਰ ਦਿਓ, ਬੰਦ ਕਰਕੇ ਬਰੱਸ਼ ਕਰ ਲਓ, ਪਾਣੀ ਵੇਸਟ ਕਿਉਂ ਕਰੀ ਜਾ ਰਹੇ ਹੋ? ਹੁੰਦਾ ਨਾ ਇੱਦਾਂ ਹੀ, ਮੈਨੂੰ ਪਤਾ, ਮੇਰਾ ਵੀ ਹੁੰਦਾ ਸੀ, ਅਤੇ ਮੈਂ ਵੀ ਅੱਗੇ ਕਰਦੀ ਹਾਂ। ਵੈਲ, ਹੁਣ ਇਜਾਜ਼ਤ ਲੈਣੀ ਪੈਣੀ ਹੈਗੀ ਆ ਪ੍ਰੋਗਰਾਮ ਗੀਤ ਬਹਾਰ ਇੱਥੇ ਹੀ ਖਤਮ ਕਰਨ ਦੀ, ਪਰ ਕਿਤੇ ਨਹੀਂ ਜਾਣਾ, ਕਿਤੇ ਵੀ ਨਹੀਂ ਜਾਣਾ। ਤੁਸੀਂ ਇੰਜੋਏ ਕਰਨਾ ਅਗਲਾ ਗੀਤ। ਅਗਲਾ ਗੀਤ, ਫਿਲਮ ਦਾ ਨਾਮ ਹੈ ਕ੍ਰਿਸ਼, ਅਤੇ ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਸੋਨੂ ਨਿਗਮ ਅਤੇ ਸ਼੍ਰੇਆ ਘੋਸ਼ਾਲ ਨੇ। ਸੋ ਇਸ ਗੀਤ ਦੇ ਨਾਲ ਮੈਨੂੰ ਦੇ ਦਿਓ ਇਜਾਜ਼ਤ ਪ੍ਰੋਗਰਾਮ ਗੀਤ ਬਹਾਰ ਇੱਥੇ ਖਤਮ ਕਰਨ ਦੀ। ਫੋਨ ਚਾਰਜਿੰਗ ਤੋਂ ਉਤਾਰ ਲਓ, ਫੋਨ ਚਾਰਜ ਹੋ ਚੁੱਕਿਆ ਹੈ, ਕਿਉਂਕਿ ਅਗਲਾ ਪ੍ਰੋਗਰਾਮ ਪੰਜਾਬੀ ਤੜਕਾ, ਉਹਦੇ ਵਿੱਚ ਤੁਸੀਂ ਕਾਲ ਕਰਕੇ ਆਪਣਾ ਫਰਮਾਇਸ਼ੀ ਗੀਤ ਸੁਣਨਾ ਹੈ। ਚੁੱਕੋ ਚੁੱਕੋ, ਜਲਦੀ ਜਲਦੀ ਫੋਨ ਚੁੱਕੋ, ਆਪਣਾ ਰੈਡੀ ਕਰੋ ਫੋਨ, ਅਤੇ ਉਨੀ ਦੇਰ ਤੱਕ ਇੰਜੋਏ ਕਰੋ ਇਸ ਗੀਤ ਨੂੰ।

FM ਨਿਊਜ਼ ਹੈਡਲਾਈਨਸ। ਕੇਂਦਰ ਸਰਕਾਰ ਨੇ ਘੁਸਪੈਠ ਅਤੇ ਹੋਰ ਕਾਰਨਾਂ ਕਰਕੇ ਜਨਸੰਖਿਆਈ ਤਬਦੀਲੀ ਦੀਆਂ ਚੁਣੌਤੀਆਂ ਨਾਲ ਨਿਪਟਣ ਲਈ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ। ਸੁਪਰੀਮ ਕੋਰਟ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਦੀ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਅੱਜ ਆਪਣਾ ਫੈਸਲਾ ਸੁਣਾਏਗਾ। CBSE ਨੇ ਸਪਸ਼ਟ ਕੀਤਾ ਹੈ ਕਿ ਉੱਤਰ ਪੁਸਤਿਕਾਵਾਂ ਦੇ ਮੁਲਾਂਕਣ ਲਈ ਵਰਤੇ ਜਾਂਦੇ ਇਸ ਦੇ ਔਨ ਸਕਰੀਨ ਮਾਰਕਿੰਗ ਸਿਸਟਮ ਵਿੱਚ ਕੋਈ ਸੁਰੱਖਿਆ ਉਲੰਘਣਾ

ਨਹੀਂ ਹੋਈ। ਪੰਜਾਬ 'ਚ ਸ਼ਹਿਰੀ ਸਥਾਨਕ ਸੰਸਥਾਵਾਂ ਲਈ ਕੱਲ੍ਹ ਹੋਈਆਂ ਚੋਣਾਂ 'ਚ ਲਗਭਗ 64% ਪੋਲਿੰਗ ਦਰਜ ਕੀਤੀ ਗਈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਆਪਣੇ ਸਿੱਕਿਮ ਦੌਰੇ ਦੇ ਦੂਜੇ ਦਿਨ ਅੱਜ ਨਥੂਲਾ ਦੁਰੇ ਦਾ ਦੌਰਾ ਕਰਨਗੇ। ਅੱਜ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਬਰਸੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਡਿਤ ਨਹਿਰੂ ਨੂੰ ਉਹਨਾਂ ਦੀ ਬਰਸੀ 'ਤੇ ਸ਼ਰਧਾਂਜਲੀ ਭੇਂਟ ਕੀਤੀ। ਭਾਰਤ ਨੇ ਚੀਨ ਅਤੇ ਪਾਕਿਸਤਾਨ ਦੇ ਸਾਂਝੇ ਬਿਆਨ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਸੰਬੰਧੀ ਬੇਲੋੜੀਆਂ ਟਿੱਪਣੀਆਂ ਨੂੰ ਸਪੱਸ਼ਟ ਤੌਰ 'ਤੇ ਰੱਦ ਕੀਤਾ ਹੈ। ਪੰਜਾਬ ਸਮੇਤ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਜ਼ੋਰਦਾਰ ਗਰਮੀ ਪੈ ਰਹੀ ਹੈ। ਮੌਸਮ ਵਿਭਾਗ ਨੇ ਅੱਜ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਵਿਦਰਭ ਵਿੱਚ ਗਰਮੀ ਅਤੇ ਲੂ ਦੀ ਪੇਸ਼ਨਗੋਈ ਕਰਦਿਆਂ ਰੈੱਡ ਅਲਰਟ ਜਾਰੀ ਕੀਤਾ ਹੈ। IPL ਕ੍ਰਿਕਟ ਵਿੱਚ ਬੀਤੀ ਰਾਤ ਪਹਿਲੇ ਕੁਆਟਰ ਫਾਈਨਲ ਮੈਚ ਵਿੱਚ ਰਾਇਲ ਚੈਲੇਂਜਰਸ ਬੈਂਗਲੁਰੂ ਨੇ ਗੁਜਰਾਤ ਟਾਈਟਨਸ ਨੂੰ 92 ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਇਸਨ FM ਨਿਊਜ਼ ਹੈਡਲਾਈਨਸ ਤੇ ਹੁਣ ਪੇਸ਼ ਹੈ ਪ੍ਰੋਗਰਾਮ ਪੰਜਾਬੀ ਤੜਕਾ, ਬਸ ਇਸ ਬ੍ਰੇਕ ਤੋਂ ਬਾਅਦ।

ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਪੰਜਾਬੀ ਤੜਕਾ ਚ ਜੋ ਤੁਹਾਡੇ ਫੇਵਰਟ ਚੈਨਲ 102.7 ਮੈਗਾਹਰਟਜ਼ ਐਫਐਮ ਰੇਨਬੋ ਤੇ ਸ਼ੁਰੂ ਹੋ ਚੁੱਕਿਆ ਹੈ ਤੇ ਮੈਂ ਤੁਹਾਡੀ ਦੋਸਤ ਇੰਦਰਪ੍ਰੀਤ ਸਿਰਾ। ਕਿਹੜੇ ਕਿਹੜੇ ਦੋਸਤ ਪਹੁੰਚਦੇ ਨੇ ਇਸ ਪ੍ਰੋਗਰਾਮ ਦੇ ਵਿੱਚ ਤੇ ਉਦੋਂ ਹੀ ਪਤਾ ਲੱਗੇਗਾ ਜਦੋਂ ਤੁਸੀਂ ਨੰਬਰ ਮਿਲਾਓਗੇ 0181 2342174 0181 2342174 ਇਹ ਨੰਬਰ ਮਿਲਾ ਕੇ ਤੁਸੀਂ ਪ੍ਰੋਗਰਾਮ 'ਚ ਪਹੁੰਚੋ ਤੇ ਆਪਣੀ ਫਰਮਾਇਸ਼ ਦਾ ਪੰਜਾਬੀ ਗੀਤ ਤੁਸੀਂ ਸੁਣ ਸਕਦੇ ਹੋ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੈਸਮੀਨ ਸੈਂਡਲਸ ਦੀ ਆਵਾਜ਼ ਵਿੱਚ ਇਸ ਗੀਤ ਦੇ ਨਾਲ।

0: ਵੈਲਕਮ ਬੈਕ ਫਰੈਂਡਸ, ਪ੍ਰੋਗਰਾਮ ਚੱਲ ਰਿਹਾ ਹੈ ਪੰਜਾਬੀ ਤੜਕਾ। ਟਾਈਮ ਹੋ ਰਿਹਾ ਜੀ 11:13, ਅਤੇ ਮੈਂ ਤੁਹਾਡੇ ਦੋਸਤ ਇੰਦਰਪ੍ਰੀਤ ਸਿਰਾ ਹਾਜ਼ਰ ਹੈਗੇ ਹਾਂ ਤੁਹਾਡੇ ਫੇਵਰਟ ਚੈਨਲ 102.7 ਮੈਗਾਹਰਟਜ਼ FM ਰੇਨਬੋ 'ਤੇ, ਅਤੇ ਅਗਲੇ ਦੋਸਤ ਸਾਡੇ ਕੋਲ ਪਹੁੰਚ ਗਏ ਨੇ। ਹੈਲੋ,
1: ਲਓ ਜੀ ਪ੍ਰੋਗਰਾਮ ਸ਼ੁਰੂ ਹੋ ਗਿਆ ਜੀ, ਪੰਜਾਬੀ ਤੜਕਾ ਦਿਲ ਮੇਰਾ ਤੜਕਾ। ਮੈਡਮ ਜੀ ਆ ਗਏ ਨੇ ਸਾਡੇ ਕੋਲ, ਅਸੀਂ ਫੋਨ ਲਗਾ ਕੇ ਮੈਡਮ ਜੀ ਪਹੁੰਚ ਗਈਆਂ ਕੋਲ।
0: ਕੀ ਬਾਤ ਹੈ ਜੀ, ਕੀ ਬਾਤ ਹੈ।
1: ਢੋਲ ਤੇ ਨੱਚੋ ਤੇ ਗਾਓ ਤੇ ਮੌਜ ਮਨਾਓ। ਤੀਜ ਗੁਲਿਆਨੀ ਦਿਲਖੁਸ਼ਾ ਮਾਰਕੀਟ ਜਲੰਧਰ ਤੋਂ ਬੋਲ ਰਿਹਾ ਜੀ।
0: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ 'ਚ।
1: ਅੱਜ ਮੈਡਮ ਜੀ ਪਾਰਟੀ ਸਾਡੇ ਵੱਲੋਂ ਤੁਹਾਨੂੰ।
0: ਅੱਛਾ ਜੀ।
1: ਹਾਂਜੀ, ਸਾਰੇ ਦੋਸਤ ਕਹਿ ਰਹੇ ਸੀ ਮੈਡਮ ਜਲਦੀ ਜਲਦੀ ਆਇਆ ਕਰੋ, ਤੁਸੀਂ ਆ ਗਏ ਤਾਂ ਸਾਡਾ ਕਹਿਣਾ ਮੰਨਿਆ ਤੁਸੀਂ।
0: ਬਹੁਤ ਸ਼ੁਕਰੀਆ ਜੀ। ਦੋਸਤੋ, ਇੱਕ ਸੋਹਣਾ ਜਿਹਾ ਗੀਤ ਪਲੇ ਕਰਨ ਲੱਗੀ ਹਾਂ। ਜੇ ਤੁਸੀਂ ਵੀ ਆਪਣੀ ਫਰਮਾਇਸ਼ ਦਾ ਗੀਤ ਸੁਣਨਾ ਹੈ ਤਾਂ ਬਿਲਕੁਲ ਔਖਾ ਨਹੀਂ ਹੈ, ਸਿਰਫ ਨੰਬਰ ਮਿਲਾਉਣਾ ਹੈ। ਨੰਬਰ ਹੈ ਜੀ 0181 4142174, ਯਾਨੀ 0181 2342174। ਇਹ ਨੰਬਰ ਮਿਲਾ ਕੇ ਤੁਸੀਂ ਪ੍ਰੋਗਰਾਮ 'ਚ ਪਹੁੰਚੋ ਅਤੇ ਆਪਣੀ ਫਰਮਾਇਸ਼ ਦਾ ਜਿਹੜਾ ਗੀਤ ਹੈ ਉਹ ਤੁਸੀਂ ਸੁਣ ਸਕਦੇ ਹੋ। ਜਿੱਦਾਂ ਕਿ ਇਹ ਫਿਲਹਾਲ ਮੈਂ ਆਪਣੀ ਫਰਮਾਇਸ਼ 'ਤੇ ਹੀ ਪਲੇ ਕਰਨ ਲੱਗੀ ਹਾਂ, ਕਿਉਂਕਿ ਮੈਨੂੰ ਅੱਜ ਪਾਰਟੀ ਮਿਲੀ ਹੈਗੀ ਹੈ ਕਿ ਮੈਂ ਜਲਦੀ ਜਲਦੀ ਆ ਗਈ ਹੈਗੀ ਹਾਂ। ਇਸ ਲਈ ਸੋਹਣਾ ਜਿਹਾ ਗੀਤ ਸਰਦੂਲ ਸਿਕੰਦਰ ਦੀ ਆਵਾਜ਼ 'ਚ।

0: ਹਾਂਜੀ ਦੋਸਤੋ ਇੰਜੋਏ ਤੁਸੀਂ ਖੂਬ ਕਰ ਰਹੇ ਹੋ, ਤੁਹਾਡੀ ਫਰਮਾਇਸ਼ ਦੇ ਗੀਤ ਪਲੇ ਹੋ ਰਹੇ ਨੇ, ਪਰ ਮੇਰੇ ਜ਼ਹਿਨ 'ਚ ਇੱਕ ਗੱਲ ਆ ਰਹੀ ਹੈ, ਸੋਚ ਰਹੀ ਹਾਂ ਕਰ ਲਵਾਂ ਕਿ ਨਹੀਂ। ਵੈਸੇ ਦਿਲ ਦੇ ਵਿੱਚ ਨਹੀਂ ਰੱਖਣੀ ਚਾਹੀਦੀ, ਹੈ ਨਾ, ਗੱਲ ਕਰ ਲੈਣੀ ਚਾਹੀਦੀ ਹੈਗੀ ਆ। ਮੈਂ ਜੇ ਫੋਨ ਲਗਾਵਾਂ ਐਫ ਐਮ ਰੇਨਬੋ 'ਤੇ, ਠੀਕ ਹੈ, ਅਤੇ ਫੋਨ ਮੇਰਾ ਲੱਗ ਜਾਵੇ, ਅਤੇ ਮੈਂ ਫਟਾਫਟ ਜਦੋਂ ਫੋਨ ਲੱਗ ਗਿਆ ਹੈ ਆਪਣਾ ਨਾਮ ਦੱਸਾਂ ਕਿ ਮੈਂ ਇੰਦਰਪ੍ਰੀਤ ਸਿਰਾ ਗੱਲ ਕਰ ਰਹੀ ਹਾਂ ਜਲੰਧਰ ਤੋਂ, ਕਿੰਨੀ ਖੁਸ਼ੀ ਹੁੰਦੀ ਹੈ, ਹੈ ਨਾ। ਹੋਰ ਇਹੀ ਜੇ ਮੇਰੀ ਸਹੇਲੀ ਫੋਨ ਕਰਕੇ ਕਹਿ ਦੇ ਕਿ ਬਈ ਮੈਂ ਸੋਨੀਆ ਬੋਲ ਰਹੀ ਹਾਂ, ਅਤੇ ਮੇਰੀ ਸਹੇਲੀ ਵੱਲੋਂ ਵੀ, ਇੰਦਰਪ੍ਰੀਤ ਸਿਰਾ ਵੱਲੋਂ ਵੀ ਸਤਿ ਸ਼੍ਰੀ ਅਕਾਲ, ਅਤੇ ਮੈਨੂੰ ਪਤਾ ਕਿੱਦਾਂ ਦਾ ਲੱਗੇਗਾ, ਜਮਾਂ ਹੀ ਮਜ਼ਾ ਨਹੀਂ ਆਏਗਾ। ਮੈਂ ਤਾਂ ਆਪਣੇ ਦੋਸਤਾਂ ਨੂੰ ਇਹੀ ਕਿਹਾ ਹੋਇਆ ਕਿ ਵੀ ਜਦੋਂ ਤੁਹਾਡਾ ਨੰਬਰ ਲੱਗ ਜਾਏ ਨਾ ਮੇਰਾ ਨਾਮ ਨਾ ਲਈਓ, ਕਿਉਂਕਿ ਮੈਂ ਤਾਂ ਸਪੈਸ਼ਲ ਨੰਬਰ ਮਿਲਾ ਕੇ ਆਪਣਾ ਨਾਮ ਆਪ ਹੀ ਬੋਲਣਾ ਹੈਗਾ ਰੇਡੀਓ 'ਤੇ। ਸੋ ਸਮਝਣ ਵਾਲਿਆਂ ਨੂੰ ਇਸ਼ਾਰਾ ਕਾਫੀ ਹੈ। ਫਿਲਹਾਲ ਦੀ ਘੜੀ ਅਗਲੇ ਦੋਸਤ ਸਾਡੇ ਕੋਲ ਪਹੁੰਚ ਗਏ ਨੇ, ਜਲਦੀ ਜਲਦੀ ਗੱਲ ਕਰ ਲਈਏ। ਹੈਲੋ
1: ਹੈਲੋ,
0: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ,
0: ਕੌਣ ਗੱਲ ਕਰ ਰਹੇ ਹੋ?
1: ਮੈਂ ਸੰਦੀਪ ਸਿੰਘ, ਅੰਮ੍ਰਿਤਸਰ ਤੋਂ।
0: ਸੰਦੀਪ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ 'ਚ।
1: ਥੈਂਕ ਯੂ, ਤੁਹਾਡਾ ਵੀ
0: ਸ਼ੁਕਰੀਆ ਜੀ। ਸੰਦੀਪ, ਕੀ ਕੰਮ ਕਰਦੇ ਹੋ?
1: ਮੈਂ ਜੀ ਲਾਰੀ ਕੰਨੀਆ ਰੰਗਣ।
0: ਕਿਆ ਬਾਤ ਹੈ, ਤੁਹਾਡੇ ਤੇ ਤਾਂ ਸੋਹਣੇ ਸੋਹਣੇ ਗੀਤ ਬਣੇ ਨੇ। ਅੱਛਾ ਇਹ ਦੱਸੋ, ਕਿੰਨਾ ਕਾ ਕੇ ਕੋਈ ਤੁਹਾਡੇ ਨਾਲ, ਮਤਲਬ ਕਿ ਨੋਕ ਝੋਕ ਹੁੰਦੀ ਰਹਿੰਦੀ ਹੈਗੀ ਹੈ ਕਲਾਇੰਟਸ ਦੇ ਨਾਲ, ਜਦੋਂ ਰੰਗ ਥੋੜਾ 19-21 ਦਾ ਫਰਕ ਪੈ ਜਾਏ?
1: ਹਾਂਜੀ ਹਾਂਜੀ, ਕਈ ਵਾਰੀ ਦੇ ਜਾਂਦੇ ਵਾਪਸ ਵੀ ਰੰਗ ਗੂੜਾ ਕਰਤਾ
0: ਜੀ
1: ਕਰਨਾ।
0: ਓਹੋ,
1: ਬਹਿਸ ਹੁੰਦੀ ਹੈ,
0: ਹੁੰਦੀ ਤਾਂ ਹੈਗੀ, ਹੈ ਨਾ। ਹੈਗਾ ਤਾਂ ਔਖਾ ਕੰਮ ਹੀ ਹੈ, ਪਰ ਫਿਰ ਵੀ ਸਲਾਮ ਹੈ ਜੀ। ਤੁਸੀਂ ਸਾਰੀਆਂ ਜਿੰਨੀਆਂ ਵੀ ਲੇਡੀਜ਼ ਆਉਂਦੀਆਂ, ਸਾਰੀਆਂ ਦੀ ਗੱਲ ਮੰਨ ਕੇ ਉਹਨਾਂ ਦੀ ਪਸੰਦ ਦਾ ਰੰਗ ਕਰਕੇ ਦਿੰਦੇ ਹੋ ਫਿਰ?
1: ਹਾਂਜੀ, ਅੱਜ ਕੱਲ ਡਿਜ਼ਾਈਨਿੰਗ ਵਾਲੇ ਚੱਲ ਰਹੇ ਹਨ, ਡਿਜ਼ਾਈਨਿੰਗ।
0: ਅੱਛਾ ਜੀ,
1: ਪ੍ਰਿੰਟ ਸੂਟਾਂ ਨਾਲ ਡਿਜ਼ਾਈਨ।

0: ਇੰਕਲੂਡ ਕਰਦੇ।
1: ਚਲੋ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਅੱਜ ਗੀਤ ਕਿਹੜਾ ਸੁਣੋਗੇ?
0: ਗੀਤ ਰਵਿੰਦਰ ਗਰੇਵਾਲ ਦਾ ਸੁਣਾ ਦਿਓ।
1: ਜ਼ਰੂਰ ਜੀ, ਤੁਹਾਡੇ ਲਈ ਪਲੇ ਕਰਾਂਗੇ ਗੀਤ। ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ। ਜੀ ਦੋਸਤੋ, ਇਹਨਾਂ ਦੀ ਫਰਮਾਇਸ਼ 'ਤੇ ਪਲੇ ਕਰਨ ਲੱਗੀ ਹਾਂ ਰਵਿੰਦਰ ਗਰੇਵਾਲ ਦੀ ਆਵਾਜ਼ ਵਿੱਚ ਸੋਹਣਾ ਜਿਹਾ ਗੀਤ। ਅਤੇ ਜਿਹੜੇ ਦੋਸਤ ਅਗਲੇ ਕਾਲ ਕਰਨਗੇ ਸਾਨੂੰ, ਉਹਨਾਂ ਨੇ ਕੀ ਕਰਨਾ ਜੀ? ਨੰਬਰ ਮਿਲਾਉਣਾ 0181 2342174।

0: ਸਕੀਮ ਦੇ ਟੈਲੀਲੋਅ ਨਿਆਂ ਬੰਧੂ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲੋਅ ਤੇ ਟੋਲ ਫ੍ਰੀ ਨੰਬਰ 1-44-54 ਤੇ ਵੈਬਸਾਈਟ www.telelaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
1: ਇੱਕ ਜ਼ਰੂਰੀ ਸੂਚਨਾ। ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਏ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
0: ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
2: ਵੈਲਕਮ ਬੈਕ ਫਰੈਂਡਸ, ਪ੍ਰੋਗਰਾਮ ਚੱਲ ਰਿਹਾ ਪੰਜਾਬੀ ਤੜਕਾ ਤੇ ਅਗਲੇ ਦੋਸਤ ਸਾਡੇ ਕੋਲ ਪਹੁੰਚ ਗਏ ਨੇ। ਹੈਲੋ।
3: ਵੱਡਿਆਂ ਦੀ ਸਦਾ ਇੱਜ਼ਤ ਕਰਨੀ, ਝੂਠੀ ਗੱਲ ਕਦੇ ਨਾ ਕਰਨੀ, ਪਿਆਰ ਨਾ ਰਹਿਣਾ, ਜ਼ੁਲਮ ਨਾ ਸਹਿਣਾ, ਗੁਰੂ ਨਾ ਦਿਲੋਂ ਭੁਲਾਵੇ, ਪੰਜਾਬੀ ਵਿਰਸਾ, ਪੰਜਾਬੀ ਵਿਰਸਾ। ਮੈਡਮ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਜੀ। ਕੌਣ ਦੋਸਤ ਪਹੁੰਚੇ ਨੇ ਸਾਡੇ ਕੋਲ?
3: ਸੁਖਦੇਵ ਸਿੰਘ, ਬੱਤੀ ਸ਼ੇਖ, ਜਨਕ ਨਗਰ, ਜਿੰਦਰ ਵੱਲੋਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਚ।
3: ਧੰਨਵਾਦ ਜੀ, ਤੁਹਾਡਾ ਵੀ ਬਹੁਤ ਵਧੀਆ, ਤੁਸੀਂ ਪ੍ਰੋਗਰਾਮ ਕਰ ਰਹੇ ਹੋ ਜੀ।
2: ਸ਼ੁਕਰੀਆ ਜੀ, ਤੇ ਬਹੁਤ ਸੋਹਣੀਆਂ ਲਾਈਨਾਂ ਲੈ ਕੇ ਤੁਸੀਂ ਪਹੁੰਚੇ ਹੋ ਸਾਡੇ ਕੋਲ, ਤੇ ਇਹ ਦੱਸੋ
3: ਧੰਨਵਾਦ,
2: ਤੁਹਾਡੇ ਸ਼ੌਕ ਕੀ ਹੈਗੇ?
3: ਸ਼ੌਕ ਮੈਡਮ ਜੀ, ਮੇਰਾ ਤਾਂ ਹੁਣ ਐਕਸੀਡੈਂਟ ਹੋ ਗਿਆ, ਸ਼ੌਕ ਸਾਰੇ ਮਰ ਗਏ ਨਹੀਂ ਵੈਸੇ। ਹੁਣ ਮੈਂ ਸਕੂਲ ਦੇ ਵਿੱਚ ਛੋਟੀ ਜਿਹੀ ਕੰਟੀਨ ਲਈ ਹੋਈ ਹੈ
2: ਜੀ,
3: ਉਹ ਇਸ ਟਾਈਮ ਉੱਥੇ ਬੈਠਾ ਹੋਇਆ ਜੀ।
2: ਚਲੋ, ਤੁਸੀਂ ਕੰਮ ਕਰ ਰਹੇ ਹੋ ਨਾ ਤੁਸੀਂ?
3: ਹਾਂਜੀ,
2: ਬਸ ਇਸੇ ਗੱਲ ਦਾ ਸ਼ੁਕਰ ਕਰਨਾ ਚਾਹੀਦਾ ਹੈ ਮਾਲਕ ਦਾ। ਤੇ ਅੱਜ ਗੀਤ ਕਿਹੜਾ ਸੁਣੋਗੇ? ਹਾਂਜੀ ਸੁਖਦੇਵ ਜੀ, ਗੀਤ ਕਿਹੜਾ ਸੁਣੋਗੇ? ਮੈਂ ਕਿਹਾ
3: ਗੀਤ ਫਿਰੋਜ਼ ਖਾਨ ਦਾ ਸੁਣਾ ਦੇ, ਮੈਨੂੰ ਚੇਤਾ ਹੀ ਭੁੱਲ ਗਿਆ ਕਿਹੜਾ ਤੁਹਾਨੂੰ ਗੀਤ ਕਿਹਾ।
2: ਕੋਈ ਗੱਲ ਨਹੀਂ ਜੀ, ਤੁਹਾਨੂੰ ਫਿਰੋਜ਼ ਖਾਨ ਦਾ ਬਹੁਤ ਸੋਹਣਾ ਗੀਤ ਸੁਣਾਵਾਂਗੇ, ਤੇ ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ।
3: ਧੰਨਵਾਦ
2: ਜੀ। ਦੋਸਤੋ, ਇਹਨਾਂ ਦੀ ਫਰਮਾਇਸ਼ ਤੇ ਜਿਹੜਾ ਗੀਤ ਹੈ ਫਿਰੋਜ਼ ਖਾਨ ਦੀ ਆਵਾਜ਼ ਵਿੱਚ ਜ਼ਰੂਰ ਪਲੇਅ ਕੀਤਾ ਜਾਏਗਾ। ਜੇ ਤੁਸੀਂ ਵੀ ਆਪਣੀ ਫਰਮਾਇਸ਼ ਦਾ ਗੀਤ ਸੁਣਨਾ ਹੈ ਤੇ 0181-2141 ਨੰਬਰ ਮਿਲਾ ਕੇ ਪਹੁੰਚ ਜਾਣਾ ਪ੍ਰੋਗਰਾਮ ਪੰਜਾਬੀ ਤੜਕਾ ਦੇ ਵਿੱਚ। ਫਿਲਹਾਲ ਇੱਕ ਨਿੱਕੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਇੰਜੋਏ ਕਰਾਂਗੇ ਫਿਰੋਜ਼ ਖਾਨ ਤੇ ਮਨਪ੍ਰੀਤ ਅਖਤਰ ਦੀ ਆਵਾਜ਼ ਵਿੱਚ ਗੀਤ।
4: ਇਹ ਮੇਰਾ ਛੋਟਾ ਭਰਾ ਹੈ ਨਾ, ਬਹੁਤ ਸ਼ਰਾਰਤੀ ਹੈ। ਕਾਲਜ ਵਿੱਚ ਮਾਰਕਸ਼ੀਟ ਫੋਟੋਸ਼ਾਪ ਕਰਕੇ ਪਾਪਾ ਨੂੰ ਦਿਖਾਉਂਦਾ ਸੀ। ਕੱਲ ਮੈਂ ਲਾਈਟ ਦੇ ਬਿੱਲ ਤੇ 0 ਅਮਾਊਂਟ ਵੇਖੀ। ਮੈਂ ਸੋਚਿਆ ਇਸਨੇ ਪੱਕਾ ਫੋਟੋਸ਼ਾਪ ਕੀਤਾ ਹੋਵੇਗਾ, ਨਹੀਂ ਤਾਂ 0 ਬਿਜਲੀ ਬਿੱਲ ਕਿਵੇਂ ਪੋਸੀਬਲ ਹੈ। ਪੁੱਛਿਆ ਤੇ ਆਖਣ ਲੱਗਾ, ਵੀਰ ਜੀ ਸਭ ਉੱਪਰ ਵਾਲੇ ਦੀ ਮਿਹਰ ਹੈ।

0: ਕਲੀਨਿਕ ਲਗਾ ਕੇ ਜ਼ਰੂਰ ਜਾਓ। ਇੱਕ ਤਾਂ ਅੱਖਾਂ ਦਾ ਬਚਾਅ ਹੁੰਦਾ ਹੈਗਾ ਹੈ ਅਤੇ ਅੱਖਾਂ ਸੋਹਣੀਆਂ ਰਹਿੰਦੀਆਂ, ਅਤੇ ਘਰ ਆ ਕੇ ਸਭ ਤੋਂ ਪਹਿਲਾਂ ਆਪਣਾ ਜਿਹੜਾ ਫੇਸ ਹੈ, ਆਪਣਾ ਚਿਹਰਾ, ਅੱਖਾਂ, ਹੱਥ, ਇਹ ਸਭ ਕੁਛ ਧੋਵੋ, ਰਿਲੈਕਸ ਕਰੋ, ਫਿਰ ਤੁਹਾਡੀਆਂ ਅੱਖਾਂ ਬਹੁਤ ਹੀ ਸੋਹਣੀਆਂ ਰਹਿਣਗੀਆਂ। ਫਿਲਹਾਲ ਅਗਲੇ ਜਿਹੜੇ ਦੋਸਤ ਪਹੁੰਚ ਕੇ ਨੇ, ਗੱਲ ਕਰੀਏ। ਹੈਲੋ,
1: ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
1: ਹਾਂਜੀ, ਪਾਲੀ ਬੋਲਦਾ ਮੈਂ, ਪਿਆਲਾ ਜ਼ਿਲ੍ਹਾ ਹੁਸ਼ਿਆਰਪੁਰ ਤੋਂ।
0: ਪਾਲੀ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ 'ਚ।
1: ਹਾਂਜੀ, ਸ਼ੁਕਰੀਆ ਮੈਮ, ਥੈਂਕ ਯੂ।
0: ਅੱਛਾ ਪਾਲੀ ਜੀ, ਇਹ ਦੱਸੋ ਤੁਹਾਡਾ ਇਹ ਨਿੱਕਾ ਨਾਮ ਹੈਗਾ ਹੈ ਕਿ ਤੁਹਾਡਾ ਪੱਕਾ ਨਾਮ ਹੀ ਇਹ ਹੈ?
1: ਨਹੀਂ ਮੈਮ, ਨਿੱਕਾ ਨਾਮ ਆ।
0: ਅੱਛਾ, ਅਤੇ ਪੱਕਾ ਨਾਮ ਕੀ ਹੈ?
1: ਪੱਕਾ ਧਰਮਪਾਲ।
0: ਧਰਮਪਾਲ ਸਿੰਘ।
1: ਹਾਂਜੀ,
0: ਚਲੋ ਬਹੁਤ ਵਧੀਆ, ਨਾਮ ਤਾਂ ਤੁਹਾਡਾ ਬੜਾ ਸੋਹਣਾ ਹੈਗਾ ਹੈ, ਅਤੇ ਤੁਸੀਂ ਨਿੱਕੇ ਨਾਮ ਨਾਲ ਜਿਹੜੀ ਗੱਲਾਂ ਕਰਦੇ ਰਹਿੰਦੇ ਹੋ।
1: ਹਾਂਜੀ ਮੈਮ, ਇਹ ਮੇਰਾ ਇਹ ਚੱਲਦਾ ਨਾਮ, ਨਿੱਕਾ।
0: ਅੱਛਾ, ਅਤੇ ਜਦੋਂ ਹੁਣ ਕੋਈ ਦੋਸਤ ਜਾਂ ਮਿੱਤਰ ਜਾਂ ਕੋਈ ਮਿਲਦਾ, ਉਹਨੂੰ ਇਹੀ ਕਹਿੰਦੇ ਨਾ, ਪਿਆਰ ਸੇ ਮੁਝੇ ਪਾਲੀ ਕਹਤੇ ਹੈ?
1: ਹਾਂਜੀ ਹਾਂਜੀ।
0: ਅੱਛਾ, ਗੁੱਸੇ ਨਾ ਮੈਂ ਕੀ ਕਹਿੰਦੇ ਨੇ?
1: ਗੁੱਸੇ ਨਾ ਮੈਮ, ਬਾਏ ਬਾਏ ਪਾਲਾ ਵੀ ਕਹਿੰਦੇ ਆ।
0: ਚਲੋ ਬਹੁਤ ਵਧੀਆ, ਬਹੁਤ ਵਧੀਆ। ਕੀ ਕੰਮ ਕਰਦੇ ਹੋ?
1: ਹਾਂਜੀ, ਟੇਲਰ ਸ਼ੋਪ ਆ ਮੈਮ ਆਪਣੀ।
0: ਜੈਂਟਸ ਟੇਲਰ ਕਿ ਲੇਡੀਜ਼ ਟੇਲਰ?
1: ਲੇਡੀਜ਼ ਦੋਨਾਂ ਹੀ ਆ ਮੈਮ।
0: ਅੱਛਾ ਜੀ, ਫਿਰ ਤਾਂ ਨਵੇਂ ਨਵੇਂ ਡਿਜ਼ਾਈਨ ਥੋੜ੍ਹੇ ਜਿਹੇ ਸਾਨੂੰ ਵੀ ਦੱਸ ਦਿਓ।
1: ਹਾਂਜੀ ਮੈਮ, ਡਿਜ਼ਾਈਨ ਜਿੱਦਾਂ ਦਾ ਕੋਈ ਕਹਿੰਦਾ ਬਣਾ ਕੇ ਤਿਆਰ ਕਰ ਦਈਦਾ ਸੀ, ਉਦਾਂ ਦਾ ਜੀ।
0: ਅੱਛਾ ਜੀ,
1: ਅੱਜ ਕੱਲ੍ਹ ਹੁਣ ਕੋਟਨ ਚੱਲਦੀ ਆ, ਪਲਾਜੋ ਸੂਟ ਚੱਲਦਾ ਨਾਲ ਜੀ।
0: ਜੀ ਜੀ ਜੀ, ਅਤੇ ਨਾਲ ਗੀਤ ਚੱਲਦੇ ਰਹਿੰਦੇ ਨੇ ਅਤੇ ਇੰਜੋਏ ਕਰਦੇ ਰਹਿੰਦੇ ਹੋ, ਹੈ ਨਾ?
1: ਹਾਂਜੀ ਮੈਮ, ਹਾਂਜੀ।
0: ਅਤੇ ਅੱਜ ਕਿਹੜਾ ਗੀਤ ਸੁਣੋਗੇ?
1: ਹਾਂਜੀ ਮੈਮ, ਕੋਈ ਵੀ ਆਪਣੀ ਪਸੰਦ ਦਾ ਲਾਓ ਤੁਸੀਂ, ਬਹੁਤ ਸੋਹਣੇ ਗੀਤ ਚਲਾਏ ਤੁਸੀਂ ਅੱਜ ਪਰ ਹੀ।
0: ਸ਼ੁਕਰੀਆ ਜੀ, ਜ਼ਰੂਰ ਤੁਹਾਡੇ ਲਈ ਗੀਤ ਪਲੇ ਕਰਾਂਗੇ। ਪਹਿਲੀ ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ।
1: ਥੈਂਕ ਯੂ ਮੈਮ।
0: ਓਕੇ ਜੀ ਜੀ, ਦੋਸਤੋ ਇੱਕ ਸੋਹਣਾ ਜਿਹਾ ਗੀਤ ਪਲੇ ਕਰਨ ਲੱਗੀ ਹੈਗੀ ਆ ਸੁਖਸ਼ਿੰਦਰ ਸ਼ਿੰਦਾ ਦੀ ਆਵਾਜ਼ 'ਤੇ, ਸ਼ਾਜ਼ੀਆ ਮਨਸੂਰ ਦੀ ਆਵਾਜ਼ ਵਿੱਚ।

ਵੈਸੇ ਤਾਂ ਗਰਮੀ ਹੋ ਗਈ, ਆਪਣੀਆਂ ਅੱਖੀਆਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈਗਾ ਕਿਉਂਕਿ ਲੂ ਵਗ ਰਹੀ ਹੈ, ਅਤੇ ਜਦੋਂ ਵੀ ਤੁਸੀਂ ਡਰਾਈਵ ਕਰਦੇ ਹੋ ਆਪਣੀ ਟੌਰ ਕੱਢੋ, ਮਤਲਬ ਕਿ

0: ਜੀ ਦੋਸਤੋ, ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਪੰਜਾਬੀ ਤੜਕਾ, ਤੇ ਅਗਲੇ ਦੋਸਤ ਸਾਡੇ ਕੋਲ ਪਹੁੰਚ ਗਏ ਨੇ। ਹੈਲੋ।
1: ਹੈਲੋ ਮੈਡਮ ਜੀ, ਨਮਸਕਾਰ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਮੈਡਮ ਜੀ, ਮੈਂ ਜੰਗ ਬਹਾਦਰ, ਭਾਰਗੋ ਨਗਰ, ਜਲੰਧਰ।
0: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਚ।
1: ਥੈਂਕ ਯੂ ਮੈਡਮ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਾਲ ਅਟੈਂਡ ਕਰਨ ਤੇ ਜੀ।
0: ਸ਼ੁਕਰੀਆ ਜੀ। ਤੇ ਤੁਹਾਡੀ ਆਵਾਜ਼ ਨਾ ਬਹੁਤ ਹੀ ਪਿਆਰੀ ਜੀ ਹੈਗੀ ਹੈ।
1: ਹਾਂਜੀ
0: ਹਾਂਜੀ, ਬਹੁਤ ਹੀ ਮਿੱਠਾ ਬੋਲਦੇ ਲੱਗਦੇ ਹੋ ਤੁਸੀਂ।
1: ਥੈਂਕ ਯੂ ਸ਼ੁਕਰੀਆ
0: ਜੀ। ਤੇ ਅੱਜ ਗੀਤ ਕਿਹੜਾ ਸੁਣਨਾ ਚਾਹੋਗੇ?
1: ਗੀਤ ਮੈਂ ਤੁਸੀਂ ਅੱਜ ਮੰਗੀ ਮਾਂ ਦਾ ਸੁਣਾ ਦਿਓ ਕੋਈ ਵੀ।
0: ਜ਼ਰੂਰ ਜੀ, ਤੁਹਾਡੇ ਲਈ ਗੀਤ ਪਲੇ ਕਰਾਂਗੇ। ਤੇ ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ।
1: ਥੈਂਕ ਯੂ
0: ਜੀ। ਦੋਸਤੋ, ਕਿੰਨਾ ਮਿੱਠਾ ਬੋਲਦੇ ਨੇ, ਕਿੰਨੇ ਪਿਆਰ ਨਾਲ ਗੱਲ ਕੀਤੀ ਹੈਗੀ ਹੈ। ਅਤੇ ਇਹਨਾਂ ਦੀ ਫਰਮਾਇਸ਼ ਦਾ ਜਿਹੜਾ ਗੀਤ ਜ਼ਰੂਰ ਪਲੇ ਕੀਤਾ ਜਾਏਗਾ, ਪਰ ਇੱਕ ਛੋਟੀ ਜਿਹੀ ਜਿਹੜੀ ਹੈ ਨਾ ਉਹ ਬ੍ਰੇਕ ਲੈਣੀ ਪਏਗੀ। ਬ੍ਰੇਕ ਲੈਂਦੇ ਹਾਂ, ਉਸ ਤੋਂ ਬਾਅਦ ਇਹਨਾਂ ਦੀ ਫਰਮਾਇਸ਼ ਦਾ ਜਿਹੜਾ ਗੀਤ ਇਹਨਾਂ ਨੇ ਕਿਹਾ ਹੈ ਉਹ ਪਲੇ ਕਰਦੇ ਹਾਂ।
2: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ, ਆਕਾਸ਼ਵਾਣੀ ਕੇਂਦਰ, ਨੇੜੇ BMC ਚੌਂਕ, ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20

ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

0: ਜੀ ਦੋਸਤੋ, ਅਗਲੇ ਦੋਸਤ ਸਾਡੇ ਕੋਲ ਪਹੁੰਚ ਗਏ ਨੇ, ਗੱਲ ਕਰਦੇ ਹਾਂ ਉਹਨਾਂ ਦੇ ਨਾਲ। ਹੈਲੋ,
1: ਹੈਲੋ, ਨਮਸਕਾਰ ਭੈਣ ਜੀ।
0: ਨਮਸਕਾਰ ਜੀ, ਕੌਣ ਗੱਲ ਕਰ ਰਹੇ ਹੋ?
1: ਪਰਵੀਨ ਬੋਲਦਾ, ਗੋਪਾਲ ਨਗਰ, ਜਲੰਧਰ ਤੋਂ ਜੀ।
0: ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ 'ਚ।
1: ਸ਼ੁਕਰੀਆ ਜੀ, ਬੜੇ ਚਿਰਾਂ ਬਾਅਦ ਕਾਲ ਲੱਗੀ ਹੈ।
0: ਹਾਂਜੀ ਬਿਲਕੁਲ ਜੀ, ਬਿਲਕੁਲ, ਤੇ ਸਮਾਂ ਵੀ
1: 5 ਦਿਨਾਂ ਬਾਅਦ ਲੱਗੀ ਕਾਲ।
0: ਤੋ ਅੱਛੀ ਗੱਲ ਹੈ ਕਿ ਵਿੱਚ ਟਾਈਮ ਲੱਗ ਜਾਂਦਾ ਹੈ, ਬਾਕੀ ਨਵੇਂ ਦੋਸਤ ਵੀ ਸਾਡੇ ਨਾਲ ਜੁੜ ਜਾਂਦੇ ਨੇ, ਤੇ ਅੱਜ ਸਮਾਂ ਥੋੜਾ ਘੱਟ ਹੈ, ਇਸ ਲਈ ਦੱਸੋ ਗੀਤ ਕਿਹੜਾ ਸੁਣੋਗੇ?
1: ਗੁਰਦਾਸ ਮਾਨ ਦਾ ਲਾਵੇ ਰੋਟੀ ਹੱਕ ਦਿਖਾਈਏ, ਗੁਰ ਪਾਤਸ਼ਾਹ ਕਰੇ।
0: ਜ਼ਰੂਰ ਜੀ, ਤੁਹਾਡੇ ਲਈ ਗੀਤ ਪਲੇ ਕਰਾਂਗੇ। ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ।
1: ਸ਼ੁਕਰੀਆ ਜੀ।
0: ਇਹਨਾਂ ਦੀ ਫਰਮਾਇਸ਼ 'ਤੇ ਜਿਹੜਾ ਗੀਤ ਹੈ ਮੈਂ ਪਲੇ ਕਰਨ ਲੱਗੀ ਹੈਗੀ ਹਾਂ ਗੁਰਦਾਸ ਮਾਨ ਦੀ ਆਵਾਜ਼ ਵਿੱਚ, ਅਤੇ ਇਸ ਗੀਤ ਦੇ ਨਾਲ ਹੁਣ ਮੈਨੂੰ ਵੀ ਦੇ ਦਿਓ ਇਜਾਜ਼ਤ ਪ੍ਰੋਗਰਾਮ ਇੱਥੇ ਖਤਮ ਕਰਨ ਦੀ। ਪਰ ਤੁਸੀਂ ਕਿਤੇ ਨਹੀਂ ਜਾਣਾ, ਤੁਸੀਂ ਇੰਜੋਏ ਕਰਨਾ ਹੈ ਜੀ ਇਸ ਗੀਤ ਨੂੰ, ਅਤੇ ਨਾਲ ਹੀ ਨਾਲ 12 ਵਜੇ FM ਨਿਊਜ਼ ਹੈਡਲਾਈਨਸ ਲੈ ਕੇ ਹਾਜ਼ਰ ਹੋਵੋਗੇ, ਅਤੇ ਉਸ ਤੋਂ ਬਾਅਦ ਪ੍ਰੋਗਰਾਮ ਹੋਮ ਸਵੀਟ ਹੋਮ ਪੇਸ਼ ਕੀਤਾ ਜਾਏਗਾ। ਅਤੇ ਜਾਂਦੇ ਜਾਂਦੇ ਲਗਾ ਰਹੀ ਹਾਂ ਜੀ ਇਹ ਗੀਤ।

ਐਫਐਮ ਨਿਊਜ਼ ਹੈਡਲਾਈਨਸ। ਕੇਂਦਰ ਸਰਕਾਰ ਨੇ ਘੁਸਪੈਠ ਅਤੇ ਹੋਰ ਕਾਰਨਾਂ ਕਰਕੇ ਜਨਸੰਖਿਆਈ ਤਬਦੀਲੀ ਦੀਆਂ ਚੁਣੌਤੀਆਂ ਨਾਲ ਨਿਪਟਣ ਲਈ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ। ਸੁਪਰੀਮ ਕੋਰਟ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਦੀ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਅੱਜ ਆਪਣਾ ਫੈਸਲਾ ਸੁਣਾਏਗਾ। CBSE ਨੇ ਸਪਸ਼ਟ ਕੀਤਾ ਹੈ ਕਿ ਉੱਤਰ ਪੁਸਤਿਕਾਵਾਂ ਦੇ ਮੁਲਾਂਕਣ ਲਈ ਵਰਤੇ ਜਾਂਦੇ ਇਸ ਦੇ ਔਨ ਸਕਰੀਨ ਮਾਰਕਿੰਗ ਸਿਸਟਮ ਵਿੱਚ ਕੋਈ ਸੁਰੱਖਿਆ ਉਲੰਘਣਾ ਨਹੀਂ ਹੋਈ। ਪੰਜਾਬ 'ਚ ਸ਼ਹਿਰੀ ਸਥਾਨਕ ਸੰਸਥਾਵਾਂ ਲਈ ਕੱਲ੍ਹ ਹੋਈਆਂ ਚੋਣਾਂ 'ਚ ਲਗਭਗ 64% ਪੋਲਿੰਗ ਦਰਜ ਕੀਤੀ ਗਈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਆਪਣੇ ਸਿੱਕਿਮ ਦੌਰੇ ਦੇ ਦੂਜੇ ਦਿਨ ਅੱਜ ਨਥੁਲਾਦੁਰੇ ਦਾ ਦੌਰਾ ਕਰਨਗੇ। ਅੱਜ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਬਰਸੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਡਿਤ ਨਹਿਰੂ ਨੂੰ ਉਹਨਾਂ ਦੀ ਬਰਸੀ 'ਤੇ ਸ਼ਰਧਾਂਜਲੀ ਭੇਂਟ ਕੀਤੀ। ਭਾਰਤ ਨੇ ਚੀਨ ਅਤੇ ਪਾਕਿਸਤਾਨ ਦੇ ਸਾਂਝੇ ਬਿਆਨ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਸੰਬੰਧੀ ਬੇਲੋੜੀਆਂ ਟਿੱਪਣੀਆਂ ਨੂੰ ਸਪਸ਼ਟ ਤੌਰ 'ਤੇ ਰੱਦ ਕੀਤਾ। ਪੰਜਾਬ ਸਮੇਤ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਜ਼ੋਰਦਾਰ ਗਰਮੀ ਪੈ ਰਹੀ ਹੈ।

ਮੌਸਮ ਵਿਭਾਗ ਨੇ ਅੱਜ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਵਿਦਰਭ ਵਿੱਚ ਗਰਮੀ ਅਤੇ ਲੂ ਦੀ ਪੇਸ਼ਨਗੋਈ ਕਰਦਿਆਂ ਰੈੱਡ ਅਲਰਟ ਜਾਰੀ ਕੀਤਾ ਹੈ। IPL ਕ੍ਰਿਕਟ ਵਿੱਚ ਬੀਤੀ ਰਾਤ ਪਹਿਲੇ ਕੁਆਟਰ ਫਾਈਨਲ ਮੈਚ ਵਿੱਚ ਰੋਇਲ ਚੈਲੇਂਜਰਸ ਬੈਂਗਲੁਰੂ ਨੇ ਗੁਜਰਾਤ ਟਾਈਟਨਸ ਨੂੰ 92 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਏਸਨ ਐਫਐਮ ਨਿਊਜ਼ ਹੈਡਲਾਈਨਸ ਤੇ ਹੁਣ ਪੇਸ਼ ਹੈ ਪ੍ਰੋਗਰਾਮ ਹੋਮ ਸਵੀਟ ਹੋਮ। ਬਸ ਇਸ ਬ੍ਰੇਕ ਤੋਂ ਬਾਅਦ।

ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਹੋਮ ਸਵੀਟ ਹੋਮ ਲੈ ਕੇ ਮੈਂ ਇੰਦਰਪ੍ਰੀਤ ਸਰ ਹਾਜ਼ਰ ਹਾਂ ਜੀ ਤੁਹਾਡੇ ਆਪਣੇ ਫੇਵਰਟ ਚੈਨਲ 102.7 MHz FM ਰੇਨਬੋ 'ਤੇ। ਟਾਈਮ ਹੋ ਰਿਹਾ ਜੀ 12:03, ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਹੈ ਅਤੇ ਤੁਸੀਂ ਕਾਪੀ ਅਤੇ ਪੈਨ ਲੈ ਕੇ ਬੈਠ ਚੁੱਕੇ ਹੋ, ਮੈਨੂੰ ਪਤਾ ਹੈ, ਕਿਉਂਕਿ ਇਹ ਬਹੁਤ ਜ਼ਰੂਰੀ ਹੈ। ਗੱਲਾਂ ਹੀ ਇੱਦਾਂ ਦੀਆਂ ਹੁੰਦੀਆਂ ਹੈ ਕਿ ਮੱਲੋ ਮੱਲੀ ਲਿਖਣ ਦਾ ਦਿਲ ਕਰਦਾ ਹੈਗਾ। ਸੋ ਜਿਹੜੀ ਚੀਜ਼ ਅਸੀਂ ਆਪਣੀ ਡਾਇਰੀ ਜਾਂ ਪੇਪਰ ਜਾਂ ਕਿਸੇ 'ਤੇ ਵੀ ਲਿਖ ਲੈਂਦੇ ਹਾਂ ਨਾ, ਉਹ ਹਮੇਸ਼ਾ ਸਾਡੇ ਕੋਲ ਰਹਿੰਦੀ ਹੈ। ਹੋਰ ਉਹੀ ਕਈ ਵਾਰੀ ਆਪਾਂ ਫੋਨ 'ਤੇ ਰੀਲਸ ਵੀਡੀਓਜ਼ ਦੇਖਦੇ ਹਾਂ, ਸਾਨੂੰ ਬਹੁਤ ਅੱਛੀ ਕੋਈ ਰੈਸਪੀ ਮਿਲ ਜਾਂਦੀ ਹੈ ਜਾਂ ਬਹੁਤ ਅੱਛੇ ਨੁਸਖੇ ਮਿਲ ਜਾਂਦੇ ਆ, ਅਸੀਂ ਫੋਰਵਰਡ ਕਰ ਦਿੰਦੇ ਹੈਗੇ ਹਾਂ, ਸ਼ੇਅਰ ਕਰ ਦਿੰਦੇ ਹਾਂ ਕਿ ਚਲੋ ਨਾਲ ਦੇ ਜਿਹੜਾ ਮੈਂਬਰ ਹੈਗਾ, ਫੈਮਿਲੀ ਮੈਂਬਰ, ਉਹਦੇ ਫੋਨ 'ਤੇ ਸ਼ੇਅਰ ਕਰ ਦਿੰਦੇ ਹਾਂ, ਯਾਦ ਰਹੇਗੀ। ਪਰ ਤੁਸੀਂ ਹਮੇਸ਼ਾ ਦੇਖਿਓ, ਜਦੋਂ ਲੋੜ ਹੁੰਦੀ ਹੈ ਨਾ, ਉਹ ਲੱਭਦੀ ਹੀ ਨਹੀਂ ਹੁੰਦੀ। ਸੋ ਬੈਸਟ ਤਰੀਕਾ ਇਹੀ ਹੈ, ਆਪਣੀ ਡਾਇਰੀ ਬਣਾਓ, ਡਾਇਰੀ 'ਤੇ ਲਿਖਣਾ ਸ਼ੁਰੂ ਕਰੋ, ਕਿਉਂਕਿ ਉਹ 'ਤੇ ਲਿਖੀ ਹੋਈ ਚੀਜ਼ ਕਦੀ ਗੁੰਮੇਗੀ ਨਹੀਂ। ਫੋਨ 'ਤੇ ਇੱਧਰ ਉੱਧਰ ਭੇਜਦੇ ਟਾਈਮ ਹਮੇਸ਼ਾ ਚੀਜ਼ ਜਿਹੜੀ ਹੈ ਨਾ, ਉਹ ਗੁੰਮ ਹੋ ਜਾਂਦੀ ਹੈ। ਸੋ ਪ੍ਰੋਗਰਾਮ ਦੇ ਵਿੱਚ ਕਿੰਨੀਆਂ ਸਾਰੀਆਂ ਗੱਲਾਂ ਨੇ ਮੇਰੇ ਕੋਲ ਕਰਨ ਨੂੰ, ਪਰ ਫਿਲਹਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਮਲਕੀਤ ਸਿੰਘ ਦੀ ਆਵਾਜ਼ 'ਚ ਇਸ ਗੀਤ ਦੇ ਨਾਲ।

ਜੀ ਦੋਸਤੋ, ਮਲਕੀਤ ਸਿੰਘ ਦੀ ਆਵਾਜ਼ ਵਿੱਚ ਜਿਹੜਾ ਤੁਸੀਂ ਗੀਤ ਸੁਣਿਆ, ਖੂਬ ਇੰਜੋਏ ਵੀ ਕੀਤਾ ਹੋਣਾ, ਨੱਚਣ ਦਾ ਦਿਲ ਕੀਤਾ ਹੋਣਾ, ਕਿਉਂਕਿ ਗੀਤ ਹੀ ਇੱਦਾਂ ਦਾ ਸੀਗਾ ਕਿ ਦਿਲ ਕਰ ਆਉਂਦਾ ਕਿ ਬਈ ਭੰਗੜਾ ਪਾ ਹੀ ਲਿਆ ਜਾਵੇ। ਵੈਸੇ ਪਾ ਲੈਣਾ ਚਾਹੀਦਾ, ਐਕਸਰਸਾਈਜ਼ ਹੋ ਜਾਂਦੀ ਹੈ। ਚਲੋ ਹੁਣ ਆਪਾਂ ਆਉਂਦੇ ਹਾਂ ਮੁੱਦੇ ਦੀ ਗੱਲ 'ਤੇ। ਮੁੱਦੇ ਦੀ ਗੱਲ ਇਹ ਹੈ ਕਿ ਸਾਰਿਆਂ ਨੂੰ ਸੋਹਣਾ ਦਿਖਣਾ ਬਹੁਤ ਅੱਛਾ ਲੱਗਦਾ ਹੈਗਾ, ਲੱਗਦਾ ਕਿ ਨਹੀਂ? ਅਤੇ ਜੇ ਕੁੜੀਆਂ ਦੀ ਗੱਲ ਕੀਤੀ ਜਾਵੇ, ਉਹਨਾਂ ਨੂੰ ਮੇਕਅਪ ਕਰਨਾ ਤਾਂ ਬਹੁਤ ਸੋਹਣਾ ਲੱਗਦਾ ਹੈਗਾ। ਮੇਕਅਪ ਦੀ ਗੱਲ ਆ ਗਈ, ਇਸ ਲਈ ਹੁਣ ਤਾਂ ਮੈਨੂੰ ਪਤਾ ਹੈ ਕਿ ਚੰਗੀ ਤਰ੍ਹਾਂ ਅੱਖਾਂ ਖੋਲ੍ਹ ਕੇ, ਕੰਨ ਖੋਲ੍ਹ ਕੇ ਤੁਸੀਂ ਗੱਲ ਸੁਣੋਗੇ। ਮੇਕਅਪ ਜਿਹੜਾ ਹੈਗਾ ਬਹੁਤ ਹੀ ਮਹਿੰਗਾ ਵੀ ਆਉਂਦਾ ਹੈਗਾ ਅਤੇ ਕਈ ਥੋੜ੍ਹੇ ਰੀਜ਼ਨੇਬਲ ਰੇਟ ਦੇ ਵਿੱਚ ਵੀ ਆਉਂਦਾ ਹੈਗਾ ਅਤੇ ਉਹਨਾਂ ਦੀ ਐਕਸਪਾਇਰੀ ਡੇਟ ਵੀ ਹੁੰਦੀ ਹੈ। ਮੋਸਟਲੀ ਜਦੋਂ ਅਸੀਂ ਮੇਕਅਪ ਯੂਜ਼ ਕਰਦੇ ਹਾਂ, ਆਪਾਂ ਰੈਗੂਲਰ ਕਈ ਵਾਰੀ ਨਹੀਂ ਯੂਜ਼ ਕਰਦੇ ਹਾਂ, ਕੁਛ ਟਾਈਮ ਗੈਪ ਪਾ ਕੇ ਵੀ ਯੂਜ਼ ਕਰਦੇ ਹਾਂ। ਕਈਆਂ ਨੂੰ ਬਹੁਤ ਅੱਛਾ ਲੱਗਦਾ, ਰੋਜ਼ ਹੀ ਮੇਕਅਪ ਕਰਦੇ ਹੈਗੇ ਆ, ਤਾਂ ਉਹਨਾਂ ਦੇ ਜਿਹੜੇ ਪ੍ਰੋਡਕਟਸ ਆ ਉਹ ਤਾਂ ਜਲਦੀ ਖਤਮ ਹੋ ਜਾਂਦੇ ਨੇ। ਬਟ ਜਿਨ੍ਹਾਂ ਨੂੰ ਸਿਰਫ ਉੱਦਾਂ ਕਿਸੇ ਕਿਸੇ ਓਕੇਜਨ 'ਤੇ ਤਿਆਰ ਹੋਣਾ ਚੰਗਾ ਲੱਗਦਾ, ਉਹਨਾਂ ਦੇ ਜਿਹੜੇ ਪ੍ਰੋਡਕਟ ਹੈ ਨਾ, ਉਹ ਪਏ ਪਏ ਐਕਸਪਾਇਰ ਵੀ ਹੋ ਜਾਂਦੇ ਨੇ। ਸੋ ਮੈਂ ਕੁਛ ਜਿਹੜੀਆਂ ਗੱਲਾਂ ਨਾ, ਇੰਪੋਰਟੈਂਟ ਗੱਲਾਂ ਮੇਕਅਪ ਦੇ ਨਾਲ ਰਿਲੇਟਡ, ਉਹ ਤੁਹਾਨੂੰ ਦੱਸ ਦਿੰਦੀ ਹਾਂ। ਕਿਉਂਕਿ ਜਦੋਂ ਅਸੀਂ ਯੂਜ਼ ਕਰਦੇ ਹਾਂ ਮੇਕਅਪ ਨੂੰ, ਉਹਦੇ 'ਤੇ ਜਿਹੜੀ ਐਕਸਪਾਇਰੀ ਡੇਟ ਲਿਖੀ ਹੁੰਦੀ ਹੈ, ਕਈ ਵਾਰੀ ਜਿਹੜੀ ਹੈ ਨਾ ਉਹ ਮਿਟ ਜਾਂਦੀ ਹੈਗੀ। ਸੋ ਤੁਸੀਂ ਕੀ ਕਰਨਾ, ਉਹਦਾ ਹੋਰ ਤਰੀਕਾ ਵੀ ਹੈਗਾ ਹੈ। ਜਿੱਦਾਂ ਹੁਣ ਉਹਨਾਂ ਵਿੱਚੋਂ ਥੋੜ੍ਹੀ ਜਿਹੀ ਸਮੈਲ ਜਿਹੜੀ ਹੈ ਉਹ ਚੇਂਜ ਹੋ ਜਾਂਦੀ ਹੈ। ਤੁਸੀਂ ਕਦੇ ਉਹ ਓਬਜ਼ਰਵ ਕੀਤਾ ਹੋਣਾ ਕਿ ਤੁਸੀਂ ਲਿਪਸਟਿਕ ਲਈ ਹੈਗੀ ਹੈ, ਕਾਫੀ ਟਾਈਮ ਯੂਜ਼ ਨਹੀਂ ਕੀਤੀ।

ਦਿੱਤੀ, ਉਹਨੂੰ ਸਮੈਲ ਕਰੂੰਗੇ ਬਹੁਤ ਹੀ ਅਜੀਬ ਜਿਹੀ ਸਮੈਲ ਆਏਗੀ, ਉਹਦਾ ਮਤਲਬ ਇਹ ਹੈ ਕਿ ਉਹ ਐਕਸਪਾਇਰ ਹੋ ਚੁੱਕੀ ਹੈ, ਉਹਨੂੰ ਸੁੱਟ ਦਿਉ, ਉਹਨੂੰ ਰੱਖਣਾ ਨਹੀਂ। ਸੋ ਸਭ ਤੋਂ ਪਹਿਲੀ ਚੀਜ਼ ਫਾਊਂਡੇਸ਼ਨ ਅਤੇ ਕਲੈਂਜ਼ਰ। ਇਹ ਮੋਸਟਲੀ ਜਿੰਨਾ ਵੀ ਆਉਂਦਾ ਹੈ ਖੋਲ੍ਹਣ ਤੋਂ ਬਾਅਦ 6 ਤੋਂ 12 ਮਹੀਨੇ ਤੱਕ ਹੀ ਯੂਜ਼ ਕੀਤਾ ਜਾਣਾ ਚਾਹੀਦਾ ਹੈ। ਕਈ ਵਾਰੀ ਕੀ ਹੁੰਦਾ, ਉੱਪਰ ਡੇਟ ਨਹੀਂ ਲਿਖੀ ਹੁੰਦੀ ਹੈਗੀ ਐਕਸਪਾਇਰੀ ਡੇਟ, ਉਹ ਸਿਰਫ ਲਿਖਿਆ ਹੁੰਦਾ, ਇੱਕ ਛੋਟੀ ਜਿਹੀ ਡੱਬੀ ਬਣੀ ਹੁੰਦੀ ਹੈ, ਉਹਦੇ 'ਤੇ ਲਿਖਿਆ ਹੁੰਦਾ ਹੈ 6 ਮੰਥਸ ਜਾਂ 12 ਮੰਥਸ। ਸੋ ਉਹਦਾ ਭਾਵ ਇਹ ਹੈ ਕਿ ਬਈ ਜਦੋਂ ਤੁਸੀਂ ਡੱਬੀ ਖੋਲ੍ਹਦੀ ਹੈ ਉਸ ਤੋਂ ਬਾਅਦ 6 ਮਹੀਨੇ ਦੇ ਅੰਦਰ ਅੰਦਰ ਜਾਂ 12 ਮਹੀਨੇ ਦੇ ਅੰਦਰ ਅੰਦਰ ਤੁਸੀਂ ਉਹਨੂੰ ਚੀਜ਼ ਨੂੰ ਫਿਨਿਸ਼ ਕਰਨਾ, ਕਿਉਂਕਿ ਉਸ ਤੋਂ ਬਾਅਦ ਉਹ ਐਕਸਪਾਇਰ ਹੋ ਜਾਂਦੀ ਹੈ। ਅਤੇ ਖਰਾਬ ਹੋਣ 'ਤੇ ਉਹਦੇ ਵਿੱਚੋਂ ਅਜੀਬ ਜਿਹੀ ਸਮੈਲ ਆਉਣੀ ਸ਼ੁਰੂ ਹੋ ਜਾਂਦੀ ਹੈ, ਥੋੜ੍ਹਾ ਜਿਹਾ ਪਾਣੀ ਪਾਣੀ ਜਿਹਾ ਆਉਣਾ ਸ਼ੁਰੂ ਹੋ ਜਾਂਦਾ, ਗਾੜ੍ਹਾਪਨ ਜਿਹਾ ਹੋ ਜਾਂਦਾ, ਅਲੱਗ ਅਲੱਗ ਹੋ ਜਾਂਦਾ, ਮਤਲਬ ਪਾਣੀ ਅਲੱਗ ਹੋ ਜਾਂਦਾ, ਓਇਲ ਕਹਿ ਸਕਦੇ ਹਾਂ, ਓਇਲ ਅਲੱਗ ਹੋ ਜਾਂਦਾ, ਅਤੇ ਬਾਕੀ ਜਿਹੜਾ ਕਲੈਂਜ਼ਰ ਹੈ ਜਾਂ ਫਾਊਂਡੇਸ਼ਨ ਹੈ ਉਹ ਅਲੱਗ ਹੋਣੀ ਸ਼ੁਰੂ ਹੋ ਜਾਂਦੀ ਹੈ, ਅਤੇ ਉਹ ਫੇਸ 'ਤੇ ਪ੍ਰੋਪਰਲੀ ਸਪਰੈਡ ਵੀ ਨਹੀਂ ਹੁੰਦੀ। ਸੋ ਇਸ ਤਰੀਕੇ ਦੇ ਨਾਲ ਤੁਹਾਨੂੰ ਪਤਾ ਲੱਗ ਸਕਦਾ। ਅਗਲੀ ਚੀਜ਼ ਆਉਂਦੀ ਹੈ ਬਲੱਸ਼। ਆਹ ਗੱਲਾਂ ਦੇ ਉੱਤੇ ਲਾਲੀ, ਬਲੱਸ਼ਰ। ਵੈਸੇ ਤਾਂ ਸਾਡੇ ਤਾਂ ਬਲੱਸ਼ਰ ਉੱਦੇ ਲੱਗ ਜਾਂਦਾ ਹੁੰਦਾ ਸੀ ਨਿੱਕੇ ਹੁੰਦਿਆਂ ਦੇ, ਜਦੋਂ ਕੋਈ ਹਰਕਤ ਕੀਤੀ 2-4 ਚਪੇੜਾਂ ਪੈਣੀਆਂ ਫੇਸ 'ਤੇ, ਕਿਆ ਬਲੱਸ਼ਰ ਲੱਗਦਾ ਸੀ ਗੱਲਾਂ 'ਤੇ, ਪੁੱਛੋ ਹੀ ਨਾ, ਨੈਚੁਰਲ ਗਲੋ ਆ ਜਾਂਦਾ ਹੁੰਦਾ ਸੀਗਾ। ਸੋ ਬਲੱਸ਼ਰ, ਆਈ ਸ਼ੈਡੋ ਐਂਡ ਸੈਟਿੰਗ ਸਪਰੇ, ਇਹ ਵੀ ਇਹਦੀ ਜਿਹੜੀ ਐਕਸਪਾਇਰੀ ਡੇਟ ਹੈ ਆਲਮੋਸਟ 2-3 ਈਅਰਸ ਹੁੰਦੀ ਹੈ, ਮਤਲਬ 2-3 ਸਾਲ ਇਹ ਚੱਲ ਜਾਂਦੇ ਹੈਗੇ ਆ, ਕਿਉਂਕਿ ਇਹ ਪਾਊਡਰ ਬੇਸਡ ਵਿੱਚ ਹੁੰਦੇ ਹੈਗੇ ਜਾਂ ਕੰਪਰੈਸਡ ਪਾਊਡਰ ਹੁੰਦਾ ਹੈਗਾ। ਸੋ ਉਹਨਾਂ ਕੀ ਹੈਗਾ ਕਿ ਜਦੋਂ ਡਰਾਈ ਹੁੰਦਾ ਇਹ ਕਾਫੀ ਟਾਈਮ ਤੱਕ ਚੱਲ ਜਾਂਦਾ, ਜਿਹੜਾ ਲਿਕੁਇਡ ਬੇਸ ਕੋਈ ਤੁਹਾਡਾ ਮੇਕਅਪ ਦਾ ਹੁੰਦਾ ਉਹਦੇ ਵਿੱਚ ਮੇਨ ਪ੍ਰੋਬਲਮ ਆਉਂਦੀ ਹੈਗੀ ਹੈ। ਜਿਹੜੇ ਪਾਊਡਰਸ ਹੁੰਦੇ ਆ ਜਾਂ ਆਈ ਸ਼ੈਡੋਜ਼ ਵਗੈਰਾ ਹੁੰਦੇ, ਇਹ ਕਾਫੀ ਟਾਈਮ ਤੱਕ ਚੱਲ ਜਾਂਦੇ ਨੇ, ਅਤੇ ਇਹਦੇ ਖਰਾਬ ਹੋਣ ਦਾ ਉਦੋਂ ਪਤਾ ਲੱਗਦਾ ਜਦੋਂ ਉਹਦੇ ਰੰਗ ਜਿਹੜੇ ਨੇ ਫਿੱਕੇ ਪੈਣੇ ਸ਼ੁਰੂ ਹੋ ਜਾਂਦੇ ਨੇ, ਇਹਨਾਂ ਦੇ ਵਿੱਚੋਂ ਵੀ ਕੈਮੀਕਲ ਦੀ ਸਮੈਲ ਆਉਣੀ ਸ਼ੁਰੂ ਹੋ ਜਾਂਦੀ ਹੈ। ਸੋ ਇਹ ਜਦੋਂ ਫੇਸ 'ਤੇ ਲਗਾਉਂਦੇ ਹੋ ਨਾ, ਥੋੜ੍ਹਾ ਜਿਹਾ ਕੇਕੀ ਇਫੈਕਟ ਆਉਂਦਾ, ਮਤਲਬ ਕਿ ਨਾ ਜਿੱਦਾਂ ਕਰੈਕ ਆਉਣੇ ਸ਼ੁਰੂ ਹੋ ਜਾਂਦੇ ਇੱਦਾਂ ਦਾ। ਸੋ ਇੱਕ ਹੋਰ ਚੀਜ਼ ਮੈਂ ਇਹਦੇ ਵਿੱਚ ਜ਼ਰੂਰ ਕਹੂੰਗੀ, ਜਿਹੜਾ ਬ੍ਰੱਸ਼ ਹੈਗਾ ਨਾ, ਬ੍ਰੱਸ਼ ਨੂੰ ਪ੍ਰੋਪਰਲੀ ਸਾਫ਼ ਕਰਨਾ ਚਾਹੀਦਾ ਹੈਗਾ। ਜੇ ਤੁਸੀਂ ਰੈਗੂਲਰ ਯੂਜ਼ ਕਰ ਰਹੇ ਹੋ ਤਾਂ ਹਫ਼ਤੇ ਦੇ ਵਿੱਚ 1 ਵਾਰੀ ਜਾਂ ਹਫ਼ਤੇ 'ਚ 2 ਵਾਰੀ ਜਿਹੜੇ ਆ ਬ੍ਰੱਸ਼ਿਸ ਜਿਹੜੇ ਆ ਤੁਹਾਡੇ ਮੇਕਅਪ ਵਾਲੇ, ਉਹਨਾਂ ਨੂੰ ਜ਼ਰੂਰ ਕਲੀਨ ਕਰਨਾ ਚਾਹੀਦਾ, ਸੈਨੇਟਾਈਜ਼ ਕਰਨਾ ਚਾਹੀਦਾ, ਧੋਣਾ ਚਾਹੀਦਾ, ਤਾਂ ਕਿ ਤੁਹਾਡੇ ਫੇਸ 'ਤੇ ਗੰਦਗੀ ਜਿਹੜੀ ਹੈ ਨਾ ਉਹ ਨਾ ਲੱਗੇ। ਸੋ ਕੁਝ ਹੋਰ ਗੱਲਾਂ ਵੀ ਹੈਗੀਆਂ ਜੋ ਮੈਂ ਦੱਸਣਾ ਚਾਹ ਰਹੀ ਹਾਂ, ਪਰ ਗੀਤ ਆ ਰਿਹਾ ਅਮਰਿੰਦਰ ਗਿੱਲ ਦਾ, ਉਹ ਅਮਰਿੰਦਰ ਗਿੱਲ ਕਹਿ ਰਹੇ ਨੇ ਕਿ ਵੀ ਮੇਰਾ ਗੀਤ ਪਲੇ ਕੀਤਾ ਜਾਵੇ, ਮੇਰੀ ਵਾਰੀ ਹੈ ਬੋਲਣ ਦੀ, ਇੰਦਰਪ੍ਰੀਤ ਚੁੱਪ ਕਰ ਜਾ। ਓਕੇ, ਮੈਂ ਚੁੱਪ ਕਰ ਗਈ।

ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।

ਵੈਲਕਮ ਬੈਕ ਟੂ ਪ੍ਰੋਗਰਾਮ ਹੋਮ ਸਵੀਟ ਹੋਮ। ਤੁਸੀਂ ਇੰਜੋਏ ਕਰ ਰਹੇ ਹੋ ਅਤੇ ਮੈਂ ਗੱਲ ਕਰ ਰਹੀ ਸੀ ਮੇਕਅਪ ਦੀ। ਸੋ ਮੇਕਅਪ ਲਈ ਜਿਹੜੀ ਅਗਲੀ ਚੀਜ਼ ਆਉਂਦੀ ਉਹ ਲਿਪਸਟਿਕ, ਲਿਪ ਗਲੋਸ, ਲਿਪ ਬਾਮ। ਇਹ ਮੋਸਟਲੀ ਜਿਹੜੀ ਹੈਗੀ ਹੈ 1-2 ਸਾਲ ਤੱਕ ਇਹਦੀ ਐਕਸਪਾਇਰੀ ਡੇਟ ਹੁੰਦੀ ਹੈਗੀ ਹੈ। ਲਿਪ ਗਲੋਸ ਜਿਹੜਾ ਹੈਗਾ ਜਾਂ ਲਿਪ ਬਾਮ ਹੈਗੀ ਹੈ ਉਹ 6 ਮਹੀਨੇ ਤੋਂ 12 ਮਹੀਨੇ ਮਤਲਬ 1 ਸਾਲ ਤੱਕ ਐਕਸਪਾਇਰੀ ਡੇਟ ਹੁੰਦੀ ਹੈ। ਬਟ ਕਈ ਵਾਰੀ ਦੇਖਿਆ ਜਾਂਦਾ ਆਪਾਂ ਗਲਤੀ ਦੇ ਨਾਲ ਯੂਜ਼ ਕਰ ਲੈਂਦੇ ਹੈਗੇ, ਉਹਦੇ ਨਾਲ ਹੁੰਦਾ ਕੀ ਹੈ ਬਹੁਤ ਜ਼ਿਆਦਾ ਸਾਈਡ ਇਫੈਕਟ ਕਈ ਵਾਰੀ ਨਹੀਂ ਹੁੰਦਾ, ਬਟ ਕੁਛ ਨਾ ਕੁਛ ਜਿਹੜਾ ਤੁਹਾਡੀ ਸਕਿਨ ਨੂੰ ਹੈ ਖਰਾਬ ਜ਼ਰੂਰ ਕਰ ਦਿੰਦਾ ਹੈਗਾ। ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਕੋਈ ਵੀ ਚੀਜ਼ ਤੁਸੀਂ ਯੂਜ਼ ਕਰਦੇ ਹੋ

0: ਘਰ ਖਰਚੇ ਦੇ ਪੈਸੇ ਦਿਓ ਹਸਬੈਂਡ ਜੀ।
1: ਇਹ ਰਾਸ਼ਨ ਦੇ 15,000, ਸਬਜ਼ੀਆਂ ਦੇ 2,000
0: ਤੇ ਬਿਜਲੀ ਦੇ ਬਿੱਲ ਦੇ।
1: ਹੁਣ 0 ਰੁਪਏ ਕਿਵੇਂ ਦਵਾਂ?
0: ਓਹੋ, ਭੁੱਲੀ ਗਈ ਸੀ, ਹੁਣ ਤਾਂ ਸੋਲਰ ਪੈਨਲ ਲੱਗ ਗਏ ਹੈ ਨਾ, ਤਾਂ ਫੇਰ ਜੋ ਬਾਕੀ ਬਚੇ ਹੋਏ 4,000 ਨੇ ਉਸ ਦੀ ਸ਼ੋਪਿੰਗ ਕਰਨ ਚੱਲੀਏ।
1: ਜ਼ਰੂਰ। ਪੀਐਮ ਸੂਰਿਆ ਘਰ ਮੁਫਤੀ ਬਿਜਲੀ ਯੋਜਨਾ ਜੁੜਨ ਲਈ ਰਜਿਸਟਰ ਕਰੋ pmsuryaghar.gov.in।
2: ਹਰ ਘਰ ਸੂਰਿਆ ਘਰ।
3: ਸਰ, ਤੁਸੀਂ ਪਰਸਨਲ ਲੋਨ ਲੈਣਾ?
4: ਫੇਰ ਤੂੰ ਯਾਰ, ਇਹਨੂੰ ਤਾਂ ਬਲੌਕ ਹੀ ਕਰ ਦੇਣਾ।
3: ਸਰ, ਦੁਬਈ ਦੀ ਫ੍ਰੀ ਟ੍ਰਿਪ।
4: ਇਹਨੂੰ ਵੀ ਬਲੌਕ, ਕਿੰਨਿਆਂ ਨੂੰ ਬਲੌਕ ਕਰੀ ਜਾਵਾਂ ਯਾਰ।
5: ਸਿਰਫ ਫੋਨ ਤੇ ਬਲੌਕ ਕਰਨ ਨਾਲ ਸਪੈਮ ਖਤਮ ਨਹੀਂ ਹੁੰਦਾ, ਹਰ ਵਾਰ ਨਵਾਂ ਨੰਬਰ ਆ ਜਾਂਦਾ ਹੈ।
4: ਤਾਂ ਫਿਰ ਕੀ ਕਰਾਂ?
5: ਕਾਲ ਪਿਕ ਕਰ, ਫਿਰ ਟ੍ਰਾਈ DND ਐਪ ਤੇ ਰਿਪੋਰਟ ਕਰ, ਕੈਟੇਗਰੀ ਸਿਲੈਕਟ ਕਰੋ, ਬੈਂਕਿੰਗ ਟ੍ਰੈਵਲ ਇੰਸ਼ੋਰੈਂਸ ਤੇ ਸਬਮਿਟ ਕਰੋ, ਬਸ ਕੁਝ ਸੈਕਿੰਡਸ ਦਾ ਕੰਮ ਹੈ।
4: ਮਤਲਬ ਸਭ ਦਾ ਸਪੈਮ ਘਟ ਜਾਵੇਗਾ?
5: ਹਾਂ, ਰਿਪੋਰਟ ਮਿਲਦਿਆਂ ਹੀ ਐਕਸ਼ਨ ਹੁੰਦਾ ਹੈ।
6: ਸਿਰਫ ਬਲੌਕ ਨਹੀਂ, ਰਿਪੋਰਟ ਜ਼ਰੂਰ ਕਰੋ। ਟ੍ਰਾਈ DND ਐਪ ਡਾਊਨਲੋਡ ਕਰੋ ਪਲੇ ਸਟੋਰ ਜਾਂ ਐਪ ਸਟੋਰ ਤੋਂ ਤੇ ਰਿਪੋਰਟ ਕਰਨਾ ਸ਼ੁਰੂ ਕਰੋ।
7: ਵੈਲਕਮ ਬੈਕ। 12:31 ਹੋ ਰਹੇ ਨੇ, ਪ੍ਰੋਗਰਾਮ ਚੱਲ ਰਿਹਾ ਹੈ ਹੋਮ ਸਵੀਟ ਹੋਮ, ਮਿੱਠਾ ਘਰ ਮਿੱਠਾ। ਆਹਾਹਾਹਾ, ਇਹੀ ਕਹਿੰਦੇ ਆ ਹੋਮ ਸਵੀਟ ਹੋਮ ਨੂੰ ਪੰਜਾਬੀ 'ਚ, ਹੁਣ ਹੋਰ ਕੀ ਕਹਿੰਦੇ ਆ, ਹੈ ਨਾ? ਹੋਮ ਸਵੀਟ ਹੋਮ ਕਹਿੰਦੇ ਆ, ਮਤਲਬ ਘਰ ਮਿੱਠਾ ਘਰ, ਜ਼ਿਆਦਾ ਮਿੱਠਾ ਹੋ ਗਿਆ। ਵੈਲ, ਮਿੱਠਾ ਤਾਂ ਸਿਹਤ ਲਈ ਹਾਨੀਕਾਰਕ ਹੁੰਦਾ ਹੀ ਹੈ, ਇਹ ਸਾਰਿਆਂ ਨੂੰ ਪਤਾ ਹੀ ਹੈ। ਪਰ ਤੁਹਾਨੂੰ ਪਤਾ ਹੈਗਾ ਕਿ ਜਿਹੜੇ ਕਿਚਨ ਦੇ ਵਿੱਚ ਕੋਕਰੋਚ ਆਉਂਦੇ ਨੇ ਉਹਨਾਂ ਨੂੰ ਵੀ ਮਿੱਠਾ ਪਸੰਦ ਹੁੰਦਾ ਹੈ? ਬਸ ਅਸੀਂ ਇੱਥੇ ਹੀ ਉਹਨਾਂ ਨੂੰ ਫਸਾ ਦੇਣਾ। ਕਿੱਦਾਂ? ਹੁਣ ਸੁਣੋ ਧਿਆਨ ਨਾਲ। ਬੇਕਿੰਗ ਸੋਡਾ, ਜੋ ਤਾਂ ਬੈਸਟ ਹੈਗਾ, ਖਾਣੇ ਦੇ ਵਿੱਚ ਵੀ ਟੇਸਟੀ ਹੁੰਦਾ ਹੈਗਾ ਹੈ, ਅਤੇ ਬਾਕੀ ਕੀੜੇ ਮਕੌੜੇ ਭਜਾਉਣ ਨੂੰ ਵੀ ਬਹੁਤ ਹੀ ਜ਼ਿਆਦਾ ਲਾਹੇਵੰਦ ਹੁੰਦਾ ਹੈ। ਸੋ ਬੇਕਿੰਗ ਸੋਡਾ ਲੈਣਾ ਹੈ, ਉਹਦੇ ਵਿੱਚ ਤੁਸੀਂ ਥੋੜ੍ਹੀ ਜਿਹੀ ਚੀਨੀ ਪਾਣੀ, ਮਤਲਬ ਬਰਾਬਰ ਮਾਤਰਾ ਦੇ ਵਿੱਚ ਦੋਨੋਂ ਚੀਜ਼ਾਂ ਲੈਣੀਆਂ ਹੈ, ਖੰਡ ਐਂਡ ਉਹਦੇ ਨਾਲ ਬੇਕਿੰਗ ਸੋਡਾ। ਖੰਡ ਇਜ਼ ਸ਼ੂਗਰ। ਸੋ ਇਹਨਾਂ ਦੋਨਾਂ ਨੂੰ ਬਰਾਬਰ ਮਾਤਰਾ 'ਚ ਲੈ ਕੇ

ਇਹਨਾਂ ਦਾ ਇੱਕ ਘੋਲ ਤਿਆਰ ਕਰਨਾ। ਬਸ ਉਹ ਜਿਹੜਾ ਘੋਲ ਹੈਗਾ ਕਿਚਨ ਦੇ ਵਿੱਚ ਕਿਤੇ ਕਿਤੇ ਕੋਣੀਆਂ 'ਚ ਪਾ ਦੇਣਾ, ਸਾਰੀ ਸਾਰੀ ਕਿਚਨ 'ਚ ਨਹੀਂ ਪਾਉਣਾ, ਮਿੱਠਾ ਮਿੱਠਾ ਹੋ ਜਾਣਾ। ਵੈਲ ਜਿੱਥੇ ਜਿੱਥੇ ਤੁਹਾਨੂੰ ਲੱਗਦਾ ਸਿੰਕ ਦੇ ਥੱਲੇ ਹੋ ਗਿਆ ਜਾਂ ਫਿਰ ਜਿਹੜੀ ਕਈ ਸ਼ੈਲਫਸ ਹੁੰਦੀ ਆ, ਡਰੋਰਸ ਹੁੰਦੇ ਹੈਗੇ ਆ, ਕਿਤੇ ਕੋਣਿਆਂ ਦੇ ਵਿੱਚ ਹੁੰਦਾ, ਉੱਥੇ ਥੋੜ੍ਹਾ ਥੋੜ੍ਹਾ ਇਹ ਪਾ ਦੇਣਾ ਹੈਗਾ ਸਪਰੇ। ਉਹਦੇ ਨਾਲ ਹੋਏਗਾ ਕੀ, ਕੋਕਰੋਚ ਬੜੇ ਖੁਸ਼ ਹੋ ਕੇ ਆਉਣਗੇ ਵੀ ਵਾਹ ਜੀ ਵਾਹ, ਅੱਜ ਤਾਂ ਦਾਵਤ ਲੱਗੀ ਹੋਈ ਹੈ ਮਿੱਠੇ ਦੀ। ਪਰ ਉਹਨਾਂ ਨੂੰ ਇਹ ਨਹੀਂ ਪਤਾ ਮਿੱਠੇ ਦੇ ਵਿੱਚ ਟਵਿਸਟ ਪਾ ਦਿੱਤਾ ਅਸੀਂ ਬੇਕਿੰਗ ਸੋਡਾ, ਬਸ ਉਹਨੂੰ ਸੁੰਘ ਕੇ ਉਹਨਾਂ ਨੇ ਭੱਜ ਜਾਣਾ ਹੈਗਾ। ਸੋ ਜਿਹੜੇ ਕੋਕਰੋਚ ਨੇ ਉਹਨਾਂ ਨੂੰ ਇਹਦੀ ਸਮੈਲ ਜਿਹੜੀ ਬਹੁਤ ਜ਼ਿਆਦਾ ਤਿੱਖੀ ਲੱਗਦੀ ਹੈ, ਜਿਹਦੇ ਕਰਕੇ ਉਹ ਭੱਜ ਜਾਂਦੇ ਨੇ। ਉਹਨਾਂ ਨੂੰ ਸਮਝ ਆ ਗਿਆ ਕਿ ਵੀ ਜਾਲ 'ਚ ਫਸਾ ਤਾ ਇਹਨਾਂ ਨੇ ਸਾਨੂੰ, ਆਪਣੇ ਆਪ ਜਿਹੜੇ ਕੋਕਰੋਚ ਨੇ ਉਹ ਬਾਹਰ ਨਿਕਲ ਜਾਣਗੇ। ਇੱਕ ਹੋਰ ਚੀਜ਼ ਹੋ ਸਕਦੀ, ਉਹ ਹੈ ਤੇਜ਼ ਪੱਤਾ, ਬੇ ਲੀਫ ਜਿਹਨੂੰ ਕਹਿੰਦੇ, ਉਹਦਾ ਥੋੜ੍ਹਾ ਜਿਹਾ ਪਾਊਡਰ ਬਣਾ ਕੇ ਰੱਖੋ ਪੱਤਿਆਂ ਦਾ, ਅਤੇ ਉਹ ਪਾਊਡਰ ਵੀ ਕੋਰਨਰਸ ਵਿੱਚ ਪਾ ਸਕਦੇ ਹੋ, ਜਿਹਦੇ ਨਾਲ ਕੋਕਰੋਚਿਸ ਨਹੀਂ ਆਉਣਗੇ। ਕਿਉਂਕਿ ਜਦੋਂ ਸਵੇਰੇ ਸਵੇਰੇ ਉੱਠੋ, ਕਿਤੇ ਨਾ ਕਿਤੇ ਜਿੰਨੀ ਮਰਜ਼ੀ ਸਫਾਈ ਰੱਖ ਲਓ, ਫਿਰ ਵੀ ਕਿਤੇ ਨਾ ਕਿਤੇ ਕੁਛ ਨਾ ਕੁਛ ਨਿਕਲ ਕੇ ਆ ਹੀ ਜਾਂਦਾ ਹੈਗਾ। ਸੋ ਹੋ ਸਕੇ ਤਾਂ ਰਾਤ ਨੂੰ ਜਿਹੜਾ ਡਸਟਬਿਨ ਹੈਗਾ ਉਹ ਖਾਲੀ ਕਰਕੇ ਜ਼ਰੂਰ ਸੋਣਾ ਚਾਹੀਦਾ ਹੈਗਾ, ਕਿਉਂਕਿ ਜਿੱਥੇ ਥੋੜ੍ਹਾ ਬਹੁਤ ਖਾਣਾ ਵਗੈਰਾ ਰਹਿ ਜਾਂਦਾ ਹੈ ਜਾਂ ਸ਼ੈਲਫ ਤੁਹਾਡੀ ਗੰਦੀ ਰਹਿ ਜਾਂਦੀ, ਕਿਤੇ ਮਿੱਠਾ ਲੱਗਾ ਕੁਛ, ਕਿਉਂਕਿ ਅੱਜ ਕੱਲ੍ਹ ਗਰਮੀਆਂ ਦਾ ਮੌਸਮ ਹੈ, ਨਿੰਬੂ ਪਾਣੀ ਜਾਂ ਫਿਰ ਸ਼ਰਬਤ ਵਗੈਰਾ ਤਾਂ ਬਣਾਉਂਦੇ ਹੀ ਰਹਿੰਦੇ ਹਾਂ ਅਸੀਂ, ਤਾਂ ਕਿਤੇ ਨਾ ਕਿਤੇ ਕੁਛ ਨਾ ਕੁਛ ਮਿੱਠਾ ਲੱਗਾ ਰਹਿ ਜਾਂਦਾ, ਤਾਂ ਫਿਰ ਕੀੜੀਆਂ ਵੀ ਆ ਜਾਂਦੀਆਂ ਸੈਰ ਕਰਦੀਆਂ, ਅਤੇ ਨਾਲ ਇਹ ਵੀ ਆ ਜਾਂਦੇ ਨੇ। ਸੋ ਬੈਸਟ ਇਹੀ ਹੈਗਾ ਕਿ ਸਫਾਈ ਰਾਤ ਨੂੰ ਕਰਕੇ, ਸੋ ਉਹ ਜਿਹੜਾ ਕੋਕਰੋਚਾਂ ਨੂੰ ਭਜਾਉਣਾ ਹੈ ਤਾਂ ਤੁਸੀਂ ਬੇ ਲੀਫ ਤੇਜ਼ ਪੱਤਾ ਉਹਦਾ ਪਾਊਡਰ ਬਣਾ ਕੇ ਕੋਰਨਰਸ ਵਿੱਚ ਪਾ ਸਕਦੇ ਹੋ, ਇਹਦੇ ਨਾਲ ਉਹ ਭੱਜ ਜਾਣਗੇ। ਐਂਡ ਕਦੀ ਕਦੀ ਹੋ ਸਕੇ ਤਾਂ ਨਾ ਇੱਕ ਸਪਰੇਅ ਰੈਡੀ ਕਰ ਲਓ, ਪਰ ਆਲ ਪਰਪਸ ਕਲੀਨਰ ਇਹਨੂੰ ਅਸੀਂ ਕਹਿ ਸਕਦੇ ਹੈਗੇ ਹਾਂ, ਜਿਹੜਾ ਕਿ ਅਸੀਂ ਕਈ ਵਾਰੀ ਕੈਮੀਕਲਸ ਬਾਹਰੋਂ ਲੈ ਕੇ ਆਉਂਦੇ ਹਾਂ ਨਾ, ਸਪਰੇਅ ਵਾਲੀਆਂ ਬੋਟਲਾਂ, ਨੀਲੇ ਰੰਗ ਦਾ ਹੈ ਨਾ, ਨੀਲੇ ਰੰਗ ਦਾ ਸਪਰੇਅ ਬੋਟਲ 'ਚ ਆਉਂਦਾ ਹੈਗਾ, ਹੋਰ ਵੀ ਅਲੱਗ ਅਲੱਗ ਰੰਗਾਂ ਦੇ ਆਉਂਦੇ ਨੇ, ਜਿਹਨਾਂ ਨਾਲ ਸਪਰੇਅ ਕਰੋ ਅਤੇ ਸਾਰਾ ਕਿਚਨ ਕਲੀਨ ਹੋ ਜਾਂਦਾ। ਸੋ ਬੈਸਟ ਇਹੀ ਹੈ, ਥੋੜ੍ਹਾ ਜਿਹਾ ਕੋਸਾ ਪਾਣੀ ਲਓ, ਉਸੇ ਬਰਾਬਰ ਮਾਤਰਾ ਦੇ ਵਿੱਚ, ਜੇ ਇੱਕ ਕੱਪ ਕੋਸਾ ਪਾਣੀ ਲੈ ਰਹੇ ਹੋ ਤਾਂ ਇੱਕ ਕੱਪ ਸਿਰਕਾ ਲੈਣਾ ਹੈਗਾ, ਉਹਨੂੰ ਮਿਕਸ ਕਰੋ, ਉਹਦੇ ਵਿੱਚ ਥੋੜ੍ਹਾ ਜਿਹਾ ਲਿਕੁਇਡ ਸੋਪ ਪਾ ਲਓ ਅਤੇ ਹਲਕਾ ਜਿਹਾ ਨਿੰਬੂ ਵੀ ਤੁਸੀਂ ਪਾ ਸਕਦੇ ਹੋ, ਐਂਡ ਉਹਦੇ ਨਾਲ ਤੁਸੀਂ ਪਾਉਣਾ ਹੈਗਾ ਬੇਕਿੰਗ ਸੋਡਾ, ਮੈਂ ਕਹਿ ਤਾ ਪਹਿਲਾਂ, ਚਲੋ ਬੇਕਿੰਗ ਸੋਡਾ ਨਾਲ ਹੀ ਨਾਲ ਸਿਰਕਾ ਨਾਲ ਹੀ ਨਾਲ ਪਾਣੀ ਅਤੇ ਥੋੜ੍ਹਾ ਜਿਹਾ ਨਿੰਬੂ ਅਤੇ ਜੋ ਵੀ ਤੁਹਾਡਾ ਲਿਕੁਇਡ ਹੈਂਡ ਵਾਸ਼ ਹੁੰਦਾ ਜਾਂ ਕੋਈ ਵੀ ਜਿਹੜਾ ਤੁਸੀਂ ਘਰ ਰੱਖਿਆ ਹੈਗਾ ਸਫਾਈ ਕਰਨ ਦੇ ਲਿਕੁਇਡ ਸੋਪ, ਉਹਦੇ ਵਿੱਚ ਪਾਉਣਾ, ਇਹਨੂੰ ਸ਼ੇਕ ਕਰੋ, ਐਂਡ ਤੁਹਾਡੀ ਸਪਰੇਅ ਰੈਡੀ ਹੈ। ਕਿਉਂਕਿ ਜਦੋਂ ਅਸੀਂ ਬਾਹਰੋਂ ਕੈਮੀਕਲਸ ਲੈ ਕੇ ਆਉਂਦੇ ਹਾਂ ਆਪਣੀ ਕਿਚਨ ਦੀ ਸ਼ੈਲਫ 'ਤੇ ਉਹਨੂੰ ਪਾਉਂਦੇ ਹਾਂ, ਉਹਦਾ ਕਿਤੇ ਨਾ ਕਿਤੇ ਕੈਮੀਕਲ ਇਫੈਕਟ ਤਾਂ ਰਹਿ ਹੀ ਜਾਂਦਾ ਹੈ। ਸੋ ਇਹ ਘਰ ਦਾ ਬਣਿਆ ਹੋਇਆ ਆਲ ਪਰਪਸ ਕਲੀਨਰ ਤੁਸੀਂ ਯੂਜ਼ ਕਰ ਸਕਦੇ ਹੋ, ਇਹਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੈਗਾ। ਦੇਖਿਆ, ਮੈਂ ਕਿਹਾ ਸੀ ਨਾ ਨੋਟ ਕਰਨ ਵਾਲੀਆਂ ਗੱਲਾਂ ਦੱਸੂੰਗੀ ਤੁਹਾਨੂੰ, ਮੈਨੂੰ ਪਤਾ ਤੁਸੀਂ ਨੋਟ ਕਰ ਲਿਆ ਹੈਗਾ ਅਤੇ ਨਾਲ ਨਾਲ ਇੰਜੋਏ ਵੀ ਕਰ ਲਓ ਗੀਤ ਹੁਣ ਹਰਭਜਨ ਮਾਨ ਦੀ ਆਵਾਜ਼ ਵਿੱਚ।

ਵੈਲਕਮ ਬੈਕ ਫਰੈਂਡਸ, ਪ੍ਰੋਗਰਾਮ ਹੋਮ ਸਵੀਟ ਹੋਮ, ਅਤੇ ਹੁਣ ਵਾਰੀ ਆ ਗਈ ਹੈ ਜੀ ਰੈਸਪੀ ਦੀ। ਤੁਸੀਂ ਸੋਚ ਰਹੇ ਹੋਗੇ ਵੀ ਅੱਜ ਕੀ ਬਣਾਇਆ ਜਾਵੇ। ਇੰਨੀ ਦੇਰ ਦੇ ਅਸੀਂ ਹੁਣ ਸਫਾਈ ਤਾਂ ਕਰ ਹੀ ਲਈਏ ਕਿਚਨ ਦੀ, ਹੁਣ ਉਹਦੇ ਵਿੱਚ ਕੁਛ ਅੱਜ ਮਿੱਠਾ ਬਣਾਇਆ ਜਾਵੇ। ਆਹਾ, ਮਜ਼ਾ ਆ ਗਿਆ ਨਾ ਸੁਣ ਕੇ। ਪਰ ਇਹਦੇ ਵਿੱਚ ਜਿਹੜਾ ਮਿੱਠਾ ਹੈ ਨਾ, ਉਹ ਖੰਡ ਨਹੀਂ ਹੈ, ਚੀਨੀ ਨਹੀਂ ਹੈ, ਉਹਦੇ ਵਿੱਚ ਅਸੀਂ ਯੂਜ਼ ਕਰਾਂਗੇ ਖਜੂਰ, ਡੇਟਸ। ਸੋ ਇਹਨੂੰ ਕਹਿੰਦੇ ਨੇ ਓਟਸ ਡੇਟ ਪੁਡਿੰਗ। ਇਹਦੇ ਵਿੱਚ ਓਟਸ ਵੀ ਹੈ, ਡੇਟਸ ਵੀ ਹੈ। ਸੋ ਦੋਨੋਂ ਚੀਜ਼ਾਂ ਹੈਲਦੀ ਆ ਅਤੇ ਖਾਣ ਵਿੱਚ ਵੀ ਬਹੁਤ ਟੇਸਟੀ ਹੈ, ਐਂਡ ਤੁਹਾਨੂੰ ਮਜ਼ਾ ਵੀ ਬਹੁਤ ਆਏਗਾ। ਕਿਉਂਕਿ ਖਾਣਾ ਖਾਣ ਤੋਂ ਬਾਅਦ ਕਈ ਵਾਰੀ ਦਿਲ ਹੀ ਕਰਿਆ ਆਉਂਦਾ ਹੈ ਕਿ ਕੁਛ ਮਿੱਠਾ ਖਾਧਾ ਜਾਵੇ। ਫਿਰ ਸੋਚਿਆ ਜਾਂਦਾ ਹੈ ਕਿ ਕੀ ਮੰਗਾਇਆ ਜਾਵੇ। ਆਈਸਕ੍ਰੀਮ ਮੰਗਾ ਲੈਂਦੇ ਹਾਂ, ਫਰੂਟ ਕਰੀਮ ਮੰਗਾ ਲੈਂਦੇ ਹਾਂ, ਮਿਲਕ ਬਦਾਮ ਮੰਗਾ ਲੈਂਦੇ ਹਾਂ, ਰਬੜੀ ਮੰਗਾ ਲੈਂਦੇ ਹਾਂ, ਰਸ ਮਲਾਈ। ਆਹ, ਮਜ਼ਾ ਆ ਗਿਆ ਨਾ ਮੂੰਹ 'ਚ, ਪਾਣੀ ਆ ਗਿਆ। ਓਹੋ, ਮੈਨੂੰ ਵੀ ਬਹੁਤ ਭੁੱਖ ਲੱਗੀ ਹੈ। ਵੈਲ, ਜਿਹੜਾ ਸਮਾਂ ਹੈ ਨਾ, ਉਹ ਕਹਿ ਰਿਹਾ ਹੈ ਕਿ ਲਾਈਨ 'ਤੇ ਆ ਜਾਓ ਜ਼ਰਾ, ਹੁਣ ਰੈਸਪੀ ਦੀ ਵਾਰੀ ਆ ਗਈ। ਓਕੇ, ਸੋ ਨੋਟ ਕਰੋ ਇਹਦੇ ਇਨਗਰੀਡੀਐਂਟਸ ਕਿ ਓਟਸ ਡੇਟ ਪੁਡਿੰਗ ਤੁਸੀਂ ਕਿੱਦਾਂ ਬਣਾ ਸਕਦੇ ਹੋ। ਬਣਾਉਣੀ ਵੀ ਬਹੁਤ ਆਸਾਨ ਹੈ, ਜਲਦੀ ਬਣ ਜਾਂਦੀ ਹੈ। ਇਹਦੇ ਲਈ ਚਾਹੀਦੇ ਨੇ ਓਟਸ 1/2 ਕੱਪ, ਨਾਰੀਅਲ ਦਾ ਦੁੱਧ 3/4 ਕੱਪ, ਦਾਲਚੀਨੀ ਪਾਊਡਰ 1/4 ਛੋਟਾ ਚਮਚ, ਅਤੇ ਖਜੂਰ ਚਾਹੀਦੇ। ਉਹਦੇ ਵਿੱਚੋਂ ਤੁਸੀਂ ਜਿਹੜੀਆਂ ਗੁੱਠਲੀਆਂ ਹੈਗੀਆਂ, ਉਹਦੀਆਂ ਜਿਹੜੀਆਂ ਗਿਟਕਾਂ ਹੈਗੀਆਂ, ਉਹਨਾਂ ਨੂੰ ਕੱਢ ਦੇਣਾ ਹੈਗਾ, ਅਤੇ 20 ਕੁ ਗ੍ਰਾਮ ਕੱਟੇ ਹੋਏ ਖਜੂਰ ਤੁਹਾਨੂੰ ਚਾਹੀਦੇ, ਉਹ 'ਚੋਂ ਗਿਟਕਾਂ ਕੱਢ ਦੇਣੀਆਂ ਹੈਗੀਆਂ। ਉਸ ਤੋਂ ਬਾਅਦ ਨਾਲ ਚਾਹੀਦੇ ਨੇ ਅਖਰੋਟ, 4-5, ਉਹਨਾਂ ਨੂੰ ਵੀ ਕੱਟ ਲੈਣਾ ਹੈਗਾ, ਅਤੇ ਪਾਣੀ ਦਾ 1 ਕੱਪ। ਦੇਖੋ ਕਿੰਨੇ ਥੋੜ੍ਹੇ ਜਿਹੇ ਇਨਗਰੀਡੀਐਂਟਸ ਹੈਗੇ ਆ, ਹੋਰ ਕਿੰਨੇ ਈਜ਼ਲੀ ਇਹਨੇ ਬਣ ਜਾਣਾ ਹੈਗਾ। ਇੱਕ ਵਾਰੀ ਫਿਰ ਦੱਸ ਦੇਵਾਂ, ਓਟਸ, ਨਾਰੀਅਲ ਦਾ ਦੁੱਧ, ਦਾਲਚੀਨੀ ਪਾਊਡਰ, ਖਜੂਰ ਐਂਡ ਅਖਰੋਟ ਅਤੇ ਨਾਲ ਪਾਣੀ। ਸਾਰੀਆਂ ਚੀਜ਼ਾਂ ਲੈ ਲਈਆਂ, ਹੁਣ ਇਹਨੂੰ ਬਣਾਉਣਾ ਕਿਸ ਤਰੀਕੇ ਦੇ ਨਾਲ ਹੈ ਉਹ ਮੈਂ ਤੁਹਾਨੂੰ ਦੱਸੂੰਗੀ ਇਸ ਗੀਤ ਤੋਂ ਬਾਅਦ। ਅਤੇ ਮੈਂ ਸੋਚ ਰਹੀ ਹੈ ਇੱਕ ਇੰਸਟੈਂਟ ਰੈਸਪੀ ਵੀ ਤੁਹਾਨੂੰ ਦੱਸਾਂ ਇਸ ਰੈਸਪੀ ਤੋਂ ਬਾਅਦ। ਇੰਸਟੈਂਟ ਹੈ ਇਸ ਲਈ ਜਲਦੀ ਜਲਦੀ ਫਟਾਫਟ ਬਣਨ ਵਾਲੀ ਹੋਏਗੀ, ਹੈ ਨਾ। ਅਤੇ ਫਿਲਹਾਲ ਦੀ ਕੜੀ ਓਟਸ ਡੇਟ ਪੁਡਿੰਗ ਜਿਹੜੀ ਹੈ ਉਹ ਕਿੱਦਾਂ ਬਣਾਉਣੀ ਹੈਗੀ ਹੈ ਉਹ ਮੈਂ ਤੁਹਾਨੂੰ ਦੱਸੂੰਗੀ। ਸਮੱਗਰੀ ਤੁਹਾਨੂੰ ਮੈਂ ਲਿਖਵਾ ਦਿੱਤੀ ਹੈ, ਹੁਣ ਵੇਟ ਕਰੋ, ਗੀਤ ਸੁਣੋ, ਦੈਨ ਉਸ ਤੋਂ ਬਾਅਦ ਦੱਸੂੰਗੀ ਇਹਨੂੰ ਬਣਾਉਣਾ ਕਿਸ ਤਰ੍ਹਾਂ।

ਦੋਸਤੋ ਮੈਂ ਤੁਹਾਨੂੰ ਕਿਹਾ ਸੀ ਓਟਸ ਡੇਟ ਪੁਡਿੰਗ ਕਿਸ ਤਰ੍ਹਾਂ ਬਣਾਉਣੀ ਆ, ਹੁਣ ਉਹ ਬਣਾਉਣੀ ਕਿੱਦਾਂ ਹੈ ਤੁਹਾਨੂੰ ਇੰਗਰੀਡੀਐਂਟਸ ਦੱਸ ਦਿੱਤੇ ਆ। ਸਭ ਤੋਂ ਪਹਿਲਾਂ ਇੱਕ ਪੈਨ ਲੈਣਾ, ਪੈਨ ਥੋੜ੍ਹਾ ਡੂੰਘਾ ਹੋਵੇ ਤਾਂ ਮਤਲਬ ਕਾਫੀ ਡੀਪ ਹੋਵੇ ਅਤੇ ਵਧੀਆ ਰਹੇਗਾ। ਉਹਦੇ ਵਿੱਚ ਪਾਣੀ ਉਬਾਲਣਾ, ਪਾਣੀ ਉਬਾਲ ਕੇ ਉਹਦੇ ਵਿੱਚ ਓਟਸ ਮਿਲਾਉਣੇ ਹੈਗੇ ਆ ਅਤੇ ਉਹਨੂੰ ਸਲੋਅ ਰੱਖਣਾ ਅਤੇ ਲਗਾਤਾਰ ਹਿਲਾਉਂਦੇ ਰਹਿਣਾ ਹੈਗਾ। ਜਦੋਂ ਉਹ ਬਿਲਕੁਲ ਗਾੜਾ ਹੋ ਜਾਏ, ਓਟਸ ਗਾੜੇ ਹੋ ਜਾਣ, ਫਿਰ ਉਹਦੇ ਵਿੱਚ ਤੁਸੀਂ ਦੁੱਧ ਮਿਲਾਉਣਾ ਹੈਗਾ, ਦਾਲਚੀਨੀ ਅਤੇ ਖਜੂਰ ਪਾਉਣਾ। ਫਿਰ ਉਹਨਾਂ ਨੂੰ ਕੁਛ ਸੈਕਿੰਡਸ ਲਈ ਉਹਨੂੰ ਪਕਾਉਣਾ ਹੈ। ਤੁਹਾਡੀ ਪੁਡਿੰਗ ਤਿਆਰ ਹੈ। ਇਹਨੂੰ ਬੋਲ ਵਿੱਚ ਪਾ ਕੇ ਸਰਵ ਕਰ ਸਕਦੇ ਹੋ, ਜਾਂ ਫਿਰ ਤੁਸੀਂ ਇਹਨੂੰ ਠੰਡਾ ਖਾਣਾ ਪਸੰਦ ਕਰਦੇ ਹੋ ਤਾਂ ਫਿਰ ਇਹਨੂੰ ਠੰਡਾ ਰੱਖ ਦਿਉ ਥੋੜ੍ਹੇ ਟਾਈਮ ਹੋਰ। ਜਦੋਂ ਤੁਸੀਂ ਇਹਨੂੰ ਸਰਵ ਕਰਨਾ ਹੈ ਤਾਂ ਇਹਦੇ ਉੱਤੇ

ਅਖਰੋਟ ਕੱਟ ਕੇ ਗਾਰਨਿਸ਼ ਦੇ ਤੌਰ 'ਤੇ ਪਾ ਸਕਦੇ ਹਾਂ, ਥੋੜ੍ਹੇ ਜਿਹੇ ਖਜੂਰ ਵੀ ਪਾ ਸਕਦੇ ਹਾਂ। ਹੁਣ ਇਹਦੇ ਵਿੱਚ ਨਾ ਇੱਕ ਥੋੜ੍ਹੀ ਜਿਹੀ ਦਿੱਕਤ ਆ ਰਹੀ ਹੋਏਗੀ, ਤੁਸੀਂ ਸੋਚੋਗੇ ਵੀ ਨਾਰੀਅਲ ਦਾ ਦੁੱਧ ਔਖਾ ਕੰਮ ਹੋ ਜਾਣਾ ਹੈ। ਕੋਈ ਗੱਲ ਨਹੀਂ ਜੀ, ਉਸ ਜਗ੍ਹਾ ਤੁਸੀਂ ਨੋਰਮਲ ਦੁੱਧ ਜਿਹੜਾ ਹੈ ਉਹ ਵੀ ਯੂਜ਼ ਕਰ ਸਕਦੇ ਹੋ। ਸੋ ਇੰਨਾ ਸੌਖਾ ਹੈ ਬਣਾਉਣਾ, ਹੈਲਦੀ ਦਾ ਹੈਲਦੀ ਹੋ ਗਿਆ, ਇੰਸਟੈਂਟ ਤਰੀਕੇ ਦੇ ਨਾਲ ਰੈਡੀ ਹੋ ਜਾਂਦਾ ਹੈਗਾ ਅਤੇ ਸਿਹਤ ਲਈ ਅੱਛਾ ਹੈ, ਬੱਚਿਆਂ ਲਈ ਵੀ ਅੱਛਾ ਹੈ, ਮਿੱਠੇ ਦਾ ਮਿੱਠਾ ਹੋ ਗਿਆ, ਹੋਰ ਉਹ ਇੱਦਾਂ ਦਾ ਮਿੱਠਾ ਨਹੀਂ ਹੈ ਜਿਹੜਾ ਕਿ ਤੁਹਾਡੇ ਸਰੀਰ ਨੂੰ ਨੁਕਸਾਨ ਕਰੇਗਾ। ਅੱਛਾ ਲੱਗਿਆ, ਮੈਨੂੰ ਪਤਾ ਬਹੁਤ ਅੱਛਾ ਲੱਗਿਆ ਤੁਹਾਨੂੰ। ਸੋ ਆਹ ਪੁਡਿੰਗ ਤੁਸੀਂ ਬਣਾ ਕੇ ਖਾਇਓ ਅਤੇ ਤੁਹਾਨੂੰ ਬਹੁਤ ਹੀ ਜ਼ਿਆਦਾ ਅੱਛਾ ਲੱਗੇਗਾ। ਵੈਲ, ਮੇਰੇ ਦਿਮਾਗ 'ਚ ਇੱਕ ਹੋਰ ਆਈਡੀਆ ਆ ਰਿਹਾ ਸੀ, ਮੈਂ ਕਿਹਾ ਥੋੜ੍ਹਾ ਜਾਂਦੇ ਜਾਂਦੇ ਇੱਕ ਹੋਰ ਇੰਸਟੈਂਟ ਰੈਸਪੀ ਦੱਸ ਦਿੰਦੀ ਹਾਂ ਜਿਹੜੀ ਕਿ ਜਲਦੀ ਖਰਾਬ ਨਹੀਂ ਹੁੰਦੀ ਹੈ ਅਤੇ ਫਟਾਫਟ ਤੁਸੀਂ ਕੋਈ ਵੀ ਡਰਿੰਕ ਰੈਡੀ ਕਰ ਸਕਦੇ ਹੋ, ਚਾਹੇ ਉਹ ਨਿੰਬੂ ਪਾਣੀ ਹੈ, ਚਾਹੇ ਉਹ ਲੱਸੀ, ਛਾਛ, ਐਨੀਥਿੰਗ, ਦਹੀਂ ਵੀ, ਦਹੀਂ ਦੇ ਵਿੱਚ ਵੀ ਪਾ ਕੇ ਉਹਨੂੰ ਖਾ ਸਕਦੇ ਆ, ਇੰਨਾ ਜ਼ਿਆਦਾ ਟੇਸਟੀ ਹੁੰਦਾ ਹੈ। ਉਹ ਕਿਊਬਸ ਬਣਾਵਾਂਗੇ ਆਪਾਂ। ਸੋ ਗ੍ਰੀਨ ਐਂਡ ਹੈਲਦੀ ਕਿਊਬਸ ਬਣਾਉਣੇ ਆ, ਉਹਨਾਂ ਲਈ ਚਾਹੀਦਾ ਕੀ ਹੈ? ਪੁਦੀਨਾ, ਨੋਟ ਕਰ ਲਓ, ਪੁਦੀਨਾ, ਹਰਾ ਧਨੀਆ, ਪੱਤੇ ਵਾਲਾ, ਸੁੱਕਾ ਨਹੀਂ, ਪੁਦੀਨਾ, ਧਨੀਆ, ਅਦਰਕ, ਛੋਟਾ ਪੀਸ ਚਾਹੀਦਾ, ਜ਼ਿਆਦਾ ਨਹੀਂ ਚਾਹੀਦਾ, ਕਾਲਾ ਨਮਕ, ਰੋਸਟਿਡ ਉਹ ਜਿਹੜਾ ਜੀਰਾ ਪਾਊਡਰ ਹੁੰਦਾ ਉਹ ਚਾਹੀਦਾ, ਹਰੀ ਮਿਰਚ, ਨੋਰਮਲ ਨਮਕ ਵੀ ਚਾਹੀਦਾ ਹੈਗਾ, ਹੀਂਗ ਚਾਹੀਦੀ ਹੈ। ਇੱਕ ਵਾਰੀ ਫਿਰ ਨੋਟ ਕਰ ਲਓ, ਧਨੀਆ, ਪੁਦੀਨਾ, ਅਦਰਕ, ਕਾਲਾ ਨਮਕ, ਨੋਰਮਲ ਨਮਕ ਇਹ ਸਵਾਦ ਅਨੁਸਾਰ, ਰੋਸਟਿਡ ਜੀਰਾ ਪਾਊਡਰ ਅਤੇ ਹਰੀ ਮਿਰਚ, ਥੋੜ੍ਹੀ ਜਿਹੀ ਪਾਣੀ, ਜ਼ਿਆਦਾ ਨਹੀਂ। ਜੇ ਤੁਸੀਂ ਹਰੀ ਮਿਰਚ ਅਵੋਇਡ ਕਰਨੀ ਹੈ ਤਾਂ ਕਾਲੀ ਮਿਰਚ ਉਹਦੇ ਵਿੱਚ ਪਾ ਸਕਦੇ ਹੋ, ਅਤੇ ਹੀਂਗ। ਸੋ ਇਹਨਾਂ ਨੂੰ ਅੱਛੀ ਤਰੀਕੇ ਦੇ ਨਾਲ ਬਲੈਂਡ ਕਰਕੇ ਇਹਨਾਂ ਦੀ ਜਿਹੜੀ ਪੇਸਟ ਬਣ ਜਾਏਗੀ ਨਾ, ਉਹ ਪੇਸਟ ਨੂੰ ਤੁਸੀਂ ਆਈਸ ਟ੍ਰੇ ਹੁੰਦੀ ਹੈ ਨਾ, ਬਰਫ਼ ਵਾਲੀ ਟ੍ਰੇ, ਉਹਦੇ ਵਿੱਚ ਪਾ ਦਿਓ ਅਤੇ ਇਹਨੂੰ ਫਰੀਜ਼ ਕਰ ਦਿਓ। ਔਰ ਜਦੋਂ ਇਹ ਫਰੀਜ਼ ਹੋ ਗਏ, ਤੁਸੀਂ ਇੱਕ ਨਿੰਬੂ ਪਾਣੀ ਰੈਡੀ ਕੀਤਾ ਹੈਗਾ, ਪਾਣੀ ਲਿਆ, ਉਹਦੇ ਵਿੱਚ ਇੱਕ ਕਿਊਬ ਪਾਇਆ, ਹਲਕਾ ਜਿਹਾ ਨਿੰਬੂ ਪਾਇਆ, ਐਂਡ ਤੁਹਾਡਾ ਮਸਾਲੇਦਾਰ ਮਜ਼ੇਦਾਰ ਨਿੰਬੂ ਪਾਣੀ ਤਿਆਰ ਹੈ। ਜੇ ਛਾਛ ਜਾਂ ਲੱਸੀ ਕੁਛ ਬਣਾ ਰਹੇ ਹੋ ਤਾਂ ਇਹ ਉਹਦੇ ਵਿੱਚ ਇੱਕ ਕਿਊਬ ਜਾਂ ਦੋ ਕਿਊਬ ਪਾ ਦਿਓ, ਰੈਡੀ ਟੂ ਡਰਿੰਕ। ਇਸ ਤਰੀਕੇ ਦੇ ਨਾਲ ਇੰਸਟੈਂਟ ਰੈਸਪੀ ਜ਼ਰੂਰ ਰੱਖਣੀ ਚਾਹੀਦੀ ਹੈ, ਇੱਕ ਤਾਂ ਰਿਫਰੈਸ਼ਿੰਗ ਫਲੇਵਰ ਹੈਗਾ ਇਹਦਾ ਅਤੇ ਤੁਹਾਨੂੰ ਵੀ ਬਹੁਤ ਹੀ ਜ਼ਿਆਦਾ ਅੱਛਾ ਲੱਗੇਗਾ ਪੀ ਕੇ। ਸੋ ਅੱਜ ਤਾਂ ਦੋ ਰੈਸਪੀਜ਼ ਹੋ ਗਈਆਂ, ਇੱਕ ਮਿੱਠੀ ਅਤੇ ਇੱਕ ਚਟਪਟੀ। ਸੋ ਇੰਜੋਏ ਕਰੋ ਰੈਸਪੀਜ਼ ਅਤੇ ਮੈਨੂੰ ਦੇ ਦਿਓ ਹੁਣ ਇਜਾਜ਼ਤ, ਪ੍ਰੋਗਰਾਮ ਹੋਮ ਸਵੀਟ ਹੋਮ ਇੱਥੇ ਹੀ ਖਤਮ ਕਰਨ ਦੀ, ਪਰ ਜਾਣਾ ਕਿਤੇ ਨਹੀਂ ਕਿਉਂਕਿ ਅਗਲਾ ਗੀਤ ਜਿਹੜਾ ਉਹ ਮੈਂ ਪਲੇ ਕਰਨ ਲੱਗੀ ਹਾਂ, ਐਂਡ ਉਸ ਤੋਂ ਬਾਅਦ ਪ੍ਰੋਗਰਾਮ 1 ਵਜੇ ਮਿੱਠੇ ਮੈਲੋਡੀਜ਼ ਲੈ ਕੇ ਹਾਜ਼ਰ ਹੋਊਂਗੀ। ਹੁਣ ਤੁਸੀਂ ਇਹ ਗੀਤ ਸੁਣ ਕੇ ਆਰਾਮ ਨਾਲ ਕਾਪੀ ਪੈਨਸਲ ਸਾਈਡ 'ਤੇ ਰੱਖ ਦਿਓ, ਸਿਰਫ ਅਤੇ ਸਿਰਫ ਇੰਜੋਏ ਕਰੋ ਅਗਲਾ ਮਿੱਡੇ ਮੈਲੋਡੀਜ਼ ਪ੍ਰੋਗਰਾਮ। ਸੋ ਆ ਰਿਹਾ ਜੀ ਸਹੋਤਾਜ਼ ਦੀ ਆਵਾਜ਼ ਵਿੱਚ ਇਹ ਗੀਤ।

ਦੁਪਹਿਰ ਦੇ 1 ਵਜ ਰਹੇ ਨੇ ਹੁਣ ਤੁਸੀਂ FM ਰੇਨਬੋ 102.7 ਮੈਗਾਹਰਟਸ ਦੇ ਨਾਲ ਨਾਲ 103.6 ਮੈਗਾਹਰਟਸ ਦੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸ਼ਰੋਤਿਆਂ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ ਅਤੇ ਪੇਸ਼ ਹੈ ਪ੍ਰੋਗਰਾਮ ਮਿਡ ਡੇ ਮੈਲੋਡੀਜ਼।

ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਡੇ ਮੈਲੋਡੀਜ਼ ਲੈ ਕੇ ਮੈਂ ਇੰਦਰਪ੍ਰੀਤ ਸਿਰਾ ਹਾਜ਼ਰ ਹਾਂ ਜੀ ਤੁਹਾਡੇ ਆਪਣੇ ਫੇਵਰੇਟ ਚੈਨਲਸ 102.7 ਮੈਗਾਹਰਟਸ FM ਰੇਨਬੋ 'ਤੇ ਅਤੇ ਨਾਲ ਹੀ ਨਾਲ 103.6 ਮੈਗਾਹਰਟਸ ਆਕਾਸ਼ਵਾਣੀ ਅੰਮ੍ਰਿਤਸਰ 'ਤੇ। 1:00 ਹੈ ਜੀ, ਪ੍ਰੋਗਰਾਮ ਵੀ ਸ਼ੁਰੂ ਹੋ ਗਿਆ, ਗੀਤ ਮੇਰੇ ਕੋਲ ਬਿਲਕੁਲ ਤਿਆਰ ਬਰ ਤਿਆਰ ਨੇ, ਬਸ ਤੁਸੀਂ ਆਰਾਮ ਨਾਲ ਬੈਠ ਕੇ ਇੰਜੋਏ ਕਰੋ ਸੋਹਣੇ ਸੋਹਣੇ ਗੀਤ। ਪਹਿਲਾ ਗੀਤ ਆ ਰਿਹਾ, ਕਿਹਨਾਂ ਦੀ ਆਵਾਜ਼ ਵਿੱਚ ਹੈ ਹੁਣ ਹੀ ਨਹੀਂ ਦੱਸੂੰਗੀ, ਹਲੇ ਸਿਰਫ ਸ਼ੁਰੂਆਤ ਹੋਈ ਹੈ ਪ੍ਰੋਗਰਾਮ ਦੀ, ਹਲੇ ਸਿਰਫ ਗੀਤ ਇੰਜੋਏ ਕਰੋ।

ਪਰਵਰਿਸ਼ ਫਿਲਮ ਦਾ ਗੀਤ ਹੁਣੀ ਤੁਸੀਂ ਸੁਣਿਆ, ਆਸ਼ਾ ਭੋਸਲੇ, ਆਰਤੀ ਮੁਖਰਜੀ ਅਤੇ ਸ਼ੈਲਿੰਦਰ ਦੀ ਆਵਾਜ਼ ਦੇ ਵਿੱਚ। ਬਸ ਤੂੰ ਇਤਨੀ ਸੀ ਮੁਹੱਬਤ ਨਿਭਾ ਦੇ, ਬਸ ਤੂੰ ਇਤਨੀ ਸੀ ਮੁਹੱਬਤ ਨਿਭਾ ਦੇ ਕਿ ਜਬ ਮੈਂ ਰੂਠੂੰ ਤੋ ਤੂੰ ਮੁਝੇ ਮਨਾ ਲੇ।

ਵੈਲਕਮ ਬੈਕ। ਟਾਈਮ ਹੋ ਰਿਹਾ ਜੀ 1:16, ਪ੍ਰੋਗਰਾਮ ਚੱਲ ਰਿਹਾ ਮਿੱਜੇ ਮੈਲੋਡੀਜ਼ ਤੁਹਾਡੇ ਆਪਣੇ ਫੇਵਰੇਟ ਚੈਨਲਸ 102.7 ਮੈਗਾਹਰਟਜ਼ FM ਰੇਨਬੋ 'ਤੇ ਅਤੇ ਨਾਲ ਨਾਲ 103.6 ਮੈਗਾਹਰਟਜ਼ ਆਕਾਸ਼ਵਾਣੀ ਅੰਮ੍ਰਿਤਸਰ 'ਤੇ, ਅਤੇ ਮੈਂ ਇੰਦਰਪ੍ਰੀਤ ਸਿਰਾ। ਬ੍ਰੇਕ 'ਤੇ ਜਾਣ ਤੋਂ ਪਹਿਲਾਂ ਜਿਹੜਾ ਗੀਤ ਇੰਜੋਏ ਕੀਤਾ ਉਹ ਫਿਲਮ ਦਾ ਨਾਮ ਸੀ ਸ਼ਾਨ, ਅਤੇ ਗੀਤ ਨੂੰ ਆਵਾਜ਼ ਦਿੱਤੀ ਸੀ ਕਿਸ਼ੋਰ ਕੁਮਾਰ, ਆਸ਼ਾ ਭੋਸਲੇ, ਊਸ਼ਾ ਮੰਗੇਸ਼ਕਰ ਅਤੇ ਮੁਹੰਮਦ ਰਫੀ ਨੇ। ਤੁਝਸੇ ਇਸ਼ਕ ਕਰਕੇ ਆਸ਼ਿਕਾਨਾ ਹੋ ਗਿਆ ਹੂੰ, ਤੁਝਸੇ ਇਸ਼ਕ ਕਰਕੇ ਆਸ਼ਿਕਾਨਾ ਹੋ ਗਿਆ ਹੈ, ਦਿਲ ਨਾ ਪੂਛੋ ਯੇ ਦੀਵਾਨਾ ਹੋ ਗਿਆ ਹੈ, ਤੁਝਕੋ ਜਬ ਸੇ ਨਜ਼ਰੇ ਭਰ ਕਰ ਦੇਖਾ ਹੈ, ਤੁਝਕੋ ਜਬ ਸੇ ਨਜ਼ਰੇ ਭਰ ਕੇ ਦੇਖਾ ਹੈ, ਯੇ ਮੌਸਮ ਔਰ ਭੀ ਮਸਤਾਨਾ ਹੋ ਗਿਆ ਹੈ।

ਹੁਣ ਜਿਹੜਾ ਗੀਤ ਸੁਣਿਆ, ਫਿਲਮ ਦਾ ਨਾਮ ਸੀ ਸਿਤਮਗਰ। ਆਵਾਜ਼ ਇਸ ਗੀਤ ਨੂੰ ਦਿੱਤੀ ਸੀ ਕਿਸ਼ੋਰ ਕੁਮਾਰ ਅਤੇ ਆਸ਼ਾ ਭੋਸਲੇ ਨੇ। ਭਲੇ ਕਿਤਨੇ ਹੀ ਖਫਾ ਹੋਤੇ ਹੋ ਤੁਮ ਹਮਸੇ, ਭਲੇ ਕਿਤਨੇ ਹੀ ਖਫਾ ਹੋਤੇ ਹੋ ਤੁਮ ਹਮਸੇ, ਮਗਰ ਪਾਸ ਹੋਤੇ ਹੋ ਤੋ ਸਭ ਅੱਛਾ ਲੱਗਤਾ ਹੈ। ਬਾਕੀ ਸਾਰੀ ਕਾਇਨਾਤ ਲੱਗਤੀ ਹੈ ਝੂਠੀ ਸੀ, ਬਾਕੀ ਸਾਰੀ ਕਾਇਨਾਤ ਲੱਗਤੀ ਹੈ ਝੂਠੀ ਸੀ, ਬਸ ਇੱਕ ਆਪਕਾ ਪਿਆਰ ਹੀ ਸੱਚਾ ਲੱਗਤਾ ਹੈ।

0: ਯਾਰ ਸੱਚ ਦੱਸਾਂ, ਹੁਣੇ ਤਾਂ ਗਰਮੀਆਂ ਸ਼ੁਰੂ ਹੋਈਆਂ ਨੇ ਤੇ 7,000 ਰੁਪਏ ਬਿਜਲੀ ਦਾ ਬਿੱਲ ਵੀ ਆਉਣ ਲੱਗ ਪਿਆ। ਵਾਈਫ ਕਦੋਂ ਤੋਂ ਬੋਲ ਰਹੀ ਹੈ ਸੋਲਰ ਪੈਨਲ ਲਗਾਉਣ ਲਈ, ਉਹ ਆਖਦੀ ਹੈ ਕਿ ਸਰਕਾਰ ਸਬਸਿਡੀ ਵੀ ਦੇ ਰਹੀ ਹੈ। ਮੈਂ ਜਿਨ੍ਹਾਂ ਨੂੰ ਵੀ ਪੁੱਛਿਆ ਉਹਨਾਂ ਸਭ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ। ਇਸ ਵਾਰ ਮੈਂ ਲਗਾ ਹੀ ਦਿੰਦਾ, ਜਦੋਂ ਬਿਜਲੀ ਮੁਫ਼ਤ ਮਿਲਦੀ ਹੈ ਤਾਂ ਲੈ ਕੇ ਉਹਨੇ ਰਹੇ ਵੀਰ, ਤੁਸੀਂ ਵੀ ਲਗਾ ਹੀ ਦਿਓ।
1: ਪੀਐਮ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ pmsuryaghar.gov.in। ਹਰ ਘਰ ਸੂਰਿਆ ਘਰ।
2: ਸਰ ਤੁਸੀਂ ਪਰਸਨਲ ਲੋਨ ਲੈਣਾ?
3: ਫੇਰ ਤੋਂ ਯਾਰ ਇਹਨੂੰ ਤਾਂ ਬਲੌਕ ਹੀ ਕਰ ਦੇਣਾ।
2: ਸਰ ਦੁਬਈ ਦੀ ਫ੍ਰੀ ਟ੍ਰਿਪ।
3: ਇਹਨੂੰ ਵੀ ਬਲੌਕ, ਕਿੰਨਿਆਂ ਨੂੰ ਬਲੌਕ ਕਰੀ ਜਾਵਾਂ ਯਾਰ।
4: ਸਿਰਫ ਫੋਨ ਤੇ ਬਲੌਕ ਕਰਨ ਨਾਲ ਸਪੈਮ ਖਤਮ ਨਹੀਂ ਹੁੰਦਾ, ਹਰ ਵਾਰ ਨਵਾਂ ਨੰਬਰ ਆ ਜਾਂਦਾ ਹੈ।
3: ਤਾਂ ਫਿਰ ਕੀ ਕਰਾਂ?
4: ਕਾਲ ਪਿਕ ਕਰ, ਫਿਰ ਟ੍ਰਾਈ DND ਐਪ ਤੇ ਰਿਪੋਰਟ ਕਰ, ਕੈਟੇਗਰੀ ਸਿਲੈਕਟ ਕਰੋ, ਬੈਂਕਿੰਗ ਟ੍ਰੈਵਲ ਇੰਸ਼ੋਰੈਂਸ ਤੇ ਸਬਮਿਟ ਕਰੋ। ਬਸ ਕੁਝ ਸੈਕਿੰਡਸ ਦਾ ਕੰਮ ਹੈ।
3: ਮਤਲਬ ਸਭ ਦਾ ਸਪੈਮ ਘਟ ਜਾਵੇਗਾ?
4: ਹਾਂ, ਰਿਪੋਰਟ ਮਿਲਦਿਆਂ ਹੀ ਐਕਸ਼ਨ ਹੁੰਦਾ ਹੈ।
5: ਸਿਰਫ ਬਲੌਕ ਨਹੀਂ, ਰਿਪੋਰਟ ਜ਼ਰੂਰ ਕਰੋ। ਟ੍ਰਾਈ DND ਐਪ ਡਾਊਨਲੋਡ ਕਰੋ ਪਲੇ ਸਟੋਰ ਜਾਂ ਐਪ ਸਟੋਰ ਤੋਂ ਤੇ ਰਿਪੋਰਟ ਕਰਨਾ ਸ਼ੁਰੂ ਕਰੋ।
6: ਵੈਲਕਮ ਬੈਕ। ਪ੍ਰੋਗਰਾਮ ਚੱਲ ਰਿਹਾ ਮਿਡ ਡੇ ਮੈਲੋਡੀਜ਼ ਦੇ। ਬ੍ਰੇਕ 'ਤੇ ਜਾਣ ਤੋਂ ਪਹਿਲਾਂ ਜਿਹੜਾ ਤੁਸੀਂ ਗੀਤ ਇੰਜੋਏ ਕੀਤਾ, ਉਹ ਫਿਲਮ ਦਾ ਨਾਮ ਸੀ, ਦੱਸ ਹੀ ਦਿੰਦੀ ਹਾਂ। ਫਿਲਹਾਲ ਤੁਹਾਨੂੰ ਦੱਸ ਦੇਵਾਂ ਕਿ ਇਸ ਫਿਲਮ ਦੇ ਜਿਹੜੇ ਗੀਤਕਾਰ ਨੇ, ਇਸ ਗੀਤ ਦਾ ਜਿਹੜਾ ਗਾਇਆ ਸੀ ਜਿਨ੍ਹਾਂ ਨੇ, ਉਹਨਾਂ ਦਾ ਨਾਮ ਕਿਸ਼ੋਰ ਕੁਮਾਰ ਅਤੇ ਲਤਾ ਮੰਗੇਸ਼ਕਰ। ਆ ਗਲੇ ਲੱਗ ਜਾ ਫਿਲਮ ਦਾ ਗੀਤ ਤੁਸੀਂ ਹੁਣੇ ਇੰਜੋਏ ਕੀਤਾ। ਸੋ ਟਾਈਮ ਹੋ ਰਿਹਾ 1:30, ਪ੍ਰੋਗਰਾਮ ਚੱਲ ਰਿਹਾ ਤੁਹਾਡੇ ਆਪਣੇ ਫੇਵਰੇਟ ਚੈਨਲਸ 102.7 ਮੈਗਾਹਰਟਜ਼ FM ਰੇਨਬੋ ਤੇ ਨਾਲ ਹੀ ਨਾਲ 103.6 ਮੈਗਾਹਰਟਜ਼ ਆਕਾਸ਼ਵਾਣੀ ਅੰਮ੍ਰਿਤਸਰ ਤੇ। ਦਿਲ ਤੋਂ ਚਾਹਤਾ ਹੈ ਤੁਮਸੇ ਮਿਲੂੰ, ਦਿਲ ਤੋਂ ਚਾਹਤਾ ਹੈ ਤੁਮਸੇ ਮਿਲੂੰ, ਪਰ ਫਾਸਲੋਂ ਕੀ ਮਜਬੂਰੀ ਹੈ, ਹਮ ਤੋ ਸਦਾ ਤੁਮਹਾਰੇ ਸਾਥ ਹੈਂ, ਹਮ ਤੋ ਸਦਾ ਤੁਮਹਾਰੇ ਸਾਥ ਹੈਂ, ਸਿਰਫ ਨਿਗਾਹੋਂ ਕੀ ਦੂਰੀ ਹੈ।

0: वर्षा
1: बंडल बाल
0: लड़के नीलम गीत गाता चल
1: बेशरम
0: चार का मौसम
1: बेशरम।

ਇੱਕ ਦੂਜੇ ਕੇ ਲੀਏ ਫਿਲਮ ਦਾ ਗੀਤ ਹੁਣੀ ਤੁਸੀਂ ਇੰਜੋਏ ਕੀਤਾ। ਆਵਾਜ਼ ਇਸ ਗੀਤ ਨੂੰ ਦਿੱਤੀ ਸੀ ਐਸ ਪੀ ਬਾਲਾ ਸੁਬਰਮਨਿਅਮ ਅਤੇ ਅਨੁਰਾਧਾ ਪੌਡਵਾਲ ਨੇ। ਅਤੇ ਅਗਲਾ ਗੀਤ ਇੰਜੋਏ ਕਰਦੇ ਹਾਂ ਲਤਾ ਮੰਗੇਸ਼ਕਰ ਅਤੇ ਮੁਹੰਮਦ ਰਫੀ ਦੀ ਆਵਾਜ਼ ਵਿੱਚ।

FMN 102.7 MHz ਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਹੁਣ ਤੁਸੀਂ ਸੁਣੋਗੇ ਪੰਜਾਬੀ 'ਚ ਖਬਰਾਂ, ਬਸ ਕੁਛ ਪਲਾਂ 'ਚ।

ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਸਰਵਉੱਚ ਅਦਾਲਤ ਨੇ ਅੱਜ ਚੋਣ ਕਮਿਸ਼ਨ ਵੱਲੋਂ ਕਰਵਾਈ ਗਈ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਪ੍ਰਕਿਰਿਆ ਦੀ ਵੈਧਤਾ ਨੂੰ ਬਰਕਰਾਰ ਰੱਖਿਆ। ਕੇਂਦਰੀ ਜਾਂਚ ਬਿਊਰੋ CBI ਨੇ NEET UG 2026 ਪ੍ਰੀਖਿਆ ਪੇਪਰ ਲੀਕ ਮਾਮਲੇ 'ਚ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਕੇਂਦਰ ਨੇ ਕਿਹਾ ਦੇਸ਼ 'ਚ ਹੁਣ ਤੱਕ ਇਬੋਲਾ ਵਾਇਰਸ ਬਿਮਾਰੀ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਵੱਧ ਰਹੇ ਤਾਪਮਾਨ ਦੇ ਮੱਦੇਨਜ਼ਰ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ। ਰਾਸ਼ਟਰਮੰਡਲ ਸ਼ਤਰੰਜ ਚੈਂਪੀਅਨਸ਼ਿਪ ਵਿੱਚ ਭਾਰਤੀ ਗ੍ਰੈਂਡ ਮਾਸਟਰ ਇਨੀਆਨ ਪੰਨੀਰਸਲੇਮ ਨੇ 2 ਸੋਨੇ ਦੇ ਤਮਗੇ ਆਪਣੇ ਨਾਮ ਕੀਤੇ। ਅਤੇ IPL ਕ੍ਰਿਕਟ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਦਾ ਮੁਕਾਬਲਾ ਸ਼ਾਮੀ 7:30 ਮੋਹਾਲੀ ਵਿਖੇ ਐਲੀਮੀਨੇਟਰ ਮੈਚ ਵਿੱਚ ਰਾਜਸਥਾਨ ਰਾਇਲਸ ਨਾਲ। ਤੇ ਹੁਣ ਖਬਰਾਂ ਵਿਸਥਾਰ ਨਾਲ। ਸਰਵਉੱਚ ਅਦਾਲਤ ਨੇ ਅੱਜ ਚੋਣ ਕਮਿਸ਼ਨ ਵੱਲੋਂ ਕਰਵਾਈ ਗਈ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਪ੍ਰਕਿਰਿਆ ਦੀ ਵੈਧਤਾ ਨੂੰ ਬਰਕਰਾਰ ਰੱਖਿਆ। ਸਰਵਉੱਚ ਅਦਾਲਤ ਨੇ ਕਿਹੈ ਕਿ SIR ਪ੍ਰਕਿਰਿਆ ਆਜ਼ਾਦ ਤੇ ਨਿਰਪੱਖ ਚੋਣਾਂ ਦੀਆਂ ਸੰਵਿਧਾਨਕ ਜ਼ਰੂਰਤਾਂ ਨੂੰ ਅੱਗੇ ਵਧਾਉਂਦੀ ਹੈ। ਅਦਾਲਤ ਨੇ ਫੈਸਲਾ ਸੁਣਾਇਆ ਕਿ ਚੋਣ ਕਮਿਸ਼ਨ ਲੋਕ ਨੁਮਾਇੰਦਗੀ ਐਕਟ 1950 ਦੀ ਧਾਰਾ 324 ਅਤੇ ਇਸ ਦੇ ਅਧੀਨ ਬਣਾਏ ਗਏ ਨਿਯਮਾਂ ਦੇ ਤਹਿਤ SIR ਕਰਵਾਉਣ ਦੀ ਸ਼ਕਤੀ ਰੱਖਦਾ ਹੈ। ਚੀਫ਼ ਜਸਟਿਸ ਸੂਰਿਆਕਾਂਤ ਤੇ ਜਸਟਿਸ ਜੋਏ ਮਾਲਿਆ ਬਾਗਚੀ ਦੀ ਬੈਂਚ ਨੇ ਬਿਹਾਰ 'ਚ SIR ਕਰਵਾਉਣ ਲਈ ਪਿਛਲੇ ਸਾਲ ਜੂਨ 'ਚ ਚੋਣ ਕਮਿਸ਼ਨ ਵੱਲੋਂ ਜਾਰੀ ਨੋਟੀਫਿਕੇਸ਼ਨ ਨੂੰ ਚੁਣੌਤੀ ਦੇਣ ਵਾਲੀਆਂ ਰਿਟ ਪਟੀਸ਼ਨਾਂ 'ਤੇ ਫੈਸਲਾ ਸੁਣਾਇਆ। ਸੁਪਰੀਮ ਕੋਰਟ ਨੇ ਕਿਹੈ ਕਿ SIR ਪ੍ਰਕਿਰਿਆ ਦਾ ਉਦੇਸ਼ ਆਜ਼ਾਦ ਤੇ ਨਿਰਪੱਖ ਚੋਣਾਂ ਦੇ ਉਦੇਸ਼ ਨੂੰ ਪ੍ਰਾਪਤ ਕਰਨਾ ਹੈ। ਚੀਫ਼ ਜਸਟਿਸ ਸੂਰਿਆਕਾਂਤ ਵੱਲੋਂ ਦਿੱਤੇ ਗਏ ਫੈਸਲੇ 'ਚ ਕਿਹਾ ਗਿਆ ਕਿ ਜਦੋਂ ਕਿ ਕਾਨੂੰਨ ਖੁਦ ਕਿਸੇ ਵੀ ਸਮੇਂ ਦਰਜ ਕੀਤੇ ਜਾਣ ਵਾਲੇ ਕਾਰਨਾਂ ਦੇ ਆਧਾਰ 'ਤੇ ਅਤੇ ਚੋਣ ਕਮਿਸ਼ਨ ਵੱਲੋਂ ਢੁੱਕਵੇਂ ਸਮਝੇ ਜਾਣ ਵਾਲੇ ਤਰੀਕੇ ਨਾਲ ਵਿਸ਼ੇਸ਼ ਸੋਧ ਨੂੰ ਅਧਿਕਾਰਤ ਕਰਦਾ, ਤਾਂ ਵਿਵਾਦਿਤ ਪ੍ਰਕਿਰਿਆ ਨੂੰ ਸਿਰਫ ਇਸ ਲਈ ਅਯੋਗ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਇਹ ਨਿਯਮਿਤ ਸੋਧਾਂ ਲਈ ਨਿਰਧਾਰਤ ਆਮ ਪ੍ਰਕਿਰਿਆਵਾਂ ਦੇ ਅਨੁਕੂਲ ਨਹੀਂ ਹੈ। ਇਸ ਲਈ ਇਹ ਨਹੀਂ ਕਿਹਾ ਜਾ ਸਕਦਾ ਕਿ ਚੋਣ ਕਮਿਸ਼ਨ ਨੇ ਆਪਣੀਆਂ ਕਾਨੂੰਨੀ ਸ਼ਕਤੀਆਂ ਤੋਂ ਵੱਧ ਕਾਰਵਾਈ ਕੀਤੀ ਹੈ। ਸਿਖਰਲੀ ਅਦਾਲਤ ਨੇ ਇਸ ਦਲੀਲ ਨੂੰ ਰੱਦ ਕਰ ਦਿੱਤਾ ਕਿ ਚੋਣ ਕਮਿਸ਼ਨ ਵੱਲੋਂ ਅਪਣਾਈ ਗਈ ਪ੍ਰਕਿਰਿਆ ਲੋਕ ਨੁਮਾਇੰਦਗੀ ਐਕਟ 1950 ਦੇ ਨਿਯਮਾਂ 1960 ਦੇ ਉਲਟ ਸੀ। ਰਾਜਸਥਾਨ ਉੱਚ ਅਦਾਲਤ ਨੇ ਅੱਜ ਆਸਾਰਾਮ ਬਾਪੂ ਨੂੰ ਅੰਸ਼ਕ ਰਾਹਤ ਦਿੰਦਿਆਂ ਉਸ ਨੂੰ ਪੋਕਸੋ ਐਕਟ ਦੇ ਤਹਿਤ ਸਮੂਹਿਕ ਜਬਰ ਜਨਾਹ, ਸਮੂਹਿਕ ਜਿਨਸੀ ਸ਼ੋਸ਼ਣ ਅਤੇ ਅਪਰਾਧਿਕ ਸਾਜਿਸ਼ ਨਾਲ ਸੰਬੰਧਿਤ ਦੋਸ਼ਾਂ ਤੋਂ ਬਰੀ ਕਰ ਦਿੱਤਾ। ਹਾਲਾਂਕਿ ਅਦਾਲਤ ਨੇ ਭਾਰਤੀ ਦੰਡ ਸੰਹਿਤਾ ਦੇ ਤਹਿਤ ਇੱਕ ਨਾਬਾਲਗ ਨਾਲ ਜਬਰ ਜਨਾਹ ਮਾਮਲੇ 'ਚ ਉਸਦੀ ਸਜ਼ਾ ਨੂੰ ਬਰਕਰਾਰ ਰੱਖਿਆ। ਇਸ ਮਾਮਲੇ 'ਚ ਆਸਾਰਾਮ ਦੀ ਉਮਰ ਕੈਦ ਜਾਰੀ ਰਹੇਗੀ। ਉੱਚ ਅਦਾਲਤ ਨੇ ਆਸਾਰਾਮ ਨੂੰ ਆਤਮ ਸਮਰਪਣ ਕਰਨ ਦਾ ਨਿਰਦੇਸ਼ ਦਿੱਤਾ। ਉਹ ਇਸ ਸਮੇਂ ਅਸਥਾਈ ਜ਼ਮਾਨਤ 'ਤੇ ਨੇ, ਜਿਸ ਨੂੰ ਇਸ ਹਫ਼ਤੇ ਦੇ ਸ਼ੁਰੂ ਵਿੱਚ 7 ਦਿਨਾਂ ਲਈ ਵਧਾ ਦਿੱਤਾ ਗਿਆ ਸੀ। ਕੇਂਦਰੀ ਜਾਂਚ ਬਿਊਰੋ CBI ਨੇ

ਨੀਟ ਯੂਜੀ 2026 ਪ੍ਰੀਖਿਆ ਪੇਪਰ ਲੀਕ ਮਾਮਲੇ ਵਿਚ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤੈ। ਸੀ ਬੀ ਆਈ ਨੇ ਹੁਣ ਤੱਕ ਇਸ ਮਾਮਲੇ ਵਿਚ ਦਿੱਲੀ, ਜੈਪੁਰ, ਗੁਰੂਗਰਾਮ, ਨਾਸਿਕ, ਪੁਣੇ, ਲਾਤੂਰ ਤੇ ਅਹਿਲਿਆ ਨਗਰ ਤੋਂ ਕੁੱਲ 13 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤੈ। ਲਾਤੂਰ ਦੇ ਰਹਿਣ ਵਾਲੇ ਡਾ. ਮਨੋਜ ਸਿਰੂਰੋ ਨੂੰ ਵੀ ਨੀਟ ਪ੍ਰਸ਼ਨ ਲੀਕ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ। ਸੀ ਬੀ ਆਈ ਮੁਤਾਬਕ ਉਸਨੇ ਮੁਲਜ਼ਮ ਪੀ ਵੀ ਕੁਲਕਰਨੀ ਤੋਂ ਇੱਕ ਕੋਚਿੰਗ ਸੈਂਟਰ ਦੇ ਮਾਲਕ ਦੇ ਪੁੱਤਰ ਸਮੇਤ ਤਿੰਨ ਵਿਦਿਆਰਥੀਆਂ ਨੂੰ ਰਸਾਇਣਕ ਵਿਗਿਆਨ ਦੇ ਪ੍ਰਸ਼ਨ ਪ੍ਰਦਾਨ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ। ਦੂਜਾ ਗ੍ਰਿਫ਼ਤਾਰ ਮੁਲਜ਼ਮ ਤੇਜਸ ਹਰਸ਼ਦ ਕੁਮਾਰ ਸ਼ਾਹ ਹੈ, ਜੋ ਪੁਣੇ ਦੇ ਕੋਚਿੰਗ ਸੈਂਟਰ ਡਾਕਟਰ ਅਭੰਗ ਪ੍ਰਭੂ ਮੈਡੀਕਲ ਅਕੈਡਮੀ 'ਚ ਭੌਤਿਕ ਵਿਗਿਆਨ ਫੈਕਲਟੀ ਮੈਂਬਰ ਹੈ। ਉਸਨੂੰ ਲੀਕ ਹੋਏ ਭੌਤਿਕ ਵਿਗਿਆਨ ਦੇ ਪ੍ਰਸ਼ਨ ਗ੍ਰਿਫ਼ਤਾਰ ਮੁਲਜ਼ਮ ਮਨੀਸ਼ਾ ਹਵਾਲਦਾਰ ਤੋਂ ਮਿਲੇ ਸਨ। ਸੀ ਬੀ ਆਈ ਨੇ ਹੁਣ ਤੱਕ 49 ਥਾਵਾਂ 'ਤੇ ਤਲਾਸ਼ੀ ਲਈ ਹੈ ਅਤੇ ਕਈ ਅਪਰਾਧਕ ਦਸਤਾਵੇਜ਼, ਲੈਪਟਾਪ ਅਤੇ ਮੋਬਾਈਲ ਫੋਨ ਜ਼ਬਤ ਕੀਤੇ ਨੇ। ਇਸ ਮਹੀਨੇ ਦੀ 3 ਤਰੀਕ ਨੂੰ ਮੈਡੀਕਲ ਕਾਲਜਾਂ ਵਿੱਚ ਅੰਡਰ ਗ੍ਰੈਜੂਏਟ ਕੋਰਸਾਂ 'ਚ ਦਾਖਲੇ ਲਈ ਨਿਰਧਾਰਤ ਨੀਟ ਪ੍ਰੀਖਿਆ ਪੇਪਰ ਲੀਕ ਦੇ ਇਲਜ਼ਾਮਾਂ ਵਿਚਕਾਰ ਰੱਦ ਕਰ ਦਿੱਤੀ ਗਈ ਸੀ। ਕੇਂਦਰ ਨੇ ਕਿਹਾ ਕਿ ਦੇਸ਼ ਵਿਚ ਹੁਣ ਤੱਕ ਇਬੋਲਾ ਵਾਇਰਸ ਬਿਮਾਰੀ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਸਿਹਤ ਮੰਤਰਾਲੇ ਨੇ ਕਿਹਾ ਕਿ ਅਫਰੀਕਾ ਦੇ ਕੁਝ ਹਿੱਸਿਆਂ ਵਿਚ ਇਬੋਲਾ ਵਾਇਰਸ ਮਾਮਲਿਆਂ ਦੇ ਮੱਦੇਨਜ਼ਰ ਸਥਿਤੀ ਤੇ ਨੇੜਿਓ ਨਜ਼ਰ ਰੱਖੀ ਜਾ ਰਹੀ ਹੈ। ਸੂਤਰਾਂ ਮੁਤਾਬਕ ਹਾਲ ਹੀ ਵਿਚ ਉਗਾਂਡਾ ਤੋਂ ਵਾਪਸ ਆਏ ਇਕ ਵਿਅਕਤੀ ਨੂੰ ਬੰਗਲੁਰੂ ਦੇ ਸਰਕਾਰੀ ਮਹਾਂਮਾਰੀ ਰੋਗ ਹਸਪਤਾਲ 'ਚ ਜਾਂਚ ਤੇ ਇਲਾਜ ਲਈ ਅਲੱਗ ਰੱਖਿਆ ਗਿਐ। ਉਸ ਦੀ ਟੈਸਟ ਰਿਪੋਰਟ ਨੈਗੇਟਿਵ ਆਈ ਹੈ। ਸਿਹਤ ਮੰਤਰਾਲਾ ਸਬੰਧਤ ਰਾਜ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਇਸ ਵਾਇਰਸ ਦੀ ਨੇੜਿਓ ਨਿਗਰਾਨੀ ਕਰ ਰਿਹਾ ਹੈ ਅਤੇ ਵਿਸ਼ਵ ਸਿਹਤ ਸੰਗਠਨ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਾਰੀਆਂ ਜ਼ਰੂਰੀ ਕਾਰਵਾਈਆਂ ਕਰ ਰਿਹਾ ਹੈ। ਮੰਤਰਾਲੇ ਨੇ ਕਿਹੈ ਕਿ ਇਹ ਚੌਕਸ ਤੇ ਪੂਰੀ ਤਰ੍ਹਾਂ ਤਿਆਰ ਹੈ। ਸਾਰੇ ਨਿਰਧਾਰਤ ਐਂਟਰੀ ਪੁਆਇੰਟਾਂ ਅਤੇ ਜਨਤਕ ਸਿਹਤ ਪ੍ਰਣਾਲੀ 'ਚ ਸਕਰੀਨਿੰਗ ਅਤੇ ਜਾਂਚ ਦੇ ਉਪਾਅ ਜਾਰੀ ਨੇ। ਨਾਗਰਿਕਾਂ ਨੂੰ ਘਬਰਾਉਣ, ਗਲਤ ਜਾਣਕਾਰੀ ਨਾ ਫੈਲਾਉਣ ਅਤੇ ਜਾਣਕਾਰੀ ਲਈ ਸਿਰਫ਼ ਅਧਿਕਾਰਤ ਸਰੋਤਾਂ 'ਤੇ ਭਰੋਸਾ ਕਰਨ ਦੀ ਸਲਾਹ ਦਿੱਤੀ ਗਈ ਹੈ। ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕੈਨੇਡਾ ਦੇ ਆਪਣੇ ਦੌਰੇ ਦੇ ਦੂਜੇ ਦਿਨ ਟੋਰਾਂਟੋ 'ਚ ਕੈਨੇਡਾ ਦੇ ਸੀਨੀਅਰ ਨੇਤਾਵਾਂ ਅਤੇ ਸੰਸਥਾਗਤ ਨਿਵੇਸ਼ਕਾਂ ਨਾਲ ਕਈ ਉੱਚ ਪੱਧਰੀ ਮੀਟਿੰਗਾਂ ਕੀਤੀਆਂ। ਉਦਯੋਗ ਮੰਤਰੀ ਨੇ ਕਿਹਾ ਕਿ ਮੀਟਿੰਗਾਂ ਦਾ ਉਦੇਸ਼ ਦੋਵੱਲੇ ਸਹਿਯੋਗ ਨੂੰ ਡੂੰਘਾ ਕਰਨਾ ਅਤੇ ਰਣਨੀਤਿਕ ਖੇਤਰਾਂ 'ਚ ਨਿਵੇਸ਼ ਅਤੇ ਤਕਨਾਲੋਜੀ ਭਾਈਵਾਲੇ ਨੂੰ ਉਤਸ਼ਾਹਿਤ ਕਰਨਾ ਹੈ। ਇਸ ਮੌਕੇ ਸ੍ਰੀ ਗੋਇਲ ਨੇ ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨਾਲ ਮਜ਼ਬੂਤ ਸਰਕਾਰ ਉਦਯੋਗ ਸਹਿਯੋਗ ਵੱਲੋਂ ਸੰਚਾਲਿਤ ਇੱਕ ਮਜ਼ਬੂਤ ਅਤੇ ਵਪਾਰਕ ਵਾਤਾਵਰਣ ਪ੍ਰਣਾਲੀ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਮੰਤਰਾਲੇ ਨੇ ਕਿਹਾ ਕਿ ਦੋਵਾਂ ਧਿਰਾਂ ਨੇ 2030 ਤੱਕ ਦੋਵੱਲੇ ਵਪਾਰ ਨੂੰ 50 ਅਰਬ ਡਾਲਰ ਤੱਕ ਵਧਾਉਣ ਦੇ ਆਪਣੇ ਸਾਂਝੇ ਟੀਚੇ ਦੀ ਪੁਸ਼ਟੀ ਕੀਤੀ ਹੈ। ਦੋਵੇਂ ਦੇਸ਼ ਇਸ ਸਾਲ ਦੇ ਅਖੀਰ ਤੱਕ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ CEPA ਨੂੰ ਪੂਰਾ ਕਰਨ ਲਈ ਵੀ ਸਹਿਮਤ ਹੋਏ ਨੇ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਮੰਤਰੀਆਂ ਦੀ ਸਹਿ ਪ੍ਰਧਾਨਗੀ ਹੇਠ ਕੈਨੇਡਾ ਭਾਰਤ ਨਿਵੇਸ਼ ਗੋਲਮੇਜ ਮੀਟਿੰਗ ਹੋਈ। ਇਸ ਵਿੱਚ ਪੈਨਸ਼ਨ ਫੰਡ ਅਤੇ ਬੈਂਕਾਂ ਸਮੇਤ ਪ੍ਰਮੁੱਖ ਕੈਨੇਡੀਅਨ ਵਿੱਤੀ ਨਿਵੇਸ਼ਕਾਂ ਦੇ ਨਾਲ ਨਾਲ ਦੋਵਾਂ ਦੇਸ਼ਾਂ ਦੇ ਸੀਨੀਅਰ ਸਰਕਾਰੀ ਨੁਮਾਇੰਦੇ ਵੀ ਸ਼ਾਮਲ ਰਹੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @TIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-EIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @TIRR ਜਲੰਧਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮ ਗੰਗਟੋਕ 'ਚ ਸਿੱਕਮ ਯੂਨੀਵਰਸਿਟੀ ਦੇ 7ਵੇਂ ਕਨਵੋਕੇਸ਼ਨ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਸਿੱਕਮ ਦੇ ਰਾਜਪਾਲ ਓਮ ਪ੍ਰਕਾਸ਼ ਮਾਥੁਰ ਅਤੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਵੀ ਇਸ ਸਮਾਰੋਹ 'ਚ ਸ਼ਾਮਲ ਹੋਣਗੇ। ਸਾਡੇ ਪੱਤਰਕਾਰ ਮੁਤਾਬਕ 33 ਵਿਭਾਗਾਂ ਵਿੱਚ ਲਗਭਗ 14,000 ਡਿਗਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ। 285 ਹੋਣਹਾਰ ਵਿਦਿਆਰਥੀਆਂ ਨੂੰ ਸੋਨੇ ਅਤੇ ਚਾਂਦੀ ਦੇ ਤਮਗੇ ਵੀ ਦਿੱਤੇ ਜਾਣਗੇ, ਜਿਨ੍ਹਾਂ ਵਿੱਚ 199 ਔਰਤਾਂ ਸ਼ਾਮਲ ਨੇ। ਇਸ ਤੋਂ ਪਹਿਲਾਂ ਰਾਸ਼ਟਰਪਤੀ ਦਾ ਨਾਥੂਲਾ ਦਾ ਨਿਰਧਾਰਤ ਦੌਰਾ ਖਰਾਬ ਮੌਸਮ ਕਾਰਨ ਰੱਦ ਕਰ ਦਿੱਤਾ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵੱਡੇ ਤੋਂ ਵੱਡੇ ਟੀਚੇ ਵੀ ਨਿਰੰਤਰ ਕੋਸ਼ਿਸ਼, ਧੀਰਜ ਅਤੇ ਮਜ਼ਬੂਤ ਇੱਛਾ ਸ਼ਕਤੀ ਨਾਲ ਪ੍ਰਾਪਤ ਕੀਤੇ ਜਾ ਸਕਦੇ ਨੇ। ਆਪਣੀ ਸੋਸ਼ਲ ਮੀਡੀਆ ਪੋਸਟ 'ਤੇ ਇੱਕ ਸੰਸਕ੍ਰਿਤ ਸ਼ੁਭਾਸ਼ਟਮ ਸਾਂਝਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਲੋਕ ਇਸ ਭਾਵਨਾ ਤੋਂ ਪ੍ਰੇਰਿਤ ਨੇ ਅਤੇ ਭਾਰਤ ਨੂੰ ਨਵੀਆਂ ਉਚਾਈਆਂ 'ਤੇ ਲੈ ਕੇ ਜਾ ਰਹੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਵੱਧ ਰਹੇ ਤਾਪਮਾਨ ਦੇ ਦਰਮਿਆਨ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਲੋਕ ਖੁਦ ਨੂੰ ਹਾਈਡਰੇਟਡ ਰੱਖਣ ਅਤੇ ਬਾਹਰ ਜਾਣ ਵੇਲੇ ਆਪਣੇ ਨਾਲ ਪਾਣੀ ਜ਼ਰੂਰ ਲੈ ਕੇ ਜਾਣ। ਗਰਮੀ ਕਾਰਨ ਹੋਣ ਵਾਲੀਆਂ ਵੱਧਦੀਆਂ ਮੁਸ਼ਕਲਾਂ ਬਾਰੇ ਸ੍ਰੀ ਮੋਦੀ ਨੇ ਕਿਹਾ ਕਿ ਅਜਿਹੇ ਮੌਸਮ 'ਚ ਸੰਵੇਦਨਸ਼ੀਲਤਾ ਇੱਕ ਵੱਡਾ ਸਹਾਰਾ ਬਣਦੀ ਹੈ। ਉਹਨਾਂ ਕਿਹਾ ਕਿ ਕੋਈ ਵੀ ਪਿਆਸਾ ਹੋਵੇ ਤਾਂ ਉਸਨੂੰ ਇੱਕ ਗਿਲਾਸ ਪਾਣੀ ਜ਼ਰੂਰ ਪਿਲਾਓ। ਉਹਨਾਂ ਸਾਰਿਆਂ ਨੂੰ ਆਪਣੇ ਪਰਿਵਾਰ ਅਤੇ ਕਰੀਬੀਆਂ ਦੇ ਸੰਪਰਕ ਵਿੱਚ ਰਹਿਣ ਅਤੇ ਉਹਨਾਂ ਦੀ ਤੰਦਰੁਸਤੀ ਦੀ ਜਾਂਚ ਕਰਦੇ ਰਹਿਣ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਤੇਜ਼ ਦੁਪਹਿਰ ਦੀ ਧੁੱਪ ਵਿੱਚ ਬਾਹਰ ਜਾਣ ਤੋਂ ਬਚਣ ਅਤੇ ਜਿੰਨਾ ਹੋ ਸਕੇ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਸ੍ਰੀ ਮੋਦੀ ਨੇ ਲੋਕਾਂ ਨੂੰ ਜਾਨਵਰਾਂ ਅਤੇ ਪੰਛੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਘਰਾਂ, ਛੱਤਾਂ, ਦੁਕਾਨਾਂ ਅਤੇ ਦਫ਼ਤਰਾਂ ਦੇ ਬਾਹਰ ਪਾਣੀ ਨਾਲ ਭਰੇ ਹੋਏ ਬਰਤਨ ਰੱਖਣ ਦੀ ਸਲਾਹ ਦਿੱਤੀ। ਸ੍ਰੀ ਮੋਦੀ ਨੇ ਉਹਨਾਂ ਲੋਕਾਂ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਜੋ ਆਪਣੇ ਘਰਾਂ ਅਤੇ ਦੁਕਾਨਾਂ ਦੇ ਬਾਹਰ ਘੜਿਆਂ 'ਚ ਪਾਣੀ ਰੱਖਦੇ ਨੇ ਤਾਂ ਜੋ ਕੋਈ ਵੀ ਉਹਨਾਂ ਨੂੰ ਪੀ ਸਕੇ। ਸ੍ਰੀ ਮੋਦੀ ਨੇ ਸਾਰਿਆਂ ਨੂੰ ਇਹਨਾਂ ਮੁਸ਼ਕਿਲ ਸਮਿਆਂ ਦੌਰਾਨ ਪੂਰਨ ਸੰਵੇਦਨਸ਼ੀਲਤਾ ਅਤੇ ਹਮਦਰਦੀ ਨਾਲ ਇੱਕ ਦੂਜੇ ਦਾ ਧਿਆਨ ਰੱਖਣ ਦੀ ਅਪੀਲ ਵੀ ਕੀਤੀ ਹੈ। ਪਿਛਲੇ ਕਈ ਦਿਨਾਂ ਤੋਂ ਅੱਤ ਦੀ ਗਰਮੀ ਦਾ ਸਾਹਮਣਾ ਕਰ ਰਹੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਆਉਣ ਵਾਲੇ ਦਿਨਾਂ 'ਚ ਮੌਸਮ ਦੀ ਬਦਲਾਅ ਬਾਰੇ ਇੱਕ ਖੁਸ਼ਖਬਰੀ ਹੈ। ਚੰਡੀਗੜ੍ਹ ਸਥਿਤ ਭਾਰਤੀ ਮੌਸਮ ਵਿਭਾਗ ਨੇ ਮੌਸਮ 'ਚ ਮਹੱਤਵਪੂਰਨ ਰਾਹਤ ਦੀ ਭਵਿੱਖਬਾਣੀ ਕਰਦਿਆਂ ਕੱਲ੍ਹ ਤੋਂ ਮਈ ਦੇ ਅਖੀਰ ਤੱਕ ਤੇਜ਼ ਬਾਰਿਸ਼, ਗਰਜ ਚਮਕ ਨਾਲ ਕੁਝ ਥਾਵਾਂ 'ਤੇ

ਤੜੇਮਾਰੀ ਅਤੇ 60 ਤੋਂ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਬਾਰੇ ਯੈਲੋ ਅਤੇ ਔਰੇਂਜ ਅਲਰਟ ਜਾਰੀ ਕੀਤੇ ਨੇ। ਇਸ ਦੌਰਾਨ ਅੱਜ ਦੋਵਾਂ ਸੂਬਿਆਂ ਦੇ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ 'ਚ ਮੌਸਮ ਗਰਮ ਹੀ ਰਹੇਗਾ। ਪਿਛਲੇ 24 ਘੰਟਿਆਂ 'ਚ ਪੰਜਾਬ ਦੇ ਬਠਿੰਡਾ 45.8 ਡਿਗਰੀ ਸੈਲਸੀਅਸ ਨਾਲ ਸਭ ਤੋਂ ਗਰਮ ਰਿਹਾ ਅਤੇ ਹਰਿਆਣਾ ਦੇ ਸਿਰਸਾ 'ਚ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਭਾਰਤੀ ਫੌਜ ਨੇ 15 ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲੇ ਇੱਕ ਲਗਾਤਾਰ ਰਾਤ ਦੇ ਆਪਰੇਸ਼ਨ ਅਤੇ ਦਿਨ ਭਰ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਹਵਾਈ ਸੈਨਾ ਕਸੌਲੀ ਦੇ ਸਿਵਲ ਅਧਿਕਾਰੀਆਂ ਅਤੇ ਚੰਡੀਗੜ੍ਹ ਪ੍ਰਸ਼ਾਸਨ ਅਤੇ ਹੋਰ ਸਥਾਨਕ ਏਜੰਸੀਆਂ ਨਾਲ ਨੇੜੇ ਤਾਲਮੇਲ ਕਰਕੇ ਕਸੌਲੀ ਦੇ ਪੱਛਮੀ ਢਲਾਣਾਂ ਅਤੇ ਗਿਲਬਰਟ ਟ੍ਰੇਲ ਅਤੇ ਅਪਰ ਮਾਲ ਖੇਤਰਾਂ 'ਚ ਲੱਗੇ ਇੱਕ ਜੰਗਲ ਦੀ ਅੱਗ 'ਤੇ ਕਾਬੂ ਪਾ ਲਿਆ। ਬੀਤੇ ਕੱਲ੍ਹ ਦੁਪਹਿਰ 3 ਵਜੇ ਅੱਗ ਲੱਗਣ ਤੋਂ ਬਾਅਦ ਭਾਰਤੀ ਫੌਜ ਦੀ ਕਸੌਲੀ ਬ੍ਰਿਗੇਡ ਨੇ ਸੰਘਲੇ ਜੰਗਲਾਂ ਅਤੇ ਮੁਸ਼ਕਿਲ ਇਲਾਕਿਆਂ 'ਚ ਅੱਗ ਦੇ ਫੈਲਾਅ ਨੂੰ ਰੋਕਣ ਲਈ ਤੁਰੰਤ ਕਾਰਵਾਈ ਕੀਤੀ। ਪੱਛਮੀ ਕਮਾਨ ਦੇ ਕਮਾਂਡਰ ਲੈਫਟੀਨੈਂਟ ਜਨਰਲ ਪੁਸ਼ਪਿੰਦਰ ਸਿੰਘ ਨੇ ਚੱਲ ਰਹੇ ਕਾਰਜਾਂ ਦੀ ਸਮੀਖਿਆ ਕੀਤੀ। ਰਾਸ਼ਟਰਮੰਡਲ ਸ਼ਤਰੰਜ ਚੈਂਪੀਅਨਸ਼ਿਪ ਵਿੱਚ ਭਾਰਤੀ ਗ੍ਰੈਂਡ ਮਾਸਟਰ ਇਨਯਾਨ ਪੰਨੀ ਰਸੇਲਵਮ ਨੇ ਸ਼੍ਰੀਲੰਕਾ ਵਿੱਚ ਰੈਪਿਡ ਅਤੇ ਬੈਲਟਿਸ ਦੋਵੇਂ ਖਿਤਾਬ ਜਿੱਤ ਕੇ 2 ਸੋਨੇ ਦੇ ਤਮਗੇ ਆਪਣੇ ਨਾਮ ਕੀਤੇ ਨੇ। ਇਨਯਾਨ ਨੇ ਹਰੇਕ ਫਾਰਮੈਟ ਵਿੱਚ 6.5 ਅੰਕ ਪ੍ਰਾਪਤ ਕਰਕੇ ਦੋਵਾਂ ਸ਼੍ਰੇਣੀਆਂ 'ਚ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਆਈਪੀਐਲ ਕ੍ਰਿਕਟ ਵਿੱਚ ਅੱਜ ਮੋਹਾਲੀ ਦੇ ਨਿਊ ਚੰਡੀਗੜ੍ਹ ਵਿਖੇ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਸ਼ਾਮੀ 7:30 ਵਜੇ ਐਲੀਮੀਨੇਟਰ ਮੈਚ ਵਿੱਚ ਰਾਜਸਥਾਨ ਰਾਇਲਸ ਨਾਲ ਹੋਵੇਗਾ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਸਰਵਉੱਚ ਅਦਾਲਤ ਨੇ ਅੱਜ ਚੋਣ ਕਮਿਸ਼ਨ ਵੱਲੋਂ ਕਰਵਾਈ ਗਈ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਪ੍ਰਕਿਰਿਆ ਦੀ ਵੈਧਤਾ ਨੂੰ ਬਰਕਰਾਰ ਰੱਖਿਆ। ਕੇਂਦਰੀ ਜਾਂਚ ਬਿਊਰੋ ਨੇ ਨੀਟ UG 2026 ਪ੍ਰੀਖਿਆ ਪੇਪਰ ਲੀਕ ਮਾਮਲੇ 'ਚ 2 ਹੋਰ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ। ਕੇਂਦਰ ਨੇ ਕਿਹਾ ਦੇਸ਼ 'ਚ ਹੁਣ ਤੱਕ ਇਬੋਲਾ ਵਾਇਰਸ ਦੀ ਬਿਮਾਰੀ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਵੱਧ ਰਹੇ ਤਾਪਮਾਨ ਦੇ ਮੱਦੇਨਜ਼ਰ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਅਤੇ IPL ਕ੍ਰਿਕਟ ਵਿੱਚ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਸ਼ਾਮੀ 7:30 ਵਜੇ ਮੋਹਾਲੀ ਵਿਖੇ ਐਲੀਮੀਨੇਟਰ ਮੈਚ ਵਿੱਚ ਰਾਜਸਥਾਨ ਰਾਇਲਸ ਨਾਲ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 'ਤੇ। ਨਮਸਕਾਰ।

ਮੁੜ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਡੇ ਮੈਲੋਡੀਜ਼ 'ਚ, ਜੋ ਚੱਲ ਰਿਹਾ ਤੁਹਾਡੇ ਆਪਣੇ ਫੇਵਰੇਟ ਚੈਨਲ 102.7 ਮੈਗਾਹਰਟਜ਼ FM ਰੇਨਬੋ 'ਤੇ, ਅਤੇ ਨਾਲ ਹੀ ਨਾਲ 103.6 ਮੈਗਾਹਰਟਜ਼ ਆਕਾਸ਼ਵਾਣੀ ਅੰਮ੍ਰਿਤਸਰ 'ਤੇ। ਮੈਂ ਤੁਹਾਡੀ ਦੋਸਤ ਇੰਦਰਪ੍ਰੀਤ ਸਿਰਾ, ਅਤੇ ਇੰਜੋਏ ਕਰਦੇ ਇੱਕ ਬਹੁਤ ਹੀ ਬਿਹਤਰੀਨ ਜਗੀਤ ਆਸ਼ਾ ਭੋਸਲੇ ਦੀ ਆਵਾਜ਼ 'ਚ।

ਜੀ ਦੋਸਤੋ, ਸਮਾਂ ਇਜਾਜ਼ਤ ਨਹੀਂ ਦੇ ਰਿਹਾ ਕਿ ਪ੍ਰੋਗਰਾਮ ਨੂੰ ਅੱਗੇ ਵਧਾਇਆ ਜਾਵੇ, ਸੋ ਅਗਲਾ ਗੀਤ ਜਿਹੜਾ ਪਲੇ ਕਰਨ ਲੱਗੀ ਹਾਂ, ਫਿਲਮ ਦਾ ਨਾਮ ਹੈ ਕੁਰਬਾਨੀ। ਆਵਾਜ਼ ਦਿੱਤੀ ਇਸ ਗੀਤ ਨੂੰ ਕੰਚਨ ਅਤੇ ਅਮਿਤ ਕੁਮਾਰ ਨੇ। ਸੋ ਇਸ ਗੀਤ ਦੇ ਨਾਲ ਮੈਨੂੰ ਦੇ ਦਿਓ ਇਜਾਜ਼ਤ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਇੱਥੇ ਹੀ ਖਤਮ ਕਰਨ ਦੀ। ਸੋ ਦਿਸ ਇਜ਼ ਯੂਅਰ ਆਰਜੇ ਇੰਦਰਪ੍ਰੀਤ ਸੇਰਾ ਸੇਇੰਗ ਯੂ ਬਾਏ ਐਂਡ ਟੇਕ ਕੇਅਰ।

ਸਤਿ ਸ਼੍ਰੀ ਅਕਾਲ ਜੀ, ਤੁਸੀਂ ਸੁਣ ਰਹੇ ਹੋ ਐਫ ਐਮ ਬੈਂਡ 102.7 ਤੇ ਮੈਂ ਹਾਂ ਤੁਹਾਡਾ ਆਪਣਾ ਸਾਥੀ ਆਰ ਜੇ ਦੋਸਤ ਰਮਨੀਸ਼, ਲੈ ਕੇ ਹਾਜ਼ਰ ਹੋਇਆ ਹਾਂ ਇੱਕ ਐਸਾ ਪ੍ਰੋਗਰਾਮ ਜਿੱਥੇ ਦਿਲ ਦੀਆਂ ਗੱਲਾਂ ਸ਼ਬਦ ਬਣ ਕੇ ਰੂਹ ਤੱਕ ਪਹੁੰਚਦੀਆਂ ਨੇ। ਪ੍ਰੋਗਰਾਮ ਦਾ ਨਾਮ ਹੈ ਦਿਲ ਆਜ ਸ਼ਾਇਰ ਹੈ। ਦੋਸਤੋ, ਜ਼ਿੰਦਗੀ ਵਿੱਚ ਨਾ ਕਈ ਵਾਰ ਕੁਝ ਅਹਿਸਾਸ ਅਜਿਹੇ ਹੁੰਦੇ ਨੇ ਨਾ ਜੋ ਅਸੀਂ ਕਿਸੇ ਨੂੰ ਕਹਿ ਨਹੀਂ ਸਕਦੇ, ਪਰ ਸ਼ਾਇਰੀ ਉਹ ਜ਼ਰੀਆ ਹੈ ਨਾ ਜੋ ਚੁੱਪ ਦਿਲਾਂ ਦੀ ਆਵਾਜ਼ ਬਣ ਜਾਂਦੀ ਹੈ। ਕਦੇ ਇਹ ਮੁਹੱਬਤ ਦੀ ਮਿਠਾਸ ਹੁੰਦੀ ਹੈ, ਕਦੇ ਵਿਛੋੜੇ ਦਾ ਦਰਦ, ਤੇ ਕਦੇ ਯਾਦਾਂ ਦਾ ਸੁਹਾਵਾ ਸਫ਼ਰ। ਉਹ ਕਹਿੰਦੇ ਨੇ ਕਿ ਕੁਝ ਖੁਆਬ ਅੱਖਾਂ ਵਿੱਚ ਹੀ ਰਹਿ ਜਾਂਦੇ ਨੇ, ਕੁਝ ਜਜ਼ਬਾਤ ਦਿਲ ਵਿੱਚ ਹੀ ਵੱਸ ਜਾਂਦੇ ਨੇ। ਲੋਕ ਮਿਲਦੇ ਤਾਂ ਬਹੁਤ ਨੇ ਜ਼ਿੰਦਗੀ ਵਿੱਚ, ਪਰ ਕੁਝ ਹੀ ਰੂਹ ਨਾਲ ਜੁੜ ਜਾਂਦੇ ਨੇ। ਦੋਸਤੋ, ਇਹ ਮਹਿਫਿਲ ਸਿਰਫ ਸ਼ਬਦਾਂ ਦੀ ਨਹੀਂ, ਇਹ ਸਗੋਂ ਅਹਿਸਾਸਾਂ ਦੀ ਮਹਿਫਿਲ ਹੈ। ਤੇ ਜੇ ਤੁਹਾਡਾ ਦਿਲ, ਜੇ ਕਹਿੰਦੇ ਨੇ ਤੁਹਾਡੇ ਦਿਲ ਵਿੱਚ ਵੀ ਕੋਈ ਗੱਲ ਦਬੀ ਹੋਈ ਹੈ ਨਾ, ਕੋਈ ਯਾਦ ਹੈ, ਕੋਈ ਨਾਮ ਹੈ ਜੋ ਅੱਜ ਵੀ ਧੜਕਣਾਂ ਵਿੱਚ ਵੱਜਦਾ ਹੈ, ਤਾਂ ਜੁੜੇ ਰਹੋ ਸਾਡੇ ਨਾਲ। ਤੇ ਨੰਬਰ ਦੱਸਦਾ ਤੁਹਾਨੂੰ, ਵਟਸਐਪ ਨੰਬਰ ਇੱਕ ਦੱਸ ਰਿਹਾ, ਐਂਡ ਤੁਸੀਂ ਉੱਥੇ ਆਪਣੀ ਸਾਨੂੰ ਪੋਇਟਰੀਜ਼ ਸ਼ਾਇਰੀ ਭੇਜ ਸਕਦੇ ਹੋ, ਪਰ ਗੱਲ ਇਹ ਕਿ ਉਹ ਤੁਹਾਡੀ ਖੁਦ ਦੀ ਲਿਖੀ ਹੋਣੀ।

ਚਾਹੀਦੀ ਹੈ ਜਾਂ ਜੇਕਰ ਤੁਸੀਂ ਕਿਸੇ ਸ਼ਾਇਰ ਨੂੰ ਪਸੰਦ ਕਰਦੇ ਹੋ ਦੈਨ ਤੁਸੀਂ ਉਹਨਾਂ ਦਾ ਨਾਮ ਜ਼ਰੂਰ ਮੈਨਸ਼ਨ ਕਰੋ ਤਾਂ ਕਿ ਅਸੀਂ ਉਹਨਾਂ ਦਾ ਨਾਮ ਲੈ ਕੇ ਉਸ ਚੀਜ਼ ਨੂੰ ਇੱਕ ਵਧੀਆ ਤਰੀਕੇ ਨਾਲ ਪੇਸ਼ ਕਰ ਸਕੀਏ। ਅਤੇ ਅਗਰ ਤੁਸੀਂ ਖੁਦ ਲਿਖਦੇ ਹੋ ਤਾਂ ਬਹੁਤ ਹੀ ਕਮਾਲ ਦੀ ਗੱਲ ਹੋਵੇਗੀ, ਅਸੀਂ ਅੱਜ ਤੁਹਾਡੀ ਭਾਵਨਾਵਾਂ ਨੂੰ ਜਾਣਾਂਗੇ, ਲੋਕ ਤੁਹਾਨੂੰ ਤੁਹਾਡੇ ਦਿਲ ਦੀ ਜਿਹੜੀ ਹੈ ਰੂਹਾਂ ਨੂੰ ਸੁਣਾਂਗੇ ਅਤੇ ਬਹੁਤ ਮਜ਼ਾ ਆਏਗਾ ਦੋਸਤੋ। ਵੈਲ ਨੰਬਰ ਹੈ ਜੀ 9855101027 9855101027 ਅਤੇ ਦੋਸਤੋ ਕਰਦੇ ਹਾਂ ਸ਼ੁਰੂ ਅਤੇ ਸੁਣਦੇ ਰਹੋ ਤੁਸੀਂ FM 102.7 ਕਿਉਂਕਿ ਅੱਜ ਜਿਹੜਾ ਹੈ ਦਿਲ ਜਿਹੜਾ ਹੈ ਨਾ ਉਹ ਸੱਚਮੁੱਚ ਸ਼ਾਇਰ ਹੈ ਦੋਸਤੋ। ਐਂਡ ਇਹ ਪ੍ਰੋਗਰਾਮ ਇਸ ਲਈ ਵੀ ਖਾਸ ਹੈ ਕਿਉਂਕਿ ਨਾ ਇੱਕ ਹੁੰਦਾ ਨਾ ਕਿ ਆਹ ਇਹ ਜਿਹੜਾ ਸਮਾਂ ਹੁੰਦਾ ਹੈ ਇਹ ਥੋੜ੍ਹਾ ਨਾ ਇੱਕ ਸਾਈਨਲੀ ਸਮਾਂ ਹੁੰਦਾ ਹੈ ਕਿ ਆਰਾਮ ਨਾਲ ਬੈਠੇ ਹੋਏ ਹਾਂ, ਸ਼ਾਇਦ ਅਸੀਂ ਇਸ ਨੂੰ ਚਾਹ ਦੇ ਨਾਲ ਵੀ ਇੰਜੋਏ ਕਰ ਸਕਦੇ ਹਾਂ ਕਿਉਂਕਿ ਦੁਪਹਿਰ ਦਾ ਵੇਲਾ ਹੈ ਆ, ਤੁਸੀਂ ਸ਼ਾਇਦ ਲੰਚ ਕਰਕੇ ਹਟੇ ਹੋਵੋਗੇ ਜਾਂ ਅਤੇ ਤੁਸੀਂ ਜਿਹੜਾ ਰਿਲੈਕਸ ਮੋਡ ਆਨ ਹੋਣਾ ਨਾ ਜਿਹੜਾ ਤੁਹਾਡਾ ਹੁਣ ਹੋਣ ਲੱਗਾ ਹੈ ਅਤੇ ਸ਼ੁਰੂ ਕਰਦੇ ਹਾਂ ਪਹਿਲਾਂ ਇਸ ਗਜ਼ਲ ਤੋਂ ਬਾਅਦ।

लीजिए, हम हादसों के शहर में रहते हैं दोस्तों। क्या बात है जी, बहुत सोना लिखे राम स्वरूप जी। राम स्वरूप जी, स्वरूप आई थिंक लगता डॉक्टर ने, बहुत अच्छी हैंड राइटिंग। समझ गए होंगे दोस्तों कि राम स्वरूप जी की जो हैंड राइटिंग है ना, एज ए डॉक्टर वर्गी एंड डॉक्टर शायर ने साढ़े। उस तो बाद लिख रहे ने लोहा बाजार मलेरकोटला राकेश कुमार जी लिख रहे ने कि दिल दे बाजार विच दौलत देखी नहीं जाती। आए हाय हाय क्या बात है जी, वो कहते ने दिल दे बाजार विच दौलत देखी नहीं जाती, मोहब्बत हो जावे ता सूरत नहीं देखी जाती। जद एक ही व्यक्ति दे उपर लुटा दिता है सब कुछ अपना, जद एक ही व्यक्ति दे उपर सब कुछ लुटा दिता है अपना, क्योंकि पसंद है ता कीमत नहीं देखी जाती। आए है क्या बात है जी, क्या बात है राकेश कुमार जी, कमाल ही करते तुसी। ਅਥਵਾ ਸਾਡੇ ਹੋਰ ਦੋਸਤ ਲਿਖ ਰਹੇ ਨੇ, ਸਤਿ ਸ਼੍ਰੀ ਅਕਾਲ ਦਿਲ ਸ਼ਾਇਰ ਵਿੱਚ ਰਮਨੀਸ਼ ਜੀ, ਬਲਵਿੰਦਰ ਸਾਰਾ ਪਿੰਡ ਮੋੜਜੰਡ ਸਿੱਖਾ ਹਨੂੰਮਾਨਗੜ੍ਹ ਤੋਂ ਲਿਖ ਰਹੇ ਨੇ ਕਿ ਚਲੀਏ ਹਵਾ ਇਸ਼ਕ ਕੀ ਆਂਧੀ ਤੂਫਾਨ ਕਾ ਆਨਾ ਅਭੀ ਬਾਕੀ ਹੈ, ਚਲੀਏ ਹਵਾ ਇਸ਼ਕ ਕੀ ਆਂਧੀ ਤੂਫਾਨ ਕਾ ਆਨਾ ਅਭੀ ਬਾਕੀ ਹੈ, ਛਾ ਗਏ ਹੈ ਬਾਦਲ ਦਿਲੋਂ ਪਰ, ਛਾ ਗਏ ਹੈ ਬਾਦਲ ਦਿਲੋਂ ਪਰ ਬਰਸਤਾ बरसात का आना अभी बाकी है, मुस्कुरा लिया देखकर उनको यूं ही, मुस्कुरा लिया देखकर उनको यूं ही, उनका मुस्कुराना अभी बाकी है, अभी तो मिली है बस नजर से नजर, जान पहचान ता अभी बाकी है। क्या बात है जी, बहुत मजा आ रहा है ऐसी पढ़ के, बलविंदर सरा जी कमाल करती, बहुत मजा आ रहा है। ਮੈਂ ਜਾਂਦਾ ਸੀ, ਅੱਛਾ ਇਮੈਜਿਨ ਕਰ ਰਿਹਾ ਸੀ ਨਾਲ ਨਾਲ ਨਾ, ਇੱਕ ਸੀਨ ਬਣ ਰਿਹਾ ਹੁੰਦਾ ਨਾ, ਜਿੱਦਾਂ ਅਸੀਂ ਕਿਸੇ ਦੀ ਜਦੋਂ ਸਟੋਰੀ ਪੜ੍ਹਦੇ ਹੁੰਦੇ, ਅੱਛਾ ਕਿਸੇ ਦੀ ਗੱਲ ਵੀ ਸੁਣਦੇ ਹੁੰਦੇ ਨਾ, ਅਤੇ ਇੱਦੀ ਸੇਮ ਇਹ ਇਹਨਾਂ ਦੀ ਲਿਖਾਵਟ ਤੋਂ ਸਾਨੂੰ ਉਹ ਚੀਜ਼ ਮਹਿਸੂਸ ਹੋਈ ਹੈ ਦੋਸਤੋ। ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ। ਵੈਲ ਸਾਡੇ ਦੋਸਤਾਂ ਨੂੰ ਮੈਂ ਇੱਕ ਜ਼ਰੂਰ ਬੇਨਤੀ ਕਰੂੰਗਾ ਕਿ ਅਗਰ ਆਪਣੀ ਖੁਦ ਦੀ ਸ਼ਾਇਰੀ ਲਿਖਦੇ ਨੇ ਤਾਂ ਬੈਸਟ ਹੈ, ਅਗਰ ਕਿਸੇ ਦੀ ਸ਼ਾਇਰੀ ਜੋ ਭੇਜਦੇ ਨਾ, ਦੈਨ ਮੈਨਸ਼ਨ ਉਹਨਾਂ ਦਾ ਨੇਮ ਜ਼ਰੂਰ ਕਰਨ, ਕਿਉਂਕਿ ਇਹ ਬਹੁਤ ਹੀ ਚੰਗੀ ਗੱਲ ਹੋ ਗਈ। ਵੈਸੇ ਇੱਕ ਸਾਡੇ ਦੋਸਤ ਨੇ ਭੇਜਿਆ ਹੈ, ਵੈਸੇ ਗਲੀ ਅਫੀਮ ਵਾਲੀ ਪ੍ਰੇਮ ਮਾਰਕੀਟ ਬਠਿੰਡਾ, ਅਮਰਜੀਤ ਸਿੰਘ, ਅਮਰਜੀਤ ਜੱਸਲ ਯਾਨੀ ਕਿ ਉਰਫ ਚੂਚੀ ਲਿਖ ਰਹੇ ਨੇ, ਉਹਨਾਂ ਨੇ ਨੀਹੂ ਦੇ ਨਾਮ ਤੋਂ ਇੱਕ ਰਾਈਟਰ ਤੋਂ ਭੇਜਿਆ ਹੈ ਕਿ ਖੁਸ਼ ਰਿਹਾ ਕਰੋ ਉਹਨਾਂ ਦੇ ਲਈ ਜੋ ਤੁਹਾਨੂੰ ਖੁਸ਼ ਨਹੀਂ ਦੇਖਣਾ ਚਾਹੁੰਦੇ। ਆਏ ਨਾਰਾਜ਼ ਲੱਗ ਰਹੇ ਹੋ ਆਪਣੇ ਅਮਰਜੀਤ ਜੀ, ਇਹ ਤਾਂ ਗੱਲ ਹੈ। ਵੈਸੇ ਚਲੋ ਠੀਕ ਆ, ਦੇਖੋ ਕੁਛ ਚੀਜ਼ਾਂ ਹੁੰਦੀਆਂ ਨਾ, ਸਾਨੂੰ ਆਪਣੇ ਆਪ ਨੂੰ ਇੱਕ ਦੱਬ ਕੇ ਰੱਖਣੀ ਪੈਂਦੀ ਅੰਦਰ। ਲਾਈਕ ਇਹ ਨਹੀਂ ਕਹਿ ਰਹੇ ਕਿ ਤੁਸੀਂ ਉਸ ਚੀਜ਼ ਨੂੰ ਆਪਣੇ ਅੰਦਰ ਦਬਾ ਕੇ ਰੱਖੋ ਅਤੇ ਸਹਿਨ ਕਰੋ, ਕੁਝ ਚੀਜ਼ਾਂ ਇੱਦਾਂ ਹੀ ਹੁੰਦੀਆਂ ਦੋਸਤੋ, ਸਾਨੂੰ ਪਤਾ ਹੁੰਦੀਆਂ, ਬਸ ਮੁਸਕਰਾਓ ਅਤੇ ਬਸ ਦੇਖੋ ਕੀ ਹੁੰਦਾ ਹੈ। ਉਹ ਤੋਂ ਬਾਅਦ ਸਾਡੇ ਹੋਰ ਦੋਸਤ ਨੇ ਪਾਲੀ ਪਿਆਲਾ ਹੁਸ਼ਿਆਰਪੁਰ, ਪਾਲੀ ਪਿਆਲਾ ਹੁਸ਼ਿਆਰਪੁਰ ਜੀ ਨੇ ਬਹੁਤ ਹੀ ਅੱਛੀ ਡਾਊਨਲੋਡ ਕਰਕੇ ਲੋਅ ਕੁਆਲਿਟੀ ਦੀ ਇੱਕ ਫੋਟੋ ਭੇਜੀ ਸਾਨੂੰ। ਪਾਲੀ ਜੀ, ਮੈਂ ਚਾਹੂੰਗਾ ਜੀ ਤੁਸੀਂ ਅਗਰ ਰਾਈਟਰ ਦਾ ਨੇਮ ਮੈਂਸ਼ਨ ਕਰੋ ਤਾਂ ਬਹੁਤ ਵਧੀਆ ਗੱਲ ਹੋਵੇਗੀ ਦੋਸਤੋ। ਦੋਸਤੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਦਿਲਾ ਸ਼ਾਇਰ ਹੈ, ਅਤੇ ਸ਼ਾਇਰੀ ਦਾ ਪ੍ਰੋਗਰਾਮ ਚੱਲ ਰਿਹਾ ਹੈ, ਅਤੇ ਕਿਉਂ ਨਾ ਇਸੀ ਇੱਕ ਮਹਿਫਿਲ ਦੇ ਵਿੱਚ ਇੱਕ ਪਿਆਰੇ ਜਿਹੇ ਸ਼ਾਇਰ ਨੂੰ ਬੁਲਾ ਲਿਆ ਜਾਵੇ, ਕਮਾਲ ਹੀ ਹੋ ਜੂਗੀ। ਕਹਿੰਦੇ ਨਾ ਜਦੋਂ ਸ਼ਾਇਰ ਨਾ ਜਦੋਂ ਜਿਹੜੇ ਗਜ਼ਲ ਲਿਖਦੇ ਨੇ ਉਹਨਾਂ ਨਾਲ ਰੂਬਰੂ ਹੋ ਜਾਏ ਨਾ, ਤਾਂ ਕਹਿੰਦੇ ਨਾ ਅਸੀਂ ਹੋਰ ਡੂੰਘਾਈ 'ਚ ਚਲੇ ਜਾਂਦੇ ਹਾਂ। ਜ਼ਰੂਰ ਗੱਲਬਾਤ ਕਰਾਂਗੇ ਉਹਨਾਂ ਨਾਲ, ਬਸ ਇੱਕ ਗਜ਼ਲ ਤੋਂ ਬਾਅਦ, ਅਤੇ ਉਹਨਾਂ ਨਾਲ ਹੀ ਆਪਾਂ ਗੱਲਬਾਤ ਕਰਾਂਗੇ। ਐਂਡ ਆਈ ਹੋਪ ਜਿਹੜੇ ਲਿਖਦੇ ਨੇ, ਜਿਹੜੇ ਲਿਖਣਾ ਪਸੰਦ ਕਰਦੇ ਨੇ, ਜਿਹੜੇ ਸੁਣਨਾ ਪਸੰਦ ਕਰਦੇ ਨੇ ਗਜ਼ਲ ਪੋਇਟਰੀਜ਼, ਉਹਨਾਂ ਨੂੰ ਇਹ ਚੀਜ਼ ਬੜੀ ਚੰਗੀ ਲੱਗੇਗੀ। ਕਿਉਂ ਦੋਸਤੋ, ਵੈਲ ਕੋਈ ਗੱਲ ਨਹੀਂ, ਹੁਣੀ ਆਏ ਜੀ, ਹੁਣੀ ਆਏ।

0: ਦੋਸਤੋ ਤੁਸੀਂ ਸੁਣ ਰਹੇ ਹੋ 102.7 FM ਬੈਂਡ। ਵੈਲ, ਅਸੀਂ ਗੱਲ ਕੀਤੀ ਸੀ ਦੋਸਤੋ ਇੱਕ ਐਸੇ ਸ਼ਖਸ ਦੀ ਕਿ ਆਪਾਂ ਅਗਰ ਕਹਿੰਦੇ ਨਾ ਕਿ ਅਗਰ ਕਿਸੇ ਜੋ ਗਜ਼ਲ ਲਿਖਦੇ ਨੇ, ਪੋਇਟਰੀਜ਼ ਲਿਖਦੇ ਨੇ, ਉਹਨਾਂ ਨਾਲ ਹੂ ਬਹੂ ਗੱਲਬਾਤ ਕਰਨ ਦਾ ਮੌਕਾ ਮਿਲ ਜਾਵੇ ਅਤੇ ਉਹਨਾਂ ਨੂੰ ਪੁੱਛ ਲਈਏ ਕਿ ਅਸਲ 'ਚ ਇਹ ਗਜ਼ਲ ਕੀ ਹੈ, ਅਸਲ 'ਚ ਪੋਇਟਰੀ ਕੀ ਹੈ, ਤੁਹਾਡੇ ਲਈ ਕੀ ਹੈ, ਅਤੇ ਮਜ਼ਾ ਹੀ ਆ ਜਾਵੇ। ਦੋਸਤੋ ਇਸੇ ਤਰੀਕੇ ਨਾਲ ਸਾਡੇ ਨਾਲ ਜੁੜ ਚੁੱਕੇ ਨੇ ਦੋਸਤੋ ਸਾਡੇ ਇੱਕ ਐਜ਼ ਏ ਗੈਸਟ ਜਿਨ੍ਹਾਂ ਦਾ ਨਾਮ ਸਾਹਿਲ ਹੈ ਅਤੇ ਉਹ ਬਹੁਤ ਹੀ ਵਧੀਆ ਗਜ਼ਲ ਲਿਖਦੇ ਨੇ ਅਤੇ ਉਹ ਮੇਰੇ ਨਾਲ ਬਸ ਆ ਚੁੱਕੇ ਨੇ ਔਨ ਏਅਰ। ਹੈਲੋ
1: ਜੀ, ਖਰਾਬ ਸਰ,
0: ਕੀ ਹਾਲ ਨੇ ਸਰ? ਸਾਹਿਲ ਜੀ,
1: ਮੈਂ ਬਹੁਤ ਅੱਛਾ, ਆਪ ਕੈਸੇ ਹੈਂ ਸਰ?
0: ਬਹੁਤ ਬੜੀਆ ਸਰ, ਬਹੁਤ ਬੜੀਆ ਸਰ। ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਐਫ ਐਮ ਰੇਨਬੋ ਵਿੱਚ।
1: ਜੀ ਜੀ, ਆਪ ਸਭ ਕੋ ਵੀ ਬਹੁਤ ਬਹੁਤ ਸ਼ੁਕਰੀਆ ਔਰ ਸਭ ਕਾ ਇਸਤਕਬਾਲ।
0: ਬਹੁਤ ਬਹੁਤ ਧੰਨਵਾਦ ਸਰ। ਸਰ, ਜਿਵੇਂ ਕਿ ਕਹਿੰਦੇ ਨਾ ਦਿਲਾ ਸ਼ਾਇਰ ਪ੍ਰੋਗਰਾਮ ਚੱਲ ਰਿਹਾ ਹੈ ਅਤੇ ਨਾ ਸ਼ਾਇਰੀ ਦੀ ਗੱਲ ਨਾ ਹੋਵੇ ਅਤੇ ਮਜ਼ਾ ਨਹੀਂ ਆਊਗਾ ਸਰ। ਉਸ ਤੋਂ ਪਹਿਲਾਂ ਨਾ ਮੈਂ ਪੁੱਛਣਾ ਚਾਹੂੰਗਾ ਕਿ ਸਰ ਤੁਸੀਂ ਅਸਲ 'ਚ ਕੀ ਲਿਖਣਾ ਪਸੰਦ ਕਰਦੇ ਹੋ ਅਤੇ ਤੁਹਾਨੂੰ ਕਿਹੜੀ ਚੀਜ਼ ਦਾ ਜ਼ਿਆਦਾ ਸ਼ੌਂਕ ਹੈ?
1: ਜੀ ਵੈਸੇ ਪੋਇਟਰੀ ਮੈਂ ਬਹੁਤ ਸਾਰੇ ਫਨ ਆਤੇ ਹੈ, ਵਿਧਾਏ ਆਤੀ ਹੈ, ਲੇਕਿਨ ਮੇਰਾ ਜੋ ਮੈਂ ਚਾਹਤਾ ਹੂੰ ਔਰ ਮੇਰੀ ਦਿਲੀ ਖਾਹਿਸ਼ ਵੀ ਹੋਤੀ ਹੈ ਕਿ ਇੱਕ ਐਸਾ ਫਨ ਜੋ ਗਜ਼ਲ ਹੋਤੀ ਹੈ, ਸ਼ਾਇਰੀ ਹੋਤੀ ਹੈ, ਇਸਮੇ ਕਮ ਅਲਫਾਜ਼ ਮੇਂ ਅਪਨੀ ਬਾਤ ਕਹੀ ਜਾ ਸਕਤੀ ਹੈ, ਮੈਂ ਉਸੀ ਵਿਧਾ ਮੇਂ ਲਿਖਣਾ ਪਸੰਦ ਕਰਤਾ।
0: ਅੱਛਾ ਜੀ, ਸਰ ਜਿਵੇਂ ਕਿ ਗਜ਼ਲ ਦੀ ਗੱਲ ਕੀਤੀ ਆ, ਇੱਕ ਤਾਂ ਹੁੰਦਾ ਨਾ ਗਜ਼ਲ ਜਦੋਂ ਆਪਾਂ ਲਿਖਦੇ ਹਾਂ ਅਤੇ ਨਾ ਸਾਡੇ ਇੱਕ ਹਮੇਸ਼ਾ ਆਪਾਂ ਨਾ ਕਿਸੇ ਨੂੰ ਫੋਲੋ ਜ਼ਰੂਰ ਕਰਦੇ ਹੁੰਦੇ ਕਿ ਸਾਨੂੰ ਆਹ ਬੜੇ ਪਸੰਦੀਦਾ ਲੱਗਦੇ ਨੇ, ਸਰ ਤੁਹਾਡੇ ਕਿਹੜੇ ਪਸੰਦੀਦਾਰ ਸਭ ਤੋਂ ਸਖਸ ਨੇ?
1: ਐਸੇ ਕੋਈ ਏਕ ਸ਼ਾਇਰ ਨਹੀਂ ਹੈ, ਲੇਕਿਨ ਬਹੁਤ ਸਾਰੇ ਸ਼ਾਇਰ ਹੈ ਜਿਨਕੋ ਹਮ ਪੜ੍ਹਤੇ ਹੈ, ਸੁਣਤੇ ਹੈ, ਔਰ ਜੋ ਇੱਕ ਸ਼ਾਇਰੀ ਕੀ ਬਾਤ ਹੋਤੀ ਹੈ, ਵੋ ਕਹਤੇ ਹੈ ਕਿ ਯੇ ਸਿਰਫ ਅਲਫਾਜ਼ ਨਹੀਂ ਹੋਤੇ ਹੈ, ਹੈ ਨਾ, ਯੇ ਹਮਾਰੇ ਦਿਲ ਕੀ ਇੱਕ ਹੈਂਡ ਰਾਈਟਿੰਗ ਹੈ ਐਕਚੁਅਲੀ, ਜਿਸੇ ਜ਼ਬਾਨ ਪੜ੍ਹਤੀ ਹੈ ਔਰ ਰੂਹ ਸਮਝਤੀ ਹੈ।
0: ਜੀ,
1: ਔਰ ਸ਼ਾਇਰੀ ਕਹਾ ਵੀ ਜਾਤਾ ਹੈ ਕਿ ਇਸਮੇ ਸਿਰਫ ਮੁਹੱਬਤ ਨਹੀਂ ਹੋਤੀ, ਇਸਮੇ ਬਗਾਵਤ ਵੀ ਹੋਤੀ ਹੈ, ਬਾਰਿਸ਼ ਵੀ ਹੋਤੀ ਹੈ, ਮਤਲਬ ਬਹੁਤ ਸਾਰੀ ਬਾਤੇ ਇੱਕ ਆਮ ਇਨਸਾਨ ਨਹੀਂ ਕਹਿ ਪਾਤਾ ਹੈ, ਤੋ ਸ਼ਾਇਰੀ ਉਨਕੋ ਲਫ਼ਜ਼ ਦੇਤੀ ਹੈ।
0: ਜੀ,
1: ਜੈਸੇ ਇੱਕ ਆਮ ਇਨਸਾਨ ਕਹਤਾ ਹੈ ਕਿ ਮੁਝੇ ਯੇ ਕਹਤਾ ਹੈ ਕਿ ਯਾਰ ਮੈਨੇ ਆਪਕੋ ਦਿਲ ਦੇ ਦਿਆ ਹੈ, ਹੈ ਨਾ
0: ਜੀ,
1: ਤੋ ਲੇਕਿਨ ਜਬ ਸ਼ਾਇਰ ਇੱਕ ਸ਼ੇਰ ਮੇਂ ਕਹੇਗਾ, ਵੋ ਯੇ ਕਹੇਗਾ ਕਿ ਆਪ ਦਿਲ ਪਰ ਬਾਦਸ਼ਾਹਤ ਕੀਜੀਏ, ਆਪਕੋ ਯੇ ਰਾਜਧਾਨੀ ਸੌਂਪ ਦੀ।
0: ਹਾਏ ਹਾਏ, ਕਿਆ ਬਾਤ ਹੈ।
1: ਇਸ ਤਰ੍ਹਾਂ ਸੇ

0: ਇੱਕ ਜ਼ਮਾਨੇ ਵਿੱਚ ਹੁਕਮ ਸਿੰਘ ਨੂੰ ਉਸਦੇ ਘਰ ਵਾਲੇ ਕੁੜਕੁੜ ਦਾਸ ਬੁਲਾਉਂਦੇ ਸਨ, ਕਿਉਂਕਿ ਲਾਈਟ ਪੱਖੇ ਚੱਲਦੇ ਦੇਖਦੇ ਹੀ ਉਹ ਸਾਰਿਆਂ ਤੇ ਚੀਕਣ ਲੱਗਦੇ ਸਨ।
1: ਓ ਰਾਮੂ, ਇਹ ਪੱਖਾ ਕਿਉਂ ਚੱਲਦਾ ਛੱਡਤਾ? ਬਿਜਲੀ ਦਾ ਬਿੱਲ ਕੀ ਤੇਰਾ ਬਾਪੂ ਭਰੇਗਾ?
0: ਪਰ ਅੱਜ ਸਾਰੇ ਉਹਨਾਂ ਨੂੰ ਪਿਆਰਾ ਸਿੰਘ ਕਹਿੰਦੇ ਨੇ, ਕਿਉਂਕਿ ਜਦੋਂ ਤੋਂ ਉਹਨਾਂ ਨੇ ਸੋਲਰ ਪੈਨਲ ਲਗਾਇਆ ਹੈ ਉਦੋਂ ਤੋਂ ਮੀਟਰ ਦੀ ਸੂਈ ਵੀ ਸ਼ਾਂਤੀ ਨਾਲ ਸੌਂਦੀ ਹੈ। ਅਤੇ ਹੁਕਮ ਸਿੰਘ ਵੀ, ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਅੱਜ ਹੀ ਰਜਿਸਟਰ ਕਰੋ pmsuryaghar.gov.in ਤੇ।
2: ਹਰ ਘਰ ਸੂਰਿਆ ਘਰ।
3: ਸਰ, ਤੁਸੀਂ ਪਰਸਨਲ ਲੋਨ ਲੈਣਾ?
4: ਫੇਰ ਤੋਂ ਯਾਰ, ਇਹਨੂੰ ਤਾਂ ਬਲੌਕ ਹੀ

0: ਕਰਨਾ
1: ਸਰ, ਦੁਬਈ ਦੀ ਫ੍ਰੀ ਟ੍ਰਿਪ।
0: ਇਹਨੂੰ ਵੀ ਬਲੌਕ, ਕਿੰਨਿਆਂ ਨੂੰ ਬਲੌਕ ਕਰੀ ਜਾਵਾਂ ਯਾਰ।
2: ਸਿਰਫ ਫੋਨ ਤੇ ਬਲੌਕ ਕਰਨ ਨਾਲ ਸਪੈਮ ਖਤਮ ਨਹੀਂ ਹੁੰਦਾ, ਹਰ ਵਾਰ ਨਵਾਂ ਨੰਬਰ ਆ ਜਾਂਦਾ ਹੈ।
0: ਤਾਂ ਫਿਰ ਕੀ ਕਰਾਂ?
2: ਕਾਲ ਪਿਕ ਕਰ, ਫਿਰ ਟ੍ਰਾਈ DND ਐਪ ਤੇ ਰਿਪੋਰਟ ਕਰ, ਕੈਟੇਗਰੀ ਸਿਲੈਕਟ ਕਰੋ, ਬੈਂਕਿੰਗ ਟ੍ਰੈਵਲ ਇੰਸ਼ੋਰੈਂਸ ਤੇ ਸਬਮਿਟ ਕਰੋ, ਬਸ ਕੁਝ ਸੈਕਿੰਡਸ ਦਾ ਕੰਮ ਹੈ।
0: ਮਤਲਬ ਸਭ ਦਾ ਸਪੈਮ ਘਟ ਜਾਵੇਗਾ?
2: ਹਾਂ, ਰਿਪੋਰਟ ਮਿਲਦਿਆਂ ਹੀ ਐਕਸ਼ਨ ਹੁੰਦਾ ਹੈ।
3: ਸਿਰਫ ਬਲੌਕ ਨਹੀਂ, ਰਿਪੋਰਟ ਜ਼ਰੂਰ ਕਰੋ। ਟ੍ਰਾਈ DND ਐਪ ਡਾਊਨਲੋਡ ਕਰੋ ਪਲੇ ਸਟੋਰ ਜਾਂ ਐਪ ਸਟੋਰ ਤੋਂ ਤੇ ਰਿਪੋਰਟ ਕਰਨਾ ਸ਼ੁਰੂ ਕਰੋ।
4: ਦੋਸਤੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਦਿਲਾ ਸ਼ਾਇਰ ਹੈ ਤੇ ਮੈਂ ਤੁਹਾਡਾ ਆਪਣਾ ਆਰਜੇ ਦੋਸਤ ਰਮਨੀਸ਼। ਵੈਲ ਦੋਸਤੋ, ਕੁਝ ਹੀ ਸਮਾਂ ਰਹਿ ਗਿਆ ਇਸ ਪ੍ਰੋਗਰਾਮ ਨੂੰ ਖਤਮ ਹੋਣ ਲਈ, ਐਂਡ ਆਪਣੇ ਤੋਂ ਫਿਰ ਵੀ 10 ਮਿੰਟ ਪਏ ਨੇ ਤੇ ਆਪਾਂ ਸਰੋਤਿਆਂ ਦੀ ਲਿਖਤ ਜ਼ਰੂਰ ਪੜ੍ਹ ਕੇ ਜਾਊਂਗੇ। ਸਭ ਤੋਂ ਪਹਿਲਾਂ ਲਿਖ ਰਹੇ ਨੇ FM ਦਿਲਾ ਸ਼ਾਇਰ ਹੈ ਆਰਜੇ ਰਮਨੀਸ਼ ਸਰ ਜੀ, ਵੈਰੀ ਗੁੱਡ ਆਫਟਰਨੂਨ ਜੀ, ਅਤੇ ਵੈਰੀ ਗੁੱਡ ਆਫਟਰਨੂਨ ਜੀ। ਇਸ਼ਕ ਵੀ ਅੱਛਾ ਲਿਖ ਰਹੇ ਨੇ ਕਿ ਇਸ਼ਕ ਵੀ ਤੂੰ ਮੁਹੱਬਤ ਵੀ ਤੂੰ, ਇਸ਼ਕ ਵੀ ਤੂੰ ਮੁਹੱਬਤ ਵੀ ਤੂੰ, ਦਿਲ ਕਾ ਹਰ ਖੂਬਸੂਰਤ ਚਾਹਤ ਵੀ ਤੂੰ, ਦੋਸਤੀ ਮੇ ਵੀ ਤੇਰਾ ਹੀ ਨੂਰ ਦਿਖੇ, ਮੇਰੇ ਹਰ ਅਹਿਸਾਸ ਕਾ ਇੰਤਜ਼ਾਰ ਵੀ ਤੂੰ। ਵਾਹ ਜੀ ਵਾਹ, ਕਿਰਨ ਅਰੋਲਾ ਗ੍ਰੀਨ ਪਾਰਕ ਕਪੂਰਥਲਾ ਤੋਂ ਲਿਖਿਆ ਨੇ, ਧੰਨਵਾਦ ਸਹਿਤ। ਕਿਆ ਬਾਤ ਹੈ ਜੀ, ਕਿਰਨ ਜੀ ਲਿਖ ਰਹੇ ਨੇ ਕਿ ਸਪੈਲਿੰਗ ਸਹੀ ਲਿਖ ਰਹੀ ਹੋ। ਅੱਛਾ ਜੀ, ਠੀਕ ਹੈ ਜੀ। ਅਥਵਾ ਲਿਖ ਰਹੇ ਰਮਨੀਸ਼ਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਦਿਲਾ ਸ਼ਾਇਰ ਹੈ ਪ੍ਰੋਗਰਾਮ ਵਿੱਚ ਮੈਂ ਕੁਲਵਿੰਦਰ ਟੇਲਰ ਪਿੰਡ ਕੰਡੋਲਾ ਨੀਅਰ ਆਦਮਪੁਰ ਤੋਂ। ਕਮਾਲ ਹੈ ਜੀ। ਦੋਸਤੋ ਦੋਸਤੋ, ਇੱਕ ਵਾਰ ਫਿਰ ਗੁਜ਼ਾਰਿਸ਼ ਹੈ, 5 ਮਿੰਟ ਰਹਿ ਗਏ ਨੇ ਅਤੇ ਅਗਰ ਤੁਸੀਂ ਖੁਦ ਲਿਖਣਾ ਪਸੰਦ ਕਰਦੇ ਹੋ ਤਾਂ ਜ਼ਰੂਰ ਭੇਜੋ ਸਾਨੂੰ, ਕਿਉਂਕਿ ਮਜ਼ਾ ਹੀ ਅਲੱਗ ਹੈ, ਤੁਹਾਨੂੰ ਵੀ ਖੁਸ਼ੀ ਹੋਵੇਗੀ ਅਤੇ ਸਾਨੂੰ ਵੀ ਹੋਵੇਗੀ। ਫਿਰ ਵੀ ਮੈਂ ਪੜ੍ਹ ਦਿੰਦਾ ਕਿ ਲਿਖ ਰਹੇ ਨੇ ਕਿ ਤੂੰ ਨਹੀਂ ਦਿਲ ਮੇ ਮਗਰ ਤੇਰਾ ਨਿਸ਼ਾਂ ਬਾਕੀ ਹੈ, ਬੁਝ ਗਈ ਆਗ ਮੁਹੱਬਤ ਕੀ ਧੂੰਆਂ ਬਾਕੀ ਹੈ, ਮੇਰਾ ਵਿਸ਼ਵਾਸ ਮੁਹੱਬਤ ਸੇ ਨਹੀਂ ਉੱਠ ਸਕਤਾ, ਮੇਰਾ ਵਿਸ਼ਵਾਸ ਮੁਹੱਬਤ ਸੇ ਨਹੀਂ ਉੱਠ ਸਕਤਾ, ਜਬ ਤਲਕ ਸ਼ਹਿਰ ਮੇ ਫੂਲੋਂ ਕੋ ਦੁਕਾਂ ਬਾਕੀ ਹੈ, ਜਿਸ ਜਗ੍ਹਾ ਹਮਨੇ ਕੈਲੰਡਰ ਮੇ ਜੁਦਾਈ ਲਿਖੀ, ਇੱਕ ਮੁਲਾਕਾਤ ਕੀ ਤਾਰੀਖ ਵਹਾਂ ਬਾਕੀ ਹੈ। ਹਾਏ ਹਾਏ, ਕਿਆ ਬਾਤ ਹੈ ਜੀ। ਮੈਂ ਤੇਰੇ ਬੇਵਫਾ ਹੋਣੇ ਸੇ ਪਰੇਸ਼ਾਨ ਨਹੀਂ, ਦਿਲ ਲਗਾਨੇ ਕੋ ਅਭੀ ਸਾਰਾ ਜਹਾਂ ਬਾਕੀ ਹੈ। ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ, ਬਹੁਤ ਅੱਛਾ ਸੀ ਜੀ। ਦੋਸਤੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਦਿਲਾ ਜੀ ਸ਼ਾਇਰ ਹੈ। ਦੋਸਤੋ, ਇੱਕ ਗੱਲ ਕਰਦੇ ਹਾਂ ਕਿ ਜਦੋਂ ਅਸੀਂ ਛੋਟੇ ਹੁੰਦੇ ਸੀ ਜਾਂ ਅਸੀਂ ਗਰੋਇੰਗ ਏਜ ਹੁੰਦੇ ਨਾ, ਦੈਨ ਕੁਝ ਅਲਫਾਜ਼, ਕੁਝ ਲਾਈਨਸ ਸਾਨੂੰ ਨਹੀਂ ਸਮਝ ਆਉਂਦੀਆਂ ਹੁੰਦੀਆਂ, ਅਸੀਂ ਸਿਰਫ ਸੁਣਦੇ ਹੁੰਦੇ ਸੀ ਉਸ ਟਾਈਮ। ਪਰ ਜਿਉਂ ਜਿਉਂ ਅਸੀਂ ਵੱਡੇ ਹੋਣ ਲੱਗ ਜਾਂਦੇ ਨਾ, ਅਤੇ ਹਰ ਗੱਲਾਂ ਸਾਨੂੰ ਅਸਰ ਕਰਨ ਲੱਗ ਜਾਂਦੀਆਂ, ਸਾਨੂੰ ਸਮਝ ਆਉਣ ਲੱਗ ਜਾਂਦੀਆਂ ਨੇ, ਅਤੇ ਇਹਨਾਂ ਵਿੱਚੋਂ ਗੱਲ ਇਹ ਆਉਂਦੀ ਹੈ ਕਿ ਜਿਹੜਾ ਬਚਪਨ ਹੁੰਦਾ ਹੈ ਨਾ ਸਾਡਾ ਦੋਸਤੋ, ਉਹ ਨਾ ਵੈਸੇ ਤਾਂ ਸਾਰਿਆਂ ਦਾ ਹੀ ਵਧੀਆ ਹੁੰਦਾ ਬਚਪਨ, ਕਿਉਂਕਿ ਅਸੀਂ ਉਸ ਸਮੇਂ ਉਸ ਕਹਿੰਦੇ ਨਾ ਉਸ ਸਿਚੁਏਸ਼ਨ 'ਚ ਹੁੰਦੇ ਕਿ ਜਿਹਦੇ ਵਿੱਚ ਨਾ ਸਾਨੂੰ ਕੋਈ ਟੈਂਸ਼ਨ ਨਹੀਂ ਹੁੰਦੀ, ਕੋਈ ਸਟ੍ਰੈਸ ਨਹੀਂ ਹੁੰਦਾ, ਸਿਰਫ ਆਪਣਾ ਜੋ ਸਾਡਾ ਕੰਮ ਆ ਨਾ ਅਸੀਂ ਉਹੀ ਕਰਦੇ ਹੁੰਦੇ ਸੀ, ਜਿਵੇਂ ਕਿ ਪੜ੍ਹਨਾ, ਸਿੱਖਣਾ, ਖੇਡਣਾ, ਕੁੱਦਣਾ ਐਂਡ ਆਲ, ਇਹ ਸਾਰੀਆਂ ਚੀਜ਼ਾਂ ਹੁੰਦੀਆਂ ਹੈ ਦੋਸਤੋ। ਅਤੇ ਜਿਉਂ ਜਿਉਂ ਵੱਡੇ ਹੁੰਦੇ ਗਏ ਨਾ, ਅਤੇ ਜਿਵੇਂ ਕਿ ਆਪਾਂ ਗੱਲ ਕੀਤੀ ਕਿ ਨਾ ਗੱਲਾਂ ਸਮਝਣ ਆਉਣੀਆਂ, ਗੱਲਾਂ ਸਮਝਣੀਆਂ ਆਉਣੀਆਂ ਨਾ ਸ਼ੁਰੂ ਹੋ ਜਾਂਦੀਆਂ। ਅੱਛਾ, ਇਹਦਾ ਮਤਲਬ ਇਹ ਹੁੰਦਾ ਸੀ, ਅੱਛਾ ਇਹਦਾ ਮਤਲਬ ਇਹ ਵੀ ਹੁੰਦਾ ਸੀ, ਅੱਛਾ ਉਹ ਕਿੰਨਾ ਸੋਹਣਾ ਲਿਖਿਆ ਉਹਨੇ, ਇਹ ਤਾਂ ਯਾਰ ਮੇਰੀ ਕਹਾਣੀ ਦੱਸਦੀ ਹੈ ਨਾ ਦੋਸਤੋ। ਬਸ ਇਹੀ ਹੈ ਜੀ ਖੂਬਸੂਰਤੀ ਦਿਲਾ ਸ਼ਾਇਰ ਪ੍ਰੋਗਰਾਮ ਦੀ ਨਾ, ਕਿ ਨਾ ਇੱਧਰ ਹੀ ਗੱਲਾਂ ਯਾਦ ਆ ਜਾਂਦੀਆਂ ਕਿ ਹਾਂ ਹਾਂ, ਇੱਕ ਤਾਂ ਅਸੀਂ ਕਹਿੰਦੇ ਨਾ ਭਾਵੁਕ ਤਾਂ ਨਹੀਂ ਹੋ ਸਕਦੇ, ਪਰ ਨਾ ਅਸੀਂ ਉਸ ਚੀਜ਼ 'ਚ ਖੋ ਜਾਂਦੇ ਹਾਂ ਦੋਸਤੋ। ਕਿਉਂ ਜੀ, ਦੋ ਜੀ ਅਗਲੀ ਪੇਸ਼ਕਾਰੀ ਜਗਜੀਤ ਸਿੰਘ ਜੀ, ਚਿਤਰਾ ਸਿੰਘ ਜੀ ਦੀ ਆਵਾਜ਼ ਵਿੱਚ ਦੋਸਤੋ।

ਸੋ ਸੋ ਦੋਸਤੋ, ਅੱਜ ਦੀ ਇਸ ਸੋਹਣੀ ਮਹਿਫਿਲ ਦੇ ਅੱਜ ਸ਼ਾਇਰ ਤੋਂ ਹੁਣ ਲੈਂਦੇ ਹਾਂ ਇਜਾਜ਼ਤ। ਕਹਿੰਦੇ ਨਾ, ਤੁਹਾਡੀ ਜਜ਼ਬਾਤ, ਤੁਹਾਡੀਆਂ ਗੱਲਾਂ ਅਤੇ ਤੁਹਾਡੇ ਪਿਆਰ ਨੇ ਇਸ ਸ਼ਾਮ ਨੂੰ ਨਾ ਕਹਿੰਦੇ ਨਾ ਹੋਰ ਵੀ ਖਾਸ ਬਣਾ ਦਿੱਤਾ ਹੈ ਦੋਸਤੋ, ਇਸ ਦੁਪਹਿਰ ਨੂੰ ਹੋਰ ਵੀ ਖਾਸ ਬਣਾ ਦਿੱਤਾ ਹੈ। ਸ਼ਬਦਾਂ ਵਿੱਚ ਲੁਕਿਆਂ ਜਜ਼ਬਾਤਾਂ ਦਾ ਪਿਆਰ ਸੀ, ਹਰ ਇੱਕ ਸ਼ਾਇਰ ਵਿੱਚ ਕਿਸੇ ਦਾ ਇੰਤਜ਼ਾਰ ਸੀ। ਮੁਸਕੁਰਾਉਂਦੇ ਰਹੋ, ਗੁਣਗੁਣਾਉਂਦੇ ਰਹੋ ਅਤੇ ਆਪਣੇ ਦਿਲ ਦੀਆਂ ਗੱਲਾਂ ਨੂੰ ਹਮੇਸ਼ਾ

ਹੁੰਦਾ ਰੱਖੋ ਦੋਸਤੋ, ਮੈਂ ਤੁਹਾਡਾ ਆਪਣਾ ਆਰਜ਼ੇ ਦੋਸਤ ਰਮਨੀਸ਼ ਤੁਹਾਡੇ ਕੋਲ ਲੈਂਦਾ ਇਜਾਜ਼ਤ। ਫਿਰ ਮਿਲਾਂਗੇ ਕਿਸੇ ਨਵੀਂ ਦੁਪਹਿਰ ਨੂੰ, ਕਿਸੇ ਨਵੀਂ ਸ਼ਾਮ ਨੂੰ, ਕੁਝ ਨਵੀਆਂ ਗੱਲਾਂ ਅਤੇ ਕੁਝ ਅਧੂਰੇ ਜਜ਼ਬਾਤਾਂ ਦੇ ਨਾਂ ਵਿੱਚ। ਸੁਣਦੇ ਰਹੋ ਐਫ ਐਮ ਬੈਂਡ 102.7, ਕਿਉਂਕਿ ਦਿਲ ਜਦੋਂ ਬੋਲਦਾ ਹੈ ਨਾ ਦੋਸਤੋ, ਤਾਂ ਹਰ ਲਫ਼ਜ਼ ਸ਼ਾਇਰ ਬਣ ਜਾਂਦਾ ਹੈ। ਟਾਈਮ ਹੋ ਗਿਆ ਜੀ, ਬਸ ਇੱਕ ਮਿੰਟ ਰਹਿ ਗਿਆ 3 ਵਜੇ ਨੂੰ, ਅਤੇ ਹੁਣ ਤੁਸੀਂ ਸੁਣੋਗੇ ਸਾਡਾ ਪ੍ਰੋਗਰਾਮ ਰੇਡੀਓ ਡਾਕਟਰ, ਜੋ ਕਿ ਦਿੱਲੀ ਤੋਂ ਪ੍ਰਸਾਰਣ ਹੋਵੇਗਾ, ਜਿੱਥੇ ਸਾਨੂੰ ਬਹੁਤ ਸਾਰੀਆਂ ਟਿਪਸ ਐਂਡ ਟ੍ਰਿਕਸ ਸੁਣਨ ਨੂੰ ਮਿਲੂਗੀਆਂ। ਤੁਸੀਂ ਆਪਣੇ ਉਹਨਾਂ ਤੋਂ ਹੱਲ ਪੁੱਛ ਸਕਦੇ ਹੋ। ਐਂਡ ਮੈਂ ਤੁਹਾਡਾ ਦੋਸਤ ਆਰ ਜੇ ਹੈਲੋ ਜਲੰਧਰ ਪ੍ਰੋਗਰਾਮ ਲੈ ਕੇ ਆਵਾਂਗਾ 4 to 5, ਜੋ ਕਿ ਬਹੁਤ ਹੀ ਖਾਸ ਹੋਣ ਵਾਲਾ ਹੈ। ਅੱਜ ਬਹੁਤ ਹੀ ਜ਼ਿਆਦਾ ਮਜ਼ਾ ਆਉਣ ਲੱਗਾ ਹੈ, ਤੋ ਸਟੇ ਟਿਊਨਡ ਐਂਡ ਬਸ ਆਪਣੇ ਲਈ ਟਾਈਮ ਕੱਢ ਲਓ ਬਸ ਹੁਣ ਕਰਕੇ। ਚੰਗਾ ਜੀ, ਸਟੇ ਟਿਊਨਡ।

ਹੈਲੋ ਜਲੰਧਰ ਜੀ, ਤੁਹਾਡਾ ਸਵਾਗਤ ਹੈ ਜੀ। ਜਿਵੇਂ ਕਹਿੰਦੇ ਨੇ, ਜਿੱਥੇ ਸਵਾਲ ਵੀ ਸੈਲੈਂਸ ਨੇ ਤੇ ਜਵਾਬ ਵੀ ਨੇ, ਉਹੀ ਕਦਮ ਅੱਗੇ। ਮੈਂ ਆ ਜੀ ਤੁਹਾਡਾ ਆਪਣਾ ਅੱਜ ਦੋਸਤ ਰਮਨੀਸ਼, ਤੇ ਅੱਜ ਦਾ ਟੌਪਿਕ ਹੈ ਜੀ ਉਹ ਸਵਾਲ ਜਿਹੜੇ ਸਾਡੇ ਦਿਮਾਗ 'ਚ ਤਾਂ ਆਉਂਦੇ ਨੇ। ਆ ਕਹਿੰਦੇ ਨੇ ਪਰ ਕਿਉਂ ਆਉਂਦੇ ਨੇ, ਇਹ ਰੱਬ ਹੀ ਜਾਣੇ। ਕਿਉਂਕਿ ਕਹਿੰਦੇ ਨੇ ਜੀ ਮੱਛੀ ਪਾਣੀ ਪੀਂਦੀ ਹੈ ਤੇ ਉਹ ਨਹਾਉਂਦੀ ਵੀ ਹੈ, ਜੇ ਟਮਾਟਰ ਫਲ ਲਏ ਤਾਂ ਫਿਰ ਕੈਚਅਪ ਜੂਸ ਹੈ, ਤੇ ਸਭ ਤੋਂ ਵੱਡਾ ਸਵਾਲ ਜਦੋਂ ਕਹਿੰਦੇ ਨੇ ਰਿਮੋਟ ਨਹੀਂ ਲੱਭਦਾ ਤਾਂ ਇਹਦਾ ਮਤਲਬ ਸਿਰਫ ਪਾਪਾ ਨੂੰ ਵੀ ਕਿਉਂ ਨਹੀਂ ਲੱਭਦਾ ਜੀ। ਆ ਕਹਿੰਦੇ ਨੇ ਸਵਾਲ ਦੀ ਅਗਲੀ ਲਾਈਨ ਇਹ ਕਿ ਦਿਮਾਗ ਹੋ ਗਿਆ ਆਫਲਾਈਨ, ਕੋਈ ਪੁੱਛੇ ਚੰਦ ਤੇ ਵਾਈਫਾਈ, ਕੋਈ ਕਹੇ ਭੈਣ ਜੀ ਵੇਅਰ ਇਜ਼ ਮਾਈ ਚਾਏ। ਉਹ ਕਹਿੰਦੇ ਨੇ ਅੱਜ ਦੀ ਗੱਲ ਅਸੀਂ ਗੱਲ ਕਰਾਂਗੇ ਉਹਨਾਂ ਡਾਊਟਾਂ ਦੀਆਂ ਜਿਹੜੇ ਰਾਤ ਦੇ ਕਹਿੰਦੇ ਨੇ 2 ਵਜੇ ਅਚਾਨਕ ਦਿਮਾਗ ਵਿੱਚ ਵੱਜਦੇ ਨੇ। ਜਿਵੇਂ ਕਹਿੰਦੇ ਨੇ ਕੋਈ ਬੰਦਾ ਜਿਮ ਜਾ ਕੇ ਸੈਲਫੀ ਵੀ ਖਿੱਚੇ ਤੇ ਕੈਲਰੀਜ਼ ਬਰਨ ਕਰਨਾ ਕਰਦਾ ਹੀ ਨਾ, ਵੈਸੇ ਇਹ ਤਾਂ ਚੀਜ਼ਾਂ ਆਉਂਦੀਆਂ। ਵੈਲ ਵੈਲ ਵੈਲ ਦੋਸਤ, ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੈਲੋ ਜਲੰਧਰ, ਤੇ ਮੈਂ ਤੁਹਾਡਾ ਆਪਣਾ ਆਰਜੇ ਦੋਸਤ ਰਮਨੀਸ਼। ਅੱਜ ਗੱਲ ਕਰਾਂਗੇ ਉਹਨਾਂ ਡਾਊਟਸ ਬਾਰੇ ਜੋ ਮੇਰੇ ਦਿਮਾਗ ਵਿੱਚ ਆ ਚੁੱਕੇ ਨੇ। ਵੈਲ, ਸਰੋਤਿਆਂ ਨੂੰ ਅਸੀਂ ਹਮੇਸ਼ਾ ਮੰਗ ਕਰੀਦੀ, ਅੱਜ ਅਸੀਂ ਨਾ ਉਹਨਾਂ ਤੋਂ ਸੋਲਿਊਸ਼ਨਸ ਪੁੱਛੋਂਗੇ ਕਿ ਇਹ ਗੱਲਾਂ ਦਾ ਸੋਲਿਊਸ਼ਨ ਦੇਵੋ ਜੋ ਕਿ ਮੇਰੇ ਦਿਮਾਗ ਵਿੱਚ ਆ ਚੁੱਕੇ ਨੇ ਡਾਊਟਸ, ਉਹਨਾਂ ਦਾ ਹੱਲ ਤੁਸੀਂ ਦਿਓਗੇ ਅੱਜ। ਵੈਲ, ਸਰਪ੍ਰਾਈਜ਼ ਹੀ ਹੋਊਗਾ ਇੱਕ ਤਰੀਕੇ ਨਾਲ, ਤੁਹਾਨੂੰ ਦੱਸਿਆ ਜਾਊਗਾ। ਉਹ ਤੋਂ ਪਹਿਲਾਂ ਤੁਸੀਂ ਨੰਬਰ ਡਾਇਲ ਕਰੋ ਜੀ 0181234274, ਇਹਦੇ 'ਤੇ ਕਾਲ ਕਰੋ ਅਤੇ ਮੇਰੇ ਨਾਲ ਗੱਲ ਕਰੋ, ਅਤੇ ਮੈਂ ਫੋਨ ਚੱਕੂਗਾ ਅਤੇ ਆਪਣੀ ਫਰਮਾਇਸ਼ ਵੀ ਦੱਸੋ, ਅਤੇ ਸੋਹਣੇ ਜੇ ਢੰਗ ਨਾਲ ਨਾ ਮੈਨੂੰ ਸੋਹਣਾ ਜਿਹਾ ਜਵਾਬ ਦੇ ਦਿਓ, ਅਤੇ ਅੱਛੇ ਅੱਛੇ ਗਾਣੇ ਤੁਸੀਂ ਸਾਨੂੰ ਫਰਮਾਇਸ਼ ਕਰਿਓ ਤਾਂ ਕਿ ਅਸੀਂ ਉਹਨੂੰ ਲਾਵੇ ਅਤੇ ਅਸੀਂ ਵੀ ਇੰਜੋਏ ਕਰ ਸਕੀਏ। ਕਿਉਂ ਜੀ, ਚੱਕ ਲਓ ਫੋਨ ਅਤੇ ਘੰਟੀਆਂ ਮਾਰੋ ਅਤੇ ਲਓ ਜੀ ਗਾਣਾ ਸੁਣੋ ਸੋਹਣਾ ਜਿਹਾ ਜੀ।

0: ਦੋਸਤੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹੈਲੋ ਜਲੰਧਰ ਅਤੇ ਮੈਂ ਤੁਹਾਡਾ ਆਪਣਾ ਆਰਜੀ ਦੋਸਤ ਰਮਨੀਸ਼। ਬਹੁਤ ਸਾਰੇ ਡਾਊਟਸ ਲੈ ਕੇ ਮੈਂ ਦੁਬਾਰਾ ਤੋਂ ਹਾਜ਼ਰ ਹਾਂ, ਪਰ ਉਹ ਤੋਂ ਪਹਿਲਾਂ ਸਰੋਤੇ ਦੀ ਐਂਟਰੀ ਕਰਾ ਦਿੱਤੀ ਜਾਵੇ ਵੰਸ ਅਗੇਨ। ਹੈਲੋ
1: ਹੈਲੋ ਰਮਨੀਸ਼ ਜੀ, ਨਮਸਕਾਰ ਜੀ।
0: ਨਮਸਕਾਰ ਜੀ, ਨਮਸਕਾਰ, ਕੀ ਨਾਮ ਤੁਹਾਡਾ ਜੀ?
1: ਮੈਂ ਰਾਮ ਲਵਾਇਆ ਸ਼ਰਮਾ ਜੀ, ਪਿੰਡ ਸਮਰਾਏ, ਜ਼ਿਲ੍ਹਾ ਜਲੰਧਰ ਤੋਂ ਬੋਲ ਰਿਹਾ ਜੀ।
0: ਕਿਆ ਬਾਤ ਹੈ ਜੀ। ਰਾਮ ਜੀ, ਮੇਰਾ ਇੱਕ ਪਹਿਲਾਂ ਤੁਹਾਡੇ ਤੋਂ ਇਹ ਡਾਊਟ ਆ, ਤੁਸੀਂ ਇਹ ਦੱਸੋ ਸਾਰਾ ਨਾਮ, ਆਪਾਂ ਇਕੱਲਾ ਨਾਮ ਕਿਉਂ ਨਹੀਂ ਬੋਲਦੇ? ਨਾਮ ਪੁੱਛਿਆ ਜੇ ਮੈਂ ਪੁੱਛਾਂ ਤੁਹਾਡਾ ਐਡਰੈਸ ਕੀ ਆ, ਫਿਰ ਤੁਸੀਂ ਦੱਸੋ ਜੀ ਮੇਰੀ ਆਹ ਜੀ ਐਡਰੈਸ ਆ ਜੀ।
1: ਮਹਾਰਾਜ ਇੱਦਾਂ ਕਰ ਲਿਆ ਜੀ, ਐਡਰੈਸ ਪੂਰਾ ਦੱਸੀ ਦਾ ਜੀ, ਰੈਗੂਲਰ ਕਾਲ ਰਿਹਾ, ਪਤਾ ਲੱਗ ਜਾਵੇ ਬੰਦੇ ਨੂੰ ਫਲੰਦ ਹੈ, ਬੰਦੇ ਪਿੰਡ ਚੋਂ ਬੋਲਦਾ ਜੀ, ਬੰਦਾ ਫਲੰਦ ਹੈ ਬੋਲਦਾ।
0: ਅੱਛਾ ਜੀ, ਤੇ
1: ਪੂਰੀ ਆਈਡੈਂਟੀ ਆ ਰਹੀ ਹੈ ਬੰਦੇ ਦੀ, ਪਤਾ ਲੱਗ ਜਾਵੇ ਸਰੋਤੇ ਸੁਣ ਰਹੇ ਲੱਖਾਂ ਹੀ ਜੀ।
0: ਉਹ ਤਾਂ ਠੀਕ ਹੈ, ਪਰ ਤੁਹਾਨੂੰ ਨਹੀਂ ਲੱਗਦਾ ਤੁਹਾਡਾ ਪੂਰਾ ਨਾਮ ਬੋਲ ਕੇ ਬੰਦੇ ਦਾ ਮੂੰਹ ਥੱਕ ਜੂਗਾ ਜੀ?
1: ਨਹੀਂ ਨਹੀਂ ਮਹਾਰਾਜ, ਥੱਕਣ ਦਾ ਹੈ ਨਹੀਂ ਕੁਛ ਵੀ, ਹੁਣ ਚਾਹ ਚੂ ਪੀ ਰਹੀ ਆ ਬਸ, ਤੁਹਾਡਾ ਪ੍ਰੋਗਰਾਮ ਇੰਜੋਏ ਕਰ ਰਹੇ ਹਾਂ।
0: ਨਹੀਂ, ਤੁਹਾਨੂੰ ਤਾਂ ਪ੍ਰੈਕਟਿਸ ਹੋ ਚੁੱਕੀ ਹੈ ਰਾਮ ਲਭਾਇਆ ਜੀ, ਆਪਣਾ ਨਾਮ ਬੋਲਦੇ ਬੋਲਦੇ ਵਿਦ ਐਡਰੈਸ।
1: ਹਾਂਜੀ ਹਾਂਜੀ,
0: ਤਾਂ ਕਰਕੇ ਜੀ। ਚਲੋ ਕੋਈ ਗੱਲ ਨਹੀਂ ਰਾਮ ਲਭਾਇਆ ਜੀ, ਚਾਹ ਪੀ ਲਈਏ, ਤੁਸੀਂ ਇਹ ਦੱਸੋ ਹੁਣ।
1: ਬਿਲਕੁਲ ਬਿਲਕੁਲ ਰਵੀ ਜੀ, ਪੀ ਲਈ ਚਾਹ, ਪੀ ਲਈ ਪੀ ਕੇ ਬੈਠਾ ਜੀ।
0: ਚਲੋ, ਚਾਹ ਵਿੱਚ ਹੁਣ ਜਿਵੇਂ ਕੀ ਕਹਿੰਦੇ ਦੁੱਧ ਪੈਂਦਾ ਆ, ਹਨਾ ਜੀ, ਓਬਵੀਅਸਲੀ ਗਾਂ ਜਾਂ ਮੱਝ ਦਾ ਦੁੱਧ ਪੈਂਦਾ ਹੋਊਗਾ, ਪਰ ਮੇਰੇ ਕੋਈ ਸਵਾਲ ਮੇਰਾ ਇਹ ਹੈ ਕਿ ਆਪਣਾ ਇਸ ਦੁਨੀਆ ਵਿੱਚ ਇਸ ਬੱਕਰੀ ਦਾ ਦੁੱਧ ਮਹਿੰਗਾ ਕਿਉਂ ਆ ਮੱਝ ਗਾਂ ਨਾਲੋਂ?
1: ਇਹ ਬੱਕਰੀ ਦਾ ਦੁੱਧ ਇਦਾਂ ਜੀ, ਇਹ ਜ਼ਿਆਦਾ ਪ੍ਰਚਲਿਤ ਨਹੀਂ ਹੈਗਾ, ਬੱਕਰੀਆਂ ਘੱਟ ਆ ਅਤੇ ਜਿਹੜੀ ਮੱਝ ਗਾਈਆਂ ਇਹਦਾ ਆਮ ਦੁੱਧ ਇਹਨਾਂ ਨੇ ਮਿਲਦਾ ਨਹੀਂ ਹੈ, ਜਿਹੜੀ ਚੀਜ਼ ਜ਼ਿਆਦਾ ਮਿਲਦੀ ਆ ਉਹ ਰੇਟ ਸਹੀ ਹੁੰਦਾ, ਜਿਹੜੀ ਘੱਟ ਪੈਦਾ ਹੁੰਦੀ ਆ ਉਹਦਾ ਰੇਟ ਜ਼ਿਆਦਾ ਹੁੰਦਾ ਜੀ।
0: ਅੱਛਾ ਜੀ, ਅਤੇ ਬਾਕੀ ਜਾਨਵਰ ਕਿਉਂ ਨਹੀਂ ਦਿੰਦੇ ਫਿਰ?
1: ਬਾਕੀ ਜਾਨਵਰ ਦਾ ਹੁਣ ਤੁਹਾਨੂੰ ਪਤਾ ਹੀ
0: ਹੈ, ਮੈਂ ਸਮਝ ਗਿਆ ਜੀ, ਨੋ ਨੋ ਐਕਸਪਲੇਨੇਸ਼ਨ, ਰਹਿਣ ਦਿੰਦੇ ਆਪਾਂ, ਔਨ ਏਅਰ ਚੱਲਦੇ ਜੀ ਉਹਨੂੰ। ਜਾਣੋ ਜਾਣੇ ਜੀ, ਜਿਹੜੇ ਲੋਕੀ ਸਮਝ ਗਏ ਠੀਕ ਆ, ਜੇ ਨਹੀਂ ਸਮਝੇ ਘਰ ਦਾ ਤਾਂ ਪੁੱਛ ਲਓ ਜੀ। ਬੱਕਰੀ ਦਾ ਦੁੱਧ ਜ਼ਿਆਦਾ ਕਿਉਂ ਨੀ ਮਿਲਦਾ? ਜ਼ਿਆਦਾ ਦੁੱਧ ਕੱਢਦਾ ਬੇਚਾਰੀ, ਪਹਿਲੀ ਪਤਲੀ ਹੋਈ ਪਈ ਹੈ ਜੀ, ਤੁਸੀਂ ਆਪ ਸੋਚੋ। ਹੋਰ ਕੀ ਨਾਮ ਉਹਦਾ? ਵੈਸੇ ਨਾਮ ਵੈਸੇ ਉਹਦਾ ਪਤਲੀ ਸੀਗਾ ਪਹਿਲਾਂ ਬੱਕਰੀ ਦਾ ਜੀ, ਉਹ ਪਤਾ ਇੱਕ ਤਾਂ ਹੁੰਦੀ ਨਾ ਇੱਜ਼ਤ ਨੀ ਹੁੰਦੀ ਫਿਰ ਇੱਦਾਂ ਜਾਨਵਰ ਦੀ, ਇਸ ਲਈ ਉਹਦਾ ਨਾਮ ਬੱਕਰੀ ਰੱਖ ਦਿੱਤਾ ਗਿਆ ਜੀ, ਨਹੀਂ ਤਾਂ ਪਤਲੀ ਹੁੰਦਾ ਸੀ ਉਹਦਾ ਨਾਮ।
1: ਬਿਲਕੁਲ ਬਿਲਕੁਲ ਬਿਲਕੁਲ ਜੀ,
0: ਤੁਸੀਂ ਵੀ ਕਹੋਗੇ ਕੀ ਗੱਲਾਂ ਕਰ ਰਿਹਾ ਹੈ ਨਾ ਜੀ। ਹੋਰ ਰੌਣਕ ਲਾ ਕੇ ਜੀ, ਰਾਮ ਲਵਾਇਆ ਜੀ, ਮਜ਼ਾ ਆ ਜਾਂਦਾ, ਏਦਾਂ ਲੱਗਦਾ ਕੋਈ ਆਪਣੇ ਖਾਸ ਬੰਦਾ ਗੱਲ ਕਰ ਰਿਹਾ ਸਾਡੇ ਨਾਲ।
1: ਬਿਲਕੁਲ ਜੀ, ਏਦਾਂ ਹੁੰਦੀ ਹੈ, ਰਲ ਮਿਲ ਕੇ ਹੁੰਦਾ ਜੀ, ਸਰੋਤੇ ਆਉਣ ਤੇ ਨਾਲੇ
0: ਸਹੀ ਗਿਆ ਜੀ,
1: ਉਹਦੇ
0: ਨਾਲ ਹੈ ਜੀ, ਸਹੀ ਹੈ, ਮੇਰੇ ਲਈ ਵੀ ਇੱਕ ਕੱਪ ਚਾਹ ਭੇਜ ਦੋ ਇਹਦਾ ਮਤਲਬ ਤੁਸੀਂ।
1: ਬਿਲਕੁਲ ਜੀ ਮਹਾਰਾਜ, ਤੁਸੀਂ ਸਾਡੇ ਲਾਗੇ ਗੁਆਂਢੀ ਬੰਦੇ ਆ ਜੀ, ਫੁਆੜੇ ਦੇ ਆ ਤੁਸੀਂ, ਤਾਂ ਅਸੀਂ ਚਾਹ ਜ਼ਰੂਰ ਭੇਜਾਂਗੇ ਜੀ, ਸਾਡਾ ਪਿੰਡ ਵੀ ਲਾਗੇ ਨਾਲ।

0: जाने।
1: क्या बात है जी, क्या बात है, तुसी मेरा एड्रेस भी बोल दिता जी।
0: बिल्कुल बिल्कुल
1: मेनू हासा नहीं आ रहा जी, मेनू ये मेरे घरे ना पहुंच जान जी।
0: बिल्कुल कोई नहीं, किवें पुज्जा कि जाइए जा, ओए इन्हें कोई समान लेना ना, कोई ना कोई
1: ਫਰਮਾਇਸ਼ ਦੱਸ ਦੋ ਸਾਨੂੰ ਆਪਣੇ ਫਿਰ ਗਾਣੇ ਦੀ।
0: ਫਰਮਾਇਸ਼ ਜੀ ਇੱਦਾਂ ਕਰੋ ਤੁਸੀਂ ਆਪਣਾ ਸਾਵਰਕੋਟੀ ਸਾਹਿਬ ਆਪਣੇ ਕੋਲ ਪਿੱਛੜ ਗਏ, ਪਰ ਉਹਨਾਂ ਦਾ ਆਵਾਜ਼ ਬੜੀ ਬੁਲੰਦ,
1: ਉਹਨਾਂ ਦੀ ਬਹੁਤ ਬੁਲੰਦ ਆਵਾਜ਼, ਕਮਾਲ ਦੀ ਆਵਾਜ਼ ਜੀ,
0: ਬੁਲੰਦ ਆਵਾਜ਼ ਆ ਰਹੀ ਉਹਨਾਂ ਦੀ ਆਵਾਜ਼ ਦੇ ਵਿੱਚ ਗਾਇਆ, ਹੰਝੂਆਂ ਦੇ ਵਿੱਚ ਗਮ ਨੂੰ ਪਾ ਕੇ।
1: ਹਾਏ ਹਾਏ ਹਾਏ ਹਾਏ,
0: ਗਾਣਾ ਹੰਝੂ ਗਾਣਾ ਬਹੁਤ ਵਧੀਆ ਹੈ,
1: ਹੰਝੂ ਗਾਣਾ ਮੈਂ ਜੀ ਕਰਦਾ।
0: ਮੈਂ ਤੇ ਮੇਰੀ ਮਿਸਿਜ ਆ ਵੀ ਮੇਰੇ ਕੋਲ ਬੈਠੇ ਜੀ, ਉਹ ਸੁਣਦੇ ਆ, ਉਹਨਾਂ ਨੇ ਕਿਹਾ ਵੀ ਕਹਿੰਦੇ ਹੰਝੂ ਗਾਣਾ ਲਵਾਓ ਤੁਸੀਂ ਅੱਜ ਇਹਦੇ ਸਾਵਕੋਟੀ ਦਾ।
1: ਕਿਆ ਬਾਤ ਹੈ, ਜਿੰਨੀ ਤੁਸੀਂ ਹਾਈਪ ਚੱਕੀ ਨੇ ਗਾਣੇ ਦੀ, ਮੈਨੂੰ ਇੱਦਾਂ ਲੱਗਦਾ ਤੁਹਾਡੇ ਸਾਹਮਣੇ ਰਿਕਾਰਡ ਕੀਤਾ ਗਿਆ ਹੁੰਦਾ ਜਿੱਦਾਂ।
0: ਬਿਲਕੁਲ ਮੈਂ ਤਾਂ ਮਿਲ ਚੁੱਕਾ ਸੀਗਾ ਜੀ ਕਈ ਵਾਰੀ, ਮੇਰੇ ਕੋਲ ਇੱਕ ਦੋ ਵਾਰੀ ਮੇਰੇ ਕੋਲ ਮੈਨੂੰ ਮਿਲੇ ਵੀ ਇਹੋ ਜਿਹੀ ਸਾਵਕੋਟੀ ਵਿੱਚ ਮਿਲਣ ਦਾ ਮੌਕਾ ਮਿਲਿਆ।
1: ਬਹੁਤ ਵਧੀਆ ਜੀ, ਬਹੁਤ ਵਧੀਆ, ਇਹ ਤਾਂ ਵਧੀਆ ਬਲੈਸਿੰਗਸ ਹੋ ਗਈਆਂ ਜੀ, ਵਧੀਆ ਕੰਮ ਹੋ ਗਿਆ ਜੀ ਇਹ ਤਾਂ। ਪਰ ਉਹਨਾਂ ਦੇ ਜਿਹੜੇ ਗਾਣੇ ਦੇ ਗੀਤ ਅਸੀਂ ਅੱਜ ਵੀ ਉਹਨਾਂ ਦੇ ਜ਼ਰੂਰ ਯਾਦ ਕਰਾਂਗੇ ਜੀ। ਰਾਮ ਲਵਾਇਆ ਜੀ
0: ਬਿਲਕੁਲ ਬਿਲਕੁਲ ਬਹੁਤ ਲੈਜੈਂਡ ਗਾਇਕ ਸੀਗੇ,
1: ਬਹੁਤ ਧੰਨਵਾਦ ਤੁਹਾਡਾ ਰਾਮ ਲਵਾਇਆ ਜੀ, ਇੱਦਾਂ ਦੀ ਫਰਮਾਇਸ਼ ਕਰਨ ਲਈ, ਥੈਂਕ ਯੂ ਸੋ ਮਚ,
0: ਧੰਨਵਾਦ ਜੀ, ਨਮਸਕਾਰ,
1: ਨਮਸਕਾਰ ਜੀ, ਨਮਸਕਾਰ। ਹਲੋ ਜੀ, ਰਾਮ ਸ਼ਰਮਾ ਜੀ ਨੇ ਬਹੁਤ ਹੀ ਘੈਂਟ ਜਿਹਾ ਗਾਣਾ ਦੱਸਿਆ ਸਾਵਰਕੋਟੀ ਸਾਹਿਬ ਜੀ ਦਾ, ਹੰਝੂ ਵਾਲ ਗਾਣਾ ਸੁਣਦੇ ਹੋ ਤਾਂ ਬਾਅਦ ਜੁਆਇਨ ਕਰਦੇ ਅਸੀਂ ਆਪਣੇ ਸਰੋਤਿਆਂ ਦੇ ਨਾਲ।

0: ਵੈਲ ਜੀ ਨਮਸਕਾਰ ਜੀ ਸਰੋਤਿਓ ਸਾਰਿਆਂ ਨੂੰ, ਹੈਲੋ ਜਲੰਧਰ ਜੀ ਤੁਹਾਡਾ ਸਵਾਗਤ ਹੈ। ਹੈਲੋ ਜੀ ਸਰੋਤੇ ਸਾਡਾ ਇੱਕ ਜੋੜ ਚੁੱਕੇ ਨੇ ਵਿਦਆਊਟ ਟਾਈਮ ਵੇਸਟ ਗੱਲਬਾਤ ਕਰਦੇ ਹਾਂ। ਹੈਲੋ ਜੀ।
1: ਹੈਲੋ ਸਤਿ ਸ਼੍ਰੀ
0: ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਸੰਦੀਪ ਜੀ?
1: ਠੀਕ ਠਾਕ।
0: ਦੇਖੋ ਮੈਂ ਪਛਾਣ ਲਿਆ ਤੁਹਾਡੀ ਆਵਾਜ਼ ਤੇ, ਤੁਸੀਂ ਸੰਦੀਪ ਜੀ ਬੋਲਦੇ ਨੇ।
1: ਹਾਂਜੀ,
0: ਸਰਪ੍ਰਾਈਜ਼ ਨਹੀਂ ਹੋਗੇ ਤੁਸੀਂ, ਮੈਂ ਕਿਹਾ ਆਰਾਮ ਨਾਲ ਉਹ ਤੁਸੀਂ ਇੱਦਾਂ ਕਹਿਣਾ ਚਾਹੀਦਾ, ਓ ਮਾਈ ਗੋਡ ਤੁਸੀਂ ਮੈਨੂੰ ਪਛਾਣ ਲਿਆ ਜੀ।
1: ਇਹ ਵੀ ਦੱਸ ਦਿਓ ਫਿਰ ਕਿੱਥੋਂ ਬੋਲਦੇ
0: ਤੇ ਤੁਸੀਂ? ਬੋਲਦੇ ਆ ਜੀ ਕਿਸੇ ਸ਼ਹਿਰ ਤੋਂ ਬੋਲਦੇ ਆ।
1: ਤੁਸੀਂ ਦੱਸੋ ਕਿਹੜੇ ਸ਼ਹਿਰ ਤੋਂ ਬੋਲਦੇ?
0: ਇਹ ਸ਼ਹਿਰ ਜੀ ਪੰਜਾਬ ਦਾ ਹੀ ਹੈ ਜੀ। ਬਾਕੀ ਹੋਰ ਪੁੱਛ ਲਓ, ਮੈਨੂੰ ਹਿੰਟ ਦੇ ਦਿਓ, ਇੱਦਾਂ ਸਾਰਾ ਬੋਲੂੰਗਾ ਨਾ ਤੇ ਮੇਰੇ ਕੋਲ ਸਾਰਿਆਂ ਨੇ ਇਕੱਠਾ ਹੋ ਜਾਣਾ ਕਿ ਸਾਡੇ ਬਾਰੇ ਵੀ ਦੱਸੋ ਜੀ।
1: ਗੁਰੂ ਨਗਰੀ ਜਿਹਨੂੰ ਕਹਿੰਦੇ।
0: ਅੱਛਾ, ਗੁਰੂ

0: ਨਗਰੀ ਆ, ਮੈਂ ਸਮਝ ਗਈ, ਵਾਹ ਵਾਹ ਜੀ,
1: ਜੀ
0: ਆਪਣਾ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ,
1: ਸਤਿ
0: ਹਾਂਜੀ ਹਾਂਜੀ ਜੀ, ਇਹ ਕੀ ਹੈ, ਕੀ ਹਾਲ ਨੇ ਸੰਦੀਪ ਜੀ, ਪਹਿਲੇ ਦੱਸੋ।
1: ਬਹੁਤ ਵਧੀਆ,
0: ਬਹੁਤ ਵਧੀਆ।
1: ਹਾਂਜੀ
0: ਗੱਲ ਜਦੋਂ ਕਹਿੰਦੇ ਨਾ, ਜਦੋਂ ਆਨ ਏਅਰ ਹੋਵੋ ਨਾ, ਗੱਲਬਾਤ ਕਰੋ ਜੀ, ਜਿੱਦਾਂ ਸਾਡੇ ਪਿੱਛੇ ਰਾਮ ਲੁਭਾਇਆ ਜੀ ਗਏ ਨੇ, ਉਹਨੇ ਕਿਹਾ ਜੀ ਬਹੁਤ ਵਧੀਆ ਜੀ, ਇੱਦਾਂ ਹੋ ਗਿਆ, ਇੱਦਾਂ ਹੋ ਗਿਆ, ਇੱਦਾਂ ਹੋ ਗਿਆ, ਇੱਦਾਂ ਹੋ ਗਿਆ, ਅਤੇ ਤੁਸੀਂ ਕਹਿੰਦੇ ਬਹੁਤ ਵਧੀਆ, ਬਸ ਸਿੰਪਲ।
1: ਹਾਂਜੀ ਹਾਂਜੀ, ਬਹੁਤ
0: ਹਾਂਜੀ, ਕਿੱਦਾਂ, ਠੀਕ ਹੋ?
1: ਹਾਂਜੀ ਠੀਕ ਠਾਕ।
0: ਅਤੇ ਮੈਨੂੰ ਆਪਣਾ ਸੰਦੀਪ ਜੀ, ਮੇਰੇ ਮਨ 'ਚ ਨਾ ਇੱਕ ਡਾਊਟ ਜਿਹਾ, ਮੈਨੇ ਰੋਜ਼ ਡਾਊਟ ਆਉਂਦੇ ਰਹਿੰਦੇ, ਮੈਂ ਸਾਰੇ ਇੱਕ ਵਾਰ ਲਿਖ ਹੀ ਲਏ, ਅਤੇ ਮੈਨੂੰ ਇੱਕ ਡਾਊਟ, ਤੁਸੀਂ ਦੱਸੋ, ਜਿਹੜੀ ਧਰਤੀ ਆ,
1: ਹਾਂਜੀ,
0: ਇਹ ਗੋਲ ਹੀ ਕਿਉਂ ਘੁੰਮਦੀ ਆ? ਅੱਛਾ, ਨਹੀਂ ਏਦਾਂ ਜਿਹਾ, ਬਾਲ ਜਿਹੜੀ ਬਾਲ ਹੁੰਦੀ ਆ, ਜਦੋਂ ਟੱਪਾ ਪਾਵੇ ਤਾਂ ਉੱਤੇ ਜਾਂਦੀ ਹੁੰਦੀ, ਉਹ ਕਿਉਂ ਨਹੀਂ ਘੁੰਮਦੀ?
1: ਟੱਪਾ ਉਹ ਵੀ ਘੁੰਮਦੀ ਨਹੀਂ ਜ਼ਿਆਦਾ,
0: ਨਹੀਂ ਉੱਪਰ ਜਾਂਦੀ, ਟੱਪਾ ਪੈਂਦਾ ਜੀ
1: ਉੱਪਰ ਦੀ, ਟੱਪਾ ਉੱਪਰ ਜਾ ਕੇ ਘੁੰਮਦੀ ਆ।
0: ਹਾਂਜੀ ਇਹ ਤਾਂ ਹੈ, ਏਦਾਂ ਕਹੋਗੇ ਧਰਤੀ ਲੱਗਦੀ ਵੀ ਆ, ਬਾਲ ਲੱਗਦੀ ਵੀ ਹੁੰਦੀ, ਜਿੱਦਾਂ ਪਿੱਠ 'ਤੇ ਮਾਰੋ ਨਾ, ਬੜੀ ਨਿਸ਼ਾਨ ਪੈ ਜਾਂਦਾ, ਉਹ ਵੀ ਲੱਗਦੀ ਹੈ ਜੀ।
1: ਹਾਂਜੀ
0: ਅਤੇ ਦੱਸੋ ਹਵਾ 'ਚ ਕਿੱਦਾਂ ਹੈ ਉਹ ਧਰਤੀ? ਕਿਹੜਾ ਰੰਗ, ਕਾਲਾ ਰੰਗ ਕਿ ਚਿੱਟਾ ਰੰਗ ਹੈ?
1: ਰੰਗੀ ਰੰਗੀ ਕਰਨੇ ਤੇ ਰੰਗੀ ਆ।
0: ਤੁਹਾਡਾ ਕਿਹੜਾ ਫੇਵਰੇਟ ਕਲਰ ਹੈ?
1: ਫੇਵਰੇਟ ਮੇਰੇ ਤੇ ਸਾਰੇ ਕਲਰ ਕਰਦਾ।
0: ਨਹੀਂ ਪਰ ਇੱਕ ਕਲਰ, ਇੱਕ ਕਲਰ। ਹੁਣ ਜੇ ਤੁਹਾਨੂੰ ਕਹਿ ਦਿੱਤਾ ਜਾਵੇ ਬਾਲਾ ਤੇ ਕਲਰ ਕਰੋ, ਤੁਸੀਂ ਸਾਰੇ ਥੋੜੀ ਕਲਰ ਕਰ ਲੂੰਗੇ ਸੰਦੀਪ ਜੀ? ਜਿੰਨੀਆਂ ਰੰਗ ਕਰਦੇ ਹੋਵੇ ਤੁਸੀਂ ਕਿਸੇ ਦਿਨ? ਅੱਛਾ ਜੀ, ਇੰਨੇ ਜ਼ਿਆਦਾ ਨੀ, ਕਹਿ ਦੋ ਇੰਨੇ ਹੋਣੇ ਵੀ ਚਾਹੀਦੇ ਆ ਜੀ।
1: ਸੱਤ ਰੰਗ, ਅੱਠ ਰੰਗ, ਨੌ ਰੰਗ,
0: ਨਾ ਰੰਗ, ਬਸ ਮੈਨੂੰ ਇਹਦਾ ਜਵਾਬ ਦਿਓ ਜੀ। ਧਰਤੀ ਹਵਾ ਚ ਘੁਰੰਦੀ ਹੈ, ਮੈਨੂੰ ਇਹ ਦੱਸੋ, ਬਾਕੀ ਤਾਂ ਸਭ ਠੀਕ ਹੈ। ਕੋਈ ਗੱਲ ਨੀ ਸੰਦੀਪ ਜੀ, ਕੋਈ ਚੱਕਰ ਨੀ, ਗੱਲ ਹੈ ਇਸ, ਮਤਲਬ ਗੱਲਾਂ ਸੋਚਣੀਆਂ ਚਾਹੀਦੀਆਂ। ਉਹਦੇ ਨਾਲ ਕੀ ਹੁੰਦਾ ਪਤਾ, ਕੀ ਹੁੰਦਾ ਉਹਦੇ ਨਾਲ? ਕੁਛ ਨੀ ਹੁੰਦਾ। ਚਲੋ ਕੋਈ ਗੱਲ ਨਹੀਂ ਸੰਦੀਪ ਜੀ, ਆਪਣੀ ਗਾਣੇ ਦੀ ਫਰਮਾਇਸ਼ ਦੱਸੋ ਜੀ, ਬਹੁਤ ਅੱਛੇ ਤੁਸੀਂ ਬੰਦੇ ਹੋ। ਸਤਿੰਦਰ ਸਰਤਾਜ ਦਾ ਹੱਸ ਕੇ ਗੋਮੜਾ, ਸਤਿੰਦਰ ਸਰਤਾਜ ਦਾ ਗਾਣਾ ਚਲਾ ਦੇ,
1: ਸਤਿੰਦਰ ਸਰਤਾਜ ਦਾ,
0: ਇਹ ਹੱਸ, ਇਹ ਤੁਸੀਂ ਹੱਸਦੇ ਪਏ ਆ, ਮੈਂ ਜੀ ਕਹਿੰਦਾ ਨਾ ਸਤਿੰਦਰ ਸਰਤਾਜ ਦਾ ਗਾਣਾ ਚਲਾ ਦੋ ਜੀ,
1: ਸਤਿੰਦਰ ਸਰਤਾਜ ਦਾ ਸੁਣਾ ਦੋ।
0: ਹਾਂਜੀ, ਮੈਂ ਇਹਨੂੰ ਸਤਿੰਦਰ ਸੁਣਿਆ, ਸਤਿੰਦਰ ਨਹੀਂ ਸੁਣਿਆ ਜੀ,
1: ਸਤਿੰਦਰ ਸਰਤਾਜ ਦਾ ਸੁਣਾ ਦੋ।
0: ਆਏ ਕਿਆ ਬਾਤ ਹੈ, ਮੈਂ ਇਹ ਕਹਿਣ ਲੱਗੇ ਇੰਨਾ ਹੱਸ ਪਓ, ਸਤਿੰਦਰ ਸਰਤਾਜ ਜੀ ਤੋਂ ਤੁਹਾਡੀ ਆਵਾਜ਼ ਪਹੁੰਚ ਜੇ, ਬਾਕੀ ਮੈਨੂੰ ਜਾਣਦੇ ਨਹੀਂ ਗਾ, ਮੇਰੇ ਨਾਲ ਦੇ ਤੋਂ ਨਾਲ ਦੇ ਤੋਂ ਨਾਲ ਦੇ ਤੋਂ ਨਾਲ ਦੇ ਬੰਦੇ ਨੂੰ ਜਾਣਦੇ, ਮੈਂ ਉਹਨੂੰ ਜ਼ਰੂਰ ਕਹੂੰਗਾ ਤੁਹਾਡਾ ਸੁਨੇਹਾ ਲਾ ਦੇ ਜੀ। ਠੀਕ ਹੈ ਜੀ, ਚਲੋ ਗਾਣਾ ਲਾਉਂਦੇ ਤੁਹਾਡੇ ਜੀ।
1: ਥੈਂਕ ਯੂ,
0: ਓਕੇ ਜੀ, ਥੈਂਕ ਯੂ, ਵੈਲਕਮ। ਲਓ ਜੀ, ਸੰਦੀਪ ਜੀ ਦੇ ਗਾਣੇ ਦੀ ਫਰਮਾਇਸ਼ ਪੂਰੀ ਕੀਤੀ ਜਾਵੇ, ਸਤਿੰਦਰ ਸਰਤਾਜ, ਉਹਨਾਂ ਨੇ ਉਹਨਾਂ ਦਾ ਗਾਣਾ ਲਾਉਣ ਨੂੰ ਕਿਹਾ। ਸਤਿੰਦਰ ਸਰਤਾਜ ਕੋਈ ਗਾਣਾ ਨਹੀਂ ਹੈ ਦੋਸਤੋ, ਵੈਲ ਗਾਣਾ ਸੋਹਣਾ ਜਿਹਾ ਲਾਉਂਦੇ ਇੱਕ ਸਤਿੰਦਰ ਸਰਤਾਜ ਦਾ, ਐਂਡ ਸਾਡੇ ਸਰੋਤਿਆਂ ਨਾਲ ਗੱਲਬਾਤ ਕਰਦੇ ਹਾਂ।

0: ਦੋਸਤੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹੈਲੋ ਜਲੰਧਰ ਤੇ ਮੈਂ ਤੁਹਾਡਾ ਆਪਣਾ ਆਰਜੀ ਦੋਸਤ ਰਮਨੀਸ਼ ਵੈਲ ਸਾਡੇ ਨਾਲ ਨਵੇਂ ਜ਼ਰੂਰ ਤੇ ਜੋੜ ਚੁੱਕੇ ਨੇ ਐਂਟਰੀ ਕਰਾਈ ਜਾਵੇ ਹੈਲੋ
1: ਹੈਲੋ ਨਮਸਕਾਰ ਸਰ ਜੀ
0: ਨਮਸਕਾਰ ਜੀ ਨਮਸਕਾਰ ਕੀ ਹਾਲ
1: ਨੇ ਬੋਲ ਰਹੇ ਗੋਪਾਲ ਨਗਰ ਜਲੰਧਰ ਤੋਂ ਜੀ
0: ਅੱਛਾ ਜੀ ਕੀ ਹੋਇਆ ਟ੍ਰੇਨ ਫੜ ਰਹੇ ਦੱਸੋ ਪਹਿਲਾਂ ਤੁਸੀਂ ਇੰਨੀ ਕਾਲੀ ਕਾਲੀ ਪਾਈ ਹੋਈ ਹੈ ਜੀ
1: ਬਸ ਟ੍ਰੇਨ ਫੜੀ ਸੀ ਨਾਲੇ ਮੋਬਾਈਲ ਨਵਾਂ ਲੈ ਕੇ ਆਇਆ ਸੀ ਮੈਂ ਕਿਹਾ ਟਰਾਈ ਕਰੋ ਸ਼ਾਇਦ ਲੱਗ ਜਾਵੇ
0: ਕੀ ਬਾਤ ਹੈ ਜੀ ਨਵੇਂ ਮੋਬਾਈਲ ਦਾ ਨਵਾਂ ਉਦਘਾਟਨ ਸੋਹਣੇ ਤਰੀਕੇ ਨਾਲ ਹੋ ਗਿਆ ਜੀ ਤੁਹਾਡਾ
1: ਹਾਂਜੀ ਦੋ ਮੋਬਾਈਲ ਸੀ ਤੀਜਾ ਵੀ ਲਾ ਕੇ ਦੇਖੋ ਮੈਂ ਕਿਹਾ ਤੀਜੇ ਦਾ ਲੱਗ ਗਿਆ ਨੰਬਰ
0: ਓ ਤੁਹਾਡੇ ਨਵੇਂ ਮੋਬਾਈਲ 'ਚ ਲੱਗਾ
1: ਹਾਂਜੀ
0: ਨਵੇਂ 'ਚ ਹੀ ਲੱਗਣਾ ਸੀ ਅੱਜ ਸੰਯੋਗ ਹੀ ਉਹਦੇ ਸੀਗੇ ਜੀ
1: ਪੁਰਾਣੇ
0: ਹੋ ਗਏ ਨਵਾਂ ਚਾਹੀਦਾ ਮੈਨੂੰ
1: ਹਾਂਜੀ ਨਵਾਂ ਹੀ ਹੈ
0: ਅੱਛਾ ਉਹ ਤਾਂ ਮੈਂ ਉਹੀ ਕਹਿੰਦਾ ਨਵਾਂ ਚਾਹੀਦਾ ਸੀ ਪੁਰਾਣੇ ਦੋ ਪਏ ਉਹ ਲੈ ਲਿਓ ਫੋਨ ਦੀਆਂ ਤੇ ਪ੍ਰਵੀਨ ਜੀ ਕੀ ਕਹਿੰਦੇ ਆਪਣੇ ਦਿਮਾਗ ਚ ਨਾ ਇੱਕ ਡਾਊਟ ਜਿਹਾ ਮੇਰੇ ਫਸਿਆ ਆ ਹਟ ਨਹੀਂ ਰਿਹਾ ਜੀ ਕਹਿੰਦੇ ਨਾ ਜੀ ਆਪਣਾ ਬੰਦਰ ਜਿਹੜਾ ਬਾਂਦਰ ਹੁੰਦਾ ਸੀ ਤੇ ਜਿਹੜਾ ਬੰਦਾ ਆ ਅੱਜ ਉਹਨਾਂ ਚ ਕਹਿੰਦੇ ਕਾਮਨ ਚੀਜ਼ ਕੀ ਆ
1: ਇਹ ਬਾਂਦਰ ਬੜੇ ਚਲਾਕ ਹੁੰਦੇ ਜੀ
0: ਅੱਛਾ ਜੀ ਤੇ ਇਨਸਾਨ
1: ਇੱਕ ਵੀ ਨਕਲ ਕਰੇ ਨਾ ਸਾਰੇ ਵੀ ਨਕਲ ਕਰ ਲੈਂਦੇ ਆ
0: ਅੱਛਾ ਜੀ
1: ਤੇ ਜੇ ਅਸੀਂ ਇੱਕ ਵੀ ਛੇੜਾਂਗੇ ਨਾ ਇਹਨਾਂ ਨੇ ਸਾਰਿਆਂ ਨੇ ਆਵਾਜ਼ਾਂ ਮਾਰ ਰਹੀਆਂ ਇਕੱਠੇ ਹੋਏ ਨਾ ਫਿਰ ਬੰਦੇ ਦੀ ਕੈਰ ਨਹੀਂ
0: ਇਹ ਤਾਂ ਹੈ ਜੀ
1: ਹਾਂਜੀ
0: ਤੇ ਕਹਿੰਦੇ ਨੇ ਜਿੱਦਾਂ ਮਤਲਬ ਬੰਦਰ ਨੇ ਖਾਰਿਜ ਕਰਨੀ ਵੀ ਸਾਡੇ ਤੋਂ ਸਿੱਖੀ ਆ
1: ਨਹੀਂ ਇਹ ਖੁਦ ਆਪ ਸਿੱਖਦੇ ਜੀ
0: ਅੱਛਾ ਜੀ ਕਿਦਾਂ ਸਿੱਖਿਆ ਇਹਨਾਂ ਨੂੰ ਕਿੱਦਾਂ ਪਤਾ ਹੈ ਕਿ ਇਹ ਹੱਥ ਆ ਮੇਰਾ ਜੀ ਮੇਰੇ ਨੋਹ ਆ ਤੇ ਮੇਰੀ ਆ ਪਿੱਠ ਤੇ ਖਾਰਿਸ਼ ਹੋ ਰਹੀ ਹੈ ਤੇ ਮੈਂ ਖੁਸ਼ ਕਰਾਂ
1: ਇਹਨਾਂ ਨੂੰ ਸਾਰਾ ਪਤਾ ਹੁੰਦਾ ਇੱਕ ਲੱਗ ਜਾਂਦਾ ਹੈ ਕਹਿੰਦੇ ਵੀ ਖਾਰਿਸ਼ ਕਰਦੇ ਅਸੀਂ ਵੀ ਕਰ ਲਈਏ ਖਾਰਿਸ਼
0: ਪਹਿਲੇ ਮੈਨੂੰ ਇਹ ਦੱਸੋ ਇੱਕ ਮਿੰਟ ਸਾਡੇ ਪੁਰਾਣੇ ਸਰੋਤੇ ਵੀ ਆਏ ਸੀ ਉਹ ਵੀ ਕਹਿੰਦੇ ਇਹਨਾਂ ਨੂੰ ਪਸੰਦ ਹੁੰਦੇ ਆ ਇਹ ਤੁਸੀਂ ਕਹਿੰਦੇ ਇਹਨਾਂ ਨੂੰ ਪਤਾ ਹੁੰਦਾ ਕਿੱਦਾਂ ਪਤਾ ਹੁੰਦਾ ਮੈਨੂੰ ਇਹ ਡਾਊਟ ਇਦਾਂ ਕਲੀਅਰ ਨਹੀਂ ਹੋ ਰਿਹਾ
1: ਬਾਕੀ ਇਹਨਾਂ ਨੇ ਬੜਾ ਚਲਾਕ ਹੁੰਦੇ ਆ ਬਾਕੀ ਇਹ ਛੋਲੇ ਜ਼ਿਆਦਾ ਖਾਂਦੇ ਆ
0: ਅੱਛਾ ਛੋਲੇ ਖਾਂਦੇ ਆ
1: ਹਾਂਜੀ ਛੋਲੇ ਇਹਦੇ ਫੇਵਰੇਟ ਆ ਛੋਲੇ ਤੇ ਬ੍ਰੈਡ
0: ਅੱਛਾ ਜੀ
1: ਹਾਂਜੀ
0: ਤੁਸੀਂ ਬਾਂਦਰ ਰੱਖਿਆ ਹੈ ਘਰੇ
1: ਹਾਂਜੀ
0: ਘਰੇ ਬਾਂਦਰ ਰੱਖਿਆ ਤੁਸੀਂ
1: ਨਹੀਂ ਜੀ
0: ਤੇ ਕੁੱਤਾ ਰੱਖਿਆ ਜੀ
1: ਤੇ ਆਵਾਂਗੇ ਜਦੋਂ ਗਿਆ ਸ਼ਿਮਲੇ ਮੈਂ
0: ਠੀਕ ਹੈ ਜੀ ਕਿੱਦਾਂ ਲੈ ਕੇ ਆਉਂ ਦੇਖ ਲਓ ਜੀ ਉਹਨੂੰ ਬੰਨਣਾ ਪੈਣਾ ਨਹੀਂ ਤਾਂ ਕੰਮ ਔਖਾ ਹੈ ਨਾ ਇਹ ਜਿੱਦਾਂ ਜੇ ਤੁਹਾਡੇ ਆਣ ਕੇ
1: ਲੈ ਕੇ ਪਿੱਛੇ ਇਹਨੂੰ ਡਿੱਕੀ ਦੇ ਵਿੱਚ ਬੰਨ ਕੇ ਲਿਆਵਾਂਗੇ ਜੀ
0: ਅੱਛਾ ਜੀ
1: ਫਿਰ ਇੱਥੇ ਆਣ ਕੇ ਤੁਹਾਡੀ ਗੱਲਬਾਤ ਕਰਾਵਾਂਗੇ ਸਟੂਡੀਓ ਲਿਆਵਾਂਗੇ
0: ਅੱਛਾ ਜੀ ਉਹ ਵੀ ਆਉਂਦੀ ਹੋਊਗੀ ਨਾ ਉਹਨੂੰ
1: ਹਾਂਜੀ
0: ਉਹਨੂੰ ਆਉਂਦੀ ਹੋਊਗੀ ਨਾ ਮੇਰੇ ਨਾਲ ਗੱਲਬਾਤ ਕਰਨੀ
1: ਹਾਂਜੀ ਬਿਲਕੁਲ ਜੀ
0: ਮੈਂ ਪਰ ਤੁਹਾਡੇ ਤਾਂ ਇਲਜ਼ਾਮ ਲਾ ਦੇਣਾ ਕਿ ਤੁਸੀਂ ਸਿਖਾਈ ਹੈ ਜੀ ਉਹ ਤਾਂ ਬੋਲਦੇ ਨਹੀਂ ਹੈਗੇ ਜੀ
1: ਨਹੀਂ ਉਹ ਬੋਲੂਗੇ ਜੀ
0: ਅੱਛਾ ਜੀ ਚਲੋ
1: ਭਾਸ਼ਾ ਬੋਲੂਗੇ
0: ਚਲੋ ਜਦੋਂ ਬੰਦ ਰਹੋਗੇ ਉਦੋਂ ਤਾਂ ਠੀਕ ਹੈ ਪਹਿਲਾਂ ਅਸੀਂ ਆਪਣੀ ਗੱਲ ਕੰਟੀਨਿਊ ਰੱਖੀ ਤੁਸੀਂ ਕਹਿੰਦੇ ਡਿੱਗੀ 'ਚ ਪਾ ਲੈਣਾ ਇੰਨੀ ਸੋਹਣੀ ਗੱਡੀ ਹੋਣੀ ਹੈ ਤੁਹਾਡੇ 'ਚ ਸੀਟ ਬੈਲਟ ਲਗਾ ਕੇ ਉਹਨੂੰ ਬਿਠਾਓ ਉਹਨੂੰ ਉਹੀ ਸਿਖਾ ਦਿਓ ਜਿਹੜਾ ਬੋਲਣਾ ਸਿਖਾਉਣਾ ਤੁਸੀਂ ਉਹਨੂੰ
1: ਉਹ ਪਹਿਲਾਂ ਹੀ ਬੋਲਦੇ ਜੀ ਬਹੁਤ ਜ਼ਿਆਦਾ
0: ਅੱਛਾ ਜੀ
1: ਹਾਂਜੀ
0: ਇਹ ਯਾਰ ਇਹ ਤਾਂ ਨਵੀਂ ਗੱਲ ਆ ਗਈ ਪ੍ਰਵੀਨ ਜੀ ਚਲੋ ਕੋਈ ਗੱਲ ਨਹੀਂ ਐਨੀ ਵੇ ਚਲੋ ਵਧੀਆ ਤੁਹਾਨੂੰ ਮਤਲਬ ਤੁਸੀਂ ਤੇ ਬਾਂਦਰ ਦੀ ਤੇ ਬਾਂਦਰ ਤਾਂ ਦੱਸਤੀ ਮੈਂ ਇਹ ਪੁੱਛਿਆ ਕਿ ਬਾਂਦਰ ਤੇ ਬੰਦੇ ਵਿੱਚ ਕੀ ਫਰਕ ਹੁੰਦਾ ਫਰਕ ਕਹਿ ਫਰਕ ਛੱਡੋ ਤੁਸੀਂ ਇਹ ਦੱਸੋ ਉਹਨਾਂ ਦੀ ਕਿਹੜੀਆਂ ਆਦਤਾਂ ਸੇਮ ਹੁੰਦੀਆਂ ਬਾਂਦਰ ਤੇ ਬੰਦੇ ਦੀਆਂ
1: ਬਾਂਦਰ ਦੀ ਹੈ ਤੇ ਆਦਤਾਂ ਹੁੰਦੀਆਂ ਜੋ ਉਹਨਾਂ ਨੇ ਕਰਨਾ ਉਹ ਕਰਨਾ ਹੀ ਕਰਨਾ ਹੈ
0: ਅੱਛਾ
1: ਮਤਲਬ ਕਿ ਇਹ ਬੜੀ

0: ਠੂਸੀਆਂ ਮਾਰਦੇ ਆ
1: ਹਾਂਜੀ,
0: ਤੇ ਜੋ ਵੀ ਫਲ ਹੁੰਦੇ ਖਾ ਲੈਂਦੇ ਠੂਸੀਆਂ ਮਾਰ ਕੇ, ਇਹਨਾਂ ਨੂੰ ਸਮਝ ਹੁੰਦੀ ਇਨਸਾਨ ਇਨਸਾਨ ਸੋਚ ਕੇ ਕੰਮ ਕਰਦਾ ਵੀ ਅਸੀਂ ਇਹ ਕੰਮ ਕਰਨਾ ਕਿ ਨਹੀਂ ਕਰਨਾ, ਇਹਨਾਂ ਨੂੰ ਕੁਛ ਨੀ ਪਤਾ ਵੀ ਕੰਮ ਗਲਤ ਵੀ ਕਰ ਦਿੰਦੇ
1: ਨੇ। ਸੋ ਸਵੀਟ ਪ੍ਰਵੀਨ ਜੀ, ਮੈਂ ਤਾਂ ਬਸ ਇਹੀ ਪੁੱਛਿਆ ਸੀ ਕਿ ਦੋਨਾਂ 'ਚ ਸੇਮ ਆਦਤਾਂ ਕੀ ਹੁੰਦੀਆਂ, ਤੁਸੀਂ ਅਲੱਗ ਅਲੱਗ ਦੱਸਦੀਆਂ, ਚਲੋ ਕੋਈ ਗੱਲ ਨਹੀਂ ਉਹ ਤਾਂ ਚਲੋ ਠੀਕ ਆ। ਤੁਸੀਂ ਬਾਂਦਰ ਦੀ ਗੱਲ ਕੀਤੀ, ਖਾਣ ਵਾਲੇ ਬੜੇ ਹੁੰਦੇ, ਅਤੇ ਹਦਵਾਣਾ ਖਾ ਲੈਂਦੇ ਆ ਆਪਣੇ ਬਾਂਦਰ?
0: ਨਹੀਂ ਹਦਵਾਣੇ ਤੋਂ ਭਾਈ, ਹਦਵਾਣਾ ਖਾ ਲੈਂਦੇ ਫਿਰ ਖਾ ਜੀ ਹੁੰਦੀ ਇਹਨਾਂ ਦੇ।
1: ਠੀਕ ਹੈ ਜੀ। ਨਹੀਂ ਮੈਂ ਕਿਹਾ ਜੀ ਹਦਵਾਣਾ ਪਹਿਲਾਂ ਲੱਗਦਾ ਜੀ, ਕੇਲਾ ਜਿਹੜਾ ਨਾ ਇੱਦਾਂ ਦਾ ਫਰੂਟ ਆ ਨਾ, ਜਿੱਦਾਂ ਮਤਲਬ ਨਾ ਜਲਦੀ ਲੰਘ ਜਾਂਦਾ ਹੋਊਗਾ, ਨਹੀਂ ਤਾਂ ਬਾਂਦਰ ਨੂੰ ਅਕਲ ਮਿਲਦਾ ਤਾਂ ਨਹੀਂ ਹੋਣੀ, ਜੇ ਸੇਬ ਖਾ ਲਊਗੇ ਗਲੇ 'ਚ ਫਸਾ ਲਊਗੇ ਵਿਚਾਰੇ, ਹੈ ਨਾ ਜੀ। ਛਿਲਕਾ ਵੀ ਲਾ ਲੈਂਦੇ ਆ, ਉਹਨੂੰ ਪ੍ਰੈਕਟਿਸ ਹੋਈਗੀ। ਜਿਹੜੇ ਮਤਲਬ ਜਿਹੜੇ ਨਵਾਂ ਨਵਾਂ ਬਾਂਦਰ ਹੋ ਗਏ ਨੇ, ਨਵਾਂ ਕੇਲਾ ਖਾਣਾ ਸ਼ੁਰੂ ਕੀਤਾ, ਉਹ ਵਿਦਆਊਟ ਛਿਲਕਾ ਮਤਲਬ ਵਿਦ ਛਿਲਕਾ ਹੀ ਖਾਊਗਾ ਸਾਡੇ ਹਿਸਾਬ ਨਾਲ, ਹੈ ਨਾ ਜੀ।
0: ਨਹੀਂ ਜਿੱਦਾਂ ਇੱਕ ਬਾਂਦਰ ਹੁੰਦਾ ਨਾ, ਬਾਂਦਰ ਕਹਿੰਦਾ ਇਹਦਾ ਟਾਈਮ ਲੱਗਣਾ ਛਿਲਕਾ ਲਾਉਣ ਤੇ, ਛਿਲਕਾ ਸਮੇਤ ਹੀ ਖਾ ਲਓ, ਸਾਰੇ ਇਸ ਤਰ੍ਹਾਂ ਹੀ ਕਰਦੇ ਵਾਰੀ ਵਾਰੀ।
1: ਅੱਛਾ ਜੀ। ਅਤੇ ਜਿਹੜੇ ਬੰਦਿਆਂ ਨੂੰ ਨਹੀਂ ਚਾਹੀਦਾ ਜਿਹੜਾ ਕੇਲਾ ਉਹਨੂੰ ਛਿਲਕੇ ਨਾ ਪਾਉਣਾ, ਵਿਦਆਊਟ ਛਿਲਕਾ ਪਾ ਦਿਓ, ਪਰ ਇਹ ਉਹ ਨੀਚੇ ਗਿਰ ਜਾਣਾ, ਹੈ ਨਾ।
0: ਨਹੀਂ ਬੰਦੇ ਫਿਰ ਖਾਂਦੇ ਫਿਰ ਛਿਲਕੇ ਸੜਕ 'ਤੇ ਸੜ ਜਾਂਦੇ, ਫਿਰ ਆਦਮੀ ਡਿੱਗ ਜਾਂਦੇ ਖੁਦ।
1: ਅੱਛਾ,
0: ਹਾਂਜੀ,
1: ਚਲੋ ਸਹੀ ਹੈ, ਸਹੀ ਹੈ ਪ੍ਰਵੀਰ ਜੀ। ਠੀਕ ਹੈ, ਵਧੀਆ ਗੱਲਬਾਤ ਚੱਲੀ, ਆਪਣੀ ਕਨਵਰਸੇਸ਼ਨ ਚੱਲੀ ਬਾਂਦਰ ਅਤੇ ਬੰਦੇ ਦੀ। ਠੀਕ ਹੈ ਜੀ, ਆਪਣਾ ਫਰਮਾਇਸ਼ ਦੱਸੋ ਪ੍ਰਵੀਨ ਜੀ, ਅੱਜ ਕਿਹੜੀ ਗਾ ਕਿਹੜਾ ਗਾਣਾ ਸੁਣੋਗੇ ਸੋਹਣਾ ਆ?
0: ਅੱਜ ਮੇਰੀ ਫੇਵਰੇਟ ਫਿਲਮ ਹੈਗੀ ਧਰਮੇ ਦੀ ਕੁਆਲੀਆ, ਔਰ ਸੋਰੀ
1: ਪ੍ਰੋਗਰਾਮ ਹੈਲੋ ਜਲੰਧਰ, ਤੇ ਸਾਡੇ ਸਰੋਤਿਆਂ ਦੀ ਫਰਮਾਇਸ਼ ਕਰਨਾ ਸਾਡਾ ਫਰਜ਼ ਹੈ, ਤੇ ਲੋ ਜੀ ਕਰ ਦਿੰਦੇ ਆ ਪੂਰੀ।

0: एक जरूरी सूचना। आकाशवाणी जलंधर दी खेतरी समाचार इकाई विच समाचार वाचक ते अनुवादक एनआरटी कैजुअल पंजाबी लई योग उम्मीदवारां तों अर्जियां दी मांग कीती जांदी है। उम्मीदवार ने अंग्रेजी विषय नाल ग्रेजुएशन कीती होवे ते पंजाबी भाषा ते कंप्यूटर च मुहारत होवे। उम्मीदवार दी उमर 20 मई 2026 तक 21 साल तों 50 साल विचकार होनी चाहीदी है। तरजीही तौर ते उम्मीदवार जलंधर या इस दे नेड़ले इलाकें दा वसनीक होवे। चाहवान उम्मीदवार विद्यक योग्यता दे सर्टिफिकेट अते तजर्बे दियां तस्दीकशुदा कापियां नाल वेरवे सेहत बायोडाटा रंगदार पासपोर्ट साइज फोटो अर्जी नाल नत्थी करके भेजण। अर्जियां भेजण लई पता है सहायक निदेशक खेतरी समाचार यूनिट आकाशवाणी केंद्र नेड़े BMC चौक जलंधर। अर्जियां भेजण दी आखरी तरीक हुण 20 मई तों वधा के 30 मई 2026 कर दित्ती गई है। चोण प्रक्रिया बारे वेरवे सहज जानकारी अते खाली फार्म साडी वैबसाइट newsonair.com जां newsonair.gov.in ते जाके वैकेंसी कॉलम विचों प्राप्त कीता जा सकदा है। ध्यान रहे ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਸੁਣ ਰਹੇ ਪ੍ਰੋਗਰਾਮ ਹੈਲੋ ਜਲੰਧਰ ਅਤੇ ਮੈਂ ਤੁਹਾਡਾ ਆਪਣਾ ਆਰਜੀ ਦੋਸਤ ਰਮਨੀਸ਼। ਵੈਲ ਦੋਸਤੋ, ਬਹੁਤ ਸਾਰੇ ਡਾਊਟ ਨੇ ਮੇਰੇ ਮਨ ਵਿੱਚ, ਹਲੇ ਵੀ ਕਲੀਅਰ ਨਹੀਂ ਹੋਏ, ਜੋ ਕਿ ਅਸੀਂ ਆਪਣੇ ਸਰੋਤਿਆਂ ਤੋਂ ਪੂਰੇ ਕਰਾਂਗੇ ਕਲੀਅਰ। ਹੈਲੋ,
2: ਹਾਂਜੀ ਸਰ ਜੀ, ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ?
2: ਮੈਂ ਜੀ ਚਰਨਜੀਤ ਸਿੰਘ ਚੰਨਾ, ਆਨੰਦ ਨਗਰ ਨੀਅਰ ਮਕਸੂਦਾ ਜਲੰਧਰ ਤੋਂ ਬੋਲ ਰਿਹਾ ਜੀ।
1: ਅੱਛਾ ਜੀ, ਮੈਨੂੰ ਵੈਸੇ ਜਲੰਧਰ ਤੋਂ ਪਹਿਲੀ ਜਲੰਧਰ ਕਹਿ ਦਿੰਦੇ ਮੰਨ ਲੈਂਦੇ ਜੀ, ਇੰਨਾ ਲੰਬਾ ਬੋਲਣ ਦੀ ਕੀ ਲੋੜ ਸੀ ਵੈਸੇ ਚੰਨੀ ਜੀ?
2: ਪੂਰਾ ਘਰ ਪਹੁੰਚਾਤਾ ਜੀ ਤੁਹਾਨੂੰ।
1: ਹਏ ਕਿਆ ਬਾਤ ਹੈ ਜੀ, ਕਿਆ ਬਾਤ ਹੈ, ਵਧੀਆ ਗੱਲ ਹੈ। ਵੈਸੇ ਮੈਂ ਆਊਂਗਾ ਜੀ, ਗੇੜਾ ਵੱਜਾ ਜ਼ਰੂਰ
2: ਜ਼ਰੂਰ ਜੀ।
1: ਹਾਂਜੀ ਹਾਂਜੀ, ਔਰ ਚੰਨਨਜੀਤ ਜੀ ਕੀ ਕਰਦੇ ਸੀ ਤੁਸੀਂ?
2: ਮੈਂ ਜੀ ਟਾਈ ਬੈਲਟ ਦਾ ਕੰਮ ਕਰਦਾ ਜੀ, ਸਕੂਲਾਂ ਚ ਸਪਲਾਈ ਕਰਦੇ ਆ ਟਾਈਆਂ ਬੈਲਟਾਂ।
1: ਅੱਛਾ ਜੀ, ਤੇ ਹੁਣ ਕੀ ਕਰਦੇ ਹੋ?
2: ਹੁਣ ਇਹੀ ਕੰਮ ਕਰਦੇ ਆ ਜੀ।
1: ਨਹੀਂ ਨਹੀਂ, ਹੁਣ ਬੰਦਾ ਕਹਿੰਦਾ ਨਾ ਚੱਲ ਮੈਂ ਚਾਹ ਪੀ ਰਿਹਾ, ਚਲੋ ਮੈਂ ਆਹ ਕਰ ਰਿਹਾ, ਉਹ ਕਰ ਰਿਹਾ,
2: ਨਾਲ ਚਾਹ ਪੀ ਰਹੇ ਆ ਜੀ, ਤੇ ਨਾਲ ਤੁਹਾਡਾ ਪ੍ਰੋਗਰਾਮ ਇੰਜੋਏਮੈਂਟ ਕਰ ਰਹੇ ਆ ਜੀ।
1: ਕਿਆ ਬਾਤ ਹੈ ਜੀ, ਕਿਆ ਬਾਤ ਹੈ ਚਰਨਜੀਤ ਜੀ, ਕਲੈਪਿੰਗ ਤੁਹਾਡੇ ਲਈ ਵੈਸੇ ਇਸ ਗੱਲ ਤੇ ਕਿ ਤੁਸੀਂ ਸਾਡਾ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਥੈਂਕ ਯੂ। ਹਾਂਜੀ ਚਰਨਜੀਤ ਜੀ, ਮੇਰੇ ਨਾ ਮਨ 'ਚ ਇੱਕ ਡਾਊਟ ਆ, ਸਵਾਲ ਆ, ਮੈਨੂੰ ਇਹ ਲੱਗਦਾ ਕਿ ਤੁਸੀਂ ਚਲੋ ਸਿਆਣੇ ਹੋ, ਤੁਸੀਂ ਇਹਦਾ ਜਵਾਬ ਦੇ ਸਕਦੇ ਹੋ, ਹੈ ਨਾ ਜੀ?
2: ਕੋਈ ਗੱਲ ਨਹੀਂ ਜੀ।

0: ਕਲੀਅਰ ਕਰ ਦਿੰਦੇ ਹਾਂ ਜੀ।
1: ਦੇਖੋ ਜੀ, ਅਸੀਂ ਜਿਉਂ ਜਿਉਂ ਵੱਡੇ ਹੁੰਦੇ ਨਾ, ਆਪਾਂ ਇੱਕ ਕਹਿੰਦੇ ਨਾ ਇੱਜ਼ਤ ਹੋਣੀ ਚਾਹੀਦੀ ਹੈ ਜੀ। ਉਹ ਤਾਂ ਠੀਕ ਹੈ, ਦੂਸਰਿਆਂ ਨੂੰ ਇੱਜ਼ਤ ਦੇ ਦਿੰਦੇ, ਅਸੀਂ ਆਪਣੇ ਆਪ ਨੂੰ ਇੱਜ਼ਤ ਕਿੱਦਾਂ ਦੇਈਏ ਦੱਸੋ ਮਾੜਾ ਜਿਹਾ।
0: ਆਪਣੇ ਆਪ ਨੂੰ ਮਿੱਠਾ ਬੋਲੋ ਜੀ, ਹਰ ਇੱਕ ਦੀ ਰਿਸਪੈਕਟ ਕਰੋ, ਰਿਸਪੈਕਟ ਕਰੋ ਤੇ ਤੁਹਾਡੀ ਰਿਸਪੈਕਟ ਹਰ ਕੋਈ ਬੰਦਾ ਕਰੂਗਾ ਜੀ।
1: ਅੱਛਾ ਜੀ, ਤੇ ਆਪਣੇ ਆਪ ਦੀ ਕਿੱਦਾਂ ਕਰੀਏ?
0: ਹਾਂਜੀ,
1: ਆਪਣੇ ਆਪ ਦੀ ਕਿੱਦਾਂ ਕਰੀਏ? ਅਸੀਂ
0: ਆਪਣੇ ਆਪ ਹੀ ਕਰੀਏ ਜੀ, ਉਹ ਤੇ ਬੜੀ ਮੁਸ਼ਕਿਲ ਹੈ ਜੀ। ਆਪਣੇ ਆਪ ਕਿੱਦਾਂ ਕਰ ਸਕਦੇ?
1: ਦੇਖੋ ਮੈਂ ਤੁਹਾਨੂੰ ਦੱਸਦਾ ਜੀ, ਜਦੋਂ ਮੈਂ ਆਪਣੀ ਇੱਜ਼ਤ ਕਰਨੀ ਹੁੰਦੀ ਨਾ, ਜੇ ਮੈਂ ਇਕੱਲਾ ਹੋਵਾਂ ਨਾ, ਤਾਂ ਵੱਡੀ ਟਰੇ ਲੈ ਲੈਣੀ ਜਿਹਦੇ ਵਿੱਚ ਅਸੀਂ ਕੱਪ ਰੱਖੀ ਦੇ ਨਾ, ਗਲਾਸ ਗਲੂਸ ਰੱਖੀ ਦੇ ਸਰਵ ਕਰੀ ਦੀ, ਉਹ ਮੈਂ ਵੱਡੀ ਟਰੇ ਲੈ ਲੈਣੀ ਅਤੇ ਉਹ 'ਚ ਛੋਟਾ ਜਿਹਾ ਕੱਪ ਚਾਹ ਦਾ ਰੱਖ ਲੈਣਾ ਅਤੇ ਆਪਣੇ ਆਪ ਨੂੰ ਸਰਵ ਕਰਨਾ। ਮੈਂ ਤਾਂ ਇੱਦਾਂ ਇੱਜ਼ਤ ਦਿੰਦਾ ਆਪਣੇ ਆਪ ਨੂੰ ਜੀ।
0: ਅੱਛਾ ਜੀ, ਹਾਂਜੀ, ਆਪਣੇ ਆਪ ਨੂੰ ਆਪੇ ਪਿਆਈ,
1: ਆਪ ਹੀ ਪਿਆ ਤੀ ਜੀ ਵੱਡੀ ਟਰੇ 'ਚ ਨਾਲੇ।
0: ਅਤੇ ਸ਼ਿਕੰਜਵੀ ਪਿਆਉਣੀ ਚਾਹੀਦੀ, ਗਰਮੀ ਬਹੁਤ ਆ,
1: ਚਾਹ ਦੇ ਨਾਲ ਸ਼ਿਕੰਜਵੀ ਨਹੀਂ।
0: ਅੱਛਾ ਜੀ,
1: ਹਾਂਜੀ,
0: ਚਾਹ ਦੇ ਨਾਲ ਸ਼ਿਕੰਜਵੀ ਪਈ ਜਾਂਦੇ ਆ ਜੀ।
1: ਨਹੀਂ ਨਹੀਂ ਨਹੀਂ ਪੀਂਦਾ ਤਾਂ ਨਹੀਂ ਹੈ ਜੀ, ਉਹ ਮਤਲਬ ਪੀਤੀ ਨਹੀਂ ਕਦੀ, ਟਰਾਈ ਨਹੀਂ ਕੀਤੀ ਕਦੀ। ਕੀ ਹੁੰਦਾ ਉਹਨਾਂ ਵੈਸੇ, ਤੁਹਾਨੂੰ ਪਤਾ ਕੁਛ?
0: ਤੇ ਹੁਣ ਮੇਰੀ ਗੱਲ ਸੁਣੋ, ਜੇ ਤੁਸੀਂ ਚਾਹ ਦੇ ਨਾਲ ਅਮਰੂਦ ਖਾਈ ਜਾਓਗੇ ਤੇ ਗੱਲ ਬਣੀ ਨਹੀਂ ਬਣਦੀ।
1: ਅੱਛਾ,
0: ਹਾਂਜੀ,
1: ਦੇਖੋ ਸੋਚ ਕੇ ਬੋਲੇ, ਮਤਲਬ ਗੱਲਾਂ ਬਣਾਉਣੀਆਂ ਆਉਂਦੀਆਂ ਤੁਹਾਨੂੰ, ਹੱਲ ਤੁਹਾਨੂੰ ਵੀ ਨੀ ਪਤਾ ਸੀ ਕੀ ਹੋਊਗਾ ਜੀ।
0: ਪਤਾ ਜੀ,
1: ਦੇਖਿਆ, ਦੇਖੋ ਗੱਲ ਅਜੀਬ ਸੀ ਤਾਂ ਤੁਸੀਂ ਫੜ ਲਈ, ਨਹੀਂ ਤਾਂ ਤੁਹਾਨੂੰ ਤਾਂ ਆਪ ਨੀ ਪਤਾ ਸੀ ਚਰਨਜੀਤ ਜੀ। ਗਲਾ ਖਰਾਬ ਹੋ ਜੂਗਾ, ਪਰ ਤੁਸੀਂ ਇਹ ਮੈਨੂੰ ਦੱਸੋ, ਠੰਡੇ ਉੱਪਰ ਗਰਮ ਪੀਓ ਤਾਂ ਗਲਾ ਖਰਾਬ ਹੁੰਦਾ ਕਿ ਠੰਡੇ ਉੱਪਰ ਗਰਮ ਪੀਓ ਤਾਂ ਗਲਾ ਖਰਾਬ ਹੁੰਦਾ?
0: ਦੇਖੋ ਜੀ, ਦੋਨੇ ਇੱਕ ਦੂਜੇ ਦੇ ਦੁਸ਼ਮਣ ਆ ਜੀ।
1: ਅੱਛਾ ਜੀ,
0: ਜੇ ਚਾਹ ਦੇ ਉੱਤੋਂ ਠੰਡਾ ਪੀ ਲੋਗੇ ਤਾਂ ਵੀ ਗਲੇ ਨੂੰ ਪੈਣਾ, ਤੇ ਜੇ ਠੰਡੇ ਉੱਤੋਂ ਗਰਮ ਪੀ ਲੋਗੇ ਫਿਰ ਵੀ ਉਹੀ ਹਾਲ ਹੋਣਾ ਜੀ।
1: ਅੱਛਾ ਜੀ, ਤੇ ਮਤਲਬ ਕਿੱਦਾਂ ਕਰੀਏ ਫਿਰ?
0: ਕਿੱਦਾਂ ਕਰੀਏ ਜੀ, ਇੱਕ ਦੇ ਨਾਲ ਜੱਫੀ ਪਾਓ,
1: ਇੱਕ ਨਾਲ ਜੱਫੀ ਪਾ ਲਈਏ, ਪਰ ਚਾਹ ਨਾਲ ਜੱਫੀ ਨੀ ਪੈਂਦੀ, ਬੜੀ ਗਰਮ ਹੈ ਜੀ।
0: ਚਾਹ ਨਾਲ ਜੱਫੀ ਪੈਂਦੀ ਨੀ ਜੀ।
1: ਹਾਂਜੀ, ਮੈਂ ਠੰਡੇ ਗਲਾਸ ਨੂੰ ਨਾ ਇੱਕ ਪਾਰੀ ਕਰ ਦਿੰਦਾ ਹੁੰਦਾ ਏਦਾਂ ਮੂੰਹਾਂ ਕਰਕੇ ਨਾ, ਪਰ ਉਹ ਗਰਮ ਗਰਮ ਨਾਲ ਨਹੀਂ ਹੁੰਦਾ, ਗਰਮ ਨਾਲ ਇਨਫੈਕਸ਼ਨ ਹੋ ਜਾਂਦੀ, ਨਿਸ਼ਾਨ ਪੈ ਜਾਂਦਾ ਜੀ। ਹਾਂਜੀ, ਤਾਂ ਕਰਕੇ ਵੈਸੇ ਕਾਫੀ ਅੱਛੀ ਗੱਲਾਂ ਚੱਲੀਆਂ ਸਾਡੀਆਂ ਚਰਨਜੀਤ ਜੀ। ਆਈ ਹੋਪ ਆਡੀਅੰਸ ਨੇ ਬਿਲਕੁਲ ਨਹੀਂ ਸਮਝਿਆ ਹੋਊਗਾ ਇਹਨੂੰ, ਤੇ ਕੋਈ ਅਮਲ ਨਾ ਕਰੂਗਾ ਇਹਦੇ ਵਿੱਚ।
0: ਨਹੀਂ, ਬੜੇ ਸਿਆਣੇ ਆਡੀਅੰਸ ਜੀ, ਬਹੁਤ ਸਿਆਣੇ ਆ, ਉਹ ਗੱਲ ਨੂੰ ਬੜੀ ਛੇਤੀ ਕੈਚ ਕਰ ਲੈਂਦੇ ਆ ਜੀ।
1: ਇਹ ਤਾਂ ਹੈ ਜੀ, ਕੈਚ ਕਰ ਲੈਂਦੇ ਜੀ, ਸਹੀ ਕਿਹਾ।
0: ਸਤੀਸ਼ ਗਰਾਨੀ ਤਾਂ ਬਹੁਤ ਜ਼ਿਆਦਾ ਛੇਤੀ ਕੈਚ ਕਰਦਾ ਜੀ।
1: ਅੱਛਾ ਜੀ, ਕਿਆ ਬਾਤ ਹੈ ਜੀ। ਨਹੀਂ ਨਹੀਂ ਚਲੋ ਠੀਕ ਆ, ਆਪਣਾ ਆਪਣਾ ਜੀ, ਆਪਾਂ ਮਤਲਬ ਠੀਕ ਆ, ਕਰਨੀ ਚਾਹੀਦੀ ਕੈਚ, ਜੇ ਹਵਾ 'ਚ ਗੱਲ ਹੋਵੇ ਤਾਂ ਕੈਚ ਕਰ ਲੈਣੀ ਚਾਹੀਦੀ, ਨਹੀਂ ਤਾਂ ਹਵਾ 'ਚ ਹੀ ਰਹਿੰਦੀ ਹੈ ਜੀ।
0: ਹਾਂਜੀ ਹਾਂਜੀ,
1: ਚਲੋ ਵਧੀਆ ਲੱਗਾ ਚਰਨਜੀਤ ਜੀ, ਤੁਹਾਨੂੰ ਨਾਲ ਗੱਲਬਾਤ ਕਰਕੇ। ਕੋਈ ਗਾਣੇ ਦੀ ਫਰਮਾਇਸ਼ ਜਾਂ ਕੋਈ ਸਿੰਗਰ ਦੀ ਆਵਾਜ਼ ਸੁਣਨਾ ਚਾਹੁੰਦੇ?
0: ਆਪਣੀ ਮਰਜ਼ੀ ਦਾ ਗਾਣਾ ਵਧੀਆ ਜਿਹਾ ਲਾ ਦਿਓ।
1: ਠੀਕ ਹੈ ਜੀ, ਠੀਕ ਹੈ ਜੀ, ਮੈਂ ਲਾ ਦਿੰਦਾ, ਤੇ ਮੈਨੂੰ ਤੁਸੀਂ ਅੱਜ ਡਾਂਟਿਆ, ਮੈਂ ਯਾਦ ਰੱਖੂੰਗਾ। ਵੈਸੇ ਤੁਸੀਂ ਕਹਿਣਾ ਵੀ ਚਾਹ ਨਾਲ ਠੰਡਾ ਪੀ ਜਾਂਦਾ ਆ, ਮੈਂ ਨਹੀਂ ਪੀਤਾ ਚਰਨਜੀਤ ਜੀ, ਤਾਂ ਤੁਹਾਨੂੰ ਗਲਤ ਫਹਿਮੀ ਹੋ ਗਈ। ਵੈਸੇ ਕੋਈ ਗੱਲ ਨਹੀਂ, ਚਲੋ ਹੋ ਜਾਂਦਾ, ਮੈਨੂੰ ਹੋ ਗਈ, ਚਲੋ
0: ਕਹਿ ਦਿਓ। ਹਾਂਜੀ
1: ਹਾਂਜੀ, ਕਹਿ ਦਿਓ ਗੁੱਸਾ ਨਾ ਕਰ, ਕੋਈ ਗੱਲ ਨਹੀਂ, ਇੱਦਾਂ ਕਹਿ ਦਿਓ ਮੈਨੂੰ,
0: ਗੁੱਸਾ ਨਾ ਕਰ, ਮੈਂ ਤੁਹਾਨੂੰ ਕਹਿ ਬੈਠਾ।
1: ਠੀਕ ਹੈ ਜੀ ਚਰਨਜੀਤ ਜੀ, ਬਹੁਤ ਬਹੁਤ ਪਿਆਰ ਮਿਲਿਆ ਤੁਹਾਡੇ ਤੋਂ, ਮਜ਼ਾ ਆ ਗਿਆ ਤੁਹਾਡੇ ਨਾਲ ਗੱਲ ਕਰਕੇ ਚਰਨਜੀਤ ਜੀ, ਥੈਂਕ ਯੂ ਤੁਹਾਡਾ ਵੀ ਬਹੁਤ ਬਹੁਤ ਜੀ। ਹੈਲੋ ਜੀ, ਚਰਨਜੀਤ ਜੀ ਦੀ ਫਰਮਾਇਸ਼ ਪੂਰੀ ਕੀਤੀ ਜਾਵੇ, ਆਪਣਾ ਉਹਨਾਂ ਨੇ ਸੁਰਿੰਦਰ ਕੌਰ ਦੀ ਜੀ ਆਵਾਜ਼ ਵਿੱਚ ਨਾ ਇੱਕ ਸੋਹਣਾ ਗੀਤ ਅਸੀਂ ਜ਼ਰੂਰ ਸੁਣਾਂਗੇ ਅਤੇ ਆਪਣੇ ਸਰੋਤਿਆਂ ਨਾਲ ਜ਼ਰੂਰ ਜੁੜਾਂਗੇ।

0: ਅਰਵਿੰਦ ਕੁਮਾਰ ਜੀ
1: ਵੱਡਾ
0: ਚੁਟਕਲਾ ਸੀ ਜੀ, ਹੈ ਨਾ ਜੀ? ਹਾਂਜੀ ਹਾਂਜੀ, ਇਹ ਤਾਂ ਚੁਟਕਲਾ ਕੁਛ ਨਹੀਂ, ਇੱਕ ਵਾਰ ਕੀ ਹੋਇਆ ਮੇਰੇ ਨਾ ਇੱਕ ਮੈਨੂੰ ਬੰਦੇ ਨੇ ਕਹਿਤਾ ਜੀ, ਮੇਰੇ ਕੋਲ ਸਵਾਲ ਪੁੱਛਣ ਲੱਗ ਗਏ ਉਲਟਾ, ਕਹਿੰਦੇ ਜੀ ਮੈਨੂੰ ਨਾ, ਮੈਂ ਉਦੋਂ ਡਾਕਟਰ ਬਣਿਆ ਆਇਆ ਸੀਗਾ ਜੀ, ਅਤੇ ਮੈਨੂੰ ਕਿਸੇ ਨੇ ਪੁੱਛ ਲਿਆ ਜੀ ਕਿ ਨਾ ਮੈਨੂੰ ਸੌਣ ਤੋਂ ਬਾਅਦ ਨੀਂਦ ਨਹੀਂ ਆਉਂਦੀ ਅਤੇ ਉੱਠਣ ਤੋਂ ਬਾਅਦ ਨਾ, ਕਹਿਣ ਦਾ ਮਤਲਬ ਆਦਿ ਕੋਲ ਜਦੋਂ ਬੰਦਾ ਸੋ ਜਾਂਦਾ ਨਾ, ਕਹਿਣ ਦਾ ਮਤਲਬ ਕਹਿੰਦੇ ਜਦੋਂ ਮੈਂ ਸੋ ਜਾਂਦਾ ਮੇਰੀ ਜਾਗ ਨਹੀਂ ਖੁੱਲਦੀ, ਅਤੇ ਜਦੋਂ ਮੈਂ ਉੱਠ ਜਾਂਦਾ ਨਾ 7-8 ਘੰਟੇ ਅਤੇ ਉਦੋਂ ਮੈਨੂੰ ਨੀਂਦ ਨਹੀਂ ਆਉਂਦੀ। ਆਹ ਦੇਖੋ ਇਹ ਬਈ ਮੈਂ ਵੀ ਜਵਾਬ ਦੇ ਦਿੱਤਾ ਕਿ ਮੈਂ ਕਿਹਾ ਜੀ ਜਦੋਂ ਇੱਦਾਂ, ਮੈਂ ਤੁਹਾਨੂੰ 2 ਗੋਲੀਆਂ ਦਿੰਦਾ ਜੀ, ਅਤੇ ਕੀ ਕਰਨਾ, ਇੱਕ ਤੁਸੀਂ ਸੌਣ ਤੋਂ ਬਾਅਦ ਖਾਣੀ, ਇੱਕ ਉੱਠਣ ਤੋਂ ਪਹਿਲਾਂ ਖਾਣੀ ਜੀ।
1: ਸਹੀ ਜਵਾਬ ਆ, ਬਿਲਕੁਲ
0: ਇਹੀ ਜਵਾਬ ਹੈ ਜੀ, ਤਾਂ ਕਰਕੇ ਬਸ ਤੁਰੇ ਗਏ। ਥੈਂਕ ਯੂ, ਬਾਏ ਬਾਏ। ਇਹੀ ਸੀਗਾ ਜੀ, ਚਲੋ ਵਧੀਆ। ਰਵਿੰਦਰ ਕੁਮਾਰ ਜੀ,
1: ਇੱਕ ਚੁਟਕਲਾ ਮੈਂ ਵੀ ਸੁਣਾ
0: ਦਵਾਂ? ਮੈਂ ਕਿਹਾ ਜੀ ਆਮ ਦੋ ਜੀ।
1: ਇੱਕ ਨੇਤਾ ਜੀ ਸਵੇਰੇ ਸਵੇਰੇ ਲੱਡੂ ਬਣ ਰਹੇ ਸੀਗੇ।
0: ਡੱਡੂ ਬਣ ਰਹੇ ਸੀ?
1: ਲੱਡੂ
0: ਬਣ ਰਹੇ ਸੀ? ਅੱਛਾ, ਮੈਂ ਕਿਹਾ ਡੱਡੂ ਬਣ ਰਹੀ, ਮਤਲਬ ਏਦਾਂ ਉਹ
1: ਖੁਸ਼ੀ ਦਾ ਸੀ ਮੁਕਾਮ।
0: ਅੱਛਾ ਜੀ,
1: ਉਹ ਆਂਢ ਗੁਆਂਢ ਨੇ ਪੁੱਛਿਆ ਵੀ ਲੱਡੂ ਕਾਹਤੇ ਬਣਦੇ ਪਏ ਆ। ਨੇਤਾ ਜੀ ਕਹਿਣ ਲੱਗੇ ਜੀ ਅੱਜ ਰਿਜ਼ਲਟ ਆਇਆ ਸਾਡੇ ਬੇਟੇ ਦਾ।
0: ਅੱਛਾ ਜੀ,
1: ਕਹਿੰਦੇ ਕੀ ਰਿਜ਼ਲਟ ਆਇਆ?
0: ਅੱਛਾ,
1: ਕਹਿੰਦੇ ਜੀ ਬੇਟੇ ਦਾ ਹੈ ਤਾਂ ਫੇਲ ਹੀ ਆ।
0: ਅੱਛਾ ਜੀ,
1: ਕਲਾਸ ਦੇ ਵਿੱਚ ਕਹਿੰਦੇ ਵੀ 100 ਬੱਚੇ ਸੀਗੇ ਤੇ 30 ਪਾਸ ਹੋਏ ਆ, ਤੇ ਕਹਿੰਦਾ ਮੈਜੋਰਟੀ ਸਾਡੇ ਵੱਲੇ ਹੀ ਆ 70 ਵਾਲੀ, ਕਹਿੰਦਾ।
0: ਅੱਛਾ ਜੀ, ਠੀਕ ਹੈ,
1: ਮੈਜੋਰਟੀ ਸਾਡੇ ਕੋਲ ਹੀ ਆ, ਕਹਿੰਦਾ ਫੇਰ ਵੀ ਅਸੀਂ ਭਾਵੇਂ ਫੇਲ ਹੀ ਹੋ ਗਿਆ, ਕਹਿੰਦਾ।
0: ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ ਜੀ। ਅੱਜ ਰਵਿੰਦਰ ਜੀ ਇਹ ਚੁਟਕਲਾ ਜਿਹੜਾ, ਚਲੋ ਚੁਟਕਲੇ ਦੀ ਤਾਂ ਗੱਲ ਠੀਕ ਹੈ, ਚੁਟਕਲੇ ਤਾਂ ਆਪਾਂ ਚਲੋ ਸੁਣਾਉਂਦੇ ਹਾਂ। ਇਹ ਤੁਹਾਨੂੰ ਅੱਜ ਕਿੱਦਾਂ ਚੁਟਕਲਾ ਯਾਦ ਆ ਗਿਆ? ਤੁਸੀਂ ਤਾਂ ਸਗੋਂ ਸੀਰੀਅਸ ਪਰਸਨ ਲੱਗ ਰਹੇ ਹੋ ਮੈਨੂੰ।
1: ਹੈ ਤਾਂ ਸੀਰੀਅਸ,
0: ਕਿਉਂ?
1: ਕਾਫੀ ਦਿਨਾਂ ਦਾ ਦਿਮਾਗ 'ਚ ਘੁੰਮਦਾ ਸੀਗਾ
0: ਇਹ ਚੁਟਕਲਾ। ਏ ਕਿਆ ਬਾਤ ਹੈ ਜੀ, ਕਦੀ ਨਾ ਹੋਵੇ ਨਾ ਪੇੜ ਨੂੰ ਸੁਣਾ ਦੀਦਾ ਹੁੰਦਾ ਵੈਸੇ।
1: ਅੱਛਾ,
0: ਮੈਂ ਤੁਹਾਨੂੰ ਦੱਸਾਂ, ਇੱਕ ਵਾਰ ਕਦੀ ਵੀ ਦਿਲ ਕਰੇ
1: ਛੇਤੀ
0: ਆਉਂਦਾ ਇਹ। ਮੈਂ ਤੁਹਾਡੀ ਗੱਲ ਸਮਝ ਗਿਆ ਜੀ, ਆਪਣਾ ਨਾ ਬਹੁਤ ਗੌਰ ਨਾਲ ਸੁਣ ਰਹੀ ਤਾਂ ਕਰਕੇ ਨਾ ਮੈਂ ਇਮੈਜਿਨ ਕਰਨ ਲੱਗ ਗਿਆ। ਮੇਰੀ ਗੱਲ ਸੁਣੋ, ਕਦੀ ਵੀ ਦਿਲ ਕਰੇ ਨਾ ਤੁਹਾਡਾ ਚੁਟਕਲਾ ਸੁਣਾਉਣ ਨੂੰ, ਇਕੱਲੇ ਹੋਵੋਗੇ ਨਾ ਤੁਸੀਂ ਦੀਵਾਰ ਨੂੰ ਸੁਣਾ ਦਿਓ ਜੀ, ਦੀਵਾਰਾਂ ਨੂੰ। ਉਹਦਾ ਕਾਰਨ ਇਹ ਹੁੰਦਾ ਕਿ ਦੀਵਾਰਾਂ ਦੇ ਵੀ ਕੰਨ ਹੁੰਦੇ ਜੀ। ਬਹੁਤ ਚੰਗਾ ਲੱਗਿਆ ਰਵਿੰਦਰ ਕੁਮਾਰ ਜੀ ਤੁਹਾਡੇ ਨਾਲ ਗੱਲਬਾਤ ਕਰਕੇ, ਤੇ ਤੁਹਾਡੀ ਗਾਣੇ ਦੀ ਕੋਈ
1: ਫਰਮਾਇਸ਼?
0: ਅੱਛਾ ਜੀ, ਅਸੀਂ ਆਪਣੀ ਸਿਰ ਤੇ ਕੋਈ ਵੀ ਗਾਣਾ ਲਾ ਦਈਏ ਨਾ ਤੁਹਾਡਾ, ਜ਼ਰੂਰ ਪੂਰਾ ਕਰਾਂਗੇ। ਰਵਿੰਦਰ ਜੀ ਬਹੁਤ ਬਹੁਤ ਧੰਨਵਾਦ ਤੁਹਾਡੇ ਨਾਲ, ਸਾਡੇ ਨਾਲ ਗੱਲਬਾਤ ਕਰਨ ਲਈ। ਮੈਂ ਵੀ ਮਤਲਬ ਮੇਰਾ ਵੀ ਧੰਨਵਾਦ ਤੁਹਾਡੇ ਨਾਲ ਗੱਲ ਕਰਨ ਦੀ ਜੀ। ਬਾਏ ਬਾਏ ਜੀ, ਰਵਿੰਦਰ ਜੀ ਬਾਏ ਬਾਏ ਬਾਏ ਬਾਏ। ਵੈਲ ਵੈਲ ਵੈਲ ਦੋਸਤੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹੈਲੋ ਜਲੰਧਰ। ਕਹਿੰਦੇ ਨਾ ਕਿ ਉਹ ਕਹਿੰਦੇ ਨਾ ਇੱਕ ਗੱਲ ਚੇਤੇ ਆ ਗਈ ਆ ਕਿ ਚੁਟਕਲੇ ਸੁਣਾਉਣਾ ਨਾ, ਇੱਕ ਤਾਂ ਚਲੋ ਕਲਾ ਹੁੰਦੀ ਆ, ਪਰ ਕਹਿੰਦੇ ਜੇ ਚੁਟਕਲੇ ਦੀ ਉਹ ਮਤਲਬ ਗੱਲ ਨਾ ਬਣੇ ਤਾਂ ਪਏ ਬਾਲਾ ਹੀ ਬਹੁਤ ਕੌਧਾ ਯਾਰ, ਵੀ ਚੰਗਾ ਨਹੀਂ ਲੱਗਦਾ, ਮਤਲਬ ਹਾਸਾ ਜਦੋਂ ਬਿਲਕੁਲ ਨਾ ਆਵੇ ਨਾ ਬੜੀ ਬੇਇੱਜ਼ਤੀ ਹੁੰਦੀ ਆ। ਚਲੋ ਕੋਈ ਨਾ, ਇੱਕ ਗਾਣਾ ਸੁਣਦੇ ਉਸ ਤੋਂ ਬਾਅਦ ਗੱਲ ਕੰਟੀਨਿਊ ਕਰਦੇ।

0: ਅਗਰ ਤੁਸੀਂ ਪਰਸਨਲ ਲੋਨ ਲੈਣਾ
1: ਫਿਰ ਤੋਂ ਯਾਰ ਇਹਨੂੰ ਤਾਂ ਬਲੌਕ ਹੀ ਕਰ ਦਿੰਦਾ
0: ਸਰ ਦੁਬਈ ਦੀ ਫ੍ਰੀ ਟ੍ਰਿਪ
1: ਇਹਨੂੰ ਵੀ ਬਲੌਕ ਕਿੰਨਿਆਂ ਨੂੰ ਬਲੌਕ ਕਰੀ ਜਾਵਾਂ ਯਾਰ
2: ਸਿਰਫ ਫੋਨ ਤੇ ਬਲੌਕ ਕਰਨ ਨਾਲ ਸਪੈਮ ਖਤਮ ਨਹੀਂ ਹੁੰਦਾ ਹਰ ਵਾਰ ਨਵਾਂ ਨੰਬਰ ਆ ਜਾਂਦਾ ਹੈ
1: ਤਾਂ ਫਿਰ ਕੀ ਕਰਾਂ
2: ਕਾਲ ਪਿੱਕ ਕਰ ਫਿਰ ਟ੍ਰਾਈ DND ਐਪ ਤੇ ਰਿਪੋਰਟ ਕਰ ਕੈਟੇਗਰੀ ਸਿਲੈਕਟ ਕਰੋ ਬੈਂਕਿੰਗ ਟ੍ਰੈਵਲ ਇੰਸ਼ੋਰੈਂਸ ਤੇ ਸਬਮਿਟ ਕਰੋ ਬਸ ਕੁਝ ਸੈਕਿੰਡਸ ਦਾ ਕੰਮ ਹੈ
1: ਮਤਲਬ ਸਭ ਦਾ ਸਪੈਮ ਘਟ ਜਾਵੇਗਾ
2: ਹਾਂ ਰਿਪੋਰਟ ਮਿਲਦਿਆਂ ਹੀ ਐਕਸ਼ਨ ਹੁੰਦਾ ਹੈ ਸਿਰਫ ਬਲੌਕ ਨਹੀਂ ਰਿਪੋਰਟ ਜ਼ਰੂਰ ਕਰੋ
3: ਟ੍ਰਾਈ DND ਐਪ ਡਾਊਨਲੋਡ ਕਰੋ ਪਲੇ ਸਟੋਰ ਜਾਂ ਐਪ ਸਟੋਰ ਤੋਂ ਤੇ ਰਿਪੋਰਟ ਕਰਨਾ ਸ਼ੁਰੂ ਕਰੋ
4: ਸਤਿ ਸ਼੍ਰੀ ਅਕਾਲ ਜੀ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹੈਲੋ ਜਲੰਧਰ ਅਤੇ ਮੈਂ ਸਾਡਾ ਆਪਣਾ ਆਰ ਜੀ ਦੋਸਤ ਰਮਨੀਸ਼ ਵੈਲ ਦੋਸਤੋ ਇੱਕ ਆਖਰੀ ਕਾਲਰ ਨਾਲ ਅਸੀਂ ਗੱਲਬਾਤ ਕਰਾਂਗੇ ਅਤੇ ਹੈਲੋ ਜਲੰਧਰ ਦੀ ਸਮਾਪਤੀ ਕਰਾਂਗੇ ਜੀ ਹੈਲੋ
5: ਨਮਸਕਾਰ ਜੀ
4: ਨਮਸਕਾਰ ਜੀ ਕੀ ਹਾਲ ਨੇ ਜੀ
5: ਤੁਸੀਂ
4: ਸੁਣਾਓ ਬਸ ਗਿਆ ਜੀ ਸੈਕਿੰਡ ਕਲਾਸ ਜੀ
5: ਹਾਂਜੀ
4: ਮਾਇਆ ਜੀ ਸੈਕਿੰਡ ਕਲਾਸ ਮੇਰੀ ਫੇਵਰੇਟ ਸੀ ਤਾਂ ਕਰਕੇ ਕਹਿ ਤਾ ਜੀ ਮੈਂ ਆਈ ਮੀਨ ਦਾ ਸੈਕਿੰਡ ਕਲਾਸ
5: ਪੂਰੇ
4: 4 ਵਜੇ ਤੋਂ ਫੋਨ ਲਗਾ ਰਹੇ ਹੋਣੇ ਤੇ ਤੁਹਾਡਾ ਹੁਣ ਜਾ ਕੇ ਫੋਨ ਲੱਗਾ ਹੋਣਾ ਤੇ ਤੁਹਾਡਾ ਜਿਹੜਾ ਜਿਹੜਾ ਮਤਲਬ ਕਾਫੀ ਗੁੱਸਾ ਆ ਗਿਆ ਹੋਣਾ ਤੁਹਾਨੂੰ ਹੁਣ ਤੱਕ ਹਨਾ ਜੀ
5: ਪਹਿਲੀ
4: ਵਾਰ ਆਇਆ ਮੈਨੂੰ ਹਾਂਜੀ ਮੇਰੀ ਵੀ ਤੁਹਾਡੇ ਨਾਲ ਪਹਿਲੀ ਵਾਰ ਗੱਲ ਹੋਈ ਬਿਲਕੁਲ ਕੋਈ ਗੱਲ ਨੀ ਸੋਚਾ ਰਾਮ ਜੀ ਹੋਰ ਠੀਕ ਹੋ ਜੀ ਮੈਂ ਤੁਹਾਨੂੰ ਮੁਬਾਰਕ ਦੇਣਾ ਚਾਹੁੰਦਾ ਕਿ ਤੁਸੀਂ ਸਾਡੇ ਆਖਰੀ ਕਾਲਰ ਸੀ ਅਤੇ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਕਿਉਂਕਿ ਸਾਡਾ ਜਿਹੜਾ ਟਾਈਮ ਹੈ ਨਾ ਹੁਣ ਜਾ ਰਿਹਾ ਕਿਉਂਕਿ ਸਾਡਾ ਅਗਲਾ ਸ਼ੋਅ ਵੀ ਸ਼ੁਰੂ ਹੋਣ ਜਾ ਰਿਹਾ ਸੁੱਚਾ ਰਾਮ ਜੀ
5: ਆਪਣਾ ਫੋਨ ਵੀ ਲਾਸਟ ਟਾਈਮ 'ਤੇ ਮਿਲਦਾ ਜਦੋਂ ਇੱਕ ਅੱਧੇ ਮਿੰਟ ਦਾ
4: ਇਹ ਤਾਂ ਹੈ ਜੀ ਇਹ ਤਾਂ ਹੈ ਨਹੀਂ ਤਾਂ ਨਹੀਂ ਮਿਲਦਾ ਜੀ ਹੈ ਨਾ
5: ਹਾਂਜੀ ਫਿਰ ਮੁਸ਼ਕਲ ਹੋ ਜਾਂਦੀ ਹੈ ਜੀ
4: ਇਹ ਤਾਂ ਹੈ ਜੀ ਬਾਕੀ ਚਲੋ ਵਧੀਆ ਲੱਗਿਆ ਸੁੱਚਾ ਰਾਮ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਅਗਲੀ ਵਾਰ ਵੱਡੀ ਗੱਲ ਕਰਾਂਗੇ ਜਦੋਂ ਆਪਾਂ ਮਿਡ 'ਚ ਅਗਰ ਤੁਹਾਡਾ ਫੋਨ ਲੱਗਾ ਜੀ ਹੈ ਨਾ ਜੀ
5: ਹਾਂਜੀ
4: ਠੀਕ ਹੈ ਧੰਨਵਾਦ ਜੀ ਕੋਈ ਗਾਣਾ ਫਰਮਾਇਸ਼
5: ਗਾਣਾ ਫਿਰ ਚਲਾ ਦੋ
4: ਆਪਣੀ ਮਰਜ਼ੀ ਦਾ ਜੀ ਠੀਕ ਹੈ ਜੀ ਆਪਣੀ ਮਰਜ਼ੀ ਦਾ ਚਲਾ ਆਉਂਦਾ ਕਿਉਂਕਿ
5: ਡੀਜੇ
4: ਦਾ ਕੰਸੋਲਰ ਮੇਰੇ ਹੱਥ 'ਚ ਹੀ ਹੈ ਮੈਂ ਚਲਾ ਦਿੰਦਾ ਜੀ ਦੋਸਤੋ ਬਸ 2 ਮਿੰਟ ਰਹਿ ਗਏ 2 ਮਿੰਟ ਦਾ ਵੇਲਾ ਰਹਿ ਗਏ ਅਤੇ ਬਸ ਐਂਡ ਕਰਾਂਗੇ ਇਸ ਗਾਣੇ ਦੇ ਨਾਲ

ਵੈਲ ਦੋਸਤੋ, ਇਹ ਸੀ ਅੱਜ ਦਾ ਸਾਡਾ ਪ੍ਰੋਗਰਾਮ ਹੈਲੋ ਜਲੰਧਰ। ਆਈ ਹੋਪ ਤੁਹਾਨੂੰ ਬਹੁਤ ਮਜ਼ਾ ਆਇਆ, ਕਿਉਂਕਿ ਸਾਨੂੰ ਬੜਾ ਮਜ਼ਾ ਆਇਆ, ਸਾਡੇ ਸਰੋਤਿਆਂ ਨੂੰ ਬਹੁਤ ਮਜ਼ਾ ਆਏਗਾ। ਜ਼ਰੂਰ ਆਵਾਂਗਾ ਅਗਲੀ, ਜਲਦ ਹੀ ਮਿਲਾਂਗਾ ਤੁਹਾਨੂੰ। ਅਤੇ ਹੁਣ ਤੁਸੀਂ ਸੁਣੋਗੇ ਪ੍ਰੋਗਰਾਮ ਯੁਵਾਨੀ, ਜੋ ਕਿ 5 to 6 ਆਏਗਾ, ਐਂਡ ਲਵ ਯੂ ਜ਼ਿੰਦਗੀ ਪ੍ਰੋਗਰਾਮ 6 to 7 ਆਏਗਾ, ਜੋ ਕਿ ਤੁਹਾਡਾ ਆਰਜ ਰਮੀਸ਼ ਲੈ ਕੇ ਆਏਗਾ। ਐਂਡ ਹੁਣ ਤੁਸੀਂ ਇੰਜੋਏ ਕਰੋ ਸਾਡੇ 2 ਆਰਜਸ ਨਾਲ, ਬੈਸਟ ਆਰਜਸ ਨਾਲ। ਸਟੇ ਟਿਊਨਡ ਗਾਇਜ਼।

0: FM ਬੈਂਡ 102.7 ਮੈਗਾਹਰਟਸ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ ਤੇ ਅਸੀਂ ਹਾਜ਼ਰ ਹੋ ਗਏ ਹਾਂ ਤੁਹਾਡਾ ਆਪਣਾ ਮਨ ਪਸੰਦੀਦਾ ਪ੍ਰੋਗਰਾਮ ਲੈ ਕੇ ਯੁਵਾਣੀ। ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਹਾਂ ਤੁਹਾਡਾ ਦੋਸਤ RJ ਲਲਿਤ
1: ਤੇ ਮੈਂ ਤੁਹਾਡੀ ਦੋਸਤ RJ ਕਾਵਿਆ। ਤੁਹਾਡੇ ਸਾਹਮਣੇ ਅੱਜ ਫਿਰ ਅਸੀਂ ਦੋਵੇਂ ਹਾਜ਼ਰ ਹਾਂ। ਕੱਲ੍ਹ ਵੀ ਤੁਸੀਂ ਸਾਡੀ ਆਵਾਜ਼ ਸੁਣੀ ਸੀ। ਅਸੀਂ ਉਮੀਦ ਕਰਦੇ ਹਾਂ ਸਾਡੇ ਸਰੋਤੇ ਸਾਨੂੰ ਦੁਬਾਰਾ ਤੋਂ ਸੁਣ ਕੇ, ਸਾਡੇ ਨਾਮ ਦੁਬਾਰਾ ਤੋਂ ਜਾਣ ਕੇ ਬਹੁਤ ਜ਼ਿਆਦਾ ਖੁਸ਼ ਹੋਏ ਹੋਣਗੇ। ਸਾਨੂੰ ਬਹੁਤ ਜ਼ਿਆਦਾ ਮੈਸੇਜਸ ਵੀ ਆਏ ਸੀਗੇ ਤੁਹਾਡੇ ਮੈਸੇਂਜਰ 'ਤੇ। ਤੁਸੀਂ ਫੋਲੋ ਕਰ ਰਹੇ ਹੋ ਨਾ ਸਾਨੂੰ? ਨਹੀਂ ਕਰ ਰਹੇ? ਅਸੀਂ ਫਿਰ ਦੱਸ ਦਿੰਦੇ ਹਾਂ ਤੁਸੀਂ ਕਿੱਥੇ ਫੋਲੋ ਕਰ ਸਕਦੇ ਹੋ। ਤੁਸੀਂ ਮੈਸੇਂਜਰ 'ਤੇ ਤੁਸੀਂ ਫੋਲੋ ਕਰਨਾ ਹੈ AIR ਜਲੰਧਰ ਦੇ ਨਾਮ ਤੋਂ। ਅਤੇ ਤੁਸੀਂ ਸਾਨੂੰ ਆਪਣੇ ਪਿਆਰੇ ਪਿਆਰੇ ਕੋਮੈਂਟਸ ਦੇ ਸਕਦੇ ਹੋ ਕਿ ਤੁਹਾਨੂੰ ਯੁਵਾਣੀ ਸ਼ੋਅ ਬਹੁਤ ਵਧੀਆ ਲੱਗ ਰਿਹਾ ਅਤੇ RJ ਕਾਵਿਆ ਵੀ ਬਹੁਤ ਵਧੀਆ ਪਰਫੋਰਮ ਕਰ ਰਿਹਾ ਅਤੇ RJ ਲਲਿਤ ਵੀ। ਚਲੋ, ਬਹੁਤ ਸਾਰੀਆਂ ਗੱਲਾਂ ਹੋ ਗਈਆਂ ਅਤੇ ਅੱਜ ਅਸੀਂ ਕੀ ਲੈ ਕੇ ਆਏ ਹਾਂ। ਅੱਜ ਦਾ ਦਿਨ ਜੀ ਬਹੁਤ ਖਾਸ ਹੈ। ਤੁਸੀਂ ਸੁਣੋਗੇ ਅੱਜ ਭੰਗੜੇ ਸਾਡਾ ਲੋਕ ਗੀਤ ਹੈ, ਉਸ ਦੇ ਨਾਲ ਇੱਕ ਐਕਸਪਰਟ ਸੀਗੇ, ਉਹਨਾਂ ਦੇ ਨਾਲ ਇੱਕ ਸਾਡੇ ਬਹੁਤ ਹੀ ਵਧੀਆ RJ ਨੇ ਇੰਟਰਵਿਊ ਲਿੱਤੀ ਹੈ। ਤੁਸੀਂ ਉਹ ਸਪੈਸ਼ਲ ਸੈਗਮੈਂਟ ਸੁਣੋਗੇ, ਉਸ ਦੇ ਨਾਲ ਨਾਲ ਤੁਹਾਨੂੰ ਅੰਤ ਵਿੱਚ ਦੱਸਾਂਗੇ ਰੋਜ਼ਗਾਰ ਸਮਾਚਾਰ। ਅਤੇ ਅਸੀਂ ਸ਼ੁਰੂਆਤ ਕਰਦੇ ਹਾਂ ਅੱਜ ਦੀ ਗੱਲ ਤੋਂ।
0: ਹਾਂਜੀ ਦੋਸਤੋ, ਬਿਲਕੁਲ ਜਿੱਦਾਂ ਕਾਵਿਆ ਨੇ ਕਿਹਾ, ਅਸੀਂ ਸ਼ੁਰੂਆਤ ਕਰਾਂਗੇ ਅੱਜ ਦੀ ਗੱਲ ਤੋਂ। ਅਤੇ ਅੱਜ ਹੈਗੀ ਆ 27 ਮਈ। 27 ਮਈ ਨੂੰ ਅੱਜ ਦੀ ਗੱਲ ਵਿੱਚ ਅਸੀਂ ਗੱਲ ਕਰਾਂਗੇ ਕੰਦੂਕੁਰੀ ਵੇਰਾ ਸਿਲੰਗਮ ਪੰਤਲੂ ਬਾਰੇ। ਦੋਸਤੋ, ਇਹ ਭਾਰਤ ਦੇ ਦੱਖਣੀ ਸਮਾਜ ਦੱਖਣੀ ਭਾਰਤ ਦੇ ਪ੍ਰਸਿੱਧ ਸਮਾਜ ਸੁਧਾਰਕ, ਰਾਈਟਰ ਅਤੇ ਸਿੱਖਿਆ ਪ੍ਰਚਾਰਕ ਸੀਗੇ। ਉਹ ਖਾਸ ਤੌਰ 'ਤੇ ਤੇਲਗੂ ਸਮਾਜ ਵਿੱਚ ਜਿਹੜੀਆਂ ਔਰਤਾਂ ਦੀ ਸਿੱਖਿਆ ਜਾਂ ਵਿਧਵਾ ਵਿਆਹ ਅਤੇ ਅੰਧ ਵਿਸ਼ਵਾਸਾਂ ਦੇ ਵਿਰੋਧ ਲਈ ਉਹਨਾਂ ਨੇ ਕੰਮ ਕੀਤਾ ਅਤੇ ਉਹਨਾਂ ਨੂੰ ਅਕਸਰ ਹੀ ਆਧੁਨਿਕ ਆਂਧਰ ਦੇ ਪਿਤਾ ਵੀ ਕਿਹਾ ਜਾਂਦਾ ਆ। 16 ਅਪ੍ਰੈਲ 1848 ਵਿੱਚ ਉਹਨਾਂ ਦਾ ਜਨਮ ਹੋਇਆ ਸੀ ਅਤੇ ਅੱਜ ਉਹਨਾਂ ਦੀ 27 ਮਈ 1919 ਨੂੰ ਉਹਨਾਂ ਦੀ ਮੌਤ ਹੋਈ ਸੀ ਅਤੇ ਅੱਜ ਅਸੀਂ ਉਹਨਾਂ ਦੀ ਡੈਥ ਐਨਵਰਸਰੀ ਮਨਾ ਰਹੇ ਹਾਂ।
1: ਉਹਨਾਂ ਦੀ ਥੋੜ੍ਹੀ ਜਿਹੀ ਜੋ ਉਹਨਾਂ ਨੇ ਆਪਣੇ ਸੁਸਾਇਟੀ ਲਈ ਕੰਮ ਕੀਤਾ, ਅਸੀਂ ਉਹਨਾਂ ਬਾਰੇ ਡਿਸਕਸ ਕਰਦੇ ਥੋੜ੍ਹਾ ਜਿਹਾ। ਉਹਨਾਂ ਨੇ ਜਿਵੇਂ ਲਲਿਤ ਨੇ ਕਿਹਾ ਕਿ ਮਹਿਲਾ ਸ਼ਿਕਸ਼ਾ ਲਈ ਬਹੁਤ ਸੰਘਰਸ਼ ਕੀਤਾ। ਉਸ ਸਮੇਂ ਜਦੋਂ ਲੜਕੀਆਂ ਨੂੰ ਪੜ੍ਹਾਈ ਦੀ ਜ਼ਰੂਰਤ ਨਹੀਂ ਮੰਨਿਆ ਜਾਂਦਾ ਸੀ, ਉਹਨਾਂ ਨੇ ਮਹਿਲਾ ਸ਼ਿਕਸ਼ਾ ਦਾ ਜ਼ੋਰ ਸ਼ੋਰ ਨਾਲ ਸਮਰਥਨ ਕੀਤਾ। ਸਕੂਲ ਖੁਲਵਾਏ, ਲੇਖ ਲਿਖ ਕੇ ਅਤੇ ਲੋਕਾਂ ਦੀ ਸੋਚ ਬਦਲਣ ਦੀ ਕੋਸ਼ਿਸ਼ ਕੀਤੀ। ਅਤੇ ਜਿਹੜਾ ਉਸ ਸਮੇਂ ਸਤੀ ਪ੍ਰਥਾ ਚੱਲਦੀ ਸੀ ਉਸ ਦੇ ਖਿਲਾਫ ਜਾਂ ਵਿਡੋ ਰੀਮੈਰਿਜ ਐਕਟ ਉਹਨਾਂ ਨੇ ਮੂਵਮੈਂਟ ਸ਼ੁਰੂ ਕੀਤੀ। ਮਤਲਬ ਉਸ ਸਮੇਂ ਜਿਹੜੀ ਆ ਜਿਨ੍ਹਾਂ ਦੇ ਪਤੀ ਮਰ ਜਾਂਦੇ ਸੀ ਉਸ ਸਮੇਂ ਸਤੀ ਪ੍ਰਥਾ ਚੱਲਦੀ ਹੁੰਦੀ ਸੀ, ਅਤੇ ਉਹਨਾਂ ਨੇ ਕੀ ਕੀਤਾ ਕਿ ਉਸ ਸਮੇਂ ਜਿਹੜੀ ਵਿਡੋ ਸੀ, ਜਿਹੜੇ ਜਿਨ੍ਹਾਂ ਦੇ ਪਤੀ ਮਰ ਚੁੱਕੇ ਸੀਗੇ ਔਰਤਾਂ ਦੇ, ਉਹਨਾਂ ਲਈ ਜ਼ਿੰਦਗੀ ਕਠਿਨ ਹੁੰਦੀ ਸੀ। ਇਸ ਲਈ ਉਹਨਾਂ ਨੇ ਉਹਨਾਂ ਦੇ ਦੁਆਰਾ ਤੋਂ ਵਿਆਹ ਕਰਵਾਉਣੇ ਸ਼ੁਰੂ ਕਰਵਾਏ। ਵੇਰਾ ਸਿਲਿੰਗਮ ਜੀ ਨੇ ਵਿਡੋ ਰੀਮੈਰਿਜ ਨੂੰ ਸਪੋਰਟ ਕੀਤਾ। ਸਮਾਜ ਦਾ ਵਿਰੋਧ ਕਰਨ ਦੇ ਬਾਵਜੂਦ ਵੀ ਉਹਨਾਂ ਨੇ ਰੀਮੈਰਿਜ ਦੁਬਾਰਾ ਤੋਂ ਔਰਗਨਾਈਜ਼ ਕੀਤੀ। ਅਤੇ ਉਸ ਸਮੇਂ ਬਹੁਤ ਹੀ ਵੱਡੀ ਹਿੰਮਤ ਦਾ ਉਹਨਾਂ ਨੂੰ ਮਿਸਾਲ ਮੰਨਿਆ ਜਾਂਦਾ ਸੀ, ਕਿਉਂਕਿ ਉਸ ਸਮੇਂ

0: ਬਹੁਤ ਜ਼ਿਆਦਾ ਉਹਨਾਂ ਨੂੰ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਸੀ, ਲੋਕ ਉਹਨਾਂ ਨੂੰ ਧਿੱਕਾਰਦੇ ਸੀ, ਮਤਲਬ ਸਾਊਥ ਇੰਡੀਆ ਵਿੱਚ, ਪੂਰੇ ਦੱਖਣ ਭਾਰਤ ਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਪੱਥਰਾਂ ਦੇ ਨਾਲ ਵੀ ਲੋਕ ਬਹਿਸ਼ਕਾਰ ਕਰਦੇ ਹੁੰਦੇ ਸੀ। ਬਟ ਸਾਹਿਤ ਦੇ ਵਿੱਚ ਵੀ ਉਹਨਾਂ ਨੇ ਇਵੇਂ ਹੀ ਆਪਣੇ ਕਦਮ ਚੁੱਕੇ ਅਤੇ ਬਹੁਤ ਹੀ ਜ਼ਿਆਦਾ ਹਿੰਮਤ ਦੇ ਨਾਲ ਉਹਨਾਂ ਹੀ ਸਾਹਿਤ ਨੂੰ ਆਪਣਾ ਸਹਾਰਾ ਮੰਨਿਆ। ਉਹਨਾਂ ਨੇ ਤੇਲਗੂ ਸਾਹਿਤ ਨੂੰ ਵੀ ਸਮ੍ਰਿੱਧ ਕੀਤਾ, ਲੇਖ, ਨਾਟਕ ਅਤੇ ਸਮਾਜ ਰਚਨਾਵਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ।
1: ਬਿਲਕੁਲ ਦੋਸਤੋ, ਕਿਉਂਕਿ ਉਹਨਾਂ ਦਾ ਇਹ ਮੰਨਣਾ ਸੀਗਾ ਕਿ ਜਿਹੜਾ ਸਾਡਾ ਸਮਾਜ ਆ, ਸਾਡੇ ਸਮਾਜ ਦੀ ਤਰੱਕੀ ਲਈ ਔਰਤਾਂ ਦੀ ਜਿਹੜੀ ਐਜੂਕੇਸ਼ਨ ਆ ਨਾ, ਉਹ ਬਹੁਤ ਜ਼ਰੂਰੀ ਆ। ਇਸ ਕਰਕੇ ਉਹਨਾਂ ਨੇ ਕੁੜੀਆਂ ਲਈ ਸਕੂਲ ਖੋਲ੍ਹਣ ਅਤੇ ਪੜ੍ਹਾਈ ਨੂੰ ਜ਼ਿਆਦਾ ਉਤਸ਼ਾਹਿਤ ਕਰਨ ਲਈ ਬਹੁਤ ਸਾਰੇ ਕੰਮ ਕੀਤੇ, ਅਤੇ ਉਹਨਾਂ ਨੇ ਕਈ ਸਮਾਜ ਸੁਧਾਰ ਸੰਸਥਾਵਾਂ ਵੀ ਬਣਾਈਆਂ ਜਿਨ੍ਹਾਂ ਦਾ ਉਦੇਸ਼ ਲੋਕਾਂ ਵਿੱਚ ਜਾਗਰੂਕਤਾ ਫੈਲਾਉਣਾ ਸੀਗਾ, ਅਤੇ ਉਹਨਾਂ ਨੇ ਗਰੀਬ ਲੋਕਾਂ ਅਤੇ ਵਿਧਵਾਵਾਂ ਦੀ ਮਦਦ ਲਈ ਵੀ ਬਹੁਤ ਸਾਰਾ ਕੰਮ ਕੀਤਾ। ਜਿਵੇਂ ਕਾਵਿਆ ਨੇ ਕਿਹਾ ਕਿ ਉਹਨਾਂ ਨੇ ਆਧੁਨਿਕ ਤੇਲਗੂ ਸਾਹਿਤ ਨੂੰ ਇੱਕ ਨਵੀਂ ਦਿਸ਼ਾ ਦਿੱਤੀ, ਅਤੇ ਉਹਨਾਂ ਦੀਆਂ ਕੁਝ ਪ੍ਰਸਿੱਧ ਰਚਨਾਵਾਂ ਵੀ ਸੀਗੀਆਂ ਜਿਵੇਂ ਰਾਜਾ ਸਿਖਾਰਾ, ਚਰਿਤਰਾਮੂ, ਇਹ ਆਧੁਨਿਕ ਤੇਲਗੂ ਨਾਵਲਾਂ ਵਿੱਚੋਂ ਇੱਕ ਆ, ਅਤੇ ਇਸ ਤੋਂ ਇਲਾਵਾ ਨਾਟਕ, ਲੇਖ ਅਤੇ ਜੀਵਨੀਆਂ ਰਾਹੀਂ ਵੀ ਉਹਨਾਂ ਨੇ ਸਮਾਜ ਸੁਧਾਰ ਦਾ ਸੰਦੇਸ਼ ਦਿੱਤਾ।
0: ਅਤੇ ਅੱਜ ਅਸੀਂ ਉਹਨਾਂ ਦੇ ਆਪਣੇ ਸੁਸਾਇਟੀ ਨੂੰ ਜੋ ਵੀ ਉਹਨਾਂ ਨੇ ਕੰਮ ਕੀਤਾ ਅਤੇ ਆਪਣੇ ਲੇਖਾਂ ਰਾਹੀਂ, ਆਪਣੇ ਨਾਟਕਾਂ ਰਾਹੀਂ ਜੋ ਵੀ ਮੈਸੇਜ ਦਿੱਤਾ, ਕਿਉਂਕਿ ਉਸ ਸਮੇਂ ਫੋਨ ਤਾਂ ਦੇਖੋ ਲਲਿਤ ਹੁੰਦੇ ਨਹੀਂ ਸੀਗੇ,
1: ਬਿਲਕੁਲ
0: ਨਾ ਹੀ ਰੇਡੀਓ ਇੰਨਾ ਜ਼ਿਆਦਾ ਪ੍ਰਚਲਿਤ ਸੀਗਾ, ਅਤੇ ਸਾਡੇ ਵਰਗੇ ਲੋਕ ਸਰੋਤਿਆਂ ਨੂੰ ਨਹੀਂ ਦੱਸ ਸਕਦੇ ਸੀਗੇ ਕਿ ਕੀ ਸਹੀ ਰਾਹ ਹੈ ਕੀ ਨਹੀਂ ਹੈ। ਉਸ ਸਮੇਂ ਉਹਨਾਂ ਨੇ ਆਪਣੇ ਖੇਡਾਂ ਰਾਹੀਂ ਅਤੇ ਆਪਣੀ ਕਲਮ ਦੇ ਰਾਹੀਂ ਲੋਕਾਂ ਨੂੰ ਇਹ ਬਹੁਤ ਵੱਡਾ ਮੈਸੇਜ ਦਿੱਤਾ ਅਤੇ ਇਸ ਦਾ ਮਤਲਬ ਪ੍ਰਚਾਰ ਕੀਤਾ। ਅਤੇ ਅੱਜ ਅਸੀਂ ਉਹਨਾਂ ਨੂੰ ਆਪਣੇ ਵੱਲੋਂ ਸ਼ਰਧਾਂਜਲੀ ਦਿੰਦੇ ਹਾਂ ਅਤੇ ਅੱਜ ਉਹਨਾਂ ਦਾ ਮਾਣ ਕਰਦੇ ਹਾਂ। ਇਸ ਦੇ ਨਾਲ ਇੱਕ ਹੋਰ ਮਹਾਨ ਹਸਤੀ ਜਿਸਨੂੰ ਅਸੀਂ ਬੜੇ ਪਿਆਰ ਨਾਲ ਚਾਚਾ ਨਹਿਰੂ ਕਹਿੰਦੇ ਹਾਂ, ਉਹਨਾਂ ਦੀ ਵੀ ਅੱਜ ਇੱਕ ਮ੍ਰਿਤਿਯੂ ਤਿਥੀ ਹੈ,
1: ਐਨਵਰਸਰੀ ਉਹਨਾਂ ਦੀ ਮਨਾ ਰਹੇ ਹਾਂ ਅੱਜ। ਦੋਸਤੋ, ਜਵਾਹਰ ਲਾਲ ਨਹਿਰੂ ਜੀ ਦਾ ਜਨਮ 14 ਨਵੰਬਰ 1899 ਨੂੰ ਪ੍ਰਯਾਗਰਾਜ ਵਿੱਚ ਹੋਇਆ ਸੀਗਾ, ਅਤੇ ਆਜ਼ਾਦੀ ਅੰਦੋਲਨ ਵਿੱਚ ਉਹਨਾਂ ਦੀ ਖਾਸ ਭੂਮਿਕਾ ਰਹੀ ਆ। ਉਹ ਇੰਡੀਅਨ ਨੈਸ਼ਨਲ ਕਾਂਗਰਸ ਦੇ ਇੱਕ ਮਹੱਤਵਪੂਰਨ ਨੇਤਾ ਵਜੋਂ ਉਹਨਾਂ ਨੇ ਕੰਮ ਕੀਤਾ ਆ, ਅਤੇ ਕਈ ਵਾਰ ਬਰਤਾਨਵੀ ਸਰਕਾਰ ਵੱਲੋਂ ਉਹਨਾਂ ਨੂੰ ਜੇਲ੍ਹ ਵੀ ਭੇਜਿਆ ਗਿਆ, ਅਤੇ ਭਾਰਤ ਦੀ ਆਜ਼ਾਦੀ ਲਈ ਲੋਕਾਂ ਨੂੰ ਇਕੱਠਾ ਕਰਨ ਵਿੱਚ ਉਹਨਾਂ ਨੇ ਇੱਕ ਵੱਡੀ ਭੂਮਿਕਾ ਨਿਭਾਈ।
0: ਉਹ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸਨ, ਪਰ ਉਹ ਸਿਰਫ ਇੱਕ ਰਾਜਨੇਤਾ ਨਹੀਂ ਸੀ। 1889 'ਚ ਅਲਾਹਾਬਾਦ 'ਚ ਜਨਮੇ ਨਹਿਰੂ ਜੀ ਨੇ ਇੰਗਲੈਂਡ ਤੋਂ ਪੜ੍ਹਾਈ ਕੀਤੀ, ਪਰ ਉਹਨਾਂ ਦਾ ਦਿਲ ਭਾਰਤ ਦੀ ਆਜ਼ਾਦੀ ਲਈ ਧੜਕਦਾ ਰਿਹਾ। ਮਹਾਤਮਾ ਗਾਂਧੀ ਦੇ ਪ੍ਰਭਾਵ ਹੇਠ ਉਹ ਆਜ਼ਾਦੀ ਅੰਦੋਲਨ 'ਚ ਜੁੜੇ ਅਤੇ ਕਈ ਵਾਰ, ਜਿਵੇਂ ਲਲਿਤ ਨੇ ਵੀ ਕਿਹਾ, ਉਹ ਜੇਲ੍ਹ ਵੀ ਗਏ। ਅਤੇ ਉਹਨਾਂ ਦੀਆਂ ਵੱਡੀਆਂ ਉਹਨਾਂ ਨੇ ਕੀ ਕੰਟਰੀਬਿਊਸ਼ਨ ਕੀਤਾ ਸਾਡੇ ਦੇਸ਼ ਲਈ, ਅਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ। ਅਸੀਂ ਬਚਪਨ ਤੋਂ ਵੱਡਦੇ ਆ ਰਹੇ ਹਾਂ ਕਿ ਉਹਨਾਂ ਨੇ ਨਵੇਂ ਭਾਰਤ ਦੀ ਨੀਂਹ ਰੱਖੀ। ਆਜ਼ਾਦੀ ਤੋਂ ਬਾਅਦ ਭਾਰਤ ਟੁਕੜੇ ਟੁਕੜੇ ਹੋ ਚੁੱਕਾ ਸੀ, ਗਰੀਬੀ ਅਸ਼ਾਂਤੀ ਨਾਲ ਜੂਝ ਰਿਹਾ ਸੀ। ਨਹਿਰੂ ਜੀ ਨੇ ਉਸ ਸਮੇਂ ਸਾਇੰਸ ਖੇਤਰ ਵਿੱਚ ਜੋ ਬਦਲਾਵ ਕੀਤਾ, IITs, ਇੰਡੀਅਨ ਇੰਸਟੀਟਿਊਟ ਆਫ ਟੈਕਨੋਲੋਜੀਜ਼ ਬਣਾਏ, ਡੈਮ, ਇੰਡਸਟਰੀਜ਼ ਵਰਗੀਆਂ ਸੰਸਥਾਵਾਂ ਦੀ ਨੀਂਹ ਰੱਖੀ, ਮਾਡਰਨ ਇੰਡੀਆ ਦਾ ਫਰੇਮਵਰਕ ਵੀ ਤਿਆਰ ਕੀਤਾ, ਅਤੇ ਪੰਚਸ਼ੀਲ ਅਤੇ ਵਿਸ਼ਵ ਸ਼ਾਂਤੀ ਦਾ ਵੀ ਉਹਨਾਂ ਨੇ ਮੈਸੇਜ ਦਿੱਤਾ ਹੈ ਸਾਨੂੰ। ਉਹਨਾਂ ਨੇ ਦੁਨੀਆ ਨੂੰ ਇਹ ਸੰਦੇਸ਼ ਦਿੱਤਾ ਕਿ ਤਾਕਤ ਸਿਰਫ ਹਥਿਆਰਾਂ 'ਚ ਨਹੀਂ, ਸਬਰ ਅਤੇ ਸਹਿਯੋਗ 'ਚ ਵੀ ਹੁੰਦੀ ਹੈ। ਨੋਨ ਅਲਾਈਨਡ ਮੂਵਮੈਂਟ ਅਸੀਂ ਪੜ੍ਹਦੇ ਆ ਰਹੇ ਹਾਂ, ਅਸੀਂ ਸੁਣਦੇ ਆ ਰਹੇ ਹਾਂ, ਉਹ ਉਹਨਾਂ ਦੀ ਨੀਂਹ ਸੀ, ਉਹ ਉਹਨਾਂ ਦੀ ਸੋਚ ਸੀ, ਅਤੇ ਇਹ ਉਹਨਾਂ ਦੇ ਦ੍ਰਿਸ਼ਟੀਕੋਣ 'ਚੋਂ ਆਇਆ ਸੀ। ਅਸੀਂ ਉਹਨਾਂ ਯਾਦਗਾਰ ਗੱਲਾਂ, ਜਿਵੇਂ ਮੈਂ ਕਿਹਾ ਸੀ, ਉਹਨਾਂ ਨੂੰ ਚਾਚਾ ਨਹਿਰੂ ਕਹਿ ਕੇ ਆਖਦੇ ਸੀ ਨਿੱਕੇ ਨਿਆਣੇ, ਅਤੇ ਅਸੀਂ ਵੀ ਕਾਫੀ ਫੇਮਸਲੀ ਸਾਡੇ ਪੰਡਿਤ ਜਵਾਹਰ ਲਾਲ ਜੀ ਨੂੰ ਚਾਚਾ ਨਹਿਰੂ ਕਹਿ ਕੇ ਆਖਦੇ ਹਾਂ, ਅਤੇ ਅਸੀਂ ਅੱਜ ਉਹਨਾਂ ਨੂੰ ਵੀ ਕੀ ਸਿੱਖ ਸਕਦੇ ਹਾਂ ਅਸੀਂ ਉਹਨਾਂ ਤੋਂ।
1: ਕਾਵਿਆ, ਤੁਹਾਨੂੰ ਪਤਾ ਕਿ ਉਹਨਾਂ ਨੂੰ ਚਾਚਾ ਨਹਿਰੂ ਕਿਉਂ ਕਿਹਾ ਜਾਂਦਾ ਸੀਗਾ?
0: ਨਹੀਂ, ਕਿਉਂਕਿ ਉਹਨਾਂ ਨੂੰ ਕਿਉਂਕਿ 14 ਨਵੰਬਰ ਨੂੰ ਉਹਨਾਂ ਦਾ ਬਰਥਡੇ ਆਉਂਦਾ ਸੀ।
1: ਹਾਂ, ਨਹੀਂ ਮੈਂ ਦੱਸਦਾ, ਕਿਉਂਕਿ ਉਹ ਬੱਚਿਆਂ ਨਾਲ ਬਹੁਤ ਪਿਆਰ ਕਰਦੇ ਸੀਗੇ।
0: ਅੱਛਾ ਅੱਛਾ।
1: ਅਤੇ ਇੱਕ ਵਾਰੀ ਉਹ ਸਕੂਲ ਦੇ ਬੱਚਿਆਂ ਨਾਲ ਮਿਲਣ ਗਏ, ਅਤੇ ਉਹਨਾਂ ਨੂੰ ਬੜੀ ਸਾਦਗੀ ਨਾਲ ਉਹਨਾਂ ਨੇ ਗੱਲ ਕੀਤੀ ਬੱਚਿਆਂ ਨਾਲ, ਅਤੇ ਬੱਚਿਆਂ ਨੇ ਉਹਨਾਂ ਨੂੰ ਚਾਚਾ ਨਹਿਰੂ ਕਹਿਣਾ ਸ਼ੁਰੂ ਕਰ ਦਿੱਤਾ, ਅਤੇ ਬਾਅਦ ਵਿੱਚ ਇਹ ਨਾਮ ਸਾਰੇ ਦੇਸ਼ ਵਿੱਚ ਹੀ ਬੱਚਿਆਂ ਵੱਲੋਂ ਉਹਨਾਂ ਨੂੰ ਕਹਿਣ ਲੱਗ ਪਏ, ਬੱਚੇ ਕਹਿਣ ਲੱਗ

0: ਤੇ ਉਹ ਅਕਸਰ ਆਪਣੀ ਕੋਟ ਤੇ ਇੱਕ ਲਾਲ
1: ਗੁਲਾਬ
0: ਲਗਾਉਂਦੇ ਸੀਗੇ ਨਾ, ਉਹ ਕਹਿੰਦੇ ਸੀ ਕਿ ਫੁੱਲ ਮਨੁੱਖ ਨੂੰ ਨਿਮਰਤਾ ਅਤੇ ਸੁੰਦਰਤਾ ਦੀ ਯਾਦ ਦਿਵਾਉਂਦਾ ਹੈ।
1: ਕੀ ਬਾਤ ਹੈ, ਅਸੀਂ ਇਹਨਾਂ ਤੋਂ ਆਹੀ ਸਿੱਖ ਸਕਦੇ ਹਾਂ ਕਿ ਤੇ ਸਾਨੂੰ ਮਤਲਬ ਨਿਮਰਤਾ ਨਾਲ ਅਤੇ ਇੰਨੇ ਉੱਚੀ ਪੋਸਟ 'ਤੇ ਰਹਿ ਕੇ ਵੀ ਸਾਨੂੰ ਹੰਬਲ ਰਹਿਣਾ ਚਾਹੀਦਾ, ਸਾਨੂੰ ਧਰਤੀ ਦੇ ਨਾਲ ਜੁੜਿਆ ਰਹਿਣਾ ਚਾਹੀਦਾ, ਇੱਕ ਨਿਮਰ ਇਨਸਾਨ ਬਣੇ ਰਹਿਣਾ ਚਾਹੀਦਾ, ਸਾਡੀ ਬੋਲੀ ਵਿੱਚ ਵੀ ਉਨੀ ਹੀ ਨਿਮਰਤਾ ਹੋਣੀ ਚਾਹੀਦੀ ਹੈ, ਅਤੇ ਸਾਨੂੰ ਆਪਣੇ ਦੇਸ਼ ਦੀ ਵੀ ਸੇਵਾ ਇਵੇਂ ਕਰਨੀ ਚਾਹੀਦੀ ਹੈ। ਇਵੇਂ ਹੀ ਅੱਜ ਅਸੀਂ ਦੋਵੇਂ ਸਾਡੇ ਦੇਸ਼ ਨੂੰ ਸੁਧਾਰਨ ਲਈ ਡੈਥ ਐਨੀਵਰਸਰੀ ਹੈ, ਅਸੀਂ ਉਹਨਾਂ ਨੂੰ ਸਲਾਮ ਕਰਦੇ ਹਾਂ, ਸਾਡਾ ਦੇਸ਼ ਉਹਨਾਂ ਨੂੰ ਸਲਾਮ ਕਰਦਾ ਹੈ, ਅਤੇ ਇਹ ਗਾਣਾ ਉਹਨਾਂ ਨੂੰ ਡੈਡੀਕੇਟਡ ਹੈ, ਅਤੇ ਅਸੀਂ ਵਾਪਸ ਆਉਂਦੇ ਹਾਂ, ਤੁਸੀਂ ਟਿਊਨ ਇਨ ਰਹੋ 102.7 FM।

0: ਹਾਂਜੀ ਦੋਸਤੋ, ਅਤੇ ਅਸੀਂ ਹਾਜ਼ਰ ਹੋ ਗਏ ਹਾਂ ਹੁਣ ਤੁਹਾਡੇ ਲਈ ਪਹਿਲਾ ਸੈਗਮੈਂਟ ਲੈ ਕੇ, ਜਿਸ ਦਾ ਨਾਮ ਹੈ ਵਰਡ ਐਕਸਪ੍ਰੈਸ।
1: ਸਵਾਗਤ ਹੈ, ਤੁਸੀਂ ਟਿਊਨ ਇਨ ਕੀਤਾ 102.7 FM ਤੇ ਆਰਜੇ ਕਾਵਿਆ ਤੇ
0: ਆਰਜੇ ਲਲਿਤ ਦੇ ਨਾਲ।
1: ਤੇ ਹੁਣ ਸਮਾਂ ਹੋ ਚੁੱਕਾ ਹੈ ਵਰਡ ਐਕਸਪ੍ਰੈਸ ਦੇ ਵਿੱਚ, ਜਿਹਦੇ ਵਿੱਚ ਅਸੀਂ ਤੁਹਾਨੂੰ ਦੱਸਦੇ ਹਾਂ, ਰੋਜ਼ ਲੈ ਕੇ ਆਉਂਦੇ ਹਾਂ ਤੁਹਾਡੇ ਲਈ ਨਵੇਂ ਸ਼ਬਦ, ਅਤੇ ਤੁਸੀਂ ਆਪਣੀ ਬੋਲੀ ਕਿਵੇਂ ਸੁਧਾਰ ਸਕਦੇ ਹੋ ਉਹ ਸ਼ਬਦਾਂ ਨੂੰ ਵਰਤ ਕੇ, ਅਤੇ ਆਪਣੇ ਸ਼ਬਦ ਕੋਸ਼ ਵਿੱਚ ਉਹ ਸ਼ਬਦ ਵਰਤ ਸਕਦੇ ਹੋ। ਅਤੇ ਅੱਜ ਦਾ ਸ਼ਬਦ ਪੰਜਾਬੀ ਸ਼ਬਦ ਹੈ।
0: ਮੈਨੂੰ ਲੱਗਦਾ ਕਾਵਿਆ, ਜਿਹੜੇ ਪੰਜਾਬੀ ਹੁੰਦੇ ਨੇ ਨਾ,
1: ਹਾਂਜੀ,
0: ਉਹ ਹਮੇਸ਼ਾ ਟੋਰ ਨਾਲ ਹੀ ਤੋਰਨਾ ਪਸੰਦ ਕਰਦੇ ਨੇ।
1: ਬਿਲਕੁਲ, ਪੰਜਾਬੀਆਂ ਦੀ ਟੋਰ ਹੀ ਵੱਖਰੀ ਹੈ,
0: ਅਤੇ ਉਹਨਾਂ ਦੀ ਜਿਹੜੀ ਚਾਲ ਹੁੰਦੀ ਆ ਉਹ ਵੀ ਟੋਰ ਵਾਲੀ ਹੁੰਦੀ ਆ, ਕਿਉਂਕਿ ਝੋਕੇ ਝੋਕੇ ਜ਼ਿੰਦਗੀ ਜਿਉਣਾ ਉਹਨਾਂ ਨੂੰ ਰਾਸ ਨਹੀਂ ਆਉਂਦਾ।
1: ਨਾ ਨਾ ਨਾ, ਪੰਜਾਬੀ ਹਮੇਸ਼ਾ ਤੁਰ ਇਕਦਮ ਕੋਨਫੀਡੈਂਟ ਹੋ ਕੇ, ਆਪਣੇ ਸਿਰ ਉੱਚਾ ਕਰਕੇ, ਬਸ ਲੀਨ ਰਹਿ ਕੇ, ਅਤੇ ਆਪਣੇ ਆਪ 'ਚ ਕੋਨਫੀਡੈਂਟ ਹੋ ਕੇ ਹੀ ਤੁਰਦੇ ਰਹੇ। ਮਤਲਬ ਕਿਆ ਹੀ ਬਾਤ ਹੈ, ਸ਼ਾਨ ਹੈ ਪੂਰੀ, ਪੂਰੇ ਇੰਡੀਆ ਵਿੱਚ ਬੋਲਬਾਲ ਹੈ ਸਾਡਾ,
0: ਕਿਉਂਕਿ ਤਾਂ ਹੀ ਕਹਿੰਦੇ ਨਾ ਕਿ ਜੇ ਅਸੀਂ ਤੁਰਨਾ ਤਾਂ ਮੜਕ ਦੇ ਨਾਲ ਤੁਰਨਾ,
1: ਇੱਕ ਪੈਰ

0: ਫੁੱਟੀਏ ਪਰ ਮੜਕ ਨਾ ਫੁੱਟੀਏ, ਆਹ ਆਸ਼ਕ ਮੂਵੀ ਦਾ ਕੰਮ। ਚਲੋ ਅੱਜ ਦਾ ਸ਼ਬਦ ਅਸੀਂ ਇਹੀ ਲੈ ਕੇ ਆਏ ਹਾਂ, ਮੜਕ। ਅਤੇ ਮੜਕ ਸ਼ਬਦ ਦਾ ਮਤਲਬ ਕੀ ਹੁੰਦਾ ਹੈ? ਮੜਕ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਰੋਬ ਵਾਲਾ ਕੌਨਫੀਡੈਂਸ ਰੱਖਦੇ ਹੋ, ਆਪਣੇ ਆਪ 'ਤੇ ਭਰੋਸਾ ਰੱਖਣਾ। ਐਟੀਟਿਊਡ ਜੋ ਅਹੰਕਾਰ ਨਹੀਂ ਹੁੰਦਾ, ਮਤਲਬ ਤੁਹਾਨੂੰ ਆਪਣੇ ਆਪ 'ਤੇ ਇੰਨਾ ਜ਼ਿਆਦਾ ਭਰੋਸਾ ਹੈ, ਤੁਸੀਂ ਜੋ ਕਰ ਰਹੇ ਹੋ, ਤੁਸੀਂ ਆਪਣੀ ਪਰਸਨੈਲਿਟੀ ਇੰਨੇ ਕੌਨਫੀਡੈਂਟ ਨਾਲ, ਕੌਨਫੀਡੈਂਸ ਦੇ ਨਾਲ ਆਪਣੇ ਆਪ ਨੂੰ ਪ੍ਰਜੈਂਟ ਕਰ ਰਹੇ ਹੋ, ਤੁਸੀਂ ਚੱਲ ਰਹੇ ਹੋ, ਉਸੀ ਮਤਲਬ ਇੱਕ ਨੂਰ ਆ ਜਾਂਦਾ ਨਾ ਜਦੋਂ ਅਸੀਂ ਆਪਣੀ ਲਾਈਫ ਵਿੱਚ ਲਲਿਤ ਕੁਝ ਵਧੀਆ ਕਰ ਰਹੇ, ਅਸੀਂ ਪਤਾ ਹੈ ਕਿ ਅਸੀਂ ਜੋ ਕਰ ਰਹੇ ਹਾਂ ਮਤਲਬ ਬਿਲਕੁਲ ਸਹੀ ਰਾਹ 'ਤੇ ਤੁਰ ਰਹੇ ਹਾਂ, ਅਤੇ ਅਸੀਂ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਹਾਂ, ਅਤੇ ਸਾਡੇ ਚਿਹਰਿਆਂ ਤੋਂ ਨਾ ਉਸ ਸਮੇਂ ਇੱਕ ਨੂਰ ਨਿਕਲ ਰਿਹਾ ਹੁੰਦਾ, ਅਤੇ ਆਪਣੇ ਆਪ 'ਤੇ ਉਹੀ ਗਰਵ ਹੁੰਦਾ, ਕੌਨਫੀਡੈਂਸ ਹੁੰਦਾ, ਅਤੇ ਪ੍ਰਾਈਡ ਵਾਲੀ ਮੂਮੈਂਟ, ਮਤਲਬ ਨਾ ਉਹ ਅਲੱਗ ਹੀ ਚੀਜ਼ ਵੱਖਰੀ ਨਿਖਰ ਕੇ ਆਉਂਦੀ ਹੈ ਸਾਡੇ ਚਿਹਰੇ 'ਤੇ, ਸਾਡੀ ਬੋਡੀ ਲੈਂਗੁਏਜ ਤੋਂ, ਅਤੇ ਉਹੀ ਹੈ ਮੜਕ ਤੁਹਾਡੀ।
1: ਬਿਲਕੁਲ ਦੋਸਤੋ, ਜਿਵੇਂ ਕਾਵਿਆ ਨੇ ਦੱਸਿਆ ਅਤੇ ਜਿਵੇਂ ਅਸੀਂ ਪਹਿਲਾਂ ਵੀ ਗੱਲ ਕੀਤੀ ਕਿ ਪੰਜਾਬੀ ਜੀਣਾ ਵੀ ਮੜਕ ਨਾਲ ਪਸੰਦ ਕਰਦੇ ਨੇ, ਅਤੇ ਤੁਰਨਾ ਵੀ ਪਸੰਦ ਮੜਕ ਨਾਲ ਹੀ ਪਸੰਦ ਕਰਦੇ ਨੇ ਨਾ, ਅਤੇ ਬਿਲਕੁਲ ਜ਼ਿੰਦਗੀ ਵਿੱਚ ਚਾਹੀਦਾ ਵੀ ਇੱਦਾਂ ਹੀ ਆ। ਭਾਵੇਂ ਜ਼ਿੰਦਗੀ ਅਸੀਂ ਇੱਦਾਂ ਨਹੀਂ ਹੈਗਾ ਕਿ ਬਹੁਤ ਜ਼ਿਆਦਾ ਲੰਬੀ ਜੀਏ ਜਾਂ ਜਿੱਦਾਂ ਵੀ, ਪਰ ਉਹਨੂੰ ਬਿਲਕੁਲ ਪੂਰੇ ਕੌਨਫੀਡੈਂਟ ਦੇ ਨਾਲ ਜੀਣਾ ਚਾਹੀਦਾ ਆ ਹੈ ਨਾ। ਜਿਵੇਂ ਉਹ ਇੱਕ ਫਿਲਮ ਦਾ ਡਾਇਲੋਗ ਵੀ ਸੀਗਾ ਨਾ ਕਿ ਜ਼ਿੰਦਗੀ ਵੱਡੀ ਨਹੀਂ,
0: ਜ਼ਿੰਦਗੀ ਬੜੀ ਨਹੀਂ ਹੋਣੀ ਚਾਹੀਏ ਬਾਬੂ, ਸਾਨੂੰ ਮਾਫ ਕਰੋ ਦੇਵਾਨੰਦ ਦੇ ਫੈਨ, ਸਾਨੂੰ ਇਸ ਵੇਲੇ ਨਹੀਂ ਯਾਦ ਆ ਰਿਹਾ ਉਹਨਾਂ ਦਾ ਡਾਇਲੋਗ ਕੀ ਸੀਗਾ, ਬਟ ਅਸੀਂ ਜ਼ਰੂਰ ਉਮੀਦ ਕਰਦੇ ਹਾਂ ਕਿ ਤੁਸੀਂ ਮੜਕ ਦੇ ਨਾਲ ਜ਼ਰੂਰ ਤੁਰਦੇ ਹੋ, ਅਤੇ ਅਸੀਂ ਮੜਕ ਆਪਣੀ ਤੌਰ ਦੇ ਵਿੱਚ, ਮੜਕ ਆਪਣੀ ਭਾਸ਼ਾ ਦੇ ਵਿੱਚ, ਮੜਕ ਆਪਣੇ ਕੰਮਕਾਰ ਤੋਂ ਬਾਅਦ ਜੋ ਹੈ ਤੌਰ ਦੇ ਵਿੱਚ, ਜਿਵੇਂ ਮੈਂ ਕਿਹਾ ਹੀ ਹੈ, ਤੁਸੀਂ ਫੈਸ਼ਨ ਦੇ ਨਾਲ ਇਹਨੂੰ ਰਿਲੇਟ ਕਰ ਸਕਦੇ ਹੋ, ਜਾਂ ਆਪਣੇ ਕੰਮਕਾਰ ਤੋਂ ਬਾਅਦ ਆਪਣੀ ਪ੍ਰਾਈਡ ਦੇ ਨਾਲ ਰਿਲੇਟ ਕਰ ਸਕਦੇ ਹੋ, ਅਤੇ ਖਾਸ ਕਰ ਨੱਚਣ ਦੇ ਵਿੱਚ ਜਾਂ ਭੰਗੜੇ ਦੇ ਵਿੱਚ ਜ਼ਰੂਰ ਇਸਨੂੰ ਰਿਲੇਟ ਕਰ ਸਕਦੇ ਹੋ। ਅਤੇ ਅਸੀਂ ਉਮੀਦ ਕਰਦੇ ਹਾਂ ਤੁਸੀਂ ਹੁਣ ਇਸ ਸ਼ਬਦ ਦੇ ਨਾਲ ਜ਼ਰੂਰ ਰਿਲੇਟ ਕੀਤਾ ਹੋਏਗਾ। ਅਸੀਂ ਹੁਣ ਤੁਹਾਡੇ ਲਈ ਇੱਕ ਸਪੈਸ਼ਲ ਵਧੀਆ ਜਿਹਾ ਗੀਤ ਲੈ ਕੇ ਆਏ ਹਾਂ, ਤੁਸੀਂ ਇਹਨੂੰ ਇੰਜੋਏ ਕਰੋ ਅਤੇ

0: ਅੱਛਾ ਕਾਵਿਆ, ਉਹ ਡਾਇਲੋਗ ਰਹਿ ਗਿਆ ਸੀ ਆਪਣਾ ਨਾ ਵਿੱਚ?
1: ਹਾਂਜੀ, ਅਸੀਂ ਅਸੀਂ ਭੁੱਲੇ ਨਹੀਂ ਸੀਗੇ, ਸੋਰੀ, ਅਸੀਂ ਥੋੜ੍ਹਾ
0: ਅਸੀਂ
1: ਜਿਹਾ
0: ਚਾਹੁੰਦੇ
1: ਜੋਕ
0: ਸੀਗੇ ਪਹਿਲਾਂ ਨਾ ਤੁਸੀਂ ਗਾਣਾ ਸੁਣ ਲਓ ਫਿਰ ਤੁਹਾਨੂੰ ਦੱਸਾਂਗੇ।
1: ਦੇਖੋ, ਇੱਦਾਂ ਨਹੀਂ ਹੋ ਸਕਦਾ, ਅਸੀਂ ਦੇਵਾਨੰਦ ਜੀ ਦਾ ਫੇਮਸ ਡਾਇਲੋਗ ਭੁੱਲ ਜਾਈਏ।

0: ਤੇ ਕਿਵੇਂ ਸੀ ਉਹ ਡਾਇਲੋਗ ਸ਼ੁਰੂ ਕਰੀਏ? ਬਾਬੂ ਮਸ਼ਾਏ, ਜ਼ਿੰਦਗੀ ਬੜੀ ਹੋਣੀ ਚਾਹੀਏ, ਲੰਬੀ ਨਹੀਂ, ਹੱਦ ਕਰਤੇ ਹੋ। ਮਤਲਬ ਕਿਆ ਹੀ ਬਾਤ ਹੈ, ਕਿਆ ਐਕਟਿੰਗ ਕੀਤੀ ਸੀ, ਉਫ ਮੈਂ ਤਾਂ ਦੀਵਾਨੀ ਹਾਂ ਉਹਨਾਂ ਦੀ ਉਸ ਮੂਵੀ ਦੀ, ਕਿਆ ਬਾਤ ਹੈ। ਅਤੇ ਮੜਕ ਦੀ ਗੱਲ ਕਰ ਰਹੇ ਸੀ, ਇਹ ਕਿਆ ਬਾਤ ਹੈ, ਮੜਕ ਦੀ ਅਤੇ ਦੇਵਾਨੰਦ ਜੀ ਦੀ ਅਲੱਗ ਹੀ ਮੜਕ ਸੀਗੀ। ਅਤੇ ਇਸੀ ਮੜਕ ਦੇ ਨਾਲ ਨਾਲ ਅਸੀਂ ਗੱਲ ਕਰਾਂਗੇ ਹੁਣ ਆਪਣੀ ਸ਼ਾਨ ਭੰਗੜੇ ਦੀ। ਅਤੇ ਭੰਗੜੇ ਦੇ ਬਾਰੇ ਜੇ ਤੁਸੀਂ ਰੁਚੀ ਰੱਖਦੇ ਹੋ ਜਾਂ ਭੰਗੜਾ ਕਰਦੇ ਹੋ, ਅਤੇ ਭੰਗੜੇ ਦੇ ਕੋਚ ਦੇ ਨਾਲ ਹੁਣ ਤੁਹਾਡੇ ਸਾਹਮਣੇ ਅਸੀਂ ਹੁਣ ਇੰਟਰਵਿਊ ਪ੍ਰੈਜੈਂਟ ਕਰਨ ਜਾ ਰਹੇ ਹਾਂ, ਜੋ ਕਿ ਸਾਡੇ ਇੱਕ ਆਰਜੇ ਨੇ ਲਿਆ ਹੈ। ਜੇ ਤੁਸੀਂ ਰੁਚੀ ਰੱਖਦੇ ਹੋ, ਤੁਸੀਂ ਜ਼ਰੂਰ ਸੁਣੋ ਅਤੇ ਟਿਊਨ ਇਨ ਰਹੋ ਸਾਡੇ ਨਾਲ ਯੁਵਾਣੀ ਸ਼ੋਅ ਦੇ ਵਿੱਚ।
1: ਕਾਫੀ
0: ਹਾਂਜੀ,
1: ਦੇਵਾਨੰਦ ਨਹੀਂ, ਤੁਸੀਂ ਗਲਤੀ ਕਰ ਦਿੱਤੀ ਹੈ ਕਿ ਉਹ ਰਾਜੇਸ਼ ਖੰਨਾ ਸਾਹਿਬ ਦਾ ਡਾਇਲੋਗ ਹੈ।
0: ਓ ਮਾਈ ਗੋਡ, ਮਤਲਬ ਕੀ ਕਹਾਂ, ਮਤਲਬ
1: ਕਾਫੀ ਨਾ ਥੋੜ੍ਹੇ ਐਕਸਾਈਟਡ ਨੇ ਅੱਜ ਦੇ ਦਾਦਾ ਹੀ ਅਸਲ ਵਿੱਚ ਇਸ ਕਰਕੇ।
0: ਦੇਖੋ ਮੇਰਾ ਪਿਆਰ ਦੇਵਾਨੰਦ ਜੀ ਦੀ ਮੂਵੀਜ਼ ਨਾਲ ਬਹੁਤ ਵੱਧ ਚੁੱਕਿਆ। ਦੇਖੋ ਗਰਮੀ ਹੋ ਚੁੱਕੀ ਹੈ, ਜ਼ਰਾ ਲੋ ਜ਼ਿਆਦਾ ਚੱਲ ਰਹੀ ਹੈ ਨਾ, ਕਾਵਿਆ ਨੇ ਥੋੜ੍ਹਾ ਜ਼ਿਆਦਾ ਬਾਹਰ ਘੁੰਮ ਲਿਆ। ਬਟ ਨਹੀਂ, ਦੇਵਾਨੰਦ ਜੀ ਦੀ ਵੀ ਅਲੱਗ ਮੜਕ ਸੀ ਤਾਂ ਰਾਜੇਸ਼ ਖੰਨਾ ਜੀ ਦੀ ਵੀ ਅਲੱਗ ਮੜਕ ਸੀਗੀ। ਮੈਨੂੰ ਮਾਫ਼ੀ ਦੇਈਓ ਥੋੜ੍ਹੀ ਜੀ, ਮੈਂ ਥੋੜ੍ਹਾ ਗਲਤ ਬੋਲ ਗਈ, ਬਟ ਦੋਨੋਂ ਸਟਾਰ ਦੀ ਆਪਣੀ ਆਪਣੀ ਖਾਸੀਅਤ ਹੈ। ਅਤੇ ਇਸੀ ਮੜਕ ਨੂੰ ਅਤੇ ਇਸੀ ਭੰਗੜੇ ਦੀ ਇੰਟਰਵਿਊ ਤੁਹਾਡੇ ਲਈ ਅਸੀਂ ਚਲਾਉਣ ਜਾ ਰਹੇ ਹਾਂ।
2: ਪੰਜਾਬ 'ਚ ਖੁਸ਼ੀ ਜ਼ਾਹਰ ਕਰਨ ਦਾ ਸਭ ਤੋਂ ਸੋਹਣਾ ਤਰੀਕਾ, ਜੋ ਹਰ ਚਿਹਰੇ 'ਤੇ ਮੁਸਕਾਨ ਲਿਆਉਂਦਾ ਹੈ, ਹਰ ਮਾਹੌਲ 'ਚ ਰੌਣਕ ਪਾ ਦਿੰਦਾ ਹੈ। ਜੀ ਹਾਂ, ਪੰਜਾਬ ਦੀ ਸ਼ਾਨ ਭੰਗੜਾ, ਪੰਜਾਬੀਆਂ ਦੇ ਜੋਸ਼ ਅਤੇ ਜਜ਼ਬੇ ਦੀ ਪਛਾਣ। ਪ੍ਰੋਗਰਾਮ ਚੱਲ ਰਿਹਾ ਯੁਵਾਣੀ ਅਤੇ ਸੈਗਮੈਂਟ ਸ਼ੁਰੂ ਹੋ ਗਿਆ ਜੀ ਯੰਗਿਸਤਾਨ, ਜਿੱਥੇ ਗੱਲ ਹੁੰਦੀ ਹੈ ਜਜ਼ਬੇ ਦੀ, ਟੈਲੈਂਟ ਦੀ ਅਤੇ ਉਹਨਾਂ ਨੌਜਵਾਨਾਂ ਦੀ ਜੋ ਆਪਣੀ ਪਛਾਣ ਖੁਦ ਬਣਾਉਂਦੇ ਨੇ। ਮੈਂ ਹਾਂ ਆਰਜੇ ਭੂਮਿਕਾ, ਅੱਜ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਇੱਕ ਐਸੇ ਨੌਜਵਾਨ ਜਿਨ੍ਹਾਂ ਲਈ ਭੰਗੜਾ ਸਿਰਫ ਡਾਂਸ ਨਹੀਂ ਬਲਕਿ ਇੱਕ ਇਮੋਸ਼ਨ ਹੈ। ਆਪਣੇ ਜੋਸ਼ ਅਤੇ ਮਿਹਨਤ ਨਾਲ ਭੰਗੜਾ ਕੋਚ ਵਜੋਂ ਇਹ ਨੌਜਵਾਨਾਂ ਨੂੰ ਨਾ ਸਿਰਫ ਭੰਗੜਾ ਸਿਖਾ ਰਹੇ ਨੇ ਬਲਕਿ ਪੰਜਾਬੀ ਸੱਭਿਆਚਾਰ ਨਾਲ ਵੀ ਜੋੜ ਰਹੇ ਨੇ। ਸਭ ਤੋਂ ਪਹਿਲਾਂ ਵਾਸੂ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਯੁਵਾਣੀ ਪ੍ਰੋਗਰਾਮ 'ਚ। ਤੁਸੀਂ ਅੱਜ ਦੇ ਸਾਡੇ ਮਹਿਮਾਨ ਹੀ ਨਹੀਂ ਬਲਕਿ ਕਈਆਂ ਦੀ ਇੰਸਪੀਰੇਸ਼ਨ ਵੀ ਬਣਨ ਜਾ ਰਹੇ ਹੋ। ਵਾਸੂ, ਅਕਸਰ ਕਿਹਾ ਜਾਂਦਾ ਹਰ ਪੈਸ਼ਨ ਦੇ ਪਿੱਛੇ ਕੋਈ ਨਾ ਕੋਈ ਕਹਾਣੀ ਜ਼ਰੂਰ ਜੁੜੀ ਹੁੰਦੀ ਹੈ, ਅਤੇ ਤੁਹਾਡੇ ਭੰਗੜੇ ਨਾਲ ਸਫ਼ਰ ਕਿਵੇਂ ਸ਼ੁਰੂ ਹੋਇਆ ਅਤੇ ਕਿਸ ਚੀਜ਼ ਨੇ ਤੁਹਾਨੂੰ ਸਭ ਤੋਂ ਜ਼ਿਆਦਾ ਪ੍ਰੇਰਿਤ ਕੀਤਾ?
3: ਜਦੋਂ ਮੈਂ 3rd ਕਲਾਸ ਵਿੱਚ ਆਇਆ ਸੀ ਸਕੂਲ ਦੇ ਵਿੱਚ, ਐਂਡ ਮੈਂ ਸੋਚਦਾ ਪਿਆ ਸੀ ਕਿ ਨਾਲ ਨਾਲ ਮੈਂ ਕੀ ਸਿੱਖ ਸਕਦਾ ਐਕਸਟਰਾ, ਬਿਕਾਜ਼ ਏਜ ਛੋਟੀ ਸੀਗੀ। ਮੈਂ ਬਸ ਇਹੀ ਚੀਜ਼ ਨਹੀਂ ਚਾਹੁੰਦਾ ਸੀਗਾ ਕਿ ਮੈਂ ਅਕੇਲਾ ਪੜ੍ਹਾਈ ਪੜ੍ਹਾਈ ਪੜ੍ਹਾਈ ਦੇ ਵਿੱਚ ਰਹਿ ਜਾਵਾਂ, ਮੈਂ ਨਾਲ ਕੁਝ ਹੋਰ ਚੀਜ਼ਾਂ ਵੀ ਸਿੱਖਣਾ ਚਾਹੁੰਦਾ ਸੀ ਹਮੇਸ਼ਾ ਤੋਂ, ਅਤੇ ਇੱਦਾਂ ਹੀ ਮੇਰੀ ਸਟਾਰਟਿੰਗ ਹੋਈ ਭੰਗੜੇ ਦੀ।
2: ਅਤੇ ਜਿਵੇਂ ਕਿ ਤੁਸੀਂ ਕਿਹਾ ਕਿ ਤੁਸੀਂ 3rd ਕਲਾਸ ਤੋਂ ਭੰਗੜਾ ਸਿੱਖਦੇ ਆ ਰਹੇ ਹੋ, ਅਤੇ ਪੜ੍ਹਾਈ ਦੇ ਨਾਲ ਨਾਲ ਤੁਸੀਂ ਕਿਵੇਂ ਮੈਨੇਜ ਕੀਤਾ ਭੰਗੜੇ ਨੂੰ?
3: ਸਟਾਰਟਿੰਗ ਦੇ ਵਿੱਚ ਨਾ
2: ਜੀ
3: ਥੋੜ੍ਹਾ ਟ੍ਰਿਕੀ ਸੀਗਾ, ਬਟ ਜੇ ਤੁਸੀਂ ਪੜ੍ਹਾਈ ਦੇ ਵਿੱਚ ਠੀਕ ਹੋ, ਜਿੱਦਾਂ ਮੈਂ ਠੀਕ ਠਾਕ ਸੀ ਪੜ੍ਹਾਈ ਦੇ ਵਿੱਚ, ਅਤੇ ਮੈਨੂੰ ਥੋੜ੍ਹਾ ਜਿਹਾ ਲੱਗਾ ਕਿ ਜੇ ਮੈਂ ਪੜ੍ਹਾਈ ਦੇ ਨਾਲ ਇਸ ਚੀਜ਼ ਦੇ ਉੱਪਰ ਧਿਆਨ ਦੇਵਾਂ ਤਾਂ ਮੇਰੀ ਸਕਿੱਲ ਵੀ ਨਾਲ ਨਾਲ ਵੱਧਦੀ ਰਹੇਗੀ ਅਤੇ ਮੈਂ ਸਟੱਡੀ ਦੇ ਵਿੱਚ ਵੀ ਵੈਲ ਪਰਫੋਰਮ ਕਰ ਸਕਦਾ। ਜਦੋਂ ਹਾਂ ਜਦੋਂ ਪੇਪਰ ਆਉਂਦੇ ਹੁੰਦੇ ਸੀ ਉਦੋਂ ਥੋੜ੍ਹਾ ਹੁੰਦਾ ਸੀ ਕਿ ਘਰ ਦੇ ਵੀ ਥੋੜ੍ਹਾ ਕਹਿੰਦੇ ਸੀ ਕਿ ਬੇਟਾ ਹੁਣ ਪੇਪਰ ਆ ਗਏ, ਹੁਣ ਘੱਟੋ ਘੱਟ ਉਹ ਚੀਜ਼ ਛੱਡ ਦਿਓ, ਵਿੱਚ ਆ ਜਾਓ, ਬਟ ਫਿਰ ਵੀ ਪੇਪਰਾਂ ਦੇ ਵਿੱਚ ਵੀ ਮੈਂ ਕਦੇ ਵੀ ਨਹੀਂ ਚੀਜ਼ ਛੱਡੀ। ਮੈਨੂੰ ਸੀਗਾ ਜੇ ਮੇਰੇ ਕੋਲ ਹੈਗੀ ਹੈ ਸਕਿੱਲ ਕੋਈ, ਮੈਂ ਉਹਨੂੰ ਰਿਫਾਈਨ ਕਰਦਾ ਰਹਾਂ ਵਿਦ ਟਾਈਮ, ਅਤੇ ਇਸ ਚੀਜ਼ ਮਤਲਬ ਹਮੇਸ਼ਾ ਤੋਂ ਮੇਰੀ ਰਹੀ ਹੈ ਕਿ ਮੈਂ ਸਟੱਡੀ ਅਤੇ ਭੰਗੜਾ ਹਮੇਸ਼ਾ ਹੀ ਨਾਲ ਕਰਦਾ ਹਾਂ।
2: ਕਿਆ ਬਾਤ ਹੈ, ਤੁਸੀਂ ਕਾਫੀ ਅੱਛੇ ਤਰੀਕੇ ਨਾਲ ਮੈਨੇਜ ਕੀਤਾ। ਹਰ ਇਨਸਾਨ ਦੀ ਜ਼ਿੰਦਗੀ 'ਚ ਕਾਫੀ ਚੁਣੌਤੀਆਂ ਵੀ ਆਉਂਦੀਆਂ ਨੇ ਜੋ ਇਨਸਾਨ ਨੂੰ ਹੋਰ ਵੀ ਮਜ਼ਬੂਤ ਬਣਾ ਦਿੰਦੀਆਂ ਨੇ, ਅਤੇ ਤੁਹਾਡੇ ਭੰਗੜੇ ਦੇ ਸਫ਼ਰ ਦੌਰਾਨ ਐਸੀਆਂ ਕਿਹੜੀਆਂ ਮੁਸ਼ਕਲਾਂ ਆਈਆਂ ਜਿਨ੍ਹਾਂ ਨੇ ਤੁਹਾਨੂੰ ਬਹੁਤ ਕੁਝ ਸਿਖਾਇਆ?
3: ਮੇਰੇ ਨਾਲ ਕੀ ਹੋਇਆ ਸੀ, ਮੇਰਾ ਐਕਚੁਅਲੀ ਐਕਸੀਡੈਂਟ ਹੋ ਗਿਆ ਸੀ ਉੱਪਰ ਹਿਮਾਚਲ ਦੀ ਸਾਈਡ, ਸਾਡੀ ਗੱਡੀ ਵੱਜੀ ਸੀ ਅਤੇ ਐਕਚੁਅਲੀ ਮੇਰੇ ਲੱਤਾਂ ਵਗੈਰਾ ਦੋਨੋਂ ਟੇਢੀਆਂ ਹੋ ਗਿਆ ਸੀ, ਜਿਹਦੇ ਕਰਕੇ ਮੈਨੂੰ ਡਾਕਟਰਸ ਨੇ ਕਿਹਾ ਸੀ ਕਿ ਤੁਸੀਂ 6-7 ਮੰਥਸ ਲਈ ਤੁਹਾਡੀ ਬੈਡ ਰੈਸਟ ਆ, ਤੁਸੀਂ ਸਹੀ ਤਰੀਕੇ ਨਾਲ ਤੁਰ ਵੀ ਨਹੀਂ ਸਕਣਾ। ਬਟ ਇਹ ਗੱਲ ਆ, ਉਸ ਟਾਈਮ ਦੇ ਵਿੱਚ ਰਿਕਵਰੀ ਕਰਨਾ ਮੈਨੂੰ ਸਭ ਤੋਂ ਆਪਣੇ ਲਈ ਔਖਾ ਲੱਗਾ, ਬਿਕਾਜ਼ ਫਿਜ਼ੀਕਲ ਤੁਹਾਡੀ ਰਿਕਵਰੀ ਹੋ ਜਾਂਦੀ ਹੈ, ਜਿਹੜਾ ਮੈਂਟਲੀ ਬੰਦਾ ਟੁੱਟ ਜਾਂਦਾ ਨਾ, ਮੈਂਟਲੀ ਤੁਹਾਨੂੰ ਔਨ ਦਾ ਟਰੈਕ ਆਉਣਾ, ਸਾਲ ਦੀ ਐਟਲੀਸਟ ਰਿਕਵਰੀ ਬ੍ਰੇਕ ਲੈ ਕੇ ਸਟਾਰਟਿੰਗ ਤੁਸੀਂ ਸਿੱਖ ਰਹੇ ਹੋ, ਤੁਹਾਡੀਆਂ ਸਕਿੱਲਸ ਖਰਾਬ ਹੋ ਗਈਆਂ, ਤੁਹਾਡਾ ਸਟੈਮਿਨਾ ਖਰਾਬ ਹੋ ਗਿਆ, ਉਹ ਸਭ ਚੀਜ਼ਾਂ ਵਾਪਸ ਔਨ ਦਾ ਟਰੈਕ ਲੈ ਕੇ ਆਉਣੀ ਬਹੁਤ ਔਖੀਆਂ ਲੱਗੀਆਂ ਸੀ ਉਦੋਂ।
2: ਤੁਹਾਡੀਆਂ ਗੱਲਾਂ, ਸੋਚ ਅਤੇ ਭੰਗੜੇ ਪ੍ਰਤੀ ਜਨੂੰਨ ਨੂੰ ਦੇਖ ਕੇ ਨਾ ਇੰਝ ਲੱਗਦਾ ਕਿ ਤੁਹਾਡੇ ਨਾਲ ਕੋਈ ਨਾ ਕੋਈ ਪ੍ਰੇਰਣਾ ਜ਼ਰੂਰ ਜੁੜੀ ਹੋਈ ਹੈ। ਉਹ ਕੌਣ ਨੇ ਜਿਨ੍ਹਾਂ ਨੂੰ ਤੁਸੀਂ ਰੋਲ ਮਾਡਲ ਸਮਝਦੇ ਹੋ ਅਤੇ ਆਪਣਾ ਆਈਡਲ ਮੰਨਦੇ ਹੋ?
3: ਜਦੋਂ 5th-6th ਵਿੱਚ ਮੈਂ ਸੀਗਾ ਅਤੇ ਮਤਲਬ 3 ਸਾਲ ਵੱਡੇ ਸੀਗੇ, ਅਤੇ ਉਹ ਤੋਂ ਹੀ ਉਹਨਾਂ ਨੇ ਮੇਰੀ ਮਤਲਬ ਕਹਿੰਦੇ ਨਾ ਆਪਾਂ ਵੱਡੇ ਭਰਾ ਦਾ ਹੱਥ ਹੁੰਦਾ ਆਪਣੇ ਉੱਪਰ, ਉੱਦਾਂ ਦਾ ਹੀ ਉਹਨਾਂ ਦਾ ਐਟੀਟਿਊਡ ਰਿਹਾ ਮੇਰੇ ਵੱਲ। ਕੋਈ ਗੱਲ ਨਹੀਂ ਕਾਕਾ, ਦੇਖ ਲੈਂਦੇ ਹਾਂ, ਆਪਾਂ ਵਿਹਲਾ ਆ, ਮੇਰੇ ਕੋਲ ਆਇਆ, ਆਪਾਂ ਪ੍ਰੈਕਟਿਸ ਕਰ ਲੈਂਦੇ ਹਾਂ, ਸਕੂਲ ਤੋਂ ਬਾਅਦ ਵੀ ਮਿਲਦੇ ਰਹਿਣਾ ਆਪਾਂ, ਅਤੇ ਜਿੱਧਰ ਸਾਨੂੰ ਮੌਕਾ ਲੱਗਣਾ ਨਾ, ਟੀਚਰਾਂ ਨੂੰ ਵੀ ਇਹ ਪਤਾ ਹੁੰਦੀ ਸੀ ਕਿ ਇਹ ਤੋਂ ਬੰਦੇ ਵੱਡੇ ਇਕੱਠੇ ਚੱਲੇ ਆ ਸਾਡੇ, ਅਤੇ ਇਹਨਾਂ ਨੇ ਪੱਕਾ ਇਹੀ ਚੀਜ਼ ਕਰਨ ਜਾਣੀ, ਇਹਨਾਂ ਨੇ ਹੋਰ ਕਿਤੇ ਜਾਣਾ ਹੀ ਨਹੀਂ ਹੈਗਾ। ਪੇਰੈਂਟਸ ਨੂੰ ਪਤਾ ਸੀ ਉਹਨਾਂ ਦਾ, ਉਹਨਾਂ ਦੇ ਪੇਰੈਂਟਸ ਨੂੰ ਮੇਰਾ ਪਤਾ ਸੀ, ਕਦੇ ਮੈਂ ਉਹਨਾਂ ਦੇ ਘਰ ਚਲਾ ਗਿਆ ਪ੍ਰੈਕਟਿਸ ਵਾਸਤੇ, ਕਦੇ ਉਹ ਮੇਰੇ ਘਰ ਸਿਖਾਉਣ ਆ ਗਏ। ਉਹੀ ਪਰਸਨ ਆ ਮੇਰੀ ਲਾਈਫ ਦੇ ਵਿੱਚ ਜਿਹੜਾ

0: ਕਹਿ ਸਕਦਾ ਕਿ ਮੇਰਾ ਇੱਕ ਮੈਂਟਰ ਆ।
1: ਜਦੋਂ ਤੁਸੀਂ ਆਪਣੇ ਆਈਡਲ ਤੋਂ ਪ੍ਰੇਰਣਾ ਲੈਂਦੇ ਹੋ ਤਾਂ ਕਈ ਵਾਰੀ ਉਹਨਾਂ ਦੀ ਕੋਈ ਗੱਲ ਜਾਂ ਸਿੱਖਿਆ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਂਦੀ ਹੈ।
0: ਹਾਂਜੀ,
1: ਤੁਹਾਡੇ ਆਈਡਲ ਦੀ ਉਹ ਕਿਹੜੀ ਗੱਲ ਹੈ ਜਿਹੜੀ ਤੁਹਾਨੂੰ ਹਮੇਸ਼ਾ ਪ੍ਰੇਰਿਤ ਕਰਦੀ ਰਹਿੰਦੀ ਹੈ?
0: ਉਹਨਾਂ ਨੇ ਮੈਨੂੰ ਇੱਕੋ ਗੱਲ ਕਹੀ ਸੀ ਕਿ ਜਿੰਨੀ ਵੀ ਦੇਰ ਤੂੰ ਸਟੇਜ 'ਤੇ ਆ ਨਾ, ਤੂੰ ਬਸ ਸਟੇਜ 'ਤੇ ਹੀ ਰਹਿਣਾ, ਤੇਰਾ ਦਿਮਾਗ ਤੇਰਾ ਸਰੀਰ ਬਸ ਸਟੇਜ ਦਾ ਹੋਵੇ। ਤੂੰ ਆਪਣੇ ਘਰਦਿਆਂ ਬਾਰੇ, ਆਪਣੀ ਪੜ੍ਹਾਈ ਬਾਰੇ, ਏ ਟੂ ਜ਼ੈਡ ਕਿਸੇ ਬਾਰੇ ਵੀ ਨਹੀਂ ਸੋਚਣਾ, ਭਾਵਾਂ ਕੁਛ ਵੀ ਹੈਗਾ, ਜਿੰਨੇ ਮਰਜ਼ੀ ਦੁੱਖ 'ਚ ਹਮੇਸ਼ਾ ਪਰਫੋਰਮ ਇੱਦਾਂ ਕਰਨਾ ਕਿ ਅਗਲਾ ਬੰਦਾ ਤੈਨੂੰ ਦੇਖ ਕੇ ਖੁਸ਼ ਹੋ ਜਾਵੇ। ਬਸ ਇਹੀ ਗੱਲ ਮੈਂ ਗੰਢ ਬਣ ਕੇ ਰੱਖੀ ਹੋਈ ਆਪਣੇ ਨਾਲ ਸਟਾਰਟਿੰਗ ਤੋਂ ਹੁਣ ਤੱਕ।
1: ਸਹੀ ਗੱਲ ਹੈ ਜੀ। ਜਿਵੇਂ ਤੁਸੀਂ ਹੁਣ ਸਟੇਜ ਦੀ ਗੱਲ ਕੀਤੀ ਹੈ ਤੇ ਇਹ ਤੇ ਪੁੱਛਣਾ ਬਣਦਾ ਕਿ ਤੁਹਾਡਾ ਫਰਸਟ ਐਕਸਪੀਰੀਅੰਸ ਕਿੱਦਾਂ ਦਾ ਸੀ, ਕਿਵੇਂ ਮਹਿਸੂਸ ਕਰ ਰਹੇ ਸੀ ਤੁਸੀਂ ਉਦੋਂ?
0: ਫਰਸਟ ਟਾਈਮ ਜਦੋਂ ਤੁਸੀਂ ਐਜ਼ ਅ ਬਿਗਿਨਰ ਜਾਂ ਐਮਚੋਰ ਤੁਸੀਂ ਜਦੋਂ ਸਟੇਜ ਦੇ ਉੱਪਰ ਜਾਂਦੇ ਹੋ ਨਾ, ਤੁਹਾਡੇ ਇੱਕ ਤਾਂ ਹਾਰਟ ਬੀਟ ਬਹੁਤ ਜ਼ਿਆਦਾ ਤੇਜ਼ ਹੁੰਦੀ, ਤਾਂ ਆਪਾਂ ਕਹਿੰਦੇ ਨਰਵਸ ਹੋ ਜਾਂਦਾ ਬੰਦਾ
1: ਜੀ।
0: ਨਰਵਸਨੈਸ ਇੱਕ ਤਾਂ ਇੰਨੀ ਸੀਗੀ ਕਿ ਮੈਂ ਬਸ ਆਹ ਸੋਚਦਾ ਪਿਆ ਸੀ ਕਿ ਯਾਰ ਇੰਨੀ ਪ੍ਰੈਕਟਿਸ ਤਾਂ ਕਰ ਲਈ, ਬਸ 10 ਲੋਕ ਸਾਹਮਣੇ ਬੈਠੇ ਨਾ, ਸਾਹਮਣੇ ਬੇਇੱਜ਼ਤੀ ਨੂੰ ਹੋ ਜਾਵੇ। ਸਟੇਜ 'ਤੇ ਮੈਨੂੰ ਹੁਣ ਵੀ ਯਾਦ ਆ, ਆਪਾਂ ਖੜ੍ਹੇ ਸੀਗੇ ਸਾਰੇ ਅਤੇ ਹਜੇ ਕਰਟਨ ਸਾਡੇ ਬੰਦ ਸੀ, ਸਾਨੂੰ ਸ਼ੋਰ ਆ ਰਿਹਾ ਸੀਗਾ ਜਦੋਂ ਅਨਾਊਂਸਰ ਨੇ ਸਾਡੀ ਅਨਾਊਂਸਮੈਂਟ ਕੀਤੀ ਕਿ ਟੀਮ ਨੰਬਰ 7 ਪਰਫੋਰਮ ਕਰਨ ਲਈ ਆ ਗਈ ਹੈ, ਅਤੇ ਇੱਕਦਮ ਹਾਰਟ ਬੀਟ ਸਾਡੀ ਤੇਜ਼ ਸਾਰਿਆਂ ਦੀ, ਪੂਰੀ ਟੀਮ ਦੀ। ਐਂਡ ਜਿੱਦਾਂ ਹੀ ਕਰਟਨਸ ਅੱਗੇ ਹੋਏ, ਆਪਾਂ ਕਰਾਊਡ ਨੂੰ ਦੇਖਿਆ, ਇੱਕਦਮ ਲੱਗ ਗਿਆ ਪਤਾ ਕਿ ਹਾਂ ਵੀ ਹੁਣ ਕਰਨਾ ਪੈਣਾ, ਹੁਣ ਪਿੱਛੇ ਜਾਣ ਦਾ ਕੋਈ ਹੈ ਨਹੀਂ ਤਰੀਕਾ, ਤਾਂ ਆਪਾਂ ਜਾ ਵੀ ਨਹੀਂ ਸਕਦੇ ਹੁਣ। ਬਸ ਉਹਦਾ ਫਿਰ ਮਨ ਬਣਾਇਆ ਅਤੇ ਜਿਹੜਾ ਡਰ ਸੀਗਾ ਉਹਨੂੰ ਪਿੱਛੇ ਛੱਡਿਆ ਅਤੇ ਵਧੀਆ ਤਰੀਕੇ ਨਾਲ ਪਰਫੋਰਮ ਕਰਿਆ ਆਪਾਂ।
1: ਇਹ ਤਾਂ ਹੋ ਗਈ ਪਹਿਲੀ ਪਰਫੋਰਮੈਂਸ ਦੀ ਗੱਲ, ਅਤੇ ਪਹਿਲੀ ਜਿੱਤ ਜਦੋਂ ਤੁਸੀਂ ਹਾਸਲ ਕੀਤੀ ਸੀ ਤਾਂ ਉਦੋਂ ਕਿਵੇਂ ਦਾ ਮਹਿਸੂਸ ਕੀਤਾ ਸੀ? ਫੈਮਿਲੀ ਨੇ ਕਿਵੇਂ ਦਾ ਮਹਿਸੂਸ ਕੀਤਾ ਸੀ? ਕਿੰਨੀ ਖੁਸ਼ੀ ਸੀ ਉਸ ਸਮੇਂ
0: ਜਦੋਂ ਸਾਡੀ ਟੀਮ ਪਤਾ ਲੱਗਾ ਸੀ ਕਿ ਆਪਾਂ ਜਿੱਤ ਗਏ ਹਾਂ? ਇੱਕ ਤਾਂ ਟੀਮ ਸਾਡੀ ਖੁਸ਼ ਹੁੰਦੀ ਹੈ, ਉੱਪਰੋਂ ਜਿਹੜਾ ਕਰਾਊਡ ਦਾ ਰਿਐਕਸ਼ਨ ਸੀ ਉਹ ਸਾਡਾ ਵੱਖ। ਘਰਦਿਆਂ ਨੇ ਜਦੋਂ ਸਪੈਸ਼ਲੀ ਜਾ ਕੇ ਮੈਂ ਫੋਨ ਕੀਤਾ ਨਾ ਮੰਮੀ ਨੂੰ, ਮੈਂ ਕਿਹਾ ਮੰਮੀ ਇੱਦਾਂ ਕਰਕੇ ਹੋ ਗਿਆ ਜੀ, ਆਪਾਂ ਜਿੱਤ ਗਏ ਹਾਂ, ਮੰਮੀ ਮੇਰੀ ਖੁਸ਼
1: ਜੀ
0: ਜੀ।
1: ਭੰਗੜੇ ਦੀ ਬੀਟ ਤੇ ਜਦੋਂ ਤੁਸੀਂ ਸਟੇਜ ਤੇ ਆਉਂਦੇ ਹੋ ਤਾਂ ਉਸ ਪਲ 'ਚ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੁੰਦਾ ਹੈ, ਕਿਹੋ ਜਿਹੀ ਫੀਲਿੰਗ ਹੁੰਦੀ ਹੈ ਉਸ ਸਮੇਂ?
0: ਉਦੋਂ ਮੈਂ ਸਭ ਤੋਂ ਜ਼ਿਆਦਾ ਇੱਕੋ ਚੀਜ਼ ਸੋਚਦਾ ਹੁੰਦਾ ਕਿ ਜਦੋਂ ਬੀਟ ਚੱਲਦੀ ਪਈ ਹੈ ਨਾ, ਮੈਂ ਉਦੋਂ ਬਸ ਬੀਟ ਦੇ ਨਾਲ ਸਿੰਕ 'ਚ ਰਹਾਂ, ਬਸ ਮੇਰੇ ਮਾਇੰਡ ਦੇ ਵਿੱਚ ਆਹੀ ਇੱਕ ਚੀਜ਼ ਹੁੰਦੀ ਹੈ। ਭਾਵੇਂ ਤੁਸੀਂ ਗਾਣੇ 'ਤੇ ਪਰਫੋਰਮ ਕਰ ਰਹੇ ਹੋ, ਭਾਵੇਂ ਤੁਸੀਂ ਢੋਲ 'ਤੇ ਪਰਫੋਰਮ ਕਰ ਰਹੇ ਹੋ, ਜੇ ਬੰਦਾ ਵਧੀਆ ਤਰੀਕੇ ਨਾਲ ਬੀਟ ਦੇ ਉੱਪਰ ਰਹਿ ਰਿਹਾ, ਅਗਲੇ ਬੰਦੇ ਨੂੰ ਦੇਖਣ ਵਾਲੇ ਨੂੰ ਪਤਾ ਲੱਗ ਜਾਂਦਾ
1: ਜੀ।
0: ਤੁਸੀਂ ਬੀਟ ਨੂੰ ਫੀਲ ਕਰੋ, ਤੁਸੀਂ ਸਮਝੋਗੇ ਤਾਂ ਵੀ ਆਹ ਦਗਾ ਵੱਜਾ, ਇੱਥੇ ਤੁਸੀਂ ਆਹ ਸਟੈਪ ਕਰਨਾ, ਕਿੱਦਾਂ ਕਰਨਾ, ਉਹ ਚੀਜ਼ਾਂ ਸਿੱਖ ਕੇ ਬਸ ਨਾਲ ਨਾਲ ਸਹੀ ਤਰੀਕੇ ਨਾਲ ਚੱਲੋ ਤਾਂ ਸਭ ਠੀਕ ਰਹਿੰਦਾ।
1: ਸਹੀ ਗੱਲ ਹੈ ਜੀ। ਭੰਗੜੇ ਦੀ ਐਨਰਜੀ 'ਚ ਮਿਊਜ਼ਿਕ ਦਾ ਵੀ ਖਾਸ ਰੋਲ ਹੁੰਦਾ। ਹੁਣ ਇੱਕ ਛੋਟਾ ਜਿਹਾ ਮਿਊਜ਼ੀਕਲ ਬ੍ਰੇਕ ਲੈਂਦੇ ਹਾਂ ਅਤੇ ਵਾਸੂ, ਤੁਹਾਡੇ ਭੰਗੜੇ ਦੀ ਪ੍ਰੈਕਟਿਸ ਜਾਂ ਪਰਫੋਰਮੈਂਸ ਲਈ ਤੁਹਾਡਾ ਸਭ ਤੋਂ ਫੇਵਰੇਟ ਸੌਂਗ ਕਿਹੜਾ?
0: ਮੇਰਾ ਇੱਕ ਸੌਂਗ ਅਮਰਿੰਦਰ ਗਿੱਲ ਦਾ ਬਹੁਤ ਫੇਵਰੇਟ ਹੈ, ਮੇਲੇ ਨੂੰ ਚੱਲੀਏ।
1: ਅਤੇ ਦੋਸਤੋ, ਸੁਣਦੇ ਹਾਂ ਅਮਰਿੰਦਰ ਗਿੱਲ ਦਾ ਪਿਆਰਾ ਜਿਹਾ ਗੀਤ ਅਤੇ ਫਿਰ ਗੀਤ ਤੋਂ ਬਾਅਦ ਕਰਦੇ ਹਾਂ ਗੱਲਾਂ ਬਾਤਾਂ।

0: ਗੀਤ ਤੋਂ ਬਾਅਦ ਫਿਰ ਸਵਾਗਤ ਹੈ। ਪ੍ਰੋਗਰਾਮ ਚੱਲ ਰਿਹਾ ਯੁਵਾਣੀ ਅਤੇ ਸੈਗਮੈਂਟ ਚੱਲ ਰਿਹਾ ਜੀ ਯੰਗਿਸਤਾਨ। ਸਾਡੇ ਨਾਲ ਅੱਜ ਗੱਲਬਾਤ ਕਰ ਰਹੇ ਨੇ ਵਾਸੂ। ਉਮੀਦ ਹੈ ਕਿ ਇਸ ਮਿਊਜ਼ੀਕਲ ਬ੍ਰੇਕ ਨੇ ਸਾਡੇ ਸਰੋਤਿਆਂ ਨੂੰ ਵੀ ਭੰਗੜੇ ਦੇ ਰੰਗ 'ਚ ਰੰਗ ਦਿੱਤਾ ਹੋਏਗਾ। ਅਤੇ ਵਾਸੂ, ਹਰ ਕਲਾਕਾਰ ਦੇ ਸਫ਼ਰ 'ਚ ਕੁਝ ਐਸੇ ਪਲ ਹੁੰਦੇ ਨੇ ਜੋ ਹਮੇਸ਼ਾ ਲਈ ਯਾਦਗਾਰ ਬਣ ਜਾਂਦੇ ਨੇ। ਤੁਹਾਡੇ ਭੰਗੜੇ ਦੇ ਸਫ਼ਰ 'ਚ ਕਿਹੜਾ ਐਸਾ ਯਾਦਗਾਰ ਪਲ ਹੈ ਜਾਂ ਕਿਹੜੀ ਐਸੀ ਪਰਫੋਰਮੈਂਸ ਹੈ ਜਿਹੜੀ ਤੁਹਾਨੂੰ ਹਜੇ ਵੀ ਯਾਦ ਹੈ ਅਤੇ ਅਜੇ ਵੀ ਤੁਹਾਡੇ ਚਿਹਰੇ 'ਤੇ ਮੁਸਕਾਨ ਲਿਆਉਂਦੀ ਹੈ?
1: ਮੈਂ ਜਿੰਨੀਆਂ ਵੀ ਪਰਫੋਰਮੈਂਸ ਹਜੇ ਤੱਕ ਕੀਤੀਆਂ ਉਹਦੇ ਵਿੱਚੋਂ ਮੇਰੀ ਇੱਕ ਸਪੈਸੀਫਿਕਲੀ ਪਰਫੋਰਮੈਂਸ ਬਹੁਤ ਜ਼ਿਆਦਾ ਮੇਰੇ ਦਿਲ ਦੇ ਨਜ਼ਦੀਕ ਆ, ਉਹ ਉਦੋਂ ਸੀਗੀ ਜਦੋਂ ਮੇਰਾ ਜਸਟ ਹਜੇ ਐਕਸੀਡੈਂਟ ਹੋਇਆ ਸੀ ਅਤੇ ਮੈਂ ਰਿਕਵਰ ਹੋ ਗਿਆ ਸੀ। ਉਸ ਤੋਂ ਬਾਅਦ ਜਦੋਂ ਮੈਂ ਫਸਟ ਟਾਈਮ ਸਟੇਜ 'ਤੇ ਆਇਆ ਆਫਟਰ ਅ ਹੋਲ ਈਅਰ, ਪ੍ਰੈਕਟਿਸ ਬਹੁਤ ਘੱਟ ਸੀ ਮੇਰੀ, ਮੈਡੀਕੇਸ਼ਨ ਮੇਰੀ ਚੱਲਦੀ ਪਈ ਸੀ, ਅਤੇ ਉਦੋਂ ਮੈਂ ਇੱਕ ਚੀਜ਼ ਆਪਣੇ ਮਨ ਦੇ ਵਿਚਾਰ ਲੈ ਕੇ ਰੱਖੀ ਕਿ ਆਪਾਂ ਜੇ ਕੰਮ ਇਹ ਕਰਨਾ ਆ ਤਾਂ ਆਪਾਂ ਵਧੀਆ ਤਰੀਕੇ ਨਾਲ ਕਰਾਂਗੇ, ਆਪਾਂ ਟੀਮ ਨੂੰ ਆਪਣੀ ਨੂੰ ਲੈਕ ਨਹੀਂ ਕਰਨ ਦੇਣਾ ਮੇਰੇ ਕਰਕੇ।
0: ਕਿਆ ਬਾਤ ਹੈ, ਜਿਵੇਂ ਤੁਸੀਂ ਆਪਣੇ ਸਫ਼ਰ ਦੀ ਇਹ ਸੋਹਣੀ ਯਾਦ ਸਾਂਝੀ ਕੀਤੀ, ਉਸ ਤੋਂ ਇੱਕ ਗੱਲ ਤਾਂ ਸਾਫ਼ ਹੁੰਦੀ ਹੈ ਕਿ ਤੁਹਾਡੀ ਜ਼ਿੰਦਗੀ 'ਚ ਨਾ ਭੰਗੜੇ ਦੀ ਖਾਸ ਅਹਿਮੀਅਤ ਹੈ, ਅਤੇ ਭੰਗੜੇ ਨੇ ਤੁਹਾਡੀ ਸ਼ਖਸੀਅਤ ਅਤੇ ਜ਼ਿੰਦਗੀ 'ਚ ਕਿਹੋ ਜਿਹਾ ਬਦਲਾਅ ਲਿਆ ਹੈ?
1: ਭੰਗੜੇ ਨੇ ਐਕਚੁਅਲੀ ਮੇਰੀ ਸ਼ਖਸੀਅਤ ਪੂਰੀ ਚੇਂਜ ਕਰਤੀ, ਬਿਕਾਜ਼ ਸਟਾਰਟਿੰਗ ਦੇ ਵਿੱਚ ਨਾ ਮੈਂ ਬਹੁਤ ਜ਼ਿਆਦਾ ਇੰਟਰੋਵਰਟ ਹੁੰਦਾ ਸੀ, ਐਂਡ ਥਰੂ ਭੰਗੜਾ ਅਤੇ ਜਿੱਦਾਂ ਆਪਾਂ ਅਲੱਗ ਅਲੱਗ ਲੋਕਾਂ ਨਾਲ ਵੀ ਡੀਲ ਕਰਦੇ ਰਹੇ ਹਾਂ, ਉਹਦੇ ਕਰਕੇ ਕੀ ਹੋਇਆ ਕਿ ਮੇਰੀ ਇੱਕ ਤਾਂ ਪਰਸਨੈਲਿਟੀ ਡਿਫਰੈਂਟ ਹੋ ਗਈ, ਮੈਂ ਹੁਣ ਲੋਕਾਂ ਨਾਲ ਓਪਨਲੀ ਹੋ ਕੇ ਗੱਲ ਵੀ ਕਰ ਸਕਦਾ, ਮੈਂ ਐਕਸਪਲੇਨ ਕਰ ਸਕਦਾ ਆਪਣੇ ਬਾਰੇ ਨੂੰ, ਅਤੇ ਲੋਕਾਂ ਨੂੰ ਐਟਲੀਸਟ ਇਹ ਪਤਾ ਹੈ ਕਿ ਹਾਂ ਕਾਲਜ ਦੇ ਵਿੱਚ ਵੀ ਲੋਕਾਂ ਨੂੰ ਇੰਨੀ ਗੱਲ ਪਤਾ ਹੁੰਦੀ ਕਿ ਆਹ ਮੁੰਡਾ ਭੰਗੜੇ ਵਾਲਾ ਆ, ਉਸ ਚੀਜ਼ ਕਰਕੇ ਪਛਾਣ ਵੀ ਵੱਖ ਬਣ ਜਾਂਦੀ ਬੰਦੇ ਦੀ।
0: ਅਤੇ ਭੰਗੜੇ ਨੂੰ ਅੱਜ ਦੇ ਸਮੇਂ 'ਚ ਤੁਸੀਂ ਕਿਵੇਂ ਵੇਖਦੇ ਹੋ, ਕਿ ਇਹ ਆਪਣੀ ਅਸਲੀ ਰਵਾਇਤੀ ਰੂਹ ਨੂੰ ਕਾਇਮ ਰੱਖ ਰਿਹਾ ਜਾਂ ਫਿਰ ਇਸ 'ਚ ਕੁਝ ਨਵੇਂ ਬਦਲਾਅ ਆ ਰਹੇ ਨੇ?
1: ਹੁਣ ਬਦਲਦੇ ਟਾਈਮ ਦੇ ਨਾਲ ਆਪਾਂ ਕਹਿੰਦੇ ਹਾਂ ਚਲੋ ਚੇਂਜ ਨੇਚਰ ਦਾ ਇੱਕ ਨਿਯਮ ਆ, ਇਸੇ ਕਰਕੇ ਹਰ ਇੱਕ ਚੀਜ਼ ਵਿਦ ਟਾਈਮ ਬਦਲਦੀ ਹੈ, ਐਂਡ ਅੱਜ ਕੀ ਹੈ ਕਿ ਭੰਗੜਾ ਥੋੜ੍ਹਾ ਗਲੋਬਲਾਈਜ਼ ਹੋ ਚੁੱਕਿਆ, ਕਈ ਲੋਕ ਇਹਨੂੰ ਐਸਿਆਂ ਪੱਧਰਾਂ ਦੇ ਉੱਪਰ ਲੈ ਕੇ ਜਾ ਚੁੱਕੇ ਆ, ਅਤੇ ਉਹਦੇ ਕਰਕੇ ਇਹ ਬਹੁਤ ਵਧੀਆ ਪੋਜ਼ਿਟਿਵ ਚੇਂਜ ਆਇਆ ਭੰਗੜੇ ਦੇ ਵਿੱਚ ਅਤੇ ਭੰਗੜਾ ਕਰਨ ਵਾਲੇ ਲੋਕਾਂ ਦੇ ਵਿੱਚ।
0: ਅਤੇ ਭੰਗੜੇ ਦੀ ਟੈਕਨੀਕ ਬਾਰੇ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ?
1: ਭੰਗੜੇ ਦੀ ਜਿਹੜੀ ਮੇਨ ਟੈਕਨੀਕ ਆ ਉਹ ਹਰ ਬੰਦੇ ਦੇ ਜਿਹੜਾ ਤੁਹਾਨੂੰ ਸਿਖਾ ਰਿਹਾ ਉਹਦੇ ਹਿਸਾਬ ਨਾਲ ਚੇਂਜ ਅਤੇ ਮੋਡੀਫਾਈ ਹੁੰਦੀ ਰਹਿੰਦੀ ਆ, ਬਟ ਮੇਨ ਸਾਨੂੰ ਇਹੀ ਚੀਜ਼ ਦਾ ਧਿਆਨ ਰੱਖਣਾ ਪੈਂਦਾ ਜਦੋਂ ਆਪਾਂ ਪੋਲੇ ਸਟੈਪ ਕਰ ਰਹੇ ਹਾਂ, ਸਾਡੇ ਪੱਬ ਥੱਲੇ ਲੱਗਦੇ ਆ, ਜਦੋਂ ਆਪਾਂ ਭਾਰੀ ਸਟੈਪ ਕਰਦੇ ਸਾਡੀ ਅੱਡੀ ਥੱਲੇ ਵੱਜਦੀ ਹੈ, ਬਸ ਇੱਕ ਆਹੀ ਚੀਜ਼ ਸਾਡੇ ਦਿਮਾਗ 'ਚ ਰੱਖਣ ਵਾਲੀ ਗੱਲ ਹੁੰਦੀ, ਬਾਕੀ ਤੁਹਾਨੂੰ ਤੁਹਾਡਾ ਉਸਤਾਦ ਕੀ ਸਿਖਾ ਰਿਹਾ, ਕਿੱਦਾਂ ਸਿਖਾ ਰਿਹਾ, ਅਤੇ ਤੁਸੀਂ ਉਹਦੇ ਤੋਂ ਉਹ ਚੀਜ਼ ਕਿੰਨੀ ਛੇਤੀ ਗ੍ਰੈਬ ਕਰ ਸਕਦੇ ਹੋ, ਆਹ ਚੀਜ਼ ਸਭ ਤੋਂ ਜ਼ਿਆਦਾ ਡਿਪੈਂਡ ਕਰਦੀ ਹੈ।
0: ਅਕਸਰ ਕਈ ਲੋਕ ਪੈਸ਼ਨ ਨੂੰ ਸਿਰਫ ਸ਼ੌਕ ਤੱਕ ਸੀਮਿਤ ਰੱਖਦੇ ਨੇ, ਜਦਕਿ ਕੁਝ ਲੋਕ ਉਸਨੂੰ ਆਪਣੀ ਮੰਜ਼ਿਲ ਬਣਾ ਲੈਂਦੇ ਨੇ, ਤੇ ਤੁਸੀਂ ਭੰਗੜੇ ਨੂੰ ਸ਼ੌਕ ਵਜੋਂ ਵੇਖਦੇ ਹੋ ਜਾਂ ਫਿਰ ਆਪਣੇ ਭਵਿੱਖ ਦੇ ਕਰੀਅਰ ਵਜੋਂ ਅੱਗੇ ਵੇਖਦੇ ਹੋ?
1: ਸ਼ੁਰੂਆਤੀ ਤੇ ਸ਼ੌਕ ਸੀਗਾ
0: ਜੀ,
1: ਉਦੋਂ ਬਸ ਅੰਦਰੋਂ ਸੀਗਾ ਕਿ ਆਪਾਂ ਕੁਝ ਸਿੱਖ ਲਈਏ ਨਵਾਂ, ਜ਼ਿਆਦਾ ਸੋਚਿਆ ਨਹੀਂ, ਚਾਰ ਲੱਤਾਂ ਮਾਰਨੀਆਂ ਸੀ, ਇੱਧਰ ਉੱਧਰ ਹੱਥ ਪੈਰ ਮਾਰਨੇ ਸੀ, ਅਤੇ ਸ਼ੁਰੂਆਤ ਇੱਦਾਂ ਹੀ ਹੋ ਗਈ। ਹੁਣ ਜਦੋਂ ਪਤਾ ਲੱਗਾ ਕਿ ਸਕੋਪ ਬਦਲ ਚੁੱਕਾ ਹੈ, ਅਤੇ ਹੁਣ ਮੈਂ ਸੋਚ ਰਿਹਾ ਕਿ ਜੇ ਸਟੱਡੀ ਦੇ ਨਾਲ ਨਾਲ ਮੈਂ ਸੋਚਾਂ ਕਿ ਐਕਸਟਰਾ ਕਰੀਕੁਲਰ ਦੇ ਵਿੱਚ ਵੀ ਮੈਂ ਕਿਤੇ ਹੱਥ ਵੱਜੇ ਅੱਗੇ ਜਾ ਕੇ, ਅਤੇ ਮੈਂ ਜ਼ਰੂਰ ਚਾਹਾਂਗਾ ਕਿ ਇਸ ਚੀਜ਼ ਦੇ ਨਾਲ ਮੇਰੀ ਪਹਿਚਾਣ ਅੱਗੇ ਜਾ ਕੇ ਵੀ ਕਾਇਮ ਰਹੇ, ਕਿ ਹਾਂ ਇਹ ਮੁੰਡਾ ਸ਼ੁਰੂਆਤ ਤੋਂ ਕਰਦਾ ਆ ਰਿਹਾ, ਅਤੇ ਹੁਣ ਵੀ ਜਾ ਕੇ ਇਹਦੀ ਰੋਜ਼ੀ ਰੋਟੀ ਵੀ ਜੇ ਇਸ ਚੀਜ਼ ਦੇ ਉੱਪਰ ਚੱਲਦੀ ਪਈ ਹੈ ਤਾਂ ਮੈਨੂੰ ਉਹ ਚੀਜ਼ ਜ਼ਰੂਰ ਮਨਜ਼ੂਰ ਹੋਏਗੀ।
0: ਭੰਗੜੇ ਦੇ ਸ਼ੁਰੂਆਤੀ ਸਮੇਂ ਤੋਂ ਲੈ ਕੇ
1: ਹਾਂਜੀ,
0: ਅਤੇ ਉਸ ਤੋਂ ਬਾਅਦ ਕੋਚਿੰਗ ਵਿੱਚ ਤੁਹਾਡਾ ਰੁਝਾਨ ਕਿਵੇਂ ਪਿਆ?
1: ਕੋਚਿੰਗ ਦੇ ਵਿੱਚ ਮੇਰਾ ਇੱਦਾਂ ਹੋਇਆ ਸੀ ਕਿ ਸਾਡੀ ਪਰਫੋਰਮੈਂਸ ਹੋਈ ਸੀਗੀ, ਅਤੇ ਆਪ ਉੱਦਾਂ ਹੀ ਸਾਡੀਆਂ ਟੀਮ ਦੇ ਵਿੱਚ ਗੱਲਾਂ ਚੱਲਦੀਆਂ ਵੀ ਮੇਰੇ ਅਤੇ ਮੇਰੇ ਬਹੁਤ ਖਾਸ ਫਰੈਂਡ ਦੀਆਂ, ਅਤੇ ਆਪਾਂ ਇੱਦਾਂ ਸੋਚਿਆ ਕਿ ਸਾਡੇ ਵਿੱਚ ਜੇ ਸਕਿੱਲ ਹੈਗੀ ਹੈ ਅਤੇ ਆਪਾਂ ਇਹਨੂੰ ਜੇ ਲੋਕਾਂ ਨਾਲ ਸਾਂਝਾ ਕਰ ਸਕੀਏ, ਬਟ ਉਦੋਂ ਸਾਨੂੰ ਆਹ ਵੀ ਸੀਗਾ ਕਿ ਆਪਾਂ ਜੇ ਅਕੈਡਮੀ ਵਗੈਰਾ ਦਾ ਵੀ ਕਰ ਲੈਂਦੇ ਹਾਂ ਅਤੇ ਆਪਾਂ ਖਰਚਾ ਕਿੱਦਾਂ ਕੱਢਿਆ ਕਰਨਾ, ਕੀ ਕਿੱਦਾਂ ਜਗ੍ਹਾ ਲਵਾਂਗੇ ਐਂਡ ਆਲ ਦੈਟ। ਫਿਰ ਆਪਾਂ ਇੱਕ ਚੀਜ਼ ਸੋਚੀ ਕਿ ਜੇ ਜਿੱਦਾਂ ਅੱਜ ਕੱਲ੍ਹ ਲੋਕ ਇਨਫਲੂਐਂਸ ਕਰਦੇ ਪਏ ਆ ਲੋਕਾਂ ਨੂੰ ਔਨਲਾਈਨ ਇੰਸਟਾਗ੍ਰਾਮ ਵਗੈਰਾ ਆਲ ਦੇ ਥਰੂ, ਅਤੇ ਆਪਾਂ ਵੀ ਸੋਚਿਆ ਵੀ ਆਪਾਂ ਵੀ ਇੱਦਾਂ ਕੋਈ ਪੇਜ ਵਗੈਰਾ ਕੈਰੀ ਕਰ ਲਈਏ, ਕਿ ਆਪਾਂ ਇੱਕ ਔਨਲਾਈਨ ਅਕੈਡਮੀ ਕ੍ਰੀਏਟ ਕਰ ਲੈਂਦੇ ਹਾਂ ਜਿਹਦੇ ਕਰਕੇ ਜਿਹੜੇ ਸਾਨੂੰ ਲੋਕ ਜਾਂ ਕੈਂਡੀਡੇਟਸ ਆਉਣਗੇ ਆਪਾਂ ਉਹਨਾਂ ਨੂੰ ਕੋਚਿੰਗ 1v1 ਔਨਲਾਈਨ ਕੋਚਿੰਗ ਵੀ ਦੇ ਲਿਆ ਕਰਾਂਗੇ। ਸੋ ਇਹੀ ਮੇਰਾ ਸਟਾਰਟਿੰਗ ਕਰਨ ਦਾ ਮੇਨ ਰੀਜ਼ਨ ਸੀਗਾ।
0: ਅਤੇ ਜਦੋਂ ਤੁਸੀਂ ਕੋਚਿੰਗ ਜਾਂ ਬੱਚਿਆਂ ਨੂੰ ਸਿਖਾਉਂਦੇ ਹੋ ਭੰਗੜਾ ਕਰਨਾ, ਅਤੇ ਆਪਣੇ ਵਿਦਿਆਰਥੀਆਂ ਨੂੰ ਭੰਗੜੇ ਦੀ ਟ੍ਰੇਨਿੰਗ ਦਿੰਦੇ ਸਮੇਂ ਕਿਹੜੇ ਤਰੀਕੇ ਵਰਤਦੇ ਹੋ ਤਾਂ ਜੋ ਉਹ ਸਿਰਫ ਸਟੈਪਸ ਨੂੰ ਸਿੱਖਣ ਹੀ ਨਾ ਬਲਕਿ ਉਸਨੂੰ ਯਾਦ ਵੀ ਰੱਖਣ ਅਤੇ ਫੀਲ ਵੀ ਕਰਨ?
1: ਮੈਂ ਜਦੋਂ ਕਿਸੇ ਨੂੰ ਸਿਖਾ ਰਿਹਾ ਹੁੰਦਾ ਮੈਂ ਬਸ ਆਹ ਚੀਜ਼ ਦੇਖਦਾ ਕਿ ਅਗਲਾ ਬੰਦਾ ਉਸ ਚੀਜ਼ ਨੂੰ ਕਿੱਦਾਂ ਫੜ ਰਿਹਾ ਅਤੇ ਕਿੱਦਾਂ ਕੈਰੀ ਕਰਦਾ, ਅਤੇ ਜਦੋਂ ਮੈਂ ਕਿਸੇ ਨੂੰ ਸਿਖਾਉਂਦਾ ਮੈਂ ਉਹਦੇ ਨਾਲ ਪਹਿਲਾਂ ਤਾਂ ਕਨੈਕਸ਼ਨ ਵਧੀਆ ਬਣਾਉਂਦਾ ਕਿ ਜਿਹੜੀ ਸਾਡੀ ਕਮਿਊਨੀਕੇਸ਼ਨ ਗੈਪ ਹੈਗਾ ਉਹ ਸਭ ਤੋਂ ਪਹਿਲਾਂ ਕਲੀਅਰ ਹੋ ਜਾਵੇ, ਕਿ ਮਤਲਬ ਅਗਲਾ ਬੰਦਾ ਬਿਨਾਂ ਝਿਜਕੇ ਭਾਵੇਂ 2 ਵਾਰੀ ਪੁੱਛੇ ਭਾਵੇਂ 10 ਵਾਰੀ ਪੁੱਛੇ ਮੈਥੋਂ ਆਪਣੇ ਡਾਊਟ ਕਲੀਅਰ ਕਰਦਾ ਰਹੇ ਅਤੇ ਮੈਥੋਂ ਆਪਣੀ ਟੈਕਨੀਕ ਬਾਰੇ ਪੁੱਛਦਾ ਰਹੇ। ਟੀਮ ਦੇ ਵਿੱਚ ਕੁਝ ਲੋਕ ਹੁੰਦੇ ਜਿਹੜੇ ਇੱਦਾਂ ਦੇ ਜਿਹੜੇ ਝਿਜਕ ਜਾਂਦੇ ਨਹੀਂ ਪੁੱਛਦੇ, ਬਟ ਜਦੋਂ ਆਪਾਂ ਕਿਸੇ ਨੂੰ ਪਰਸਨਲੀ ਜਾਣਦੇ ਹਾਂ ਅਤੇ ਆਪਾਂ ਪਰਸਨਲੀ ਗੱਲ ਨੂੰ ਸਮਝਦੇ ਹਾਂ ਆਪਾਂ ਉਦੋਂ ਸਿਖਾਉਂਦੇ ਹਾਂ, ਅਤੇ ਅਗਲਾ ਸਾਡੀਆਂ ਚੀਜ਼ਾਂ ਨੂੰ ਗ੍ਰੈਬ ਵੀ ਛੇਤੀ ਕਰਦਾ ਅਤੇ ਉਹਨਾਂ ਨੂੰ ਥਰੂ ਆਊਟ ਦਾ ਲਾਈਫ ਕੈਰੀ ਵੀ।

0: ਗੀਤ ਤੋਂ ਬਾਅਦ ਫਿਰ ਸਵਾਗਤ ਹੈ। ਪ੍ਰੋਗਰਾਮ ਚੱਲ ਰਿਹਾ ਯੁਵਾਣੀ ਤੇ ਸੈਗਮੈਂਟ ਚੱਲ ਰਿਹਾ ਜੀ ਯੰਗਿਸਤਾਨ। ਗੱਲਾਂ ਬਾਤਾਂ ਕਰ ਰਹੇ ਸੀ ਵਾਸੂ ਨਾਲ, ਜੋ ਕਿ ਨੇ ਇੱਕ ਭੰਗੜਾ ਕੋਚ। ਤੇ ਵਾਸੂ, ਜਦੋਂ ਤੁਸੀਂ ਨਵੇਂ ਸਟੂਡੈਂਟਸ ਨੂੰ ਭੰਗੜਾ ਸਿਖਾਉਂਦੇ ਹੋ ਤੇ ਕਈ ਵਾਰ ਜੋਸ਼ 'ਚ ਕੁਝ ਗਲਤੀਆਂ ਵੀ ਕਰ ਜਾਂਦੇ ਨੇ, ਤੁਹਾਡੇ ਤਜਰਬੇ ਮੁਤਾਬਿਕ ਕਿਹੜੀਆਂ ਆਮ ਗਲਤੀਆਂ ਨੇ ਜਿਹੜੀਆਂ ਤੁਸੀਂ ਸਭ ਤੋਂ ਪਹਿਲਾਂ ਉਹਨਾਂ ਤੋਂ ਠੀਕ ਕਰਵਾਉਂਦੇ ਹੋ?
1: ਮੈਂ ਜਦੋਂ ਸਿਖਾ ਰਿਹਾ ਹੁੰਦਾ ਨਾ ਕਿਸੇ ਨੂੰ ਜਾਂ ਕਿਸੇ ਬੈਚ ਨੂੰ ਵੀ ਸਿਖਾ ਰਿਹਾ ਹੁੰਦਾ, ਮੈਂ ਉਦੋਂ ਇੱਕ ਚੀਜ਼ ਦਾ ਜ਼ਰੂਰ ਧਿਆਨ ਰੱਖਦਾ ਕਿ ਉਹ ਜਿਹੜੀਆਂ ਮੈਂ ਚੀਜ਼ਾਂ ਉਹਨਾਂ ਨੂੰ ਦੱਸੀਆਂ ਕਿ ਇਸ ਸਟੈਪ ਦੇ ਵਿੱਚ ਆਹ ਤੁਹਾਡੀ ਲੱਤ ਅਤੇ ਆਹ ਤੁਹਾਡਾ ਪੈਰ ਹੋਣਾ ਚਾਹੀਦਾ, ਉਹੀ ਚੀਜ਼ ਚੱਕਣ ਅਤੇ ਜਿਹੜਾ ਤੁਹਾਡਾ ਉਹਨਾਂ ਦਾ ਫੇਸ਼ੀਅਲ ਐਕਸਪ੍ਰੈਸ਼ਨ ਹੈ ਉਹ ਕਿਸੇ ਵੀ ਸਟੈਪ ਦੇ ਵਿੱਚ ਚੇਂਜ ਨਾ ਹੋਵੇ, ਸਮਾਈਲ ਰਹਿਣੀ ਚਾਹੀਦੀ ਆ ਫੇਸ 'ਤੇ, ਅਤੇ ਬਸ ਇਹੀ ਇੱਕ ਚੀਜ਼ ਹੁੰਦੀ ਮੇਨ। ਬਾਕੀ ਤੁਹਾਡਾ ਇਹ ਹੁੰਦਾ ਕਿ ਤੁਸੀਂ ਲੈਜ਼ਾ ਫੜੋ, ਲੈਜ਼ੇ ਦੇ ਨਾਲ ਚੀਜ਼ ਕਰੋ, ਬੀਟ ਤੋਂ ਬਾਹਰ ਨਾ ਜਾਓ, ਬਿਕੋਜ਼ ਤੁਸੀਂ ਲੱਤ ਇੱਧਰ ਉੱਧਰ ਚੱਕ ਲਓਗੇ ਤੁਸੀਂ ਸਟੇਜ ਦੇ ਉੱਪਰ ਠੀਕ ਕਰ ਸਕਦੇ ਹੋ, ਸਟੈਪ ਮਿਸ ਹੋ ਗਿਆ ਬਰਾਬਰ ਆ ਜਾਂਦਾ। ਜੇ ਤੁਸੀਂ ਬੀਟ ਤੋਂ ਹੀ ਬਾਹਰ ਚੱਲਦੇ ਪਏ ਹੋ, ਬੀਟ ਕਿਸੇ ਦੀ ਸਗੀ ਨਹੀਂ ਹੁੰਦੀ, ਤੁਸੀਂ ਬੀਟ ਤੋਂ ਹੀ ਬਾਹਰ ਚੱਲਦੇ ਪਏ ਹੋ, ਅਗਲੇ ਬੰਦੇ ਨੂੰ ਬਹੁਤ ਛੇਤੀ ਫੜੀ ਜਾਣੀ ਹੈ ਚੀਜ਼ ਅਤੇ ਤੁਸੀਂ ਬੁਰੇ ਵੀ ਲੱਗਣਾ।
0: ਬਿਲਕੁਲ
1: ਜੀ।
0: ਅਤੇ ਕਈ ਵਾਰੀ ਇੱਦਾਂ ਵੀ ਹੁੰਦਾ ਹੋਏਗਾ ਕਿ ਕਈ ਸਟੂਡੈਂਟਸ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੋਏਗਾ, ਅਤੇ ਉਸ ਸਮੇਂ ਤੁਸੀਂ ਉਹਨਾਂ ਨੂੰ ਕਿਵੇਂ ਹੌਸਲਾ ਦਿੰਦੇ ਹੋ, ਕਿਵੇਂ ਉਹਨਾਂ ਨੂੰ ਵਾਪਸ ਟਰੈਕ 'ਤੇ ਲੈ ਕੇ ਆਉਂਦੇ ਹੋ?
1: ਆਪਾਂ ਜ਼ਿੰਦਗੀ ਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਹਰ ਵਾਰੀ ਜਿੱਤੀਏ
0: ਜੀ,
1: ਆਪਾਂ ਵੀ ਕਈ ਵਾਰੀ ਹਾਰੇ ਹਾਂ, ਅਤੇ ਬਸ ਇੱਕੋ ਚੀਜ਼ ਮਾਇੰਡ ਦੇ ਵਿੱਚ ਰੱਖੀਏ ਕਿ ਜੇ ਐਤਕੀ ਸਾਡੇ ਨਾਲ ਕੁਛ ਇੱਦਾਂ ਹੋਇਆ, ਆਪਾਂ ਅਗਲੀ ਵਾਰੀ ਇਸ ਚੀਜ਼ ਨੂੰ ਕੋਪ ਅਪ ਕਰੀਏ ਅਤੇ ਅਗਲੀ ਵਾਰੀ ਆਪਾਂ ਬੈਟਰ ਪਰਫੋਰਮ ਕਰੀਏ। ਮੇਰੇ ਇੱਕ ਹੈਗੇ ਸਟੂਡੈਂਟ ਅਤੇ ਲਾਈਕ 10th ਕਲਾਸ ਦਾ ਹੈ ਮੁੰਡਾ ਉਹ, ਅਤੇ ਉਹਦਾ ਸਕੂਲ 'ਚ ਈਵੈਂਟ ਸੀਗਾ ਅਤੇ ਉਹਦੀ ਆਪਣੀ ਗਲਤੀ ਕਾਰਨ ਉਹ ਹਾਰ ਗਿਆ, ਬਿਕੋਜ਼ ਉਹਨੇ ਇੱਕ ਬੀਟ ਮਿਸ ਕਰਤੀ ਸੀਗੀ, ਅਤੇ ਉਹਦੇ ਕਰਕੇ ਚਲੋ ਟੀਚਰਸ ਨੇ ਉਹਨੂੰ ਬੋਲਿਆ ਹੋਣਾ ਕਿ ਬੇਟਾ ਤੂੰ ਵਧੀਆ ਪਰਫੋਰਮ ਕੀਤਾ, ਬਟ ਛੋਟੇ ਬੱਚੇ ਦਾ ਮੂਡ ਛੇਤੀ ਖਰਾਬ ਹੋ ਜਾਂਦਾ,
0: ਅਤੇ
1: ਉਹਨੂੰ ਹੁਣ ਬੇਸਿਕਲੀ ਮੈਂ ਆਹੀ ਗੱਲ ਕਹੀ ਕਿ ਮੈਂ ਕਿਹਾ ਦੇਖ ਤੂੰ ਐਤਕੀ ਵਧੀਆ ਪਰਫੋਰਮ ਕੀਤਾ, ਜਿਹੜੀ ਗਲਤੀ ਰੱਬ ਨੇ ਲਿਖੀ ਹੋਈ ਸੀ ਉਹ ਤੇਰੀ ਹੋ ਗਈ ਹੈ, ਤੂੰ ਅਗਲੀ ਵਾਰੀ ਵਿੱਚ ਜਦੋਂ ਅਗਲੀ ਵਾਰੀ ਤੂੰ ਪਰਫੋਰਮ ਕਰੇਂਗਾ, ਇੰਨੀ ਗੱਲ ਯਾਦ ਰੱਖੀ ਮੈਂ ਪਿਛਲੀ ਵਾਲੀ ਗਲਤੀ ਕਰਨੀ ਨਹੀਂ, ਜਿਹਨੇ ਅਗਲੀ ਵਾਰੀ ਮੈਂ ਕਰਨਾ ਆ ਮੈਂ ਪਿਛਲੀ ਵਾਰੀ ਤੋਂ ਬਿਹਤਰ ਕਰਾਂ, ਬਸ ਇਸ ਚੀਜ਼ ਦਾ ਧਿਆਨ ਰੱਖੀ।
0: ਬਿਲਕੁਲ, ਤੁਹਾਡੀਆਂ ਗੱਲਾਂ ਤੋਂ ਲੱਗਦਾ ਕਿ ਤੁਸੀਂ ਉਹਨਾਂ ਨੂੰ ਕਾਫੀ ਮੋਟੀਵੇਟ ਕਰਦੇ ਹੋ,
1: ਅਤੇ
0: ਇਸ ਤੋਂ ਇਲਾਵਾ ਤੁਸੀਂ ਉਹਨਾਂ ਵਿੱਚ ਹੋਰ ਸਕਿੱਲਸ ਜਾਂ ਡਿਸਿਪਲਿਨ ਨੂੰ ਵੀ ਡਿਵੈਲਪ ਕਰਦੇ ਹੋ ਤਾਂ ਕਿ ਉਹ ਜ਼ਿੰਦਗੀ 'ਚ ਉਹਨਾਂ ਨੂੰ ਕੰਮ ਆਉਣ।
1: ਹਾਂਜੀ, ਬਿਕੋਜ਼ ਜਦੋਂ ਪ੍ਰੈਕਟਿਸ ਦਾ ਟਾਈਮ ਆਉਂਦਾ ਨਾ ਉਦੋਂ ਸਾਡੀ ਪੰਕਚੁਅਲਿਟੀ ਵੀ ਦੇਖੀ ਜਾਂਦੀ ਹੈ, ਜੇ ਆਪਾਂ ਇੱਕ ਬੈਚ ਨੂੰ ਟਾਈਮ ਦੇ ਦਿੱਤਾ ਕਿ ਤੁਸੀਂ 6 ਵਜੇ ਪਹੁੰਚਣਾ ਆ ਕਿਤੇ, ਅਤੇ ਇਹ ਇੱਕ ਗੱਲ ਮੈਂ ਜ਼ਰੂਰ ਧਿਆਨ ਰੱਖਦਾ ਹੁੰਦਾ ਕਿ ਮੈਂ ਛੋਟੀ ਜਿਹੀ ਪਨਿਸ਼ਮੈਂਟ ਰੱਖ ਦਿੰਦਾ ਹੁੰਦਾ ਕੋਈ ਨਾ ਕੋਈ, ਕਿ ਜੇ ਤੁਸੀਂ 6 ਵਜੇ ਨਾ ਪਹੁੰਚੋ ਤੁਸੀਂ ਗਰਾਊਂਡ ਦਾ ਚੱਕਰ ਕੱਟਣਾ ਆ, ਤੁਸੀਂ ਪੁਸ਼ਅਪਸ ਕਰਨੇ ਆ, ਕੋਈ ਨਾ ਕੋਈ ਬੱਚੇ ਦੇ ਵਿੱਚ ਸਟਾਰਟਿੰਗ ਤੋਂ ਹੀ ਡਿਸਿਪਲਿਨ ਥੋੜ੍ਹਾ ਜਿਹਾ ਰਹੇ ਬਰਕਰਾਰ, ਅਤੇ ਇਹ ਚੀਜ਼ ਬਸ ਇੱਕ ਹੈਗੀ ਹੈ ਛੋਟੀ ਜਿਹੀ, ਚਲੋ ਲੋਕੀ ਨੂੰ ਪਨਿਸ਼ਮੈਂਟ ਕਹਿ ਲੈਂਦੇ, ਮੇਰਾ ਇਹ ਤਰੀਕਾ ਹੈ ਕਿ ਮੈਂ ਡਿਸਿਪਲਿਨ ਇੱਦਾਂ ਹੀ ਮੇਨਟੇਨ ਕਰਕੇ ਚੱਲਾਂ, ਅਤੇ ਇਸ ਚੀਜ਼ ਕਰਕੇ ਕੀ ਹੈਗਾ ਕਿ ਲੋਕਾਂ ਨੂੰ ਜਾਂ ਬੱਚਿਆਂ ਨੂੰ ਜਿਹੜੇ ਵੀ ਆਉਂਦੇ ਮੇਰੇ ਕੋਲ, ਉਹਨਾਂ ਨੂੰ ਨਾ ਆਪਣੀ ਲਾਈਫ ਦੇ ਵਿੱਚ ਵੀ ਆਹ ਚੀਜ਼ ਅਤੇ ਟਾਈਮ ਦੀ ਅਹਿਮੀਅਤ ਉਹਨਾਂ ਨੂੰ ਜ਼ਰੂਰ ਸਿੱਖਣ ਨੂੰ ਮਿਲਦੀ ਹੈ।
0: ਬਿਲਕੁਲ ਸਹੀ ਗੱਲ ਹੈ, ਭੰਗੜਾ ਸਿਰਫ ਇੱਕ ਡਾਂਸ ਨਹੀਂ ਹੈ, ਸਗੋਂ ਪੰਜਾਬੀ ਸੱਭਿਆਚਾਰ ਦੀ ਪਛਾਣ ਵੀ ਹੈ, ਅਤੇ ਅੱਜ ਦੇ ਨੌਜਵਾਨਾਂ 'ਚ ਭੰਗੜੇ ਅਤੇ ਪੰਜਾਬੀ ਸੱਭਿਆਚਾਰ ਪ੍ਰਤੀ ਤੁਹਾਨੂੰ ਕਿੰਨਾ ਕੁ ਬਦਲਾਵ ਜਾਂ ਰੁਝਾਨ ਦੇਖਣ ਨੂੰ ਮਿਲਦਾ?
1: ਹੁਣ ਕਾਫੀ ਬਦਲਾਵ ਆ ਚੁੱਕੇ ਨੇ, ਜਿੱਦਾਂ ਭੰਗੜੇ ਦੇ ਗਲੋਬਲਾਈਜ਼ ਹੋਣ ਦੇ ਕਾਰਨ ਜਿਹੜੇ ਲੋਕ ਪਹਿਲਾਂ ਇਸ

0: ਅਤੇ ਜਿਹੜੇ ਮਾਂ ਬਾਪ ਵੀ ਬੱਚਿਆਂ ਨੂੰ ਆਪਣੇ ਨੂੰ ਕਹਿੰਦੇ ਹੁੰਦੇ ਸੀਗੇ ਬੇਟਾ ਇਹ ਸ਼ੌਂਕ ਆ ਤੁਹਾਡਾ, ਉਹਨਾਂ ਦੀ ਵੀ ਕਾਫੀ ਥਿੰਕਿੰਗ ਹੁਣ ਬਦਲ ਚੁੱਕੀ ਹੈ। ਭੰਗੜੇ ਦੇ ਵੱਲ ਜਿਹੜੀ ਖਿੱਚ ਸੀਗੀ ਲੋਕਾਂ ਦੀ ਉਹ ਪਹਿਲਾਂ ਤੋਂ ਬਹੁਤ ਜ਼ਿਆਦਾ ਵਧੀ ਹੈ
1: ਜੀ।
0: ਉਸ ਗੱਲ ਕਰਕੇ ਕੀ ਹੋਇਆ, ਨਵਾਂ ਟੈਲੈਂਟ ਜਿਹੜਾ ਪਹਿਲਾਂ ਬਾਹਰ ਨਹੀਂ ਆ ਰਿਹਾ ਸੀ, ਕਈ ਬੱਚੇ ਤਾਂ ਘਰ ਦੇ ਨਹੀਂ ਸਪੋਰਟ ਵੀ ਕਰਦੇ, ਉਹ ਕਹਿੰਦੇ ਤੁਸੀਂ ਸਟੱਡੀ ਕਰੋ ਐਂਡ ਆਲ, ਉਹਨਾਂ ਦੀ ਥਿੰਕਿੰਗ ਵੀ ਬਦਲੀ ਆ, ਨਵਾਂ ਟੈਲੈਂਟ ਵੀ ਬਾਹਰ ਆਇਆ ਅਤੇ ਲੋਕਾਂ ਨੂੰ ਅਜੇ ਸਮਝਣ ਨੂੰ ਵੀ ਮਿਲੀ ਹੈ ਕਿ ਸਾਡਾ ਇਹ ਇਕੱਲਾ ਕਲਚਰ ਨਹੀਂ ਹੈਗਾ, ਇਹ ਵਰਲਡ ਵਾਈਡ ਵੀ ਜਾ ਸਕਦਾ ਅਤੇ ਇਹ ਜਾਏਗਾ।
1: ਜਿਵੇਂ ਤੁਸੀਂ ਗੱਲ ਕੀਤੀ ਕਈ ਪੇਰੈਂਟਸ ਸਪੋਰਟ ਨਹੀਂ ਕਰਦੇ,
0: ਹਾਂਜੀ,
1: ਅਤੇ ਤੁਹਾਡਾ ਉਹਨਾਂ ਨੂੰ ਕੀ ਕਹਿਣਾ ਕਿ ਜੇ ਬੱਚੇ ਭੰਗੜਾ ਕਰਨਾ ਚਾਹੁੰਦੇ ਨੇ, ਅੱਜ ਦੇ ਕਈ ਯੂਥ ਨੇ ਉਹ ਭੰਗੜੇ 'ਚ ਹਿੱਸਾ ਲੈਣਾ ਚਾਹੁੰਦੇ ਨੇ, ਪਰ ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਇਸ ਚੀਜ਼ 'ਚ ਸਪੋਰਟ ਨਹੀਂ ਕਰਦੇ, ਅਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
0: ਮੈਂ ਬਸ ਇੱਕੋ ਗੱਲ ਕਹਾਂਗਾ ਕਿ ਜੇ ਬੱਚਿਆਂ ਨੂੰ ਆਪਣੀ ਸਕਿੱਲ ਵਧਾਉਣ ਦਾ ਮੌਕਾ ਦਿੱਤਾ ਜਾਵੇ ਤਾਂ ਉਹ ਆਪਣਾ ਨਾਮ ਰੋਸ਼ਨ ਹੀ ਕਰਨਗੇ। ਵੀ ਜਿੱਦਾਂ ਮੇਰੇ ਪੇਰੈਂਟਸ ਨੇ ਹਮੇਸ਼ਾ ਮੈਨੂੰ ਆਹੀ ਗੱਲ ਕਹੀ ਸੀ ਕਿ ਬੇਟਾ ਤੂੰ ਸਟੱਡੀ ਅਤੇ ਭੰਗੜਾ ਨਾਲ ਨਾਲ ਕੰਟੀਨਿਊ ਕਰ ਸਕਦਾ ਹੈ ਅਤੇ ਤੂੰ ਕਰ, ਅਤੇ ਮੈਂ ਇਹੀ ਚੀਜ਼ ਹੋਰ ਪੇਰੈਂਟਸ ਦੇ ਵਿੱਚ ਵੀ ਆਉਂਦੀ ਹੋਈ ਦੇਖਣਾ ਚਾਹਾਂਗਾ, ਬਿਕੋਜ਼ ਜੇ ਮੈਨੂੰ ਮੌਕਾ ਨਾ ਮਿਲਿਆ ਹੁੰਦਾ ਕਿਸੇ ਟਾਈਮ ਤਾਂ ਸ਼ਾਇਦ ਮੈਂ ਵੀ ਇੰਨਾ ਨਾ ਕਰਦਾ, ਇੰਨੀਆਂ ਸਟੇਜਾਂ 'ਤੇ ਇੰਨੇ ਲੋਕਾਂ ਦੇ ਸਾਹਮਣੇ ਕਦੇ ਪਰਫੋਰਮ ਨਾ ਕਰ ਪਾਉਂਦਾ, ਮੇਰੇ ਵੀ ਇੱਦਾਂ ਜਿਹੜੀ ਪਰਸਨੈਲਿਟੀ ਚੇਂਜ ਹੋਈ ਹੈ ਇਹ ਵੀ ਕਦੇ ਨਾ ਹੋ ਪਾਉਂਦੀ।
1: ਅਤੇ ਕਈ ਲੋਕ ਨੇ ਜਿਹੜੇ ਹਾਈ ਐਨਰਜੀ ਡਾਂਸ ਨਹੀਂ ਕਰ ਸਕਦੇ,
0: ਹਾਂਜੀ ਹਾਂਜੀ,
1: ਅਤੇ ਉਹਨਾਂ ਦੇ ਲਈ ਕਿਹੜੀਆਂ ਕੈਟੇਗਰੀਜ਼ ਨੇ ਭੰਗੜੇ ਦੇ ਵਿੱਚ ਜੋ ਉਹ ਇੰਜੋਏ ਵੀ ਕਰਨ
0: ਅਤੇ
1: ਭੰਗੜਾ ਵੀ ਕਰ ਸਕਣ?
0: ਜੇ ਤਾਂ ਤੁਸੀਂ ਮੁੰਡੇ ਹੋ ਮੇਰੀ ਤਰ੍ਹਾਂ ਅਤੇ ਤੁਹਾਨੂੰ ਜ਼ਿਆਦਾ ਤੁਸੀਂ ਹਾਈ ਐਨਰਜੀ ਦੇ ਵਿੱਚ ਨਹੀਂ ਜਾਣਾ ਚਾਹੁੰਦੇ, ਤੁਸੀਂ ਝੂਮਰ ਕਰ ਲਓ, ਸਭ ਤੋਂ ਵਧੀਆ ਤੁਸੀਂ ਫੇਸ 'ਤੇ ਸਮਾਈਲ ਰੱਖੀ, ਤੁਸੀਂ ਆਰਾਮ ਨਾਲ ਮਿੱਠੇ ਮਿੱਠੇ ਗਾਣੇ ਲਗਾ ਕੇ ਤੁਸੀਂ ਆਰਾਮ ਨਾਲ ਪਰਫੋਰਮ ਕਰੋ। ਜੇ ਤੁਸੀਂ ਫੀਮੇਲ ਹੋ, ਤੁਹਾਡੇ ਲਈ ਲੁੱਡੀ ਆ ਗਈ, ਗਿੱਧਾ ਆ ਗਿਆ, ਜਿਹੜਾ ਤੁਸੀਂ ਆਰਾਮ ਨਾਲ ਪਰਫੋਰਮ ਕਰ ਸਕਦੇ ਹੋ।
1: ਅਤੇ ਭੰਗੜੇ ਨੂੰ ਵੀ ਅੱਜ ਦੇ ਸਮੇਂ 'ਚ ਇੰਟਰਨੈਸ਼ਨਲ ਰਿਪ੍ਰੈਜੈਂਟ ਕਰਦੇ ਨੇ ਕਈ ਲੋਕ, ਤਾਂ ਉਸ ਬਾਰੇ ਤੁਹਾਡਾ ਕੀ ਕਹਿਣਾ?
0: ਮੈਂ ਇਹ ਚੀਜ਼ ਬਾਰੇ ਲਾਈਕ ਬਹੁਤ ਲੱਕੀ ਫੀਲ ਕਰਦਾ ਖੁਦ ਨੂੰ ਕਿ ਸਾਡੇ ਟਾਈਮ ਦੇ ਵਿੱਚ ਹੀ ਆਹ ਚੀਜ਼ਾਂ ਹੋ ਰਹੀਆਂ ਨੇ, ਬਿਕੋਜ਼ ਜਿਹੜੀ ਉਹਨੂੰ ਪਹਿਲਾਂ ਭੰਗੜੇ ਨੂੰ ਰੈਪੋਟੇਸ਼ਨ ਨਹੀਂ ਮਿਲਦੀ ਪਈ ਸੀ ਵਰਲਡ ਵਾਈਡ, ਉਹ ਹੁਣ ਫਾਈਨਲੀ ਰੈਕੋਗਨੀਸ਼ਨ ਵੀ ਮਿਲਦੀ ਪਈ ਹੈ ਅਤੇ ਰੈਪੋਟੇਸ਼ਨ ਵੀ ਮਿਲਦੀ ਪਈ ਹੈ। ਕਈ ਲੋਕ ਇੱਦਾਂ ਦੇ ਹੈਗੇ ਜਿਨ੍ਹਾਂ ਨੇ ਉਹ ਬੈਰੀਅਰ ਤੋੜਿਆ ਅਤੇ ਉਹ ਗਲੋਬਲੀ ਭੰਗੜੇ ਨੂੰ ਲੈ ਕੇ ਗਏ ਹੈ, ਉਹਦੇ ਨਾਲ ਕੀ ਹੈਗਾ ਕਿ ਵੈਸਟਰਨ ਕੰਟਰੀਜ਼ ਦੇ ਵਿੱਚ ਵੀ ਸਾਡਾ ਐਕਸਪੋਜ਼ਰ ਵਧਿਆ, ਬਾਹਰਲੀਆਂ ਕੰਟਰੀਆਂ ਕੈਨੇਡਾ ਵਗੈਰਾ ਕਈ ਕੰਟਰੀਆਂ ਇੱਦਾਂ ਦੀ ਹੈਗੀਆਂ ਆ ਜਿਨ੍ਹਾਂ ਦੇ ਵਿੱਚ ਭੰਗੜੇ ਦੀਆਂ ਕਲਾਸਾਂ ਵੀ ਲੱਗਣ ਲੱਗ ਪਈਆਂ।
1: ਅਤੇ ਵਾਸੂ ਭੰਗੜੇ 'ਚ ਕਈ ਖਾਸ ਮਸ਼ਹੂਰ ਸਟੈਪਸ ਵੀ ਹੁੰਦੇ ਨੇ, ਜਿਵੇਂ ਧਮਾਲ, ਚਾਫਾ, ਇਸ ਤੋਂ ਇਲਾਵਾ ਹੋਰ ਵੀ ਕਿਹੜੇ ਸਟੈਪਸ ਹੁੰਦੇ ਨੇ, ਇਹਨਾਂ ਬਾਰੇ ਸਾਨੂੰ ਥੋੜ੍ਹਾ ਜਿਹਾ ਦੱਸੋ।
0: ਭੰਗੜੇ ਦੇ ਵਿੱਚ ਕਈ ਸਟੈਪ ਹੁੰਦੇ ਨੇ ਜਿਹੜੇ ਮਸ਼ਹੂਰ ਨੇ, ਆਪਣਾ ਫਸਲਾਂ ਹੁੰਦੀਆਂ, ਡਬਲ ਧਮਾਕਾ ਹੁੰਦਾ, ਡਬਲ ਧਮਾਲ ਵੀ ਹੁੰਦੀ ਹੈ, ਅਤੇ ਸਾਈਡ 'ਤੇ ਜਿਹੜਾ ਪੰਪ ਮਾਰੀ ਦਾ ਆਪਾਂ ਉਹ ਹੁੰਦਾ, ਅਤੇ ਇਹ ਜਿਹੜੇ ਮੇਨ ਸਟੈਪ ਹੁੰਦੇ ਨਾ ਸ਼ੁਰੂਆਤ ਦੇ, ਇਹੀ ਤੁਹਾਡੀ ਫਾਊਂਡੇਸ਼ਨ ਬਿਲਡ ਕਰਦੇ ਆ। ਇਹਨਾਂ ਦੇ ਵਿੱਚ ਤੁਹਾਡੀ ਕਲੈਰਿਟੀ ਆ ਗਈ, ਤੁਸੀਂ ਕੁਛ ਵੀ ਹੋਵੇ ਤੁਹਾਡਾ ਕਿਹੜਾ ਵੀ ਸਟੈਪ ਆਵੇ ਤੁਸੀਂ ਈਜ਼ਲੀ ਕਰ ਸਕਦੇ ਹੋ, ਭਾਵੇਂ ਇਹੀ ਸਟੈਪਾਂ ਦੇ ਵਿੱਚ ਤੁਸੀਂ ਫਾਰਮੇਸ਼ਨ ਪਾ ਦੋਗੇ ਅਤੇ ਉਹ ਥੋੜ੍ਹੀ ਐਡਵਾਂਸ ਚੀਜ਼ ਹੋ ਜਾਏਗੀ। ਬਸ ਆਹੀ ਹੈ।
1: ਬਿਲਕੁਲ ਸਹੀ ਗੱਲ ਹੈ, ਇਹ ਸਾਰੇ ਸਟੈਪ ਸੁਣ ਕੇ ਮੈਨੂੰ ਲੱਗਦਾ ਸਾਡੇ ਸਰੋਤਿਆਂ ਵਿੱਚ ਨਾ ਇੱਕ ਅਲੱਗ ਹੀ ਦਿਲਚਸਪੀ ਆ ਗਈ ਹੋਏਗੀ। ਤੇ ਇਹਨਾਂ ਸਟੈਪਸ ਵਿੱਚੋਂ ਤੁਹਾਡਾ ਪਰਸਨਲ ਫੇਵਰੇਟ ਕਿਹੜਾ ਸਟੈਪ ਹੈ?
0: ਮੇਰਾ ਸਟਾਰਟਿੰਗ ਤੋਂ ਡਬਲ ਚਾਫਾ ਹੀ ਫੇਵਰੇਟ ਰਿਹਾ, ਬਿਕੋਜ਼ ਇੱਕ ਤਾਂ ਉਹ ਸਟੈਪ ਬਹੁਤ ਜ਼ਿਆਦਾ ਐਨਰਜੈਟਿਕ ਹੈ ਅਤੇ ਜਦੋਂ ਪੂਰੀ ਤੁਹਾਡੀ ਟੀਮ ਇਕੱਠੀ ਬਰਾਬਰ ਆ ਕੇ ਕਰਦੀ ਹੈ ਨਾ, ਉਹ ਚੀਜ਼ ਦਾ ਸਵਾਦ ਹੀ ਵੱਖਰਾ ਹੁੰਦਾ।
1: ਅੱਜ ਦੀ ਸੋਹਣੀ ਗੱਲਬਾਤ ਦੇ ਅੰਤ 'ਚ ਅਸੀਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗੇ ਕਿ ਉਹ ਨੌਜਵਾਨ ਜੋ ਭੰਗੜਾ ਪਸੰਦ ਕਰਦੇ ਨੇ ਪਰ ਸ਼ੁਰੂ ਕਰਨ ਤੋਂ ਥੋੜ੍ਹਾ ਹਿਚਕਚਾਉਂਦੇ ਨੇ, ਉਹਨਾਂ ਲਈ ਤੁਹਾਡਾ ਕੋਈ ਖਾਸ ਸੁਨੇਹਾ?
0: ਮੇਰਾ ਇੱਕੋ ਹੀ ਸੁਨੇਹਾ ਹੋਏਗਾ ਕਿ ਤੁਸੀਂ ਬਸ ਪਹਿਲਾਂ ਇੱਕ ਕਦਮ ਚੱਕ ਕੇ ਦੇਖੋ ਕੀ ਰੱਬ ਨੇ ਤੁਹਾਡੇ ਲਈ ਕਿਸ ਫੀਲਡ ਦੇ ਵਿੱਚ ਲਿਖਿਆ ਹੋਇਆ, ਸਾਨੂੰ ਕੁਛ ਨਹੀਂ ਪਤਾ, ਇਹ ਉਹ ਸਾਨੂੰ ਪਤਾ ਲੱਗੇਗਾ ਵੀ ਨਹੀਂ ਜੇ ਆਪਾਂ ਪਹਿਲਾਂ ਕਦਮ ਹੀ ਨਹੀਂ ਪੱਟਾਂਗੇ। ਪਹਿਲਾਂ ਇੱਕ ਕਦਮ ਚੱਕੋ, ਜਾਓ, ਸਿੱਖੋ, ਕਿਸੇ ਨਾਲ ਗੱਲ ਕਰੋ ਕਿ ਮੈਨੂੰ ਇਸ ਚੀਜ਼ ਦਾ ਇੰਟਰਸਟ ਹੈਗਾ ਜਾਂ ਮੈਨੂੰ ਦੇ ਮੇਰੇ ਦਿਮਾਗ ਦੇ ਵਿੱਚ ਇਹ ਚੀਜ਼ ਆ ਰਹੀ ਹੈ ਕਿ ਮੈਂ ਸਿੱਖਣਾ ਚਾਹੁੰਦਾ ਹਾਂ, ਅਤੇ ਉਸ ਤੋਂ ਬਾਅਦ ਤੁਸੀਂ ਦੇਖੋ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਵਧੀਆ ਕਰ ਸਕਦੇ ਹੋ ਅਤੇ ਹੋ ਸਕਦਾ ਤੁਹਾਡੇ ਲਈ ਕੋਈ ਇੱਦਾਂ ਦੇ ਦਰਵਾਜ਼ੇ ਖੁੱਲ੍ਹਣ ਜਿਹੜੇ ਤੁਹਾਡੇ ਲਈ ਪਹਿਲਾਂ ਬੰਦ ਹੀ ਸੀਗੇ।
1: ਜੀ ਬਿਲਕੁਲ ਸਹੀ ਗੱਲ ਹੈ, ਤੁਹਾਡੇ ਇਸ ਪ੍ਰੇਰਣਾਦਾਇਕ ਸਫ਼ਰ ਅਤੇ ਸੋਹਣੀਆਂ ਗੱਲਾਂ ਸਾਡੇ ਨਾਲ ਸਾਂਝਾ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਉਮੀਦ ਕਰਦੇ ਹਾਂ ਤੁਹਾਡੀ ਕਹਾਣੀ ਸਾਡੇ ਸਰੋਤਿਆਂ ਨੂੰ ਵੀ ਆਪਣੇ ਪੈਸ਼ਨ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕਰੇਗੀ। ਇਸ ਦੇ ਨਾਲ ਹੀ ਅੱਜ ਦਾ ਯੰਗਿਸਤਾਨ ਸੈਗਮੈਂਟ ਇੱਥੇ ਹੀ ਸਮਾਪਤ ਹੁੰਦਾ। ਯਾਦ ਰੱਖੋ ਦੋਸਤੋ, ਜਦੋਂ ਜਨੂੰਨ ਸੱਚਾ ਹੋਏ ਤਾਂ ਭੰਗੜੇ ਦੇ ਕਦਮ ਸਿਰਫ ਸਟੇਜ 'ਤੇ ਨਹੀਂ ਬਲਕਿ ਜ਼ਿੰਦਗੀ 'ਚ ਵੀ ਰੌਣਕ ਪਾ ਦਿੰਦੇ ਨੇ। ਫਿਰ ਜੁੜਾਂਗੇ ਕਿਸੇ ਦਿਲਚਸਪ ਵਿਸ਼ੇ ਦੇ ਨਾਲ, ਨਵੇਂ ਯੂਥ ਟੈਲੈਂਟ ਦੇ ਨਾਲ। ਉਦੋਂ ਤੱਕ ਲਈ ਮੈਨੂੰ ਆਰਜੇ ਭੂਮਿਕਾ ਨੂੰ ਦਿਓ ਇਜਾਜ਼ਤ। ਸੁਣਦੇ ਰਹੋ ਪ੍ਰੋਗਰਾਮ ਯੁਵਾਣੀ।

0: ਵੈਲਕਮ ਬੈਕ ਟੂ ਦ ਸ਼ੋਅ ਯੂ ਵਾਨੀ। ਤੁਸੀਂ ਸੁਣ ਰਹੇ ਹੋ 102.7 FM ਅਤੇ ਹੁਣੇ ਤੁਸੀਂ ਸੁਣਿਆ ਇੰਟਰਵਿਊ ਭੰਗੜਾ ਕੋਚ ਦੇ ਨਾਲ, ਅਤੇ ਭੰਗੜੇ ਦੀ ਗੱਲਾਂ ਹੋਈਆਂ ਅਤੇ ਭੰਗੜਾ ਸਾਡਾ ਲੋਕ ਨਾਚ, ਸਾਡੀ ਜਾਨ, ਸਾਡੀ ਸ਼ਾਨ। ਅਤੇ ਅਸੀਂ ਉਮੀਦ ਕਰਦੇ ਹਾਂ ਤੁਸੀਂ ਬਹੁਤ ਕੁਛ ਸਿੱਖਿਆ ਹੋਏਗਾ ਜਿਹੜਾ ਭੰਗੜੇ ਵਿੱਚ ਆਪਣਾ ਕਰੀਅਰ ਐਜ਼ ਅ ਕੋਚ, ਜਾਂ ਤੁਸੀਂ ਭੰਗੜੇ ਦੇ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ ਹੋ, ਤੁਹਾਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਹਰ ਵੇਲੇ ਹਰ ਕਿਸੇ ਟਾਈਮ 'ਤੇ ਹਰ ਖੁਸ਼ੀ 'ਤੇ ਭੰਗੜਾ ਪਾਉਣਾ, ਅਤੇ ਤੁਸੀਂ ਸਾਡੀ ਆਵਾਜ਼ ਸਾਡੇ ਗਾਣਿਆਂ 'ਤੇ ਵੀ ਭੰਗੜਾ ਪਾ ਰਹੇ ਹੋ, ਤੁਸੀਂ ਜ਼ਰੂਰ ਉਹਨਾਂ ਦੀ ਵਾਸੂ ਜਿਹੜੇ ਭੰਗੜਾ ਕੋਚ ਸੀ ਉਹਨਾਂ ਦੀ ਸਲਾਹ ਜ਼ਰੂਰ ਮੰਨਿਓ ਅਤੇ ਸੁਣਦੇ ਰਹੋ ਯੂ ਬਾਣੀ। ਅਤੇ ਹੁਣ ਸਮਾਂ ਹੋ ਚੁੱਕਾ ਹੈ ਸਾਡਾ ਲਾਸਟ ਸੈਗਮੈਂਟ ਦਾ, ਜਿਸ ਦੇ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਰੋਜ਼ਗਾਰ ਸਮਾਚਾਰ। ਅਤੇ ਹੁਣ ਰੋਜ਼ਗਾਰ ਸਮਾਚਾਰ ਲਈ ਹੁਣ ਤੁਸੀਂ ਕੀ ਕਰਨਾ, ਤੁਸੀਂ ਜਾਣਾ ਪੈੱਨ ਅਤੇ ਕਾਪੀ ਚੱਕ ਲੈਣੀ ਹੈ। ਕੀ ਕਰਨਾ? ਪੈੱਨ ਕਾਪੀ ਚੱਕ ਲੈਣੀ ਹੈ, ਕਿਉਂਕਿ ਅਸੀਂ ਹੁਣ ਤੁਹਾਨੂੰ ਡਿਟੇਲ ਦੱਸਾਂਗੇ ਜਿਹੜੇ ਆਉਣ ਵਾਲੇ ਇਗਜ਼ਾਮਸ ਆ ਅਤੇ ਕਿਹੜੀਆਂ ਕਿਹੜੀਆਂ ਪੋਸਟ ਤੁਹਾਡੇ ਲਈ ਖਾਲੀ ਨੇ।
1: ਹਾਂਜੀ ਬਿਲਕੁਲ ਦੋਸਤੋ, ਜਿਵੇਂ ਕਾਫੀਆਂ ਨੇ ਦੱਸਿਆ ਕਿ ਤੁਸੀਂ ਆਪਣੀ ਰਜਿਸਟਰ ਅਤੇ ਪੈੱਨ ਆਪਣੇ ਕੋਲ ਰੱਖ ਲਓ, ਕਿਉਂਕਿ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੀਆਂ ਕਿਹੜੀਆਂ ਵੈਕੈਂਸੀਜ਼ ਨਿਕਲਣੀਆਂ।
0: ਅਤੇ ਤੁਹਾਡੇ ਲਈ ਮੈਂ ਪਹਿਲੀ ਲੈ ਕੇ ਆਈ ਹਾਂ ਸਟਾਫ ਸਿਲੈਕਸ਼ਨ ਕਮਿਸ਼ਨ SSCGL 2026 ਪੋਸਟ ਗਰੁੱਪ ਬੀ ਐਂਡ ਸੀ ਦੇ ਵਿੱਚ ਵੈਕੈਂਸੀਜ਼ 12,256 ਅਪਰੋਕਸੀਮੇਟਲੀ ਨਿਕਲੀਆਂ ਨੇ, ਅਤੇ ਸੈਕਟਰ ਇਹਦਾ ਹੈ ਆਰਟਸ, ਕਾਮਰਸ ਜਾਂ ਸਾਇੰਸ ਦੇ ਸਾਰੇ ਸਟੂਡੈਂਟਸ ਐਲੀਜੀਬਲ ਨੇ। ਅਤੇ ਕੁਆਲੀਫਿਕੇਸ਼ਨ ਇਹਦੇ ਲਈ ਤੁਹਾਨੂੰ ਗ੍ਰੈਜੂਏਸ਼ਨ ਜ਼ਰੂਰੀ ਹੈ, ਗ੍ਰੈਜੂਏਸ਼ਨ ਤੁਹਾਡੀ ਹੋਣੀ ਚਾਹੀਦੀ ਹੈ। ਅਤੇ ਏਜ ਲਿਮਿਟ ਇਸਦੀ ਹੈ 18 ਤੋਂ ਲੈ ਕੇ 32 ਸਾਲ, ਯਾਨੀ ਕਿ 18 ਤੋਂ ਲੈ ਕੇ 32 ਈਅਰਸ। ਅਤੇ ਹਰ ਇੱਕ ਪੋਸਟ ਦੀ ਵੱਖ ਵੱਖ ਏਜ ਲਿਮਿਟ ਹੈ, ਅਤੇ ਏਜ ਦੀ ਰਿਲੈਕਸੇਸ਼ਨ ਵੀ ਹੈ। ਜੇ ਤੁਸੀਂ ਓ ਬੀ ਸੀ ਹੋ ਤੁਹਾਡੀ ਪਲੱਸ 3 ਸਾਲ, SC ST ਦੀ ਪਲੱਸ 5 ਸਾਲ, PWD ਦੀ ਪਲੱਸ 10 ਸਾਲ, ਜਾਂ ਐਕਸ ਸਰਵਿਸਮੈਨ ਹੋ, ਜਾਂ ਤੁਹਾਡੀ ਤੁਸੀਂ ਪਹਿਲਾਂ ਤੁਸੀਂ ਗਵਰਨਮੈਂਟ ਵਿੱਚ ਕੰਮ ਕੀਤਾ ਹੋਇਆ ਹੈ, ਅਤੇ ਉਸਦੇ ਹਿਸਾਬ ਨਾਲ ਪੋਸਟ ਦੇ ਗਵਰਨਮੈਂਟ ਜਿਹੜੇ ਰੂਲਸ ਹੈ ਉਹ ਅਪਲਾਈ ਹੋਣਗੇ। ਅਤੇ ਤਰੀਕਾਂ ਇੰਪੋਰਟੈਂਟ ਕਿਹੜੀਆਂ ਹੈ, ਤੁਸੀਂ ਫੋਰਮ ਇਸਦਾ 21 ਮਈ ਤੋਂ ਜਾਰੀ ਹੋ ਚੁੱਕਾ ਸੀ ਅਤੇ ਇਸਦਾ ਲਾਸਟ ਡੇ 22 ਜੂਨ ਤੱਕ ਦਾ ਹੈ। ਅਤੇ ਟੀਅਰ 1 ਦਾ ਐਗਜ਼ਾਮ ਅਗਸਤ ਜਾਂ ਸਪਤੰਬਰ ਵਿੱਚ ਉਸਦੀ ਤਰੀਕ ਆਉਣ ਦਾ ਸਭ ਤੋਂ ਜ਼ਿਆਦਾ ਟਾਈਮ ਹੁੰਦਾ ਹੈ, ਅਗਸਤ ਅਤੇ ਸਪਤੰਬਰ ਦੇ ਵਿੱਚ ਇਸਦੀ ਤਰੀਕ ਆ ਜਾਏਗੀ ਟੀਅਰ 1 ਦੇ ਐਗਜ਼ਾਮ ਦੀ। ਅਤੇ ਇਸਦੀ ਫੀਸ ਜਨਰਲ ਅਤੇ OBC ਲਈ 100 ਰੁਪਏ ਹੈ। SC ST PWD ਜਾਂ ਕੋਈ ਵੀ ਫੀਮੇਲ ਹੈ ਉਹਨਾਂ ਲਈ ਬਿਲਕੁਲ ਫ੍ਰੀ ਫੋਰਮ ਮਿਲੇਗਾ। ਅਤੇ ਇਸਦੀ ਸੈਲਰੀ ਪੋਸਟ ਵਾਈਜ਼ ਵੱਖਰੀ ਵੱਖਰੀ ਹੋਏਗੀ, ਅਸੀਂ ਅਪਰੋਕਸੀਮੇਟਲੀ ਤੁਹਾਡੇ ਲੈ ਕੇ ਆਏ ਹਾਂ 25,500 ਤੋਂ ਲੈ ਕੇ 1,40,000 ਕੁਛ ਪਰ ਮੰਥ, ਡਿਪੈਂਡਿੰਗ ਫਿਰ ਤੋਂ ਮੈਂ ਕਹਿ ਰਹੀ ਹਾਂ ਕਿ ਤੁਹਾਡੀ ਪੋਸਟ ਤੋਂ, ਬਾਕੀ ਤੁਹਾਡੀ ਜੋ ਵੀ ਹੈ ਉਸ ਸਮੇਂ ਜੋ ਚੱਲ ਰਿਹਾ ਹੈ ਸਰਕਾਰੀ ਪੋਸਟ ਦਾ ਅਰਾਊਂਡ ਸੈਲਰੀ ਚੱਲ ਰਹੀ ਹੈ। ਇਸ ਦੇ ਵਿੱਚ ਤੁਹਾਡੇ ਲਈ ਮੈਂ ਸਪੈਸ਼ਲੀ ਲੈ ਕੇ ਆਈ ਹਾਂ ਸਪੈਸ਼ਲ ਨੋਟ, ਮੈਂ ਲੈ ਕੇ ਆਉਂਦੀ ਹਾਂ JSO ਜਿਹੜਾ ਉਹ ਹੈ ਟੀਅਰ 1 ਦੇ ਵਿੱਚ ਐਗਜ਼ਾਮ ਹੁੰਦਾ ਹੈ, ਉਸਦੇ ਵਿੱਚ ਤੁਹਾਡੀ ਜਿਹੜੀ ਮੈਥਸ ਟੈਸਟ ਸਟੈਟਸ ਜਿਹੜਾ ਹੁੰਦਾ ਐਗਜ਼ਾਮ ਉਹ ਬਹੁਤ ਜ਼ਿਆਦਾ ਸਟਰੋਂਗ ਹੋਣੀ ਚਾਹੀਦੀ ਹੈ। ਅਤੇ AAO ਪੋਸਟ ਲਈ ਤੁਹਾਨੂੰ ਬਹੁਤ ਜ਼ਿਆਦਾ ਹਾਈ ਕੰਪੀਟੀਸ਼ਨ ਮਿਲਣ ਨੂੰ ਦੇਖ ਸਕਦਾ ਹੈ, ਅਤੇ ਉਸਦੇ ਲਈ ਤੁਸੀਂ ਚੰਗੀ ਤਰ੍ਹਾਂ ਪ੍ਰਿਪੇਅਰ ਕਰ ਲਓ, ਆਪਣੀ ਮੈਥਮੈਟਿਕਸ ਯਾਨੀ ਕਿ ਗਣਿਤ ਕੀ ਸ਼ਕਤੀਆਂ ਜ਼ਰੂਰ ਖੋਲ੍ਹੇ ਐਂਡ ਉਸਕੀ ਜ਼ਰੂਰ ਪ੍ਰੈਕਟਿਸ ਕਰੇ।
1: ਬਿਲਕੁਲ ਦੋਸਤੋ, ਅਤੇ ਜੇ ਤੁਸੀਂ ਰੇਲਵੇ ਨੂੰ ਜੁਆਇਨ ਕਰਨ ਬਾਰੇ ਸੋਚ ਰਹੇ ਹੋ ਤਾਂ RRB ਟੈਕਨੀਸ਼ੀਅਨ ਭਰਤੀ 2026 ਦੀ ਇਸ ਸਮੇਂ ਦੀਆਂ ਸਭ ਤੋਂ ਵੱਡੀਆਂ ਰੇਲਵੇ ਜੋਬਸ ਵਿੱਚੋਂ ਇੱਕ ਆ, ਅਤੇ ਇਹ ਭਰਤੀ ਇੰਡੀਅਨ ਰੇਲਵੇਸ ਵੱਲੋਂ ਕੀਤੀ ਜਾ ਰਹੀ ਆ। ਅਤੇ ਜੇ ਆਪਾਂ ਬੇਸਿਕ ਓਵਰਵਿਊ ਦੀ ਗੱਲ ਕਰੀਏ ਤਾਂ ਇਸ ਦਾ ਜਿਹੜਾ ਇਸ ਦੀਆਂ ਜਿਹੜੀਆਂ ਪੋਸਟ ਨੇ ਉਹ ਟੈਕਨੀਸ਼ੀਅਨ ਗ੍ਰੇਡ 1 ਅਤੇ ਟੈਕਨੀਸ਼ੀਅਨ ਗ੍ਰੇਡ 3 ਦੀਆਂ 3 ਦੇ ਵਿੱਚ 6,565 ਦੇ ਲਾਗੇ ਤਕਰੀਬਨ ਪੋਸਟ ਜਾਰੀ ਹੋਣਗੀਆਂ। ਤਕਰੀਬ ਇਹ ਅਗਲੇ ਮਹੀਨੇ 30 ਜੂਨ ਤੋਂ ਇਸਦੀ ਜਿਹੜੀ ਐਪਲੀਕੇਸ਼ਨ ਆ ਉਹ ਸਟਾਰਟ ਹੋਵੇਗੀ। ਅਤੇ ਜੇ ਤੁਸੀਂ ਇਸ ਨੂੰ ਜੁਆਇਨ ਕਰਨ ਬਾਰੇ ਸੋਚ ਰਹੇ ਹੈਗੇ ਹਾਂ ਤਾਂ ਤੁਹਾਡੇ ਕੋਲ ਹਜੇ ਸਮਾਂ ਹੈ, ਤੁਸੀਂ ਇਸ ਬਾਰੇ ਇਸਦੀ ਪੂਰੀ

0: ਕਰ ਸਕਦੇ ਹੋ, ਸਟੱਡੀ ਵੀ ਕਰ ਸਕਦੇ ਹੋ, ਇਸ ਦੇ ਉੱਤੇ ਮਿਹਨਤ ਕਰ ਸਕਦੇ ਹੋ। ਅਤੇ ਐਲੀਜੀਬਿਲਿਟੀ ਇਸ ਲਈ ਟੈਕਨੀਸ਼ੀਅਨ ਗ੍ਰੇਡ 3 ਲਈ 10th pass ਪਲੱਸ ITI ਹੋਣੀ ਜ਼ਰੂਰੀ ਆ। ਤਾਂ ਏਜ ਇਸ ਦੇ ਲਈ 18 ਤੋਂ 30 ਸਾਲ ਦੀ ਮੰਗੀ ਗਈ ਆ। ਅਤੇ ਟੈਕਨੀਸ਼ੀਅਨ ਗ੍ਰੇਡ 1 ਦੇ ਲਈ ਡਿਪਲੋਮਾ ਜਾਂ ਤੁਹਾਡੇ ਕੋਲ ਡਿਗਰੀ ਹੋਣੀ ਚਾਹੀਦੀ ਆ ਇੰਜੀਨੀਅਰਿੰਗ ਫੀਲਡ ਦੇ ਵਿੱਚ। ਅਤੇ ਏਜ ਲਈ ਇਸ ਦੇ ਵਿੱਚ 18 ਸਾਲ ਤੋਂ ਲੈ ਕੇ 33 ਸਾਲ ਤੱਕ ਮੰਗੀ ਗਈ ਹੈ। ਅਤੇ ਦੋਸਤੋ, ਇਸ ਦਾ ਜਿਹੜਾ ਸਿਲੈਕਸ਼ਨ ਪ੍ਰੋਸੈਸ ਹੈਗਾ ਆ ਉਹ ਕੰਪਿਊਟਰ ਬੇਸਡ ਟੈਸਟ 'ਤੇ ਹੋਵੇਗਾ। ਉਸ ਤੋਂ ਬਾਅਦ ਤੁਹਾਡੇ ਜਿਹੜੇ ਡਾਕੂਮੈਂਟ ਵੈਰੀਫਿਕੇਸ਼ਨ ਹੋਣਗੇ ਅਤੇ ਲਾਸਟ ਵਿੱਚ ਤੁਹਾਡਾ ਮੈਡੀਕਲ ਟੈਸਟ ਹੋਵੇਗਾ।
1: ਅਗਲੀ ਖਬਰ ਹੈ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ UPSC ਡਾਇਰੈਕਟ ਰਿਕਰੂਟਮੈਂਟ 2026 ਦੀ ਹੋ ਰਹੀਆਂ ਨੇ ਅਤੇ ਵੈਕੈਂਸੀਜ਼ 194 ਤੋਂ ਵੀ ਵੱਧ ਦੀ ਖਬਰ ਆ ਰਹੀ ਹੈ। ਅਤੇ ਪੋਸਟ ਇੰਜੀਨੀਅਰਸ ਦੀ, ਸਾਇੰਟਿਸਟ, ਲੈਕਚਰਾਰ, ਮੈਨੇਜਰਸ, DGCA ਦੇ ਆਫਿਸਰ, ਕੁਆਲੀਫਿਕੇਸ਼ਨ ਹੈ ਜੋ ਵੀ ਤੁਹਾਡੀ ਪੋਸਟ ਹੈ ਉਸ ਦੇ ਨਾਲ ਰੈਲੀਵੈਂਟ ਤੁਹਾਡੀ ਡਿਗਰੀ ਹੋਣੀ ਚਾਹੀਦੀ ਹੈ ਜਾਂ ਤੁਹਾਡੇ ਕੋਲ ਮਾਸਟਰਸ ਹੋਣੀ ਹੀ ਚਾਹੀਦੀ ਹੈ। ਏਜ 30 ਤੋਂ 40 ਦੀ ਰੇਂਜ ਅਤੇ ਸੈਲਰੀ ਇਸ ਦੀ ਲੈਵਲ 7 ਤੋਂ ਲੈਵਲ 12 ਜੋ ਵੀ ਸੈਂਟਰ ਦੇ ਨਾਲ ਇਸ ਸਮੇਂ ਚੱਲ ਰਿਹਾ ਹੈ। ਅਤੇ ਇਸ ਦੀ ਤਰੀਕ ਹੈ, ਲਾਸਟ ਡੇਟ ਤੁਹਾਡੀ 12 June 2026। ਅਗੇਨ ਤੁਹਾਡੇ ਕੋਲ ਹਲੇ ਟਾਈਮ ਹੈ ਅਪਲਾਈ ਕਰਨ ਨੂੰ। ਇਸ ਦੀ ਫੀਸ ₹25 ਹੈ ਜਨਰਲ ਲਈ ਅਤੇ ਬਾਕੀਆਂ ਲਈ ਬਿਲਕੁਲ ਫ੍ਰੀ ਹੈ। ਇਸ ਦੇ ਨਾਲ ਅਗਲੀ ਤੁਹਾਡੇ ਲਈ ਰਿਕਰੂਟਮੈਂਟ ਜਿਹੜੀ ਖਾਲੀ ਹੈ CSIR, ਸੈਂਟਰਲ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਰਿਸਰਚ ਇੰਸਟੀਟਿਊਟ, CSIR CEERIR ਰਿਕਰੂਟਮੈਂਟ, ਪੋਸਟ ਟੈਕਨੀਕਲ ਆਫਿਸਰ ਐਂਡ ਟੈਕਨੀਸ਼ੀਅਨ, ਵੈਕੈਂਸੀਜ਼ 22। ਅਤੇ ਕੁਆਲੀਫਿਕੇਸ਼ਨ ਤੁਹਾਨੂੰ ਚਾਹੀਦੀ ਹੈ ਡਿਪਲੋਮਾ, BTECH ਜਾਂ MSc। ਏਜ ਤੁਹਾਡੀ ਹੋਣੀ ਚਾਹੀਦੀ ਹੈ 28 ਤੋਂ ਲੈ ਕੇ 35 ਸਾਲ ਤੱਕ। ਸੈਲਰੀ ਇਸ ਦੀ 35,000 ਤੋਂ ਲੈ ਕੇ 70,000। ਅਗੇਨ ਤੁਹਾਡੀ ਜੋ ਵੀ ਪੋਸਟ ਹੋਏਗੀ ਉਸ ਦੇ ਹਿਸਾਬ ਨਾਲ ਅਤੇ ਸੈਂਟਰ ਦੇ ਜੋ DA ਵਗੈਰਾ ਲੱਗਦਾ ਹੈ ਉਸ ਦੇ ਹਿਸਾਬ ਨਾਲ ਇਹ ਹੋਏਗੀ। ਇਸ ਦੀ ਆਖਰੀ ਤਰੀਕ ਹੈ 20 June 2026 ਅਤੇ ਇਹ ਇਲੈਕਟ੍ਰੋਨਿਕਸ ਦੇ ਵਿੱਚ ਤੁਹਾਡੀ ਬੈਚਲਰ ਜਾਂ ਮਾਸਟਰਸ ਹੈ ਜਾਂ ਉਸ ਫੀਲਡ ਦੇ ਹੋ ਤੁਸੀਂ, ਇੰਸਟਰੂਮੈਂਟੇਸ਼ਨ ਮਤਲਬ ਕੋਈ ਵੀ ਇੰਸਟਰੂਮੈਂਟ ਜੋ ਅਸੀਂ ਲੈਬਸ ਵਿੱਚ ਵਰਤਦੇ ਹਾਂ ਜਾਂ ਤੁਸੀਂ ਲੈਕਚਰਾਰ ਵਾਲੀ ਸਾਈਡ ਜਾ ਰਹੇ ਹੋ ਉਹਨਾਂ ਲਈ ਬਹੁਤ ਵਧੀਆ ਹੈ, ਜਾਂ ਰਿਸਰਚ ਦੇ ਜਿਹੜੇ ਐਸਪੀਰੈਂਟਸ ਨੇ ਉਹਨਾਂ ਲਈ ਹੈ, ਮਤਲਬ ਤੁਸੀਂ ਕੰਪਿਊਟਰ ਸਾਇੰਸ ਜਾਂ ਤੁਸੀਂ ਮੈਡੀਕਲ ਫੀਲਡ ਦੇ ਵਿੱਚੋਂ ਜਾਂ ਬਾਇਓਟੈਕ ਦੇ ਵਿੱਚੋਂ, ਤੁਹਾਡੇ ਲਈ ਇਹ ਬਹੁਤ ਹੀ ਵਧੀਆ ਚਾਂਸ ਹੈ। ਤੁਸੀਂ ਇਸ ਇਗਜ਼ਾਮ ਲਈ ਅਤੇ ਇਸ ਰਿਕਰੂਟਮੈਂਟ ਲਈ ਜੇ ਤੁਸੀਂ ਫੁਲਫਿਲ ਕਰ ਰਹੇ ਹੋ ਜ਼ਰੂਰ ਅਪਲਾਈ ਕਰੋ। ਇਸ ਦੇ ਨਾਲ ਅਗਲੀ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ NDA 2 2026, ਇਸ ਦੀ ਵੈਕੈਂਸੀ 394 ਅਤੇ ਕੁਆਲੀਫਿਕੇਸ਼ਨ 12th ਪਾਸ, PCM ਜ਼ਰੂਰੀ ਹੈ ਤੁਹਾਡੇ ਲਈ ਏਅਰਫੋਰਸ ਜਾਂ ਨੇਵੀ ਵਿੱਚ ਭਰਤੀ ਹੋਣ ਲਈ। ਤੁਹਾਡੀ ਉਮਰ 16.5 ਸਾਲ ਤੋਂ ਲੈ ਕੇ 19.5 ਸਾਲ, ਮਤਲਬ ਤੁਹਾਡੇ 20 ਸਾਲ ਦੇ ਤੁਸੀਂ ਨਹੀਂ ਹੋਣੇ ਚਾਹੀਦੇ, ਕੁਛ ਮਹੀਨਿਆਂ ਲਾਈਕ 6 ਮਹੀਨੇ ਦਾ ਤੁਹਾਡੇ ਤੋਂ ਫਰਕ ਹੋਣਾ ਚਾਹੀਦਾ ਹੈ। ਅਖੀਰਲੀ ਡੇਟ ਅਪਲਾਈ ਕਰਨ ਦੀ 9 June 2026 ਹੈ। ਫੀਸ ਇਸ ਦੀ 100 ਰੁਪਏ ਹੈ ਜਨਰਲੀ ਅਤੇ SC ST ਲਈ ਬਿਲਕੁਲ ਫ੍ਰੀ ਹੋਏਗੀ। ਅਤੇ ਇਸ ਦੇ ਵਿੱਚ ਸਪੈਸ਼ਲ ਹੈ ਤੁਹਾਡੀ ਓਬਵੀਅਸਲੀ ਫਿਜ਼ੀਕਲ ਫਿਟਨੈਸ ਬਹੁਤ ਜ਼ਿਆਦਾ ਜ਼ਰੂਰੀ ਹੋਏਗੀ, ਮਤਲਬ ਤੁਸੀਂ ਜੇ ਬਹੁਤ ਜ਼ਿਆਦਾ ਤੇਜ਼ ਭੱਜਦੇ ਹੋ ਤੁਸੀਂ ਫਿਜ਼ੀਕਲ ਫਿਟਨੈਸ ਵਿੱਚ ਲੌਂਗ ਜੰਪ ਦੇ ਟੈਸਟ ਹੋਣਗੇ ਉਹ ਇਹ ਹੋਏਗਾ। ਅਤੇ ਜੇ ਤੁਸੀਂ ਇਸ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਆਪਣੀ ਫਿਜ਼ੀਕਲ ਫਿਟਨੈਸ 'ਤੇ ਹੁਣ ਕੰਮ ਕਰਨਾ ਸ਼ੁਰੂ ਕਰੋ।
0: ਅਤੇ ਦੋਸਤੋ, ਬਾਕੀ ਗੱਲਾਂ ਥੋੜ੍ਹੀਆਂ ਆਪਾਂ ਇਸ ਗਾਣੇ ਤੋਂ ਬਾਅਦ ਨਾ ਕਰੀਏ।
1: ਹਾਂਜੀ ਜ਼ਰੂਰ, ਅਸੀਂ ਹੁਣ ਇੱਕ ਸ਼ੋਰਟ ਸੌਂਗ ਬ੍ਰੇਕ ਲੈਂਦੇ ਹਾਂ ਅਤੇ ਤੁਹਾਡੇ ਲਈ ਹੋਰ ਇਗਜ਼ਾਮ ਅਤੇ ਹੋਰ ਇਨਫੋਰਮੇਸ਼ਨ ਲੈ ਕੇ ਆਉਣਾ, ਤੁਸੀਂ ਜੁੜੇ ਰਹੋ।

0: ਝਾਂਜਰਾ ਕਢਵਾ ਤਾਂ ਲਈਆਂ ਪਰ ਹੁਣ ਪੌੜੀਆਂ ਤਾਂ ਪੈਣੀਆਂ ਕਿਸੇ ਤਰੀਕੇ ਨਾਲ, ਕਿਉਂ ਕਾਵਿਆ?
1: ਮਤਲਬ ਠੀਕ ਹੈ, ਝਾਂਜਰਾਂ ਕੱਢਣ ਤੋਂ ਭਾਵ ਹੈ ਕਿ ਜੇ ਤੁਸੀਂ ਆਪਣਾ ਕੰਮ ਕਾਰ ਕਰ ਰਹੇ ਹੋ, ਤੁਸੀਂ ਕਿਸੇ ਸਮੇਂ ਵਿਅਸਤ ਹੋ ਕਿਸੇ ਚੀਜ਼ ਨੂੰ ਲੈ ਕੇ, ਤਿਆਰੀ ਕਰ ਰਹੇ ਹੋ ਕਿਸੇ ਇਗਜ਼ਾਮ ਨੂੰ ਲੈ ਕੇ, ਤੁਸੀਂ ਸੋਚ ਲਿਆ ਆਪਣੇ ਮਨ ਵਿੱਚ ਉਸ ਚੀਜ਼ ਨੂੰ, ਉਸ ਚੀਜ਼ ਤੋਂ ਪਿੱਛੇ ਨਹੀਂ ਹਟਣਾ, ਤੁਸੀਂ ਉਸ ਚੀਜ਼ 'ਤੇ ਅੱਗੇ ਵੱਧਦੇ ਰਹਿਣਾ। ਜੇ ਤੁਸੀਂ ਇੱਕ ਵਾਰੀ ਸੋਚ ਲਿਆ, ਉਸਨੂੰ ਜ਼ਰੂਰ ਮੁਕੰਮਲ ਕਰਨਾ ਹੈ। ਇਸੇ ਕਰਕੇ ਅਸੀਂ ਦੁਬਾਰਾ ਤੋਂ ਗੱਲ ਕਰਾਂਗੇ ਇਗਜ਼ਾਮਸ ਦੀ ਅਤੇ ਰਿਕਰੂਟਮੈਂਟਸ ਦੀ। ਨੀਟ ਯੂ ਜੀ ਦੇ ਬਾਰੇ ਕਾਫੀ ਚਰਚਾ ਰਹੀ ਹੈ, ਅਸੀਂ ਨੀਟ ਯੂ ਜੀ ਦੀ ਲੈ ਕੇ ਆ ਰਹੇ ਹਾਂ ਕਿ MBBS PDS ਸਪੈਮ, ਜਾਂ ਤੁਸੀਂ ਨਰਸਿੰਗ ਵਿੱਚ ਜੇ ਅਪਲਾਈ ਕਰਨਾ ਹੈ, ਨੀਟ ਯੂ ਜੀ ਦਾ ਇਗਜ਼ਾਮ ਹੁਣ 12th PCB ਤੋਂ ਬਾਅਦ ਇਸ ਲਈ ਤੁਹਾਡੇ ਨੂੰ ਮਿਨੀਮਮ ਮਾਰਕਸ ਜਨਰਲ ਨੂੰ 50%, OBC SC ST ਨੂੰ 40% ਅਤੇ PWD ਨੂੰ 45%, ਅਤੇ ਤੁਹਾਡੀ ਉਮਰ 17 ਸਾਲ ਮਿਨੀਮਮ ਹੋਣੀ ਚਾਹੀਦੀ ਹੈ। ਅਤੇ ਇਸਦੇ ਫੋਰਮ ਹੁਣ 18 ਫਰਵਰੀ 2026 ਤੋਂ ਸਟਾਰਟ ਹੋਣਗੇ ਅਤੇ ਲਾਸਟ ਡੇਟ 8 ਮਾਰਚ, ਅਤੇ ਇਗਜ਼ਾਮ 3 ਮਈ। ਅਤੇ ਇਸਦੇ ਇਗਜ਼ਾਮ ਨੂੰ ਲੈ ਕੇ ਕਾਫੀ ਚਰਚਾ ਰਹੀ ਹੈ, ਬਟ ਇਸਦੀ ਹੁਣ ਅਗਲੀ ਡੇਟ ਹਲੇ ਨਹੀਂ ਆਈ ਹੈ ਅਪਲਾਈ ਕਰਨ ਦੀ। ਅਤੇ ਅਸੀਂ ਉਮੀਦ ਕਰ ਰਹੇ ਹਾਂ ਕਿ ਜਿਹੜੇ ਨੀਟ UG ਅਤੇ JEE ਦੇ ਐਸਪੀਰੈਂਟਸ ਨੇ ਜ਼ਰੂਰ ਉਮੀਦ ਵਿੱਚ ਹੋਣਗੇ। ਅਤੇ ਲਲਿਤ, ਹੁਣ ਖਬਰਾਂ ਅਤੇ ਇਨਫੋਰਮੇਸ਼ਨ ਦਾ ਸਿਲਸਿਲਾ ਜੋ ਹੈ ਉਹ ਖਤਮ ਹੈ, ਅੰਤਿਮ ਚਰਨ 'ਤੇ ਹੈ
0: ਜੀ। ਮੈਨੂੰ ਲੱਗਦਾ ਅਸੀਂ ਕਾਫੀ ਜ਼ਿਆਦਾ ਜਾਣਕਾਰੀ ਦੇ ਦਿੱਤੀ ਹੈ ਆਪਣੇ ਲਿਸਨਰਸ ਨੂੰ
1: ਜੀ,
0: ਅਤੇ ਜਿਹੜੇ ਵੀ ਅਪਲਾਈ ਕਰਨਾ ਚਾਹੁੰਦੇ ਨੇ ਉਹ ਹੁਣ ਕਰ ਸਕਣਗੇ।
1: ਠੀਕ ਹੈ, ਅਤੇ ਹੁਣ ਅਸੀਂ ਉਮੀਦ ਕਰ ਰਹੇ ਹਾਂ ਤੁਹਾਨੂੰ ਮਜ਼ਾ ਆਇਆ ਹੋਏਗਾ ਸਾਡੇ ਨਾਲ, ਮੇਰੇ ਅਤੇ ਲਲਿਤ ਦੇ ਨਾਲ। ਅਤੇ ਹੁਣ ਅਸੀਂ ਤੁਹਾਡੇ ਤੋਂ ਲਵਾਂਗੇ ਇਜਾਜ਼ਤ, ਮੈਨੂੰ RJ ਕਾਵਿਆ ਨੂੰ
0: ਅਤੇ ਮੈਨੂੰ RJ ਲਲਿਤ ਨੂੰ ਦਿਓ ਇਜਾਜ਼ਤ। ਨਮਸਕਾਰ।

ਦੋਸਤੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਵ ਯੂ ਜ਼ਿੰਦਗੀ ਅਤੇ ਮੈਂ ਤੁਹਾਡਾ ਆਪਣਾ ਆਰ ਜੇ ਦੋਸਤ ਰਮਨੀਸ਼। ਦੋਸਤੋ ਗੱਲ ਚੱਲ ਰਹੀ ਹੈ ਲਵ ਯੂ ਜ਼ਿੰਦਗੀ ਦੇ, ਮਤਲਬ ਆਪਾਂ ਜੋ ਸਾਡਾ ਪ੍ਰੋਗਰਾਮ ਹੈ ਲਵ ਯੂ ਜ਼ਿੰਦਗੀ ਉਹਦੇ ਬਾਰੇ ਹੀ ਅਸੀਂ ਉਸ ਚੀਜ਼ ਨੂੰ ਬਿਆਨ ਕਰਾਂਗੇ। ਅਸਲ 'ਚ ਬਹੁਤ ਹੀ ਕਹਿੰਦੇ ਨੇ ਇੱਕ ਮਹੱਤਵਪੂਰਨ ਗੱਲ ਹੈ ਕਿ ਲਵ ਯੂ ਜ਼ਿੰਦਗੀ। ਲਵ ਤਾਂ ਮਤਲਬ ਤੁਸੀਂ ਸਮਝ ਗਏ ਹੋਵੋਗੇ ਪਿਆਰ। ਹੁਣ ਆਪਾਂ ਜੇ ਇਸ ਨੂੰ ਤੋੜ ਦਈਏ ਲਵ ਯੂ ਜ਼ਿੰਦਗੀ ਨੂੰ ਅਤੇ ਸਿਰਫ ਆਪਾਂ ਗੱਲ ਕਰੀਏ ਸਿਰਫ ਪਿਆਰ ਦੀ, ਯਾਨੀ ਕਿ ਲਵ। ਹੁਣ ਪਿਆਰ ਕੀ ਹੁੰਦਾ ਹੈ? ਪਿਆਰ ਤਾਂ ਵੈਸੇ ਨਾ ਆਪਾਂ ਮਤਲਬ ਇਨਫੀਨਿਟੀ ਹੀ ਕਹਿ ਸਕਦੇ ਹਾਂ ਕਿ ਆਪਾਂ ਕਿਸੇ ਨੂੰ ਨਹੀਂ ਦੱਸ ਸਕਦੇ ਅਸੀਂ ਕਿੰਨਾ ਪਿਆਰ ਕਰਦੇ ਉਸ ਨੂੰ, ਅਤੇ ਉਹ ਸਾਨੂੰ ਨਹੀਂ ਦੱਸ ਸਕਦਾ ਕਿ ਉਹ ਕਿੰਨਾ ਪਿਆਰ ਕਰਦਾ। ਹਾਂ, ਅਸੀਂ ਇੱਕ ਦੂਸਰੇ ਨੂੰ ਜ਼ਰੂਰ ਫੀਲ ਕਰਵਾ ਸਕਦੇ ਹਾਂ, ਅਹਿਸਾਸ ਦਿਲਾ ਸਕਦੇ ਕਿ ਅਸੀਂ ਤੇਰੇ ਨਾਲ ਕਿੰਨਾ ਪਿਆਰ ਕਰਦੇ ਹਾਂ ਦੋਸਤੋ। ਅਤੇ ਇਹੀ ਬਸ ਪਿਆਰ ਨੂੰ ਜਿਹੜੀ ਨਾ ਉਹਦੀ ਡੈਫੀਨੇਸ਼ਨ ਆਪਾਂ ਜੇ ਸਮਝ ਲਈਏ ਹਰ ਬੰਦੇ ਦੀ, ਕਹਿੰਦੇ ਨਾ ਮਨ ਲਈ ਮਨ ਵਿੱਚ, ਅਤੇ ਪਿਆਰ ਦੀ ਡੈਫੀਨੇਸ਼ਨ ਅਲੱਗ ਹੈ। ਕਿਉਂਕਿ ਉਹ ਕਿਉਂਕਿ ਨਾ ਹਰ ਬੰਦੇ ਦਾ ਪਿਆਰ ਕਰਨ ਦਾ ਜਿਹੜਾ ਨਜ਼ਰੀਆ ਹੈ ਨਾ ਉਹ ਬਹੁਤ ਅਲੱਗ ਹੈ। ਕੁਝ ਬੱਚਿਆਂ ਵਾਂਗੂ ਪਿਆਰ ਕਰਦੇ ਨੇ ਅਤੇ ਕੁਝ ਕਰਦੇ ਨੇ ਆਪਣੇ ਹਿਸਾਬ ਨਾਲ, ਭਾਵੇਂ ਉਹ ਮੈਚਿਓਰਿਟੀ ਵਾਲਾ ਪਿਆਰ ਹੋਵੇ, ਭਾਵੇਂ ਉਹ ਜ਼ਿਆਦਾ ਖਿਆਲ ਰੱਖਣ ਵਾਲਾ ਪਿਆਰ ਹੋਵੇ, ਅਤੇ ਭਾਵੇਂ ਮਿਕਸ ਪਿਆਰ ਹੋਵੇ, ਭਾਵੇਂ ਉਹ ਇਮੋਸ਼ਨਲ ਪਿਆਰ ਹੋਵੇ, ਭਾਵੇਂ ਗੁੱਸੇ ਵਾਲਾ ਪਿਆਰ ਹੋਵੇ, ਭਾਵੇਂ ਉਹ ਥੋੜ੍ਹਾ ਜਿਹਾ ਹਲਕਾ ਜਿਹਾ ਝਿੜਕਣੇ ਵਾਲਾ ਪਿਆਰ ਹੋਵੇ, ਭਾਵੇਂ ਉਹ ਪਿਆਰ ਪਿਆਰ ਵਾਲਾ ਹੋਵੇ ਦੋਸਤੋ। ਦੇਖੋ ਦੋਸਤੋ, ਜਦੋਂ ਜ਼ਰੂਰੀ ਨਹੀਂ ਕਿ ਸਿਰਫ ਇਸ਼ਕ ਹੀ ਇਕੱਲਾ ਪਿਆਰ ਹੈ, ਅਸੀਂ ਇਸ ਦੁਨੀਆਂ ਵਿੱਚ ਬਹੁਤ ਚੀਜ਼ਾਂ ਨੂੰ ਪਿਆਰ ਕਰਦੇ ਹਾਂ, ਭਾਵੇਂ ਸਾਡੀ ਖੁਦ ਦੀ ਜ਼ਿੰਦਗੀ ਹੋਵੇ, ਭਾਵੇਂ ਅਸੀਂ ਆਪਣੇ ਕੰਮ ਨੂੰ ਪਿਆਰ ਕਰੀਏ, ਭਾਵੇਂ ਅਸੀਂ ਆਪਣੇ ਸਮੇਂ ਨੂੰ ਕਿੱਦਾਂ ਜਿਉਂਦੇ ਹਾਂ, ਅਸੀਂ ਆਪਣੇ ਲਾਈਫ ਸਟਾਈਲ ਨੂੰ ਕਿੱਦਾਂ ਜਿਉਂਦੇ ਹਾਂ, ਭਾਵੇਂ ਅਸੀਂ ਉਹਨੂੰ ਕਿੱਦਾਂ ਪਿਆਰ ਕਰਦੇ ਹਾਂ ਉਹਦੇ ਬਾਰੇ ਸੋਚੀਏ। ਸੋ ਦੋਸਤੋ, ਜਿਹੜਾ ਅਸਲ 'ਚ ਪਿਆਰ ਹੈ ਨਾ ਇਹ ਬੜੇ ਹੀ ਕਮਾਲ ਦੀ ਚੀਜ਼ ਹੈ, ਕਿਉਂਕਿ ਨਾ ਅਸੀਂ ਤੁਸੀਂ ਹਰ ਵੇਲੇ ਕਿਤੇ ਨਾ ਕਿਤੇ ਇਸ ਨੂੰ ਮਹਿਸੂਸ ਤਾਂ ਕਰਦੇ ਹੋ ਦੋਸਤੋ, ਕਿਉਂਕਿ ਪਿਆਰ ਇੱਦਾਂ ਦੀ ਇੱਕ ਕਹਿੰਦੇ ਨਾ ਸਾਡੇ ਲਈ ਧੂੰਆਂ ਹੀ ਹੈ, ਜੋ ਕਿ ਨਾ ਇੱਕ ਵਾਰ ਉੱਡ ਗਿਆ ਤਾਂ ਫੈਲ ਜਾਂਦਾ ਹੈ ਬਸ, ਅਤੇ ਕਿੱਧਰ ਜਾਂਦਾ ਹੈ ਉਹ ਦਿਖਦਾ ਨਹੀਂ ਹੈਗਾ ਦੋਸਤੋ। ਵੈਲ, ਗੱਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਉਹ ਤੋਂ ਪਹਿਲਾਂ ਇੱਕ ਪਿਆਰਾ ਜਿਹਾ ਪਿਆਰ ਭਰਿਆ ਗਾਣਾ ਸੁਣਦੇ ਹਾਂ ਦੋਸਤੋ।

ਤਾਂ ਉਸ ਵਿੱਚ ਰੱਬ ਰਹਿਣ ਆਉਂਦਾ ਹੈ। ਇਸ ਨਾਲ ਪਿਆਰ ਤੇ ਡਰੋ ਨਾ, ਜੋਖਮ ਲਈ ਬਿਨਾਂ ਕਦੇ ਚਿੱਤ ਨਹੀਂ ਮਿਲਦੀ। ਚੌਥਾ ਪੁਆਇੰਟ ਤੇ ਆਖਰੀ ਪੁਆਇੰਟ ਹੈ ਕਿ ਆਪਣੇ ਆਪ ਨਾਲ ਪਿਆਰ, ਯਾਨੀ ਕਿ ਸ਼ੁਰੂਆਤ ਕਰੋ। ਅਸੀਂ ਸਾਰਿਆਂ ਨੂੰ ਪਿਆਰ ਕਰਨਾ ਚਾਹੁੰਦੇ ਹਾਂ ਪਰ ਖੁਦ ਨੂੰ ਭੁੱਲ ਜਾਂਦੇ ਹਾਂ। ਜਦੋਂ ਤੱਕ ਤੁਸੀਂ ਆਪਣੇ ਆਪ ਨੂੰ ਮਾਫ਼ ਨਹੀਂ ਕਰਦੇ ਨਾ ਦੋਸਤੋ, ਆਪਣੀਆਂ ਕਮੀਆਂ ਨੂੰ ਗਲੇ ਨਹੀਂ ਲਗਾਉਂਦੇ, ਉਦੋਂ ਤੱਕ ਦੂਜੇ ਨੂੰ ਪੂਰਾ ਪਿਆਰ ਨਹੀਂ ਦੇ ਸਕਦੇ। ਆਪਣੇ ਆਪ ਨਾਲ ਪਿਆਰ ਦਾ ਮਤਲਬ ਘਮੰਡ ਨਹੀਂ, ਸਗੋਂ ਸਵੀਕਾਰਤਾ ਹੈ। ਇਹਦਾ ਸਿੱਟਾ ਦੋਸਤੋ ਇਹੀ ਹੈ ਕਿ ਪਿਆਰ ਕੋਈ ਸੌਦਾ ਨਹੀਂ ਜੋ ਮੁਨਾਫ਼ਾ ਘਾਟਾ ਦੇਖ ਕੇ ਕੀਤਾ ਜਾਵੇ। ਇਹ ਇੱਕ ਪ੍ਰਾਰਥਨਾ ਹੈ, ਇੱਕ ਅਰਪਣ ਹੈ, ਜਿਵੇਂ ਦਰਿਆ ਸਮੁੰਦਰ ਨੂੰ ਮਿਲਣ ਲਈ ਆਪਣੇ ਨਾਮ ਨਿਸ਼ਾਨ ਮਿਟਾ ਦਿੰਦਾ ਹੈ, ਉਵੇਂ ਹੀ ਪਿਆਰ ਵਿੱਚ ਮੈਂ ਖਤਮ ਹੋ ਕੇ ਅਸੀਂ ਬਣ ਜਾਂਦਾ ਹੈ। ਜਿਸ ਦਿਨ ਅਸੀਂ ਪਿਆਰ ਨੂੰ ਨਾ ਸ਼ਬਦ ਤੋਂ ਕੱਢ ਕੇ ਆਪਣੇ ਕਰਮ ਵਿੱਚ ਲੈ ਆਈਏ, ਉਸ ਦਿਨ ਧਰਤੀ ਸਵਰਗ ਬਣ ਜਾਵੇਗੀ, ਕਿਉਂਕਿ ਅੰਤ ਵਿੱਚ ਸਿਰਫ ਪਿਆਰ ਹੀ ਬਚਦਾ ਹੈ, ਬਾਕੀ ਸਭ ਮਿੱਟੀ ਹੋ ਜਾਂਦਾ ਹੈ ਦੋਸਤੋ। ਸੋ ਦੋਸਤੋ, ਇਹ ਸੀ ਪਹਿਲਾ ਵਰਡ ਲਵ। ਇੱਥੋਂ ਆਪਾਂ ਗੱਲ ਕਰਾਂਗੇ ਯੂ ਐਂਡ ਜ਼ਿੰਦਗੀ ਬਾਰੇ ਵੀ ਦੋਸਤੋ, ਪਰ ਉਸ ਤੋਂ ਪਹਿਲਾਂ ਇੱਕ ਸੋਹਣਾ ਜਿਹਾ ਗਾਣਾ ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਵਿੱਚ ਪੇਸ਼ ਹੈ।

0: ਅੱਜਕੱਲ੍ਹ ਭਾਰਤ ਦੇ ਹਰ ਪਿੰਡ ਦੀਆਂ ਛੱਤਾਂ ਬਦਲ ਗਈਆਂ ਹਨ। ਜਿੱਥੇ ਕਦੇ ਛੱਤਾਂ 'ਤੇ ਸਿਰਫ ਪਾਪੜ ਅਤੇ ਕੱਪੜੇ ਸੁਕਾਏ ਜਾਂਦੇ ਸਨ, ਉੱਥੇ ਹੁਣ ਬਿਜਲੀ ਬਿੱਲ ਜ਼ੀਰੋ ਹੋ ਰਹੇ ਹਨ। ਹਰ ਪਿੰਡ ਵਿੱਚ ਲੋਕ ਸੋਲਰ ਪੈਨਲ ਲਗਾ ਰਹੇ ਹਨ। ਤੁਸੀਂ ਵੀ ਲਗਾ ਲਓ। 78,000 ਦੀ ਸਬਸਿਡੀ ਦੇ ਰਹੀ ਹੈ ਭਾਰਤ ਸਰਕਾਰ। 30 ਲੱਖ ਤੋਂ ਵੱਧ ਪਰਿਵਾਰ ਤਾਂ ਇਸ ਦਾ ਲਾਭ ਲੈ ਚੁੱਕੇ ਹਨ। ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ ਨਾਲ ਜੁੜਨ ਲਈ ਰਜਿਸਟਰ ਕਰੋ pmsuryaghar.gov.in।
1: ਹਰ ਘਰ ਸੂਰਿਆ ਘਰ।
2: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਵੱਧ ਰਹੇ ਤਾਪਮਾਨ ਦੇ ਮੱਦੇਨਜ਼ਰ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੱਲ੍ਹ ਲੂ ਚੱਲਣ ਤੋਂ ਬਾਅਦ ਮੌਸਮ 'ਚ ਤਬਦੀਲੀ ਦੀ ਪੇਸ਼ੀਨਗੋਈ ਕੀਤੀ। ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਸਬੰਧਤ ਅਧਿਕਾਰੀਆਂ ਨੂੰ ਸਾਬਕਾ ਸੈਨਿਕਾਂ ਵਾਸਤੇ ਰੁਜ਼ਗਾਰ ਦੇ

ਇੱਧਰ ਮੌਕੇ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ। ਭਾਰਤੀ ਫੌਜ ਨੇ ਹਵਾਈ ਸੈਨਾ ਅਤੇ ਹੋਰ ਸਥਾਨਕ ਏਜੰਸੀਆਂ ਨਾਲ ਤਾਲਮੇਲ ਕਰਕੇ ਕਸੌਲੀ ਦੇ ਪੱਛਮੀ ਢਲਾਣਾਂ 'ਚ ਲੱਗੀ ਇੱਕ ਵੱਡੀ ਜੰਗਲ ਦੀ ਅੱਗ 'ਤੇ ਕਾਬੂ ਪਾਇਆ। ਪ੍ਰਸਿੱਧ ਨਿਸ਼ਾਨੇਬਾਜ਼ ਪੰਜ ਵਾਰ ਦੇ ਓਲੰਪੀਅਨ ਅਤੇ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਸਾਬਕਾ ਆਨਰੇਰੀ ਸਕੱਤਰ ਜਨਰਲ ਰਾਣਾ ਰਾਜਾ ਰਣਜੀਤ ਸਿੰਘ ਦਾ ਅੱਜ ਲੰਮੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਅਤੇ IPL ਕ੍ਰਿਕਟ ਵਿੱਚ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਸ਼ਾਮੀ 7:30 ਵਜੇ ਮੋਹਾਲੀ ਵਿਖੇ ਐਲੀਮੀਨੇਟਰ ਮੈਚ ਵਿੱਚ ਰਾਜਸਥਾਨ ਰਾਇਲਸ ਨਾਲ ਹੋਵੇਗਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਵੱਧ ਰਹੇ ਤਾਪਮਾਨ ਦੇ ਦਰਮਿਆਨ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਲੋਕ ਖੁਦ ਨੂੰ ਹਾਈਡਰੇਟਡ ਰੱਖਣ ਅਤੇ ਬਾਹਰ ਜਾਣ ਵੇਲੇ ਆਪਣੇ ਨਾਲ ਪਾਣੀ ਜ਼ਰੂਰ ਲੈ ਕੇ ਜਾਣ। ਗਰਮੀ ਕਾਰਨ ਹੋਣ ਵਾਲੀਆਂ ਵੱਧਦੀਆਂ ਮੁਸ਼ਕਲਾਂ ਬਾਰੇ ਸ੍ਰੀ ਮੋਦੀ ਨੇ ਕਿਹਾ ਕਿ ਅਜਿਹੇ ਮੌਸਮ 'ਚ ਸੰਵੇਦਨਸ਼ੀਲਤਾ ਇੱਕ ਵੱਡਾ ਸਹਾਰਾ ਬਣਦੀ ਹੈ। ਉਹਨਾਂ ਕਿਹਾ ਕਿ ਕੋਈ ਵੀ ਪਿਆਸਾ ਹੋਵੇ ਉਸਨੂੰ ਇੱਕ ਗਲਾਸ ਪਾਣੀ ਜ਼ਰੂਰ ਪਿਲਾਓ। ਉਹਨਾਂ ਸਾਰਿਆਂ ਨੂੰ ਆਪਣੇ ਪਰਿਵਾਰ ਅਤੇ ਕਰੀਬੀਆਂ ਦੇ ਸੰਪਰਕ ਵਿੱਚ ਰਹਿਣ ਅਤੇ ਉਹਨਾਂ ਦੀ ਤੰਦਰੁਸਤੀ ਦੀ ਜਾਂਚ ਕਰਨ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਤੇਜ਼ ਦੁਪਹਿਰ ਦੀ ਧੁੱਪ 'ਚ ਬਾਹਰ ਜਾਣ ਤੋਂ ਬਚਣ ਅਤੇ ਜਿੰਨਾ ਹੋ ਸਕੇ ਆਰਾਮ ਕਰਨ ਦੀ ਸਲਾਹ ਵੀ ਦਿੱਤੀ। ਸ੍ਰੀ ਮੋਦੀ ਨੇ ਲੋਕਾਂ ਨੂੰ ਜਾਨਵਰਾਂ ਅਤੇ ਪੰਛੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਘਰਾਂ, ਛੱਤਾਂ, ਦੁਕਾਨਾਂ ਅਤੇ ਦਫ਼ਤਰਾਂ ਦੇ ਬਾਹਰ ਪਾਣੀ ਨਾਲ ਭਰੇ ਹੋਏ ਬਰਤਨ ਰੱਖਣ ਦੀ ਵੀ ਸਲਾਹ ਦਿੱਤੀ। ਸ੍ਰੀ ਮੋਦੀ ਨੇ ਉਹਨਾਂ ਲੋਕਾਂ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਜੋ ਆਪਣੇ ਘਰਾਂ ਅਤੇ ਦੁਕਾਨਾਂ ਦੇ ਬਾਹਰ ਘੜਿਆਂ 'ਚ ਪਾਣੀ ਰੱਖਦੇ ਨੇ ਤਾਂ ਜੋ ਕੋਈ ਵੀ ਉਹਨਾਂ ਨੂੰ ਪੀ ਸਕੇ। ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਇਹਨਾਂ ਮੁਸ਼ਕਿਲ ਸਮੇਂ ਦੌਰਾਨ ਪੂਰੀ ਸੰਵੇਦਨਸ਼ੀਲਤਾ ਅਤੇ ਹਮਦਰਦੀ ਨਾਲ ਇੱਕ ਦੂਜੇ ਦਾ ਖਿਆਲ ਰੱਖਣ ਦੀ ਅਪੀਲ ਵੀ ਕੀਤੀ। ਮੌਸਮ ਵਿਭਾਗ ਨੇ ਕੱਲ੍ਹ ਤੱਕ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਲੂ ਦੇ ਹਾਲਾਤ ਬਣੇ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ 'ਚ ਅੱਜ ਰਾਤ ਵੇਲੇ ਵੀ ਗਰਮੀ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। ਪਿਛਲੇ ਕਈ ਦਿਨਾਂ ਤੋਂ ਅੱਤ ਦੀ ਗਰਮੀ ਦਾ ਸਾਹਮਣਾ ਕਰ ਰਹੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਆਉਣ ਵਾਲੇ ਦਿਨਾਂ 'ਚ ਮੌਸਮ 'ਚ ਬਦਲਾਅ ਆਉਣ ਦੀ ਚੰਗੀ ਖਬਰ ਹੈ। ਚੰਡੀਗੜ੍ਹ ਸਥਿਤ ਭਾਰਤੀ ਮੌਸਮ ਵਿਭਾਗ ਨੇ ਮੌਸਮ 'ਚ ਮਹੱਤਵਪੂਰਨ ਰਾਹਤ ਦੀ ਪੇਸ਼ੀਨਗੋਈ ਕਰਦਿਆਂ ਕੱਲ੍ਹ ਤੋਂ ਮਈ ਦੇ ਅਖੀਰ ਤੱਕ ਤੇਜ਼ ਬਾਰਿਸ਼, ਗਰਜ ਚਮਕ ਨਾਲ ਕੁਝ ਥਾਵਾਂ 'ਤੇ ਗੜੇਮਾਰੀ ਅਤੇ 60 ਤੋਂ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੇ ਯੈਲੋ ਅਤੇ ਔਰੇਂਜ ਅਲਰਟ ਜਾਰੀ ਕੀਤੇ ਨੇ। ਇਸੇ ਦੌਰਾਨ ਅੱਜ ਦੋਵਾਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਮੌਸਮ ਗਰਮ ਰਹੇਗਾ। ਅੱਜ ਪੰਜਾਬ ਦੇ ਫਰੀਦਕੋਟ ਵਿੱਚ 46.1 ਡਿਗਰੀ ਸੈਲਸੀਅਸ ਨਾਲ ਅਤੇ ਹਰਿਆਣਾ ਦੇ ਰੋਹਤਕ 'ਚ ਵੱਧ ਤੋਂ ਵੱਧ ਤਾਪਮਾਨ 46.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਚੰਡੀਗੜ੍ਹ ਵਿੱਚ 43.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਚੰਡੀਗੜ੍ਹ ਸਥਿਤ ਪੰਜਾਬ ਲੋਕ ਭਵਨ ਵਿਖੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੇ ਜੀਵਨ 'ਤੇ ਲਿਖੀ ਕਿਤਾਬ ਅਟਲ ਸੰਸਮਰਨ ਜਾਰੀ ਕੀਤੀ। ਇਹ ਕਿਤਾਬ ਸੀਨੀਅਰ ਪੱਤਰਕਾਰ ਅਸ਼ੋਕ ਟੰਡਨ ਨੇ ਭਾਰਤ ਰਤਨ ਸ੍ਰੀ ਵਾਜਪੇਈ ਦੇ ਜਨਮ ਸ਼ਤਾਬਦੀ ਵਰ੍ਹੇ ਦੇ ਜਸ਼ਨਾਂ ਦੌਰਾਨ ਲਿਖੀ ਹੈ। ਇਕੱਠ ਨੂੰ ਸੰਬੋਧਨ ਕਰਦਿਆਂ ਰਾਜਪਾਲ ਨੇ ਅਟਲ ਜੀ ਨੂੰ ਇੱਕ ਦੂਰਦਰਸ਼ੀ ਰਾਜਨੇਤਾ, ਇੱਕ ਮਿਸਾਲੀ ਸੰਸਦ ਮੈਂਬਰ ਅਤੇ ਇੱਕ ਸੱਚਾ ਰਾਸ਼ਟਰਵਾਦੀ ਦੱਸਿਆ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਭਾਰਤ ਮਾਤਾ ਦੀ ਸੇਵਾ ਲਈ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ ਅਟਲ ਜੀ ਨੇ ਹਮੇਸ਼ਾ ਰਾਜਨੀਤਿਕ ਹਿੱਤਾਂ, ਨਿੱਜੀ ਇੱਛਾਵਾਂ ਅਤੇ ਸੱਤਾ ਦੇ ਅਹੁਦਿਆਂ ਤੋਂ ਉੱਪਰ ਰਾਸ਼ਟਰ ਨੂੰ ਪਹਿਲਾਂ ਰੱਖਿਆ। ਇਸ ਮੌਕੇ ਮੌਜੂਦ ਹੋਰਨਾਂ ਵਿੱਚ ਸੇਵਾ ਮੁਕਤ ਜਸਟਿਸ ਸ਼ਹੀਉਲ ਹੁਸਨੈਨ, ਭਾਰਤ ਦੇ ਵਧੀਕ ਸੋਲੀਸਿਟਰ ਜਨਰਲ ਸਤਿਆਪਾਲ ਜੈਨ ਅਤੇ ਸਾਬਕਾ ਫੌਜ ਮੁਖੀ ਜਨਰਲ ਵੇਦ ਪ੍ਰਕਾਸ਼ ਮਲਿਕ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਰਹੇ। ਕੇਂਦਰੀ ਜਾਂਚ ਬਿਊਰੋ ਨੇ ਅੱਜ ਨੀਟ UG 2026 ਪੇਪਰ ਲੀਕ ਮਾਮਲੇ ਵਿਚ 3 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤੈ। ਇਨ੍ਹਾਂ ਵਿਚ ਮਹਾਰਾਸ਼ਟਰ ਦੇ ਲਾਤੂਰ ਦਾ ਇਕ ਡਾਕਟਰ ਅਤੇ ਪੁਣੇ ਦੇ ਇਕ ਕੋਚਿੰਗ ਇੰਸਟੀਚਿਊਟ ਦਾ ਇਕ ਅਧਿਆਪਕ ਸ਼ਾਮਲ ਹੈ। ਜਾਂਚ ਏਜੰਸੀ ਨੇ ਪੁਣੇ ਦੇ ਇਕ ਹੋਰ ਕੋਚਿੰਗ ਇੰਸਟੀਚਿਊਟ ਤੋਂ ਇਕ ਭੌਤਿਕ ਵਿਗਿਆਨ ਅਧਿਆਪਕ ਨੂੰ ਵੀ ਗ੍ਰਿਫ਼ਤਾਰ ਕੀਤੈ, ਜਿਸ ਨਾਲ ਇਸ ਮਾਮਲੇ 'ਚ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 13 ਹੋ ਗਈ ਹੈ। ਬਿਊਰੋ ਦੇ ਇਕ ਬੁਲਾਰੇ ਨੇ ਦਸਿਆ ਕਿ ਜਾਂਚ ਏਜੰਸੀ ਨੇ ਹੁਣ ਤੱਕ 49 ਥਾਵਾਂ 'ਤੇ ਛਾਪੇਮਾਰੀ ਕੀਤੀ ਹੈ ਅਤੇ ਕਈ ਅਪਰਾਧਿਕ ਦਸਤਾਵੇਜ਼, ਲੈਪਟਾਪ ਅਤੇ ਮੋਬਾਈਲ ਫੋਨ ਜ਼ਬਤ ਕੀਤੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਰੱਖਿਆ ਸੇਵਾਵਾਂ ਭਲਾਈ ਮੰਤਰੀ ਮਹਿੰਦਰ ਭਗਤ ਨੇ ਅਧਿਕਾਰੀਆਂ ਨੂੰ ਪੰਜਾਬ ਐਕਸ ਸਰਵਿਸਮੈਨ ਕਾਰਪੋਰੇਸ਼ਨ ਪੈਸਕੋ ਨੂੰ ਹੋਰ ਮਜ਼ਬੂਤ ਕਰਨ ਲਈ ਠੋਸ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਨੇ ਤਾਂ ਜੋ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਰੁਜ਼ਗਾਰ ਦੇ ਬਿਹਤਰ ਮੌਕੇ ਅਤੇ ਭਲਾਈ ਯੋਜਨਾਵਾਂ ਦੇ ਫਾਇਦੇ ਪ੍ਰਦਾਨ ਕੀਤੇ ਜਾ ਸਕਣ। ਪੰਜਾਬ ਸਿਵਲ ਸਕੱਤਰੇਤ ਵਿਖੇ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਨੇ ਪੈਸਕੋ ਦੇ ਕਾਰਜਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਮੰਤਰੀ ਨੂੰ ਕਾਰਪੋਰੇਸ਼ਨ ਦੇ ਚੱਲ ਰਹੇ ਵੱਖ ਵੱਖ ਪ੍ਰੋਗਰਾਮਾਂ ਅਤੇ ਪ੍ਰਬੰਧਕੀ ਮਾਮਲਿਆਂ ਬਾਰੇ ਜਾਣੂ ਕਰਵਾਇਆ ਗਿਆ। ਮੀਟਿੰਗ ਦੌਰਾਨ ਵਿੱਤੀ ਪ੍ਰਬੰਧਨ, ਕਰਮਚਾਰੀਆਂ ਦੇ ਬੀਮਾ ਕਵਰੇਜ, ਤਨਖਾਹਾਂ ਦੀ ਸੁਚਾਰੂ ਵੰਡ, ਸੁਰੱਖਿਆ ਗਾਰਡਾਂ ਦੀ ਸਿਖਲਾਈ ਸਮੇਤ ਹੋਰਨਾਂ ਕਈ ਮੁੱਦਿਆਂ 'ਤੇ ਚਰਚਾ ਕੀਤੀ ਗਈ। ਮੰਤਰੀ ਨੇ ਅਧਿਕਾਰੀਆਂ ਨੂੰ ਸਾਰੀਆਂ ਭਲਾਈ ਯੋਜਨਾਵਾਂ ਦੀ ਪਾਰਦਰਸ਼ਤਾ, ਕੁਸ਼ਲਤਾ ਅਤੇ ਸਮੇਂ ਸਿਰ ਇਹਨਾਂ ਨੂੰ ਲਾਗੂ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਪੈਸਕੋ

0: ਨੂੰ ਅਪਗ੍ਰੇਡ ਕਰਨ ਤੇ ਸੂਬੇ ਭਰ ਵਿਚ ਸਾਬਕਾ ਸੈਨਿਕਾਂ ਲਈ ਰੁਜ਼ਗਾਰ ਦੇ ਮੌਕਿਆਂ 'ਚ ਵਾਧਾ ਕਰਨ ਲਈ ਹਰ ਸੰਭਵ ਉਪਰਾਲੇ ਕੀਤੇ ਜਾਣਗੇ। ਭਾਰਤੀ ਫੌਜ ਨੇ 15 ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲੇ ਇੱਕ ਲਗਾਤਾਰ ਰਾਤ ਦੇ ਆਪਰੇਸ਼ਨ ਤੇ ਦਿਨ ਭਰ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਹਵਾਈ ਸੈਨਾ, ਕਸੌਲੀ ਦੇ ਸਿਵਲ ਅਧਿਕਾਰੀਆਂ ਅਤੇ ਚੰਡੀਗੜ੍ਹ ਪ੍ਰਸ਼ਾਸਨ ਤੇ ਹੋਰ ਸਥਾਨਕ ਏਜੰਸੀਆਂ ਨਾਲ ਨੇੜਿਓਂ ਤਾਲਮੇਲ ਕਰਕੇ ਕਸੌਲੀ ਦੇ ਪੱਛਮੀ ਢਲਾਣਾਂ ਤੇ ਗਿਲਬਰਟ ਟ੍ਰੇਲ ਤੇ ਅਪਰ ਮਾਲ ਖੇਤਰਾਂ 'ਚ ਲੱਗੀ ਇੱਕ ਵੱਡੀ ਜੰਗਲ ਦੀ ਅੱਗ ਤੇ ਕਾਬੂ ਪਾ ਲਿਆ। ਬੀਤੇ ਕੱਲ੍ਹ ਕਰੀਬ ਬਾਅਦ ਦੁਪਹਿਰ 3 ਵਜੇ ਅੱਗ ਲੱਗਣ ਤੋਂ ਬਾਅਦ ਭਾਰਤੀ ਫੌਜ ਦੀ ਕਸੌਲੀ ਬ੍ਰਿਗੇਡ ਨੇ ਸੰਘਣੇ ਜੰਗਲਾਂ ਅਤੇ ਮੁਸ਼ਕਿਲ ਇਲਾਕਿਆਂ 'ਚ ਅੱਗ ਦੇ ਫੈਲਾਅ ਨੂੰ ਰੋਕਣ ਲਈ ਤੁਰੰਤ ਅਤੇ ਤਾਲਮੇਲ ਵਾਲੀ ਕਾਰਵਾਈ ਸ਼ੁਰੂ ਕੀਤੀ। ਇਸ ਆਪਰੇਸ਼ਨ ਵਿੱਚ ਫੌਜ ਦੇ ਕਰਮਚਾਰੀਆਂ, ਫਾਇਰ ਟੈਂਡਰਾਂ ਤੇ ਪਾਣੀ ਦੇ ਵਾਹਨਾਂ ਨਾਲ ਜ਼ਮੀਨੀ ਪੱਧਰ ਤੇ ਵੀ ਅੱਗ ਬੁਝਾਉਣ ਦੇ ਵਿਆਪਕ ਉਪਰਾਲੇ ਕੀਤੇ ਗਏ। ਕਾਰਵਾਈ 'ਚ ਤੈਨਾਤ ਸਾਰੇ ਕਰਮਚਾਰੀ ਤੇ ਉਪਕਰਨ ਸੁਰੱਖਿਅਤ ਨੇ। ਨਾਗਰਿਕ ਜਾਂ ਰਾਹਤ ਕਰਮਚਾਰੀਆਂ 'ਚ ਕੋਈ ਜਾਨੀ ਨੁਕਸਾਨ ਜਾਂ ਸੱਟ ਲੱਗਣ ਦੀ ਖ਼ਬਰ ਨਹੀਂ ਹੈ। ਪੱਛਮੀ ਕਮਾਨ ਦੇ ਕਮਾਂਡਰ ਲੈਫਟੀਨੈਂਟ ਜਨਰਲ ਪੁਸ਼ਪਿੰਦਰ ਸਿੰਘ ਨੇ ਚੱਲ ਰਹੇ ਕਾਰਜਾਂ ਦੀ ਸਮੀਖਿਆ ਕੀਤੀ। ਪ੍ਰਸਿੱਧ ਨਿਸ਼ਾਨੇਬਾਜ਼, 5 ਵਾਰ ਦੇ ਓਲੰਪੀਅਨ ਤੇ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਸਾਬਕਾ ਆਨਰੇਰੀ ਸਕੱਤਰ ਜਨਰਲ ਰਾਜਾ ਰਣਧੀਰ ਸਿੰਘ ਦਾ ਅੱਜ ਲੰਮੀ ਬਿਮਾਰੀ ਤੋਂ ਬਾਅਦ ਉਨ੍ਹਾਂ ਦੇ ਨਿਵਾਸ ਸਥਾਨ ਤੇ ਦੇਹਾਂਤ ਹੋ ਗਿਆ। ਉਹ 79 ਸਾਲ ਦੇ ਸਨ। ਇੱਕ ਤਜਰਬੇਕਾਰ ਖੇਡ ਪ੍ਰਸ਼ਾਸਕ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਹੁਣ ਇੱਕ ਸੀਨੀਅਰ ਬੀਜੇਪੀ ਨੇਤਾ ਕੈਪਟਨ ਅਮਰਿੰਦਰ ਸਿੰਘ ਦੇ ਚਚੇਰੇ ਭਰਾ ਰਣਧੀਰ ਸਿੰਘ ਪਟਿਆਲਾ ਦੇ ਸ਼ਾਹੀ ਪਰਿਵਾਰ ਨਾਲ ਸਬੰਧਤ ਤੇ ਪ੍ਰਸਿੱਧ ਖੇਡ ਪਰਿਵਾਰ ਦੀ ਚੌਥੀ ਪੀੜ੍ਹੀ ਵਿੱਚੋਂ ਸਨ। ਉਹਨਾਂ ਦੇ ਚਾਚਾ ਮਹਾਰਾਜਾ ਯਾਦਵਿੰਦਰ ਸਿੰਘ ਟੈਕਸ ਕ੍ਰਿਕਟ ਵਿੱਚ ਭਾਰਤ ਦੀ ਨੁਮਾਇੰਦਗੀ ਕਰਦੇ ਸਨ, ਜਦਕਿ ਉਹਨਾਂ ਦੇ ਪਿਤਾ ਰਾਜਾ ਭੁਲਿੰਦਰ ਸਿੰਘ ਨੇ 1947 ਤੋਂ 1992 ਤੱਕ ਭਾਰਤੀ ਓਲੰਪਿਕ ਕਮੇਟੀ ਦੇ ਮੈਂਬਰ ਵਜੋਂ ਸੇਵਾਵਾਂ ਨਿਭਾਈਆਂ। ਏਸ਼ੀਅਨ ਖੇਡਾਂ ਦੇ ਸੋਨ ਤਮਗਾ ਜੇਤੂ, ਸਾਬਕਾ ਅਰਜਨ ਪੁਰਸਕਾਰ ਜੇਤੂ, ਉਹਨਾਂ ਭਾਰਤੀ ਤੇ ਅੰਤਰਰਾਸ਼ਟਰੀ ਖੇਡ ਪ੍ਰਸ਼ਾਸਨ 'ਚ ਕਈ ਮਹੱਤਵਪੂਰਨ ਅਹੁਦਿਆਂ 'ਤੇ ਕੰਮ ਕੀਤਾ। ਉਹਨਾਂ ਨੇ ਓਲੰਪਿਕ ਕੌਂਸਲ ਆਫ ਏਸ਼ੀਆ ਦੇ ਸਕੱਤਰ ਜਨਰਲ ਵਜੋਂ ਵੀ ਸੇਵਾਵਾਂ ਨਿਭਾਈਆਂ ਅਤੇ ਆਨਰੇਰੀ ਮੈਂਬਰ ਬਣਨ ਤੋਂ ਪਹਿਲਾਂ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਮੈਂਬਰ ਸਨ। ਉਹਨਾਂ ਵੱਖ ਵੱਖ IOC ਕਮਿਸ਼ਨ 'ਚ ਵੀ ਸੇਵਾ ਨਿਭਾਈ ਅਤੇ ਵਿਸ਼ਵ ਡੋਪਿੰਗ ਵਿਰੋਧੀ ਏਜੰਸੀ ਫਾਊਂਡੇਸ਼ਨ ਬੋਰਡ ਵਿੱਚ IOC ਦੀ ਨੁਮਾਇੰਦਗੀ ਕੀਤੀ। ਇਸ ਤੋਂ ਇਲਾਵਾ ਉਹਨਾਂ ਭਾਰਤੀ ਖੇਡ ਅਥਾਰਟੀ, ਰਾਸ਼ਟਰੀ ਓਲੰਪਿਕ ਕਮੇਟੀਆਂ ਬਾਰੇ ਐਸੋਸੀਏਸ਼ਨ ਅਤੇ ਐਫਰੋ ਏਸ਼ੀਅਨ ਗੇਮਸ ਕੌਂਸਲ ਸਮੇਤ ਕਈ ਹੋਰ ਖੇਡ ਸੰਸਥਾਵਾਂ 'ਚ ਅਹੁਦਿਆਂ 'ਤੇ ਕੰਮ ਕੀਤਾ। ਨੈਸ਼ਨਲ ਰਾਈਫਲਸ ਐਸੋਸੀਏਸ਼ਨ ਆਫ ਇੰਡੀਆ ਨੇ ਮਹਾਨ ਨਿਸ਼ਾਨੇਬਾਜ਼ ਅਤੇ ਭਾਰਤ ਦੇ ਸਭ ਤੋਂ ਸਤਿਕਾਰਤ ਖੇਡ ਪ੍ਰਸ਼ਾਸਕ ਰਾਜਾ ਰਣਧੀਰ ਸਿੰਘ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਉਹਨਾਂ ਦੀ ਬਰਸੀ 'ਤੇ ਸ਼ਰਧਾਂਜਲੀ ਭੇਟ ਕੀਤੀ ਹੈ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡੂਲ ਦਾ ਪਰਦਾਫਾਸ਼ ਕਰਦਿਆਂ 5 ਮੁਲਜ਼ਮਾਂ ਨੂੰ 8 ਆਧੁਨਿਕ ਪਿਸਤੌਲਾਂ ਅਤੇ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅੰਮ੍ਰਿਤਸਰ ਦੇ ਅਰਸ਼ਦੀਪ ਸਿੰਘ, ਮਨਪ੍ਰੀਤ ਸਿੰਘ, ਤਰਨ ਤਾਰਨ ਦੇ ਸੁਖਰਾਜ, ਰਾਹੁਲ ਤੇ ਅਰਸ਼ਦੀਪ ਵਜੋਂ ਹੋਈ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ। DGP ਨੇ ਕਿਹਾ ਕਿ ਨੈੱਟਵਰਕ ਨਾਲ ਜੁੜੇ ਹੋਰ ਮੈਂਬਰਾਂ ਦੀ ਪਛਾਣ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। IPL ਕ੍ਰਿਕਟ ਵਿੱਚ ਅੱਜ ਮੋਹਾਲੀ ਦੇ ਨਿਊ ਚੰਡੀਗੜ੍ਹ ਵਿਖੇ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਐਲੀਮੀਨੇਟਰ ਮੈਚ ਵਿੱਚ ਰਾਜਸਥਾਨ ਰਾਇਲਸ ਨਾਲ ਹੋਵੇਗਾ। ਮੈਚ ਸ਼ਾਮੀ 7:30 ਵਜੇ ਖੇਡਿਆ ਜਾਵੇਗਾ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਵੱਧ ਰਹੇ ਤਾਪਮਾਨ ਦੇ ਮੱਦੇਨਜ਼ਰ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਕੱਲ੍ਹ ਲੂ ਚੱਲਣ ਤੋਂ ਬਾਅਦ ਮੌਸਮ 'ਚ ਤਬਦੀਲੀ ਦੀ ਪੇਸ਼ੀਨਗੋਈ ਕੀਤੀ। ਭਾਰਤੀ ਫੌਜ ਨੇ ਹਵਾਈ ਸੈਨਾ ਤੇ ਹੋਰ ਸਥਾਨਕ ਏਜੰਸੀਆਂ ਨਾਲ ਤਾਲਮੇਲ ਕਰਕੇ ਕਸੌਲੀ ਦੇ ਪੱਛਮੀ ਢਲਾਣਾਂ 'ਚ ਲੱਗੀ ਇੱਕ ਵੱਡੀ ਜੰਗਲ ਦੀ ਅੱਗ 'ਤੇ ਕਾਬੂ ਪਾਇਆ। ਪ੍ਰਸਿੱਧ ਨਿਸ਼ਾਨੇਬਾਜ਼, 5 ਵਾਰ ਦੇ ਓਲੰਪੀਅਨ ਤੇ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਸਾਬਕਾ ਆਨਰੇਰੀ ਸਕੱਤਰ ਜਨਰਲ ਰਾਜਾ ਰਣਧੀਰ ਸਿੰਘ ਦਾ ਅੱਜ ਲੰਮੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਅਤੇ IPL ਕ੍ਰਿਕਟ ਵਿੱਚ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਸ਼ਾਮੀ 7:30 ਵਜੇ ਮੋਹਾਲੀ ਵਿਖੇ ਐਲੀਮੀਨੇਟਰ ਮੈਚ ਵਿੱਚ ਰਾਜਸਥਾਨ ਰਾਇਲਸ ਨਾਲ ਹੋਵੇਗਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ।
1: ਅਸੀਂ ਆਕਾਸ਼ਵਾਣੀ ਤੇ

ਹੋਵੇਗੀ, ਕਿਉਂਕਿ ਅੰਤ ਵਿੱਚ ਮੈਂ ਅਤੇ ਤੂੰ ਇੱਕੋ ਸਿੱਕੇ ਦੇ ਦੋ ਪਾਸੇ ਹਨ, ਵੱਖਰੇ ਦਿਸਦੇ ਹਨ ਪਰ ਹਨ ਇੱਕੋ।

ਦੋਸਤੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਵ ਯੂ ਜ਼ਿੰਦਗੀ। ਅਤੇ ਦੋਸਤੋ ਹੁਣ ਜ਼ਿੰਦਗੀ ਦੀ ਗੱਲ ਕੀਤੀ ਤਾਂ ਜ਼ਿੰਦਗੀ ਬਾਰੇ ਨਾ ਆਪਾਂ ਅੱਗੇ ਗੱਲ ਕਰ ਹੀ ਲਈਏ, ਕਿਉਂਕਿ ਸਾਡਾ ਜਿਹੜਾ ਆਖਰੀ ਵਰਡ ਹੈ ਜ਼ਿੰਦਗੀ। ਕਹਿੰਦੇ ਨੇ ਜ਼ਿੰਦਗੀ ਸਿਰਫ ਸਾਹਾਂ ਦਾ ਚੱਲਣਾ ਨਹੀਂ, ਇਹ ਇੱਕ ਸਫ਼ਰ ਹੈ ਜੋ ਪੈਦਾ ਹੋਣ ਤੋਂ ਮਰਨ ਤੱਕ ਚੱਲਦਾ ਹੈ।

ਪੰਜਾਬੀ ਫਲਸਫੇ ਵਿੱਚ ਜ਼ਿੰਦਗੀ ਨੂੰ ਜੀਵਨ ਜਾਂਚ ਕਿਹਾ ਗਿਆ ਹੈ, ਭਾਵ ਜੀਣ ਦਾ ਢੰਗ ਸਿੱਖਣਾ। ਇਹ ਸ਼ਬਦ ਸਾਨੂੰ ਤਿੰਨ ਵੱਡੇ ਸਬਕ ਦਿੰਦਾ ਹੈ, ਕਦਰ, ਕਰਮ ਤੇ ਸਵੀਕਾਰਤਾ। ਪਹਿਲੀ ਗੱਲ ਕਰਦੇ ਹਾਂ ਕਿ ਜ਼ਿੰਦਗੀ ਇੱਕ ਇਮਾਨਤ ਹੈ, ਤੋਹਫ਼ਾ ਨਹੀਂ। ਅਸੀਂ ਅਕਸਰ ਕਹਿੰਦੇ ਹਾਂ ਕਿ ਮੇਰੀ ਜ਼ਿੰਦਗੀ, ਪਰ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ, ਜੋ ਤਦ ਪਾਵੇ ਸਾਈ ਭਲੀ ਕਾਰ, ਭਾਵ ਜ਼ਿੰਦਗੀ ਸਾਡੀ ਮਿਲਕੀਅਤ ਨਹੀਂ, ਰੱਬ ਦੀ ਅਮਾਨਤ ਹੈ। ਜਿਵੇਂ ਕਿਸੇ ਨੂੰ ਸਾਨੂੰ ਇੱਕ ਬਾਗ ਸੰਭਾਲਣ ਲਈ ਦਿੱਤਾ ਹੋਵੇ, ਅਸੀਂ ਉਸ ਵਿੱਚ ਫੁੱਲ ਵੀ ਲਾ ਸਕਦੇ ਹਾਂ, ਕੰਡੇ ਵੀ। ਤੋਹਫ਼ੇ ਨੂੰ ਅਸੀਂ ਆਪਣੀ ਮਰਜ਼ੀ ਨਾਲ ਵਰਤਦੇ ਹਾਂ, ਪਰ ਅਮਾਨਤ ਦਾ ਹਿਸਾਬ ਦੇਣਾ ਪੈਂਦਾ ਹੈ। ਇਸ ਲਈ ਜ਼ਿੰਦਗੀ ਦੇ ਹਰ ਪਲ ਦੀ ਕਦਰ ਕਰਨੀ ਹੀ ਇਸਦਾ ਪਹਿਲਾ ਫਲਸਫਾ ਹੈ। ਦੂਜੀ ਗੱਲ ਹੈ ਦੋਸਤੋ, ਜ਼ਿੰਦਗੀ ਸਵਾਲ ਨਹੀਂ, ਜਵਾਬ ਹੈ। ਲੋਕ ਪੁੱਛਦੇ ਹਨ, ਜ਼ਿੰਦਗੀ ਦਾ ਮਕਸਦ ਕੀ ਹੈ? ਸੂਫੀ ਫਕੀਰ ਬੁੱਲੇ ਸ਼ਾਹ ਕਹਿੰਦੇ ਹਨ, ਪੜ ਪੜ ਆਲਮ ਫਾਜ਼ਲ ਹੋਇਆ, ਕਦੇ ਆਪਣੇ ਆਪ ਨੂੰ ਪੜ੍ਹਿਆ ਹੀ ਨਾ। ਜ਼ਿੰਦਗੀ ਖੁਦ ਇੱਕ ਸਵਾਲ ਨਹੀਂ, ਸਗੋਂ ਸਵਾਲ ਦਾ ਜਵਾਬ ਹੈ, ਜੋ ਅਸੀਂ ਰੋਜ਼ ਆਪਣੇ ਕਰਮ ਨਾਲ ਦਿੰਦੇ ਹਾਂ। ਜੇ ਤੁਸੀਂ ਕਿਸੇ ਰੋਂਦੇ ਨੂੰ ਹਸਾ ਦਿੱਤਾ, ਤਾਂ ਤੁਹਾਡੀ ਜ਼ਿੰਦਗੀ ਦੇ ਮਕਸਦ ਪਾ ਲਿਆ। ਜੇ ਤੁਸੀਂ ਕਿਸੇ ਭੁੱਖੇ ਨੂੰ ਰੋਟੀ ਦੇ ਦਿੱਤੀ, ਤਾਂ ਜ਼ਿੰਦਗੀ ਨੇ ਅਰਥ ਪਾ ਲਿਆ। ਮਕਸਦ ਲੱਭਣਾ ਨਹੀਂ, ਬਣਾਉਣਾ ਪੈਂਦਾ ਹੈ ਦੋਸਤੋ। ਤੀਸਰੀ ਗੱਲ ਹੈ ਕਿ ਜ਼ਿੰਦਗੀ ਵਿਰੋਧਾਂ ਦਾ ਮੇਲ ਹੈ। ਦਿਨ ਰਾਤ, ਖੁਸ਼ੀ ਗਮੀ, ਮਿਲਣ ਵਿਛੋੜਾ, ਇਹ ਸਭ ਜ਼ਿੰਦਗੀ ਦਾ ਹਿੱਸਾ ਹਨ। ਜੇ ਸਿਰਫ ਖੁਸ਼ੀ ਹੋਵੇ ਤਾਂ ਅਸੀਂ ਉਸਦੀ ਕੀਮਤ ਨਾ ਸਮਝੀਏ, ਜੇ ਸਿਰਫ ਦੁੱਖ ਹੋਵੇ ਤਾਂ ਅਸੀਂ ਟੁੱਟ ਜਾਈਏ। ਸ਼ਿਵ ਕੁਮਾਰ ਬਟਾਲਵੀ ਲਿਖਦੇ ਹਨ ਕਿ ਇੱਕ ਖੁਸ਼ੀ ਦੇ ਪਿੱਛੇ 100 ਗਮ ਲੁਕੇ ਹੁੰਦੇ ਨੇ। ਇਹ ਵਿਰੋਧ ਹੀ ਜ਼ਿੰਦਗੀ ਨੂੰ ਸੰਤੁਲਨ ਦਿੰਦੇ ਹਨ। ਸਰਦੀ ਤੋਂ ਬਾਅਦ ਬਸੰਤ ਆਉਂਦੀ ਹੈ, ਇਹੀ ਉਮੀਦ ਜ਼ਿੰਦਗੀ ਹੈ। ਦੋਸਤੋ, ਆਖਰੀ ਹੈ, ਜ਼ਿੰਦਗੀ ਮੌਤ ਨਾਲ ਮੁਕੰਮਲ ਹੁੰਦੀ ਹੈ। ਅਸੀਂ ਮੌਤ ਤੋਂ ਡਰਦੇ ਹਾਂ, ਪਰ ਮੌਤ ਹੀ ਜ਼ਿੰਦਗੀ ਨੂੰ ਕੀਮਤੀ ਬਣਾਉਂਦੀ ਹੈ। ਜੇ ਪਤਾ ਲੱਗ ਜਾਵੇ ਕਿ ਅਸੀਂ ਕਦੇ ਨਹੀਂ ਮਰਨਾ, ਤਾਂ ਸ਼ਾਇਦ ਅਸੀਂ ਕਦੇ ਜਾਵਾਂਗੇ ਹੀ ਨਹੀਂ ਅਤੇ ਜੀਵਾਂਗੇ ਹੀ ਨਹੀਂ। ਮੌਤ ਦਾ ਡਰ ਹੀ ਸਾਨੂੰ ਪਿਆਰ ਕਰਨਾ, ਮਾਫ਼ ਕਰਨਾ ਅਤੇ ਮਿਹਨਤ ਕਰਨਾ ਸਿਖਾਉਂਦੀ ਹੈ। ਇਸ ਲਈ ਮੌਤ ਜ਼ਿੰਦਗੀ ਦੀ ਦੁਸ਼ਮਣ ਨਹੀਂ, ਉਸਦੀ ਸਹੇਲੀ ਹੈ। ਸਿੱਟਾ ਹੀ ਹੈ ਦੋਸਤੋ, ਜ਼ਿੰਦਗੀ ਸ਼ਬਦ ਸਾਨੂੰ ਸਿਖਾਉਂਦਾ ਹੈ ਕਿ ਇਹ ਇੱਕ ਨਦੀ ਵਾਂਗ ਹੈ, ਰੁਕੇਗੀ ਨਹੀਂ, ਮੁੜੇਗੀ ਨਹੀਂ। ਇਸ ਵਿੱਚ ਪੱਥਰ ਵੀ ਆਉਣਗੇ ਅਤੇ ਕਿਨਾਰੇ ਵੀ। ਸਾਡਾ ਕੰਮ ਹੈ ਤੈਰਨਾ ਸਿੱਖਣਾ, ਰੋਣਾ ਨਹੀਂ। ਜਿਸਨੇ ਹਰ ਹਾਲ ਵਿੱਚ ਸ਼ੁਕਰ ਕਰਨਾ ਸਿੱਖ ਲਿਆ, ਉਸਨੇ ਜ਼ਿੰਦਗੀ ਨੂੰ ਸਮਝ ਲਿਆ। ਯਾਦ ਰੱਖੋ, ਜ਼ਿੰਦਗੀ ਲੰਮੀ ਹੋਵੇ ਜਾਂ ਛੋਟੀ, ਗੱਲ ਸਿਰਫ ਇੰਨੀ ਹੈ ਕਿ ਅਸੀਂ ਉਸਨੂੰ ਡੂੰਘੀ ਕਿੰਨੀ ਕੁ ਜੀਵੀ। ਕਿਉਂਕਿ ਅੰਤ ਵਿੱਚ ਰੱਬ ਹੀ ਇਹ ਨਹੀਂ ਪੁੱਛੇਗਾ ਕਿ ਤੁਸੀਂ ਕਿੰਨੇ ਸਾਲ ਜੀਵੇ, ਉਹ ਪੁੱਛੇਗਾ ਕਿ ਤੁਸੀਂ ਉਹਨਾਂ ਸਾਲਾਂ ਨੂੰ ਕਿਵੇਂ ਜੀਵਿਆ।

ਕਰਤਾਰ ਨੇ ਬਹਿਸ ਨਹੀਂ ਕੀਤੀ। ਉਸਨੇ ਆਪਣਾ ਸਾਈਕਲ ਚੁੱਕਿਆ ਅਤੇ ਪਿੰਡ 12 ਕਿਲੋਮੀਟਰ ਦੂਰ ਇੱਕ ਪੱਠੇ 'ਤੇ ਪਹੁੰਚ ਗਿਆ। ਪੱਠੇ ਦੇ ਮਾਲਕ ਨੂੰ ਕਿਹਾ ਕਿ ਮੈਨੂੰ ਟੁੱਟੀਆਂ ਇੱਟਾਂ ਦਾ ਜਿਹੜਾ ਖਰਾਬਾ ਦੇ ਦਿਓ, ਪੈਸੇ ਨਹੀਂ ਦੇ ਸਕਦਾ, ਪਰ ਹਰ ਐਤਵਾਰ ਤੁਹਾਡੀ ਮੁੰਸ਼ੀ ਦੇ ਬੱਚੇ ਨੂੰ ਮੁਫਤ ਪੜ੍ਹਾ ਦੇਵਾਂਗਾ। ਮਾਲਕ ਮੰਨ ਗਿਆ। ਹੁਣ ਹਰ ਐਤਵਾਰ ਸਵੇਰੇ 4 ਵਜੇ ਕਰਤਾਰ ਸਾਈਕਲ 'ਤੇ ਪੱਠੇ ਦੇ ਆਉਂਦਾ, ਯਾਨੀ ਕਿ ਪਿੱਛੇ ਕੈਰੀਅਰ ਦੇ ਟੁੱਟੀਆਂ ਇੱਟਾਂ ਬਣਦਾ ਅਤੇ ਇੱਕੋ ਇੱਕ ਕਰਕੇ ਪਿੰਡ ਦੇ ਰਾਹ 'ਤੇ ਵਿਛਾਉਂਦਾ। ਇਕੱਲਾ ਨਾ ਕੋਈ ਟਰੈਕਟਰ ਨਾ ਮਜ਼ਦੂਰ, ਪਿੰਡ ਵਾਲੇ ਲੰਘਦੇ ਮਜ਼ਾਕ ਕਰਦੇ, ਮਾਸਟਰ ਸੜਕ ਬਣੀ ਕਿ ਨਹੀਂ? ਉਹ ਹੱਸ ਕੇ ਕਹਿੰਦਾ, ਜਿੱਥੇ ਮੇਰਾ ਸਾਈਕਲ ਲੰਘ ਗਿਆ ਉੱਥੇ ਸੜਕ ਬਣ ਗਈ। ਦੋਸਤੋ, ਇਹ ਕਹਾਣੀ ਨੂੰ ਅੱਗੇ ਕੰਟੀਨਿਊ ਰੱਖਾਂਗੇ ਆਪਾਂ, ਪਰ ਉਸ ਤੋਂ ਪਹਿਲਾਂ ਇੱਕ ਜ਼ਰੂਰ ਸੋਹਣਾ ਜਿਹਾ ਗਾਣਾ ਆਪਾਂ ਸੁਣਦੇ ਹਾਂ, ਉਸ ਤੋਂ ਬਾਅਦ ਇਹ ਕਹਾਣੀ ਆਪਾਂ ਇਸ ਨੂੰ ਖਤਮ ਕਰਾਂਗੇ ਅਤੇ ਇਸੇ ਤਰੀਕੇ ਨਾਲ ਆਪਣਾ ਸ਼ੋਅ ਵੀ ਆਪਾਂ ਜ਼ਰੂਰ ਇਸਦੀ ਐਂਡਿੰਗ ਕਰਾਂਗੇ।

ਦੋਸਤੋ 2 ਸਾਲ ਲੰਘ ਗਏ। 2005 ਦੀ ਸਿਆਲ ਵਿੱਚ ਪਿੰਡ ਦਾ ਇੱਕ ਬਜ਼ੁਰਗ ਬਾਪੂ ਗੁਰਦੇਵ ਸਿੰਘ ਖੂਹ ਵਿੱਚ ਡਿੱਗ ਪਿਆ। ਸੱਟ ਗਹਿਰੀ ਸੀ, ਐਂਬੂਲੈਂਸ ਬੁਲਾਈ ਗਈ। ਡਰਾਈਵਰ ਨੇ ਕਿਹਾ ਕੱਚੇ 'ਚ ਨਹੀਂ ਜਾਵਾਂਗਾ, ਫਸ ਜਾਊਗੀ। ਕਰਤਾਰ ਭੱਜ ਕੇ ਆਇਆ, ਬੋਲਿਆ ਮੇਰੇ ਪਿੱਛੇ ਪਿੱਛੇ ਆ ਜਾਓ, ਜਿੱਥੇ ਮੈਂ ਕਹਾਂ ਉੱਥੇ ਹੀ ਟਾਇਰ ਰੱਖਿਓ। ਕਰਤਾਰ ਅੱਗੇ ਅੱਗੇ ਤੁਰਿਆ। ਜਿੱਥੇ ਉਸਨੇ 2 ਸਾਲ ਇੱਟਾਂ ਲਾਈਆਂ ਸਨ, ਉੱਥੇ ਐਂਬੂਲੈਂਸ ਆਰਾਮ ਨਾਲ ਲੰਘ ਗਈ। ਬਾਪੂ ਦੀ ਜਾਨ ਬਚ ਗਈ। ਉਸ ਦਿਨ ਪਿੰਡ ਬਦਲ ਗਿਆ। ਅਗਲੇ ਐਤਵਾਰ 17 ਬੰਦੇ ਕਰਤਾਰ ਨਾਲ ਭੱਠੇ 'ਤੇ ਗਏ। ਕਿਸੇ ਨੇ ਰੇੜਾ ਲਿਆਂਦਾ, ਕਿਸੇ ਨੇ ਤਸਲਾ, ਔਰਤਾਂ ਰੋਟੀਆਂ ਲੈ ਕੇ ਆਈਆਂ। 6 ਮਹੀਨੇ ਵਿੱਚ 3 ਕਿਲੋਮੀਟਰ ਰਾਹ 'ਤੇ ਇੱਟਾਂ ਦਾ ਖੜੰਜਾ ਲੱਗ ਗਿਆ। ਹੁਣ ਬਸ ਪਿੰਡ ਦੇ ਅੱਡੇ 'ਤੇ ਰੁਕਣ ਲੱਗੀ। ਡਾਕਟਰ ਵੀ ਹਫ਼ਤੇ ਵਿੱਚ ਆ ਕੇ ਇੱਕ ਵਾਰ ਗੇੜਾ ਜ਼ਰੂਰ ਮਾਰਨ ਲੱਗਾ। 2010 ਵਿੱਚ ਸਰਕਾਰ ਨੇ ਅਚਾਨਕ ਉਸੇ ਰਾਹ 'ਤੇ ਪੱਕੀ ਸੜਕ ਮਨਜ਼ੂਰ ਕਰ ਦਿੱਤੀ। ਠੇਕੇਦਾਰ ਆਇਆ ਤਾਂ ਹੈਰਾਨ ਹੋ ਕੇ ਉੱਥੇ ਰਹਿ ਗਿਆ। ਬੋਲਿਆ ਇੱਥੇ ਤਾਂ ਪਹਿਲਾਂ ਹੀ ਬੇਸ ਤਿਆਰ ਹੈ, ਮੈਨੂੰ ਸਿਰਫ ਲੁੱਕ ਪਾਉਣੀ ਪਊ। ਸਰਕਾਰੀ ਪੈਸਾ ਇੱਦਾਂ ਬਚ ਗਿਆ। ਅਫਸਰਾਂ ਨੇ ਫੋਟੋ ਖਿਚਵਾਈ, ਰਿਪੋਰਟ ਵਿੱਚ ਲਿਖਿਆ ਲੋਕ ਸਹਿਯੋਗ ਨਾਲ ਉਸਾਰੀ, ਪਰ ਕਿਸੇ ਨੇ ਇਹ ਨਹੀਂ ਪੁੱਛਿਆ ਕਿ ਲੋਕ ਕੌਣ ਸੀ। ਕਰਤਾਰ ਸਿੰਘ 2018 ਵਿੱਚ ਰਿਟਾਇਰ ਹੋ ਗਿਆ। ਪੈਨਸ਼ਨ 1900 ਰੁਪਏ ਅੱਜ

ਇਹੋ ਹਰ ਸ਼ਾਮ ਉਸੇ ਸੜਕ ਕਿਨਾਰੇ ਬੈਂਚ 'ਤੇ ਬੈਠਦਾ ਹੈ। ਸਕੂਲ ਦੇ ਬੱਚੇ ਲੰਘਦੇ ਹਨ ਤਾਂ ਸਤਿ ਸ਼੍ਰੀ ਅਕਾਲ ਮਾਸਟਰ ਜੀ ਬੁਲਾਉਂਦੇ ਹਨ। ਉਸਨੂੰ ਕੋਈ ਪਦਮ ਅਵਾਰਡ ਨਹੀਂ ਮਿਲਿਆ, ਉਸਦਾ ਨਾਮ ਕਿਸੇ ਪੱਥਰ 'ਤੇ ਨਹੀਂ ਲਿਖਿਆ। ਮੈਂ ਪਿਛਲੇ ਸਾਲ ਉਸਨੂੰ ਮਿਲਿਆ, ਪੁੱਛਿਆ, ਮਾਸਟਰ ਜੀ ਇਕੱਲੇ ਇੱਟਾਂ ਚੁੱਕਣ ਦਾ ਹੌਸਲਾ ਕਿੱਥੋਂ ਆਇਆ? ਉਹਨਾਂ ਨੇ ਹੱਸ ਕੇ ਬੋਲਿਆ, ਪੁੱਤ ਜਦੋਂ ਤੀ ਦਾ ਸਾਹ ਉਖੜਦਾ ਦੇਖਿਆ ਨਾ ਤਾਂ ਸਮਝ ਆ ਗਈ ਸੀ, ਤਾਂ ਜੋ ਰੋਈ ਜਾ ਰਾਹ ਬਣਾਈ ਜਾ, ਮੈਂ ਰਾਹ ਚੁਣ ਲਿਆ। ਦੋਸਤੋ, ਸਬਕ ਇਹੀ ਹੈ ਕਿ ਸ਼ਿਕਾਇਤ ਨਾਲੋਂ ਛੋਟਾ ਕੰਮ ਵੱਡਾ ਹੁੰਦਾ ਹੈ। ਕਰਤਾਰ ਨੇ ਫਾਈਲਾਂ ਦਾ ਇੰਤਜ਼ਾਰ ਨਹੀਂ ਕੀਤਾ, ਇਕੱਲਾ ਬੰਦਾ ਕਾਫੀ ਹੁੰਦਾ ਹੈ। ਇੱਕ ਸਾਈਕਲ, ਇੱਕ ਜ਼ਿੱਦ, ਬਸ ਇਹੀ ਚਾਹੀਦਾ ਹੈ ਤਬਦੀਲੀ ਦੇ ਲਈ। ਅਣਜਾਣ ਲੋਕ ਹੀ ਦੁਨੀਆ ਤੋਰਦੇ ਹਨ, ਅਖਬਾਰਾਂ ਵਿੱਚ ਨਾ ਆਉਣ ਵਾਲੇ ਕਰਤਾਰ ਵਰਗੇ ਲੋਕ ਹੀ ਅਸਲ ਵਿੱਚ ਕੌਮਾਂ ਬਣਾਉਂਦੇ ਹਨ। ਅੱਜ ਮਹਿਲ ਕਲਾਂ ਵਿੱਚ ਇੱਕ ਪੱਕੀ ਸੜਕ ਹੈ, ਬੱਸ ਆਉਂਦੀ ਹੈ, ਐਂਬੂਲੈਂਸ ਪਹੁੰਚਦੀ ਹੈ, ਪਰ ਜਦੋਂ ਤੁਸੀਂ ਉਸ ਸੜਕ 'ਤੇ ਗੱਡੀ ਭਜਾਓ ਤਾਂ ਇੱਕ ਵਾਰ ਹੌਲੀ ਕਰਕੇ ਉਸ ਬੈਂਚ ਵੱਲ ਜ਼ਰੂਰ ਵੇਖਿਓ ਜਿੱਥੇ ਇੱਕ ਬਜ਼ੁਰਗ ਬੈਠਾ ਹੁੰਦਾ ਹੈ। ਹੋ ਸਕਦਾ ਹੈ ਉਹ ਤੁਹਾਡੇ ਸਫ਼ਰ ਨੂੰ ਸੌਖਾ ਕਰਨ ਵਾਲਾ ਮਾਸਟਰ ਹੀ ਹੋਵੇ।

ਦੋਸਤੋ ਇਸੀ ਅੱਜ ਦਾ ਪ੍ਰੋਗਰਾਮ ਲਵ ਯੂ ਜ਼ਿੰਦਗੀ, ਆਈ ਹੋਪ ਤੁਹਾਨੂੰ ਅੱਛਾ ਲੱਗਿਆ ਹੋਵੇ। ਇੱਕ ਆਖਰੀ 'ਚ ਕਹੂੰਗਾ ਕਿ ਜ਼ਿੰਦਗੀ ਪੂਰੀ ਨਹੀਂ ਹੁੰਦੀ ਪਰ ਸੋਹਣੀ ਜ਼ਰੂਰ ਬਣਾਈ ਜਾ ਸਕਦੀ ਹੈ। ਆਓ ਇਸ ਨੂੰ ਮਿਲ ਕੇ ਕਹੀਏ ਲਵ ਯੂ ਜ਼ਿੰਦਗੀ। ਚਾਹ ਦੀ ਇੱਕ ਚੁਸਕੀ, ਪਿਆਰੀਆਂ ਗੱਲਾਂ ਅਤੇ ਜ਼ਿੰਦਗੀ ਨਾਲ ਪਿਆਰ, ਇਹ ਹੈ ਅੱਜ ਦਾ ਲਵ ਯੂ ਜ਼ਿੰਦਗੀ। ਸਟੇ ਟਿਊਨ ਗਾਇਜ਼, ਜਲਦ ਹੀ ਮਿਲਾਂਗੇ।

नमस्कार 102.7 मेगाहर्ट्ज़ आकाशवाणी जलंधर से शाम के वज गए ने 7 पेज ने FM न्यूज़ हेडलाइंस। सर्वोच्च अदालत ने अज चोण कमिशन वालों करवाई गई वोटर सूचियां की विशेष तीव्र सोध SIR की प्रक्रिया की वैधता को बरकरार रखा है। ਭਾਰਤ ਅਤੇ ਕੈਨੇਡਾ 2030 ਤੱਕ ਦੁਵੱਲੇ ਵਪਾਰ ਨੂੰ 50 ਅਰਬ ਡਾਲਰ ਤੱਕ ਪਹੁੰਚਾਉਣ ਦੇ ਸਾਂਝੇ ਟੀਚੇ 'ਤੇ ਸਹਿਮਤ ਹੋਏ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਵੱਧ ਰਹੇ ਤਾਪਮਾਨ ਦੇ ਮੱਦੇਨਜ਼ਰ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਮੌਸਮ ਵਿਭਾਗ ਨੇ ਪੰਜਾਬ ਹਰਿਆਣਾ

ਅਤੇ ਚੰਡੀਗੜ੍ਹ ਵਿੱਚ ਕੱਲ੍ਹ ਲੂ ਚੱਲਣ ਤੋਂ ਬਾਅਦ ਮੌਸਮ 'ਚ ਤਬਦੀਲੀ ਦੀ ਪੇਸ਼ੀਨਗੋਈ ਕੀਤੀ ਹੈ। ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਸੰਬੰਧਿਤ ਅਧਿਕਾਰੀਆਂ ਨੂੰ ਸਾਬਕਾ ਸੈਨਿਕਾਂ ਲਈ ਰੁਜ਼ਗਾਰ ਦੇ ਬਿਹਤਰ ਮੌਕੇ ਪ੍ਰਦਾਨ ਕਰਨ ਲਈ ਨਿਰਦੇਸ਼ ਦਿੱਤੇ ਨੇ। ਕੇਂਦਰੀ ਜਾਂਚ ਬਿਊਰੋ CBI ਨੇ ਨੀਟ UG 2026 ਪ੍ਰੀਖਿਆ ਪੇਪਰ ਲੀਕ ਮਾਮਲੇ ਦੇ ਵਿੱਚ 3 ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਭਾਰਤੀ ਫੌਜ ਨੇ ਹਵਾਈ ਸੈਨਾ ਅਤੇ ਹੋਰ ਸਥਾਨਕ ਏਜੰਸੀਆਂ ਨਾਲ ਤਾਲਮੇਲ ਕਰਕੇ ਕਸੌਲੀ ਅਤੇ ਦੇ ਪੱਛਮੀ ਢਲਾਣਾਂ ਵਿੱਚ ਲੱਗੀ ਇੱਕ ਵੱਡੀ ਜੰਗਲ ਦੀ ਅੱਗ 'ਤੇ ਕਾਬੂ ਪਾਇਆ ਹੈ। ਪ੍ਰਸਿੱਧ ਨਿਸ਼ਾਨੇਬਾਜ਼ 5 ਵਾਰ ਦੇ ਓਲੰਪੀਅਨ ਅਤੇ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਸਾਬਕਾ ਆਰਨਰੀ ਸਕੱਤਰ ਜਨਰਲ ਰਾਜਾ ਰਣਧੀਰ ਸਿੰਘ ਦੀ ਅੱਜ ਲੰਬੀ ਬਿਮਾਰੀ ਤੋਂ ਬਾਅਦ ਉਹਨਾਂ ਦਾ ਦੇਹਾਂਤ ਹੋ ਗਿਆ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਵਾਲੇ ਮੋਡਿਊਲ ਦਾ ਪਰਦਾਫਾਸ਼ ਕਰਦਿਆਂ 5 ਮੁਲਜ਼ਮਾਂ ਨੂੰ 8 ਆਧੁਨਿਕ ਪਿਸਤੌਲਾਂ ਅਤੇ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਹੈ। IPL ਕ੍ਰਿਕਟ ਵਿੱਚ ਅੱਜ ਸਨਰਾਈਜ਼ਰਜ਼ ਹੈਦਰਾਬਾਦ ਦਾ ਮੁਕਾਬਲਾ ਸ਼ਾਮੀ 7:30 ਵਜੇ ਮੋਹਾਲੀ ਵਿਖੇ ਐਲੀਮੀਨੇਟਰ ਮੈਚ ਵਿੱਚ ਰਾਜਸਥਾਨ ਰਾਇਲਸ ਦੇ ਨਾਲ ਹੋਵੇਗਾ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ। ਹੁਣ ਤੁਸੀਂ ਸੁਣੋਗੇ 102.7 MHz ਆਕਾਸ਼ਵਾਣੀ ਜਲੰਧਰ ਦੇ ਉੱਤੇ ਅਗਲਾ ਸਿਲਸਿਲੇਵਾਰ ਪ੍ਰੋਗਰਾਮ।

ਹਾਂਜੀ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ, ਅਤੇ ਮੈਂ ਤੁਹਾਡਾ ਮਿੱਤਰ ਆਰ ਜੇ ਪਰਵਿੰਦਰ ਹਾਜ਼ਰ ਹੋ ਚੁੱਕਿਆ ਜੀ ਲੈ ਕੇ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਪਸੰਦੀਦਾ, ਜਿਸ ਦੇ ਵਿੱਚ ਫਿਲਮਾਂ ਬਾਰੇ ਗੱਲਾਂ ਬਾਤਾਂ ਕਰਦੇ ਹਾਂ ਐਂਡ ਫਿਲਮਾਂ ਨੂੰ ਲੈ ਕੇ ਅਸੀਂ 2-4 ਵੀ ਹੁੰਦੇ ਹਾਂ ਐਂਡ ਉਹਨਾਂ ਪਰਸਨੈਲਿਟੀਜ਼ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਦੇ ਮੁਖਾਤਿਬ ਹੋਣ ਦਾ ਇਸ ਦਿਨ ਹੁੰਦਾ, ਉਹਨਾਂ ਨੂੰ ਯਾਦ ਕਰਕੇ ਅਸੀਂ ਉਹਨਾਂ ਨੂੰ ਟ੍ਰਿਬਿਊਟ ਦਿੰਦੇ ਹਾਂ ਐਂਡ ਉਸ ਦੇ ਨਾਲ ਉਹਨਾਂ ਦੇ ਬਾਰੇ ਤੁਹਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰਦੇ ਹਾਂ। ਅਤੇ ਪ੍ਰੋਗਰਾਮ ਦਾ ਨਾਮ ਹੈ ਜੀ ਹਾਂਜੀ ਫਿਲਮੀ ਦੁਨੀਆ, ਅਤੇ ਫਿਲਮੀ ਦੁਨੀਆ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਜਿਨ੍ਹਾਂ ਬਾਰੇ ਗੱਲਾਂ ਬਾਤਾਂ ਕਰਾਂਗੇ, ਤਿੰਨ ਤਿੰਨ ਬੈਕ ਟੂ ਬੈਕ ਸਰਪ੍ਰਾਈਜ਼ ਨੇ ਐਂਡ ਉਹਨਾਂ ਦੇ ਬਾਰੇ ਗੱਲਾਂ ਬਾਤਾਂ ਕਰਾਂਗੇ, ਉਹਨਾਂ ਦੀਆਂ ਪ੍ਰਾਪਤੀਆਂ ਨੂੰ ਗਿਣਾਵਾਂਗੇ, ਉਹਨਾਂ ਦੇ ਬਾਰੇ ਗੀਤਾਂ ਨੂੰ ਤੁਹਾਡੇ ਨਾਲ ਸਾਂਝਾ ਕਰਾਂਗੇ, ਉਹਨਾਂ ਦੀਆਂ ਫਿਲਮਾਂ ਬਾਰੇ ਦੱਸਾਂਗੇ। ਅਤੇ ਫਿਲਹਾਲ ਤੁਸੀਂ ਬਣੇ ਰਹੋ ਸਾਡੇ ਨਾਲ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ, ਇੱਕ ਪਿਆਰਾ ਜਿਹਾ ਗੀਤ, ਦੈਨ ਫਿਰ ਉਸ ਤੋਂ ਬਾਅਦ ਜਾਣਕਾਰੀ ਐਂਡ ਉਸ ਤੋਂ ਬਾਅਦ ਹੋਰ ਗੱਲਾਂ ਅਤੇ ਗੀਤ ਨੇ ਜਨਾਬ।

ਬਿਲਕੁਲ ਜੀ 102.7 ਮੈਗਾਹਰਟਜ਼ ਆਕਾਸ਼ਵਾਣੀ ਚੱਲਦਾ ਤਾਂ ਰੇਨਬੋ ਚੈਨਲ ਤੁਸੀਂ ਟਿਊਨ ਕੀਤਾ ਹੋਇਆ ਅਤੇ ਪ੍ਰੋਗਰਾਮ ਚੱਲ ਰਿਹਾ ਜੀ ਫਿਲਮੀ ਦੁਨੀਆ ਅਤੇ ਫਿਲਮੀ ਦੁਨੀਆ ਦੇ ਵਿੱਚ ਅੱਜ ਅਸੀਂ ਜਿਨ੍ਹਾਂ ਬਾਰੇ ਗੱਲਾਂ ਬਾਤਾਂ ਕਰ ਰਹੇ ਹਾਂ ਉਹ ਹਨ ਜੀ ਹੀ ਵਨ ਐਂਡ ਓਨਲੀ ਨਨ ਅਨਦਰ ਅਦੈਨ ਆਸ਼ਾ ਸਚਦੇਵ ਜੀ। ਆਸ਼ਾ ਸਚਦੇਵ ਜੀ ਜਿਨ੍ਹਾਂ ਦੇ ਬਾਰੇ ਕਿਹਾ ਜਾਂਦਾ ਕਿ 1970 ਤੋਂ ਲੈ ਕੇ 1980 ਦੇ ਦਸ਼ਕ ਦੇ ਵਿੱਚ ਉਸ ਦਹਾਕੇ 'ਚ ਜੋ ਖੂਬਸੂਰਤੀ ਦੇ ਨਾਲ ਉਹਨਾਂ ਨੇ ਜਿਨ੍ਹਾਂ ਤਰੀਕੇ ਦੇ ਨਾਲ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕੀਤਾ ਉਹ ਨਾ ਭੁੱਲਣਯੋਗ ਹੈ। ਉਹਨਾਂ ਦੀ ਸਿੱਖਿਅਤ, ਸ਼ਾਨਦਾਰ ਸਟਾਈਲ, ਸਹਾਇਕ ਅਦਾਕਾਰਾ ਵਜੋਂ ਨਿਭਾਏ ਗਏ ਬਹੁਤ ਹੀ ਸਾਰੇ ਖੂਬਸੂਰਤ ਕਿਰਦਾਰਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਆਸ਼ਾ ਸਚਦੇਵ ਜੀ ਦੇ ਜੀਵਨ ਦੇ ਉੱਤੇ, ਫਿਲਮੀ ਸਫ਼ਰ ਦੇ ਉੱਤੇ ਅੱਜ ਅਸੀਂ ਉਹਨਾਂ ਦੇ ਬਾਰੇ ਗੱਲਾਂ ਬਾਤਾਂ ਕਰਾਂਗੇ। ਪ੍ਰਮੁੱਖ ਫਿਲਮਾਂ ਦੇ ਉੱਤੇ ਉਹਨਾਂ ਦੇ ਜੁੜੇ ਕੁਝ ਅਹਿਮ ਪਹਿਲੂਆਂ ਬਾਰੇ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ। ਉਹਨਾਂ ਦਾ ਅਸੀਂ ਅੱਜ ਹੋਰ ਬਹੁਤ ਸਾਰੀ ਗੱਲਾਂ ਉਹਨਾਂ ਦੇ ਬਾਰੇ ਗੱਲਬਾਤ ਕਰਾਂਗੇ। ਫਿਲਹਾਲ ਤੁਸੀਂ ਬਣੇ ਰਹੋ ਸਾਡੇ ਨਾਲ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ। ਸੋ ਗੱਲਾਂ ਇਸੇ ਤਰੀਕੇ ਦੇ ਨਾਲ ਜਾਰੀ ਰੱਖਾਂਗੇ, ਗੀਤ ਵੀ ਜਾਰੀ ਰੱਖਾਂਗੇ। ਸਭ ਤੋਂ ਪਹਿਲਾਂ ਅਸੀਂ ਜਾਣ ਲੈਂਦੇ ਹਾਂ ਉਹਨਾਂ ਦਾ ਅਸਲ ਨਾਮ ਕੀ ਹੈ। ਉਹਨਾਂ ਦਾ ਅਸਲ ਨਾਮ ਨਫੀਸਾ ਸੁਲਤਾਨ ਸੀ। ਫਿਲਮੀ ਦੁਨੀਆ ਦੇ ਵਿੱਚ ਆਉਣ ਤੋਂ ਬਾਅਦ ਉਹਨਾਂ ਨੇ ਆਪਣਾ ਨਾਮ ਬਦਲ ਕੇ ਆਸ਼ਾ ਸਚਦੇਵ ਰੱਖ ਲਿਆ। ਜੇਕਰ ਉਹਨਾਂ ਦੀ ਸਿੱਖਿਆ ਦੀ ਗੱਲ ਕਰੀਏ ਤਾਂ ਉਹਨਾਂ ਨੇ ਫਿਲਮ ਐਂਡ ਟੈਲੀਵਿਜ਼ਨ ਇੰਸਟੀਟਿਊਟ ਆਫ ਇੰਡੀਆ ਯਾਨੀ ਕਿ FTII ਪੁਣੇ ਤੋਂ ਅਦਾਕਾਰੀ ਦੀ ਰਸਮੀ ਤੌਰ 'ਤੇ ਕੋਰਸ ਕੀਤਾ। FTII ਤੋਂ ਸਿੱਖਿਆ ਪ੍ਰਾਪਤ ਹੋਣ ਤੋਂ ਬਾਅਦ ਉਹਨਾਂ ਦੀ ਅਦਾਕਾਰੀ ਦੇ ਵਿੱਚ ਇੱਕ ਖਾਸ ਕਿਸਮ ਦੀ ਗੰਭੀਰਤਾ ਅਤੇ ਨਿਪੁੰਨਤਾ ਦੇਖਣ ਨੂੰ ਮਿਲੀ। ਫਿਲਮੀ ਸਫ਼ਰ ਦੀ ਜੇਕਰ ਸ਼ੁਰੂਆਤ ਦੀ ਗੱਲ ਕਰੀਏ ਤਾਂ ਉਹਨਾਂ ਨੇ ਆਸ਼ਾ ਸਚਦੇਵ ਜੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1970 ਦੇ ਦਹਾਕੇ ਤੋਂ ਸ਼ੁਰੂ ਕੀਤੀ ਅਤੇ ਪਹਿਲੀ ਫਿਲਮ ਉਹਨਾਂ ਨੇ 1972 ਦੇ ਵਿੱਚ ਡਬਲ ਕ੍ਰੋਸ ਫਿਲਮ ਦੇ ਨਾਲ ਉਹਨਾਂ ਨੇ ਬਾਲੀਵੁੱਡ ਦੇ ਵਿੱਚ ਐਂਟਰੀ ਕੀਤੀ। ਸੋ ਉਹਨਾਂ ਨੇ ਹੋਰ ਕੀ ਕੰਮ ਕੀਤਾ, ਕਿਸ ਤਰੀਕੇ ਦੇ ਨਾਲ ਲੋਕਾਂ ਦੇ ਨਾਲ ਵਿਚਾਰ ਵਟਾਂਦਰੇ ਕੀਤੇ, ਹੋਰ ਉਹਨਾਂ ਦੀ ਕਿਹੜੀਆਂ ਪ੍ਰਾਪਤੀਆਂ ਰਹੀਆਂ, ਸਭ ਕੁਝ ਤੁਹਾਡੇ ਨਾਲ ਸਾਂਝਾ ਕਰਾਂਗੇ। ਉਸ ਤੱਕ ਬਣੇ ਰਹੋ ਮੇਰੇ ਨਾਲ, ਤੁਹਾਡਾ ਮਿੱਤਰ ਆਰ ਜੇ ਪਰਵਿੰਦਰ ਸਭ ਕੁਝ ਦੱਸੇਗਾ। ਫਿਲਹਾਲ ਇੱਕ ਹੋਰ ਗੀਤ ਦਾ ਵਕਤ ਹੋ ਜਾ ਰਿਹਾ, ਬਣੇ ਰਹੋ ਸਾਡੇ ਨਾਲ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ।

ਹਾਂਜੀ, ਆਸ਼ਾ ਸਚਦੇਵ ਜੀ ਦੇ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ, ਜਿਨ੍ਹਾਂ ਦੇ ਬਾਰੇ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਨੇ ਬਹੁਤ ਵੱਡਾ ਮੁਕਾਮ ਹਾਸਲ ਕੀਤਾ ਐਂਡ ਉਹਨਾਂ ਦੀਆਂ ਬਹੁਤ ਸਾਰੀਆਂ ਫਿਲਮਾਂ ਇੱਦਾਂ ਦੀਆਂ ਰਹੀਆਂ ਜੋ ਉਸ ਦੌਰ ਦੇ ਵਿੱਚ ਕਹਿੰਦੇ ਨੇ ਕਿ ਬੋਲਡ ਹੋ ਕੇ ਉਭਰੀਆਂ, ਕਿਉਂਕਿ ਉਸ ਜ਼ਮਾਨੇ ਦੇ ਵਿੱਚ ਨਾ ਕਹਿੰਦੇ ਕਿ ਜਦੋਂ ਅਭਿਨੇਤਰੀਆਂ ਅਕਸਰ ਰਿਵਾਇਤੀ ਕਿਰਦਾਰਾਂ ਵਿੱਚ ਨਜ਼ਰ ਆਉਂਦੀਆਂ ਸੀ ਤਾਂ ਆਸ਼ਾ ਸਚਦੇਵ ਜੀ ਨੇ ਆਪਣੀ ਆਧੁਨਿਕ ਅਤੇ ਬੋਲਡ ਲੁੱਕ ਨਾਲ ਇੰਡਸਟਰੀ ਦੇ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ। ਇਸ ਕਾਰਨ ਉਹਨਾਂ ਨੂੰ ਕਈ ਗਲੈਮਰਸ ਅਤੇ ਪੱਛਮੀ ਸੱਭਿਆਚਾਰ ਵਾਲੇ ਕਿਰਦਾਰ ਪ੍ਰਾਪਤ ਹੋਏ। ਕਰੀਅਰ ਦਾ ਸਭ ਤੋਂ ਵੱਡਾ ਮੀਲ ਪੱਥਰ ਜੋ ਉਹਨਾਂ ਦੀ ਫਿਲਮ ਸਾਬਿਤ ਹੋਈ 1977 ਦੇ ਵਿੱਚ, ਉਹ ਪ੍ਰਾਪਤ ਹੁੰਦੀ ਹੈ ਪ੍ਰੀਅਤਮਾ। ਆਸ਼ਾ ਸਚਦੇਵ ਜੀ ਦੇ ਕਰੀਅਰ ਦੀ ਸਭ ਤੋਂ ਸ਼ਾਨਦਾਰ ਫਿਲਮ ਪ੍ਰੀਅਤਮਾ ਮੰਨੀ ਜਾਂਦੀ ਹੈ, ਜੋ ਕਿ 1977 ਦੇ ਵਿੱਚ ਰਿਲੀਜ਼ ਹੋਈ ਸੀ। ਇਸ ਫਿਲਮ ਦੇ ਵਿੱਚ ਮੁੱਖ ਭੂਮਿਕਾ ਦੇ ਵਿੱਚ ਜਤਿੰਦਰ ਜੀ ਅਤੇ ਨੀਤੂ ਜੀ ਸਨ। ਆਸ਼ਾ ਸਚਦੇਵ ਜੀ ਨੇ ਨੀਤੂ ਸਿੰਘ ਦੀ ਸਹੇਲੀ ਰੇਣੂ ਦਾ ਕਿਰਦਾਰ ਨਿਭਾਇਆ ਸੀ। ਇਸ ਫਿਲਮ ਦੇ ਵਿੱਚ ਉਸ ਦੀ ਅਦਾਕਾਰੀ ਇੰਨੀ ਦਮਦਾਰ ਸੀ ਕਿ ਉਹਨਾਂ ਨੇ ਮੁੱਖ ਕਲਾਕਾਰਾਂ ਦੀ ਮੌਜੂਦਗੀ ਦੇ ਵਿੱਚ ਵੀ ਦਰਸ਼ਕਾਂ ਦੀ ਆਲੋਚਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਅਤੇ ਫਿਲਮਫੇਅਰ ਅਵਾਰਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਆਸ਼ਾ ਸਚਦੇਵ ਜੀ ਨੂੰ ਫਿਲਮਫੇਅਰ ਬੈਸਟ

ਸਪੋਰਟਿੰਗ ਐਕਟਰੈਸ, ਸਰਵੋਤਮ ਸਹਾਇਕ ਅਦਾਕਾਰਾ ਦਾ ਪੁਰਸਕਾਰ ਜਿਹੜਾ ਹੈ ਉਹ ਆਸ਼ਾ ਸਚਦੇਵ ਜੀ ਨੂੰ ਪ੍ਰਾਪਤ ਹੁੰਦਾ ਹੈ। ਪ੍ਰਮੁੱਖ ਫਿਲਮਾਂ ਦੀ ਜੇਕਰ ਗੱਲ ਕਰੀਏ ਤਾਂ ਆਸ਼ਾ ਸਚਦੇਵ ਜੀ ਨੇ ਆਪਣੇ ਕਰੀਅਰ ਦੇ ਵਿੱਚ ਬਹੁਤ ਸਾਰੀਆਂ ਸੁਪਰਹਿੱਟ ਯਾਦਗਾਰ ਫਿਲਮਾਂ ਦੇ ਵਿੱਚ ਕੰਮ ਕੀਤਾ। ਉਹਨਾਂ ਦੀਆਂ ਕੁਝ ਫਿਲਮਾਂ ਜਿਹੜੀਆਂ ਹਨ ਮੇਰੇ ਕੋਲ, ਉਹਨਾਂ ਦੀ ਲਿਸਟ ਮੌਜੂਦ ਹੈ। ਕਹਿੰਦੇ ਡਬਲ ਕ੍ਰੋਸ 1972 ਦੇ ਵਿੱਚ, ਜਿਸ ਦੇ ਵਿੱਚ ਵਿਜੇ ਆਨੰਦ ਅਤੇ ਰੇਖਾ ਜੀ ਦੇ ਨਾਲ ਇਹਨਾਂ ਨੇ ਕੰਮ ਕੀਤਾ। ਹਿਫਾਜ਼ਤ 1973, ਕੋਰਾ ਕਾਗਜ਼ 1974 ਦੇ ਵਿੱਚ, ਲਫੰਗੇ 1975 ਦੇ ਵਿੱਚ, ਪ੍ਰੀਅਤਮਾ 1977 ਦੇ ਵਿੱਚ, ਦ ਬਰਨਿੰਗ ਟ੍ਰੇਨ 1980 ਦੇ ਵਿੱਚ, ਸੱਤੇ ਪੇ ਸੱਤਾ ਜੋ ਕਿ ਮਲਟੀ ਸਟਾਰਰ ਫਿਲਮ ਸੀ, ਇਸ ਵਿੱਚ ਅਮਿਤਾਭ ਬੱਚਨ ਅਤੇ ਹੇਮਾ ਮਾਲਿਨੀ ਜੀ ਨੇ ਆਪਣਾ ਕੰਮ ਕੀਤਾ। ਉਸ ਤੋਂ ਬਾਅਦ 1989 ਦੇ ਵਿੱਚ ਫਿਲਮ ਆਉਂਦੀ ਹੈ ਐਸ਼ਵਰਿਆ ਫਿਜ਼ਾ 2000 ਦੇ ਵਿੱਚ। ਇਸ ਤੋਂ ਇਲਾਵਾ ਜੇਕਰ ਫਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਨੇ ਬੈਕ ਟੂ ਬੈਕ ਹਿੱਟ ਫਿਲਮਾਂ ਦਿੱਤੀਆਂ ਅਤੇ ਇਹਨਾਂ ਨੇ ਲੀਡ ਰੋਲ ਦੇ ਵਿੱਚ ਵੀ ਕੰਮ ਕੀਤਾ, ਸਪੋਰਟਿੰਗ ਰੋਲ ਦੇ ਵਿੱਚ ਵੀ ਕੰਮ ਕੀਤਾ, ਔਰ ਅੱਜ ਵੀ ਇਹਨਾਂ ਨੂੰ ਇਹਨਾਂ ਦੀਆਂ ਫਿਲਮਾਂ ਦੇ ਕਰਕੇ ਹੀ ਯਾਦ ਕੀਤਾ ਜਾਂਦਾ ਹੈ। ਸੋ ਆਓ ਬਣੇ ਰਹੋ ਸਾਡੇ ਨਾਲ 102.7 ਮੈਗਾਹਰਟਸ ਆਕਾਸ਼ਵਾਣੀ ਜਲੰਧਰ ਦੇ ਉੱਤੇ ਇੱਕ ਹੋਰ ਪਿਆਰਾ ਜਿਹਾ ਗੀਤ, ਫਿਰ ਉਸ ਤੋਂ ਬਾਅਦ ਗੱਲਬਾਤ ਕਰਦੇ ਹਾਂ ਸਾਡੇ ਸਾਰਿਆਂ ਦੀ ਚਹੇਤੇ ਆਸ਼ਾ ਸਚਦੇਵ ਜੀ ਦੇ ਬਾਰੇ।

ਸੋ ਦੋਸਤੋ ਬਣੇ ਹੋਏ ਤੁਸੀਂ ਮੇਰੇ ਨਾਲ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਅਤੇ 102.7 ਜੋ ਆਕਾਸ਼ਵਾਣੀ ਦਾ ਰੇਨਬੋ ਚੈਨਲ ਹੈ ਇਸ ਦੇ ਉੱਤੇ ਤੁਸੀਂ ਜੁੜੇ ਹੋਏ ਹੋ ਐਂਡ ਇਸ ਦੇ ਨਾਲ ਅਸੀਂ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਕੇ ਸੁਣਾ ਰਹੇ ਹਾਂ ਫਿਲਮੀ ਦੁਨੀਆਂ ਦੇ ਵਿੱਚ, ਕਿਉਂਕਿ ਫਿਲਮਾਂ ਦੇ ਬਾਰੇ

ਅਸੀਂ ਗੱਲਬਾਤ ਕਰ ਰਹੇ ਹਾਂ ਅਤੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਨਨ ਅਨਦਰ ਅਦਨ ਆਸ਼ਾ ਸਚਦੇਵ ਜੀ ਦੇ ਬਾਰੇ। ਆਸ਼ਾ ਸਚਦੇਵ ਜੀ ਅਜਿਹੀ ਬਾਲੀਵੁੱਡ ਅਦਾਕਾਰਾ ਰਹੀ ਹਨ ਜਿਨ੍ਹਾਂ ਨੇ ਭਾਵੇਂ ਮੁੱਖ ਅਭਿਨੇਤਰੀ ਦੇ ਤੌਰ 'ਤੇ ਕਿਰਦਾਰ ਨਹੀਂ ਨਿਭਾਇਆ, ਲੀਡ ਐਕਟਰੈਸ ਦੇ ਤੌਰ 'ਤੇ ਕਿਰਦਾਰ ਨਹੀਂ ਨਿਭਾਇਆ, ਪਰ ਬੈਸਟ ਸਪੋਰਟਿੰਗ ਐਕਟਰੈਸ ਦਾ ਕਿਰਦਾਰ ਜੋ ਉਹਨਾਂ ਦਾ ਟਾਈਟਲ ਹੈ ਉਹ ਅਕਸਰ ਉਹਨਾਂ ਦੇ ਨਾਲ ਲੱਗਦਾ ਰਿਹਾ। ਨਿੱਜੀ ਜੀਵਨ ਦੀ ਜੇਕਰ ਗੱਲ ਕਰੀਏ ਤਾਂ ਆਸ਼ਾ ਸਚਦੇਵ ਜੀ ਨਿੱਜੀ ਜੀਵਨ ਵਿੱਚ ਕਾਫੀ ਸ਼ਾਂਤ ਰਹੇ ਹਨ, ਉਹਨਾਂ ਦਾ ਵਿਆਹ ਨਹੀਂ ਹੋਇਆ। ਇੱਕ ਸਮੇਂ ਵਿੱਚ ਉਹਨਾਂ ਦਾ ਨਾਮ ਇੰਡਸਟਰੀ ਦੇ ਵਿੱਚ ਕੁਝ ਲੋਕਾਂ ਦੇ ਨਾਲ ਜੁੜਿਆ, ਪਰ ਰਿਸ਼ਤੇ ਤੱਕ ਗੱਲ ਕਹਿੰਦੇ ਨੇ ਕਿ ਨਹੀਂ ਪਹੁੰਚ ਸਕੀ। ਟੀਵੀ ਸੀਰੀਅਲਸ ਦੇ ਵਿੱਚ ਉਹਨਾਂ ਨੇ ਬਹੁਤ ਸਾਰਾ ਕੰਮ ਕੀਤਾ, ਇਸ ਤੋਂ ਇਲਾਵਾ ਬਹੁਤ ਜ਼ਿਆਦਾ ਉਹਨਾਂ ਨੇ ਜੋ ਹਜੇ ਤੱਕ ਕੰਮ ਕੀਤਾ ਉਹ ਨਾ ਭੁੱਲਣੇ ਹੋ ਗਿਆ। ਸੋ ਆਸ਼ਾ ਸਚਦੇਵ ਜੀ ਦਾ ਜੋ ਕਿ 27 ਮਈ 1956 ਨੂੰ ਬੋਰਨ ਹੋਇਆ, ਤਾਂ ਅੱਜ ਇਹਨਾਂ ਦਾ ਹੈਪੀ ਵਾਲਾ ਬਰਥਡੇ ਹੈ। 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਵੱਲੋਂ ਇਹਨਾਂ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਬਾਦ ਹੈ। ਅੱਗੇ ਵੀ ਅਸੀਂ ਇਹਨਾਂ ਦੇ ਚੰਗੀ ਸਿਹਤ ਦੀ ਕਾਮਨਾ ਕਰਦੇ ਹਾਂ। ਇਸੇ ਤਰੀਕੇ ਦੇ ਨਾਲ ਹੋ ਸਕਦਾ ਕਿ ਇਨ ਫਿਊਚਰ ਇਹ ਜੇਕਰ ਆਪਣਾ ਕਮ ਬੈਕ ਕਰ ਸਕਣ ਫਿਲਮਾਂ ਦੇ ਵਿੱਚ, ਔਰ ਇਹਨਾਂ ਦੇ ਲਈ ਇਹੀ ਸ਼ੁਭਕਾਮਨਾਵਾਂ ਕਰਦੇ ਹਾਂ। ਫਿਲਹਾਲ ਇਹਨਾਂ ਨੂੰ ਅੱਜ ਦੇ ਇਸ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਬਾਦ। ਆਸ਼ਾ ਸਚਦੇਵ ਜੀ ਦੇ ਬਾਰੇ ਅਸੀਂ ਗੱਲਬਾਤ ਕਰ ਰਹੇ ਸੀ, ਔਰ ਅਗਲੇ ਇੱਕ ਹੋਰ ਪਰਸਨੈਲਿਟੀ ਹੋਏ ਨੇ ਬਾਲੀਵੁੱਡ ਇੰਡਸਟਰੀ ਦੇ ਵਿੱਚ, ਔਰ ਉਹਨਾਂ ਦੀ ਅੱਗੇ ਲੈਗਸੀ ਚੱਲ ਰਹੀ ਹੈ, ਉਹਨਾਂ ਨੇ ਪੰਜਾਬ ਤੋਂ ਨਿਕਲ ਕੇ ਕਿਸ ਤਰੀਕੇ ਦਾ ਜੋ ਕਰੀਅਰ ਬਣਾਇਆ, ਫਿਲਹਾਲ ਉਹ ਵੀ ਤੁਹਾਨੂੰ ਦੱਸਾਂਗੇ। ਅਤੇ ਐਂਡ ਆਸ਼ਾ ਸਚਦੇਵ ਜੀ ਦੇ ਫਿਲਮ ਤੋਂ ਇੱਕ ਹੋਰ ਪਿਆਰਾ ਜਿਹਾ ਗੀਤ, ਦੈਨ ਫਿਰ ਉਸ ਤੋਂ ਬਾਅਦ ਉਹਨਾਂ ਦੇ ਬਾਰੇ ਵੀ ਚਾਨਣਾ ਪਾਵਾਂਗੇ ਜਨਾਬ।

ਦੋਸਤੋ, ਪ੍ਰੋਗਰਾਮ 'ਚ ਤੁਸੀਂ ਇੰਜੋਏ ਕਰ ਰਹੇ ਹੋ ਜੀ ਫਿਲਮੀ ਦੁਨੀਆ 'ਤੇ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ। ਮੈਂ ਤੁਹਾਡਾ ਦੋਸਤ ਆਰਜੇ ਪਰਵਿੰਦਰ ਤੁਹਾਨੂੰ ਅੱਜ ਇਸ ਸ਼ਖਸੀਅਤ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ। ਉਹਨਾਂ ਦਾ ਨਾਮ ਬਹੁਤ ਵੱਡਾ ਹੈ, ਅੱਗੇ ਉਹਨਾਂ ਦੀ ਲੈਗਸੀ ਜਿਹੜੀ ਹੈ ਚੱਲਦੀ ਆ ਰਹੀ ਹੈ, ਲੈਗਸੀ ਬਣ ਗਈ ਹੈ, ਕਿਉਂਕਿ ਉਹਨਾਂ ਨੂੰ ਇਹ ਚੀਜ਼ ਜਿਹੜੀ ਹੈ ਉਹ ਪਰਿਵਾਰ ਦੇ ਵੱਲੋਂ ਪ੍ਰਾਪਤ ਨਹੀਂ ਹੋਈ ਸੀ। ਉਹਨਾਂ ਨੇ ਉਸ ਤਰੀਕੇ ਦਾ ਆਪਣਾ ਕੰਮ ਕੀਤਾ ਕਿ ਅੱਜ ਉਹਨਾਂ ਦਾ ਨਾਮ ਜਿਹੜਾ ਸ਼ੁਮਾਰ ਹੋ ਚੁੱਕਿਆ। ਅੱਗੇ ਉਹਨਾਂ ਦਾ ਪਰਿਵਾਰ ਜਿਹੜਾ ਹੈ, ਅੱਗੇ ਉਹਨਾਂ ਦੇ ਬੇਟੇ ਨੇ ਉਸ ਤਰੀਕੇ ਦਾ ਕੰਮ ਕੀਤਾ ਕਿ ਉਸ ਚੀਜ਼ ਨੂੰ ਅੱਜ ਅਸੀਂ ਯਾਦ ਕਰ ਰਹੇ ਹਾਂ। ਔਰ ਉਹਨਾਂ ਦਾ ਜੋ ਕੰਮ ਸ਼ੁਰੂ ਹੋਇਆ ਬਾਲੀਵੁੱਡ ਇੰਡਸਟਰੀ ਦੇ ਵਿੱਚ, ਉਹਨਾਂ ਦੀ ਬਹੁਤ ਵੱਡੀ ਦੇਣ ਰਹੀ ਹੈ। ਐਂਡ ਉਸ ਦੇ ਨਾਲ ਇਹ ਵੀ ਕਿਹਾ ਜਾ ਸਕਦਾ ਕਿ ਜੋ ਉਹਨਾਂ ਨੇ ਕੰਮ ਕੀਤਾ ਉਸ ਦੇ ਨਾਲ ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਹਨ ਯਾਦਗਾਰ ਹੋ ਨਿਬੜੀਆਂ। ਜੀ ਹਾਂ, ਮੈਂ ਗੱਲਬਾਤ ਕਰ ਰਿਹਾ ਹਾਂ ਅੱਜ ਉਸ ਕੰਮ ਜਿਨ੍ਹਾਂ ਨੇ ਕੀਤਾ ਨਾ, ਨਨ ਅਨਦਰ ਅਦੈਨ ਫਿਰ ਇੱਕ ਵਾਰ ਉਹਨਾਂ ਦੇ ਨਾਲ ਜੁੜਦਾ, ਕਿਉਂਕਿ ਉਹਨਾਂ ਵਰਗਾ ਸੱਚ ਵਿੱਚ ਕੋਈ ਨਹੀਂ ਹੈ। ਅਜੇ ਦੇਵਗਨ ਸਾਹਿਬ ਜੀ ਦੇ ਫਾਦਰ ਸਾਹਿਬ ਵੀਰੂ ਦੇਵਗਨ ਜੀ, ਅੱਜ ਅਸੀਂ ਉਹਨਾਂ ਨੂੰ ਯਾਦ ਕਰਾਂਗੇ। ਭਾਰਤੀ ਸਿਨੇਮਾ ਬਾਲੀਵੁੱਡ ਦੇ ਇਤਿਹਾਸ ਦੇ ਵਿੱਚ ਇੱਕ ਅਜਿਹਾ ਨਾਮ ਜਿਨ੍ਹਾਂ ਨੇ ਪਰਦੇ ਦੇ ਪਿੱਛੇ ਰਹਿ ਕੇ ਐਕਸ਼ਨ ਅਤੇ ਰੋਮਾਂਚ ਦੀ ਇੱਕ ਅਜਿਹੀ ਪਰਿਭਾਸ਼ਾ ਸਾਂਝੀ ਕੀਤੀ ਕਿ ਸਿਰਫ ਸਟੰਟ ਡਾਇਰੈਕਟਰ ਜਾਂ ਐਕਸ਼ਨ ਕੋਰੀਓਗ੍ਰਾਫਰ ਹੀ ਨਹੀਂ, ਬਲਕਿ ਉਹ ਬਾਲੀਵੁੱਡ ਦੇ ਵਿੱਚ ਐਕਸ਼ਨ ਦੇ ਯੁੱਗ ਨਿਰਮਾਤਾ ਸਨ। ਅੱਜ ਦੇ ਸੁਪਰਸਟਾਰ ਅਜੇ ਦੇਵਗਨ ਦੇ ਪਿਤਾ ਹੋਣ ਦੇ ਨਾਲ ਨਾਲ ਉਹਨਾਂ ਦੀ ਆਪਣੀ ਇੱਕ ਪਹਿਚਾਣ ਇੰਨੀ ਵੱਡੀ ਹੈ ਕਿ 70-80-90 ਦੇ ਦਸ਼ਕ ਦੇ ਦਹਾਕੇ ਦੇ ਵਿੱਚ ਇੱਕ ਵੱਡਾ ਡਾਇਰੈਕਟਰ ਅਤੇ ਸੁਪਰਸਟਾਰ ਆਪਣੀ ਫਿਲਮ ਐਕਸ਼ਨ ਸੀਨਸ ਦੇ ਲਈ ਵੀਰੂ ਦੇਵਗਨ ਉੱਤੇ ਹੀ ਭਰੋਸਾ ਕਰਦਾ ਸੀ। ਵੀਰੂ ਦੇਵਗਨ ਜੀ ਦੇ ਜੀਵਨ, ਸੰਘਰਸ਼ ਅਤੇ ਬਾਲੀਵੁੱਡ ਵਿੱਚ ਯੋਗਦਾਨ ਅਤੇ ਉਹਨਾਂ ਦੀ ਵਿਰਾਸਤ ਬਾਰੇ ਵਿਸਥਾਰਪੂਰਵਕ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਅੱਜ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਮੁੱਢਲਾ ਜੀਵਨ ਉਹਨਾਂ ਦਾ ਕਿਸ ਤਰੀਕੇ ਦਾ ਰਿਹਾ, ਅੰਮ੍ਰਿਤਸਰ ਤੋਂ ਮੁੰਬਈ ਦਾ ਸਫ਼ਰ ਕਿਸ ਤਰੀਕੇ ਦਾ ਰਿਹਾ। ਜੀ ਹਾਂ, ਪੰਜਾਬ ਦੇ ਰਹਿਣ ਵਾਲੇ ਸਨ ਵੀਰੂ ਦੇਵਗਨ ਜੀ, ਔਰ ਅਜੇ ਦੇਵਗਨ ਉਹਨਾਂ ਦਾ ਵੀ ਸੰਬੰਧ ਜਿਹੜਾ ਹੈ ਪੰਜਾਬ ਤੋਂ ਹੀ ਹੈ। ਵੀਰੂ ਦੇਵਗਨ ਜੀ ਦਾ ਜਨਮ 1934 ਦੇ ਵਿੱਚ ਪੰਜਾਬ ਦੇ ਪਵਿੱਤਰ ਸ਼ਹਿਰ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਹੁੰਦਾ ਹੈ। ਔਰ ਕਹਿੰਦੇ ਨੇ ਕਿ ਇਹਨਾਂ ਦਾ ਮੁੰਬਈ ਤੱਕ ਦਾ ਸਫ਼ਰ ਆਸਾਨ ਨਹੀਂ ਸੀ। ਵੀਰੂ ਦੇਵਗਨ ਜੀ ਦਾ ਪੜ੍ਹਾਈ ਲਿਖਾਈ ਦੇ ਵਿੱਚ ਮਨ ਬਹੁਤ ਜ਼ਿਆਦਾ ਨਹੀਂ ਸੀ ਲੱਗਦਾ ਅਤੇ ਉਹਨਾਂ ਨੇ ਸਿਨੇਮਾ ਅਤੇ ਅਦਾਕਾਰੀ ਦਾ ਆਪਣੇ ਉੱਤੇ ਇਸ ਤਰੀਕੇ ਦੇ ਨਾਲ ਸੋਚਿਆ ਕਿ ਮੈਂ ਇਹੀ ਕੰਮ ਕਰਨਾ ਹੈ। ਔਰ ਉਹਨਾਂ ਨੇ ਵੀਰੂ ਦੇਵਗਨ ਜੀ ਦਾ ਜਿਹੜਾ ਦੱਸਿਆ ਜਾ ਰਿਹਾ ਕਿ ਪੜ੍ਹਾਈ ਦੇ ਵਿੱਚ ਮਨ ਨਹੀਂ ਸੀ, ਪਰ ਉਹਨਾਂ ਦਾ ਅਦਾਕਾਰੀ ਦੇ ਵਿੱਚ ਕ੍ਰੇਜ਼ ਬਹੁਤ ਸੀ। ਉਹ ਬਾਲੀਵੁੱਡ ਦੇ ਵਿੱਚ ਇੱਕ ਹੀਰੋ ਅਭਿਨੇਤਾ ਬਣਨ ਦਾ ਸੁਪਨਾ ਲੈ ਕੇ ਕੁਝ ਦੋਸਤਾਂ ਦੇ ਨਾਲ ਬਿਨਾਂ ਦੱਸੇ ਘਰੋਂ ਭੱਜ ਕੇ ਮੁੰਬਈ ਆ ਗਏ। ਉਦੋਂ ਬੰਬਈ ਕਿਹਾ ਜਾਂਦਾ ਸੀ। ਸੰਘਰਸ਼ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮੁੰਬਈ ਆ ਕੇ ਉਹਨਾਂ ਦੀ ਜ਼ਿੰਦਗੀ ਜਿਹੜੀ ਸੌਖੀ ਤਾਂ ਨਹੀਂ ਸੀ ਜਿੰਨੀ ਦੂਰੋਂ ਦਿਖਾਈ ਦਿੰਦਾ ਹੈ। ਕਹਿੰਦਾ ਕਿ ਮੁੰਬਈ ਦੇ ਬਾਰੇ ਉਹਨਾਂ ਦੇ ਕੋਲ ਸੰਘਰਸ਼ ਕਰਨ ਦਾ ਬਹੁਤ ਵੱਡਾ ਇੱਕ ਮੌਕਾ ਹੁੰਦਾ ਹੈ। ਉਹਨਾਂ ਨੇ ਸੰਘਰਸ਼ ਕੀਤਾ, ਕਈ ਰਾਤਾਂ ਰੇਲਵੇ ਸਟੇਸ਼ਨ 'ਤੇ ਗੁਜ਼ਾਰੀਆਂ, ਪੇਟ ਭਰਨ ਦੇ ਲਈ ਉਹਨਾਂ ਨੇ ਟੈਕਸੀ ਸਾਫ਼ ਕੀਤੀਆਂ, ਕਾਰਾਂ ਧੋਣ ਵਰਗੇ ਛੋਟੇ ਵੱਡੇ ਕੰਮ ਕੀਤੇ ਅਤੇ ਉਸ ਤੋਂ ਬਾਅਦ ਕਿਹਾ ਜਾਂਦਾ ਕਿ ਵੀਰੂ ਦੇਵਗਨ ਜੀ ਮੁੰਬਈ ਹੀਰੋ ਬਣਨ ਤਾਂ ਆਏ ਸਨ, ਪਰ ਉੱਥੇ ਕੰਮ ਲੱਭਣਾ ਜਦੋਂ ਸ਼ੁਰੂ ਕੀਤਾ ਤਾਂ ਅਹਿਸਾਸ ਹੋਇਆ ਕਿ ਚੰਗੀ ਦਿੱਖ ਹੋਣਾ ਹੀ ਕਾਫ਼ੀ ਨਹੀਂ ਹੈ। ਫਿਲਮਾਂ ਦੇ ਵਿੱਚ ਮੁੱਖ ਅਭਿਨੇਤਾ ਬਣਨ ਦਾ ਜਿਹੜਾ ਸੁਪਨਾ ਹੈ ਉਹ ਇਸ ਤਰੀਕੇ ਦੇ ਨਾਲ ਪੂਰਾ ਨਹੀਂ ਹੋ ਸਕਦਾ। ਫਿਰ ਉਹਨਾਂ ਨੇ ਕੀ ਕੀਤਾ, ਸਟੰਟਮੈਨ ਵਜੋਂ ਸ਼ੁਰੂਆਤ ਕੀਤੀ। ਉਹਨਾਂ ਦਾ ਸਰੀਰ ਕਾਫ਼ੀ ਮਜ਼ਬੂਤ ਸੀ, ਉਹ ਸਰੀਰਕ ਤੌਰ 'ਤੇ ਕਾਫ਼ੀ ਫੁਰਤੀਲੇ ਸਨ, ਇਸ ਲਈ ਉਹਨਾਂ ਨੇ ਫਿਲਮਾਂ ਦੇ ਵਿੱਚ ਇੱਕ ਸਟੰਟਮੈਨ ਜੋ ਕਿ ਦੂਜੇ ਹੀਰੋਜ਼ ਦੇ ਲਈ ਖਤਰਨਾਕ ਕੰਮ ਹੁੰਦਾ, ਉਹ ਉਹਨਾਂ ਦੀ ਡਰੈਸਿਸ ਪਾ ਕੇ ਉਹਨਾਂ ਦਾ ਗੈਟਅਪ ਲੈ ਕੇ ਉਹ ਸਟੰਟ ਕਰ ਲੈਂਦੇ ਸੀ ਅਤੇ ਉਸ ਤੋਂ ਬਾਅਦ ਉਹਨਾਂ ਨੇ ਬਾਲੀਵੁੱਡ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਸੋ ਕਹਿੰਦੇ ਨੇ ਕਿ ਜਿਹੜਾ ਕੰਮ ਹੁੰਦਾ ਹੈ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ। ਜੇਕਰ ਕੋਈ ਚਾਹੁੰਦਾ ਹੈ ਕਿ ਮੈਂ ਫਿਲਮਾਂ ਦੇ ਵਿੱਚ ਜਾਣਾ ਜਾਂ ਕਿਸ ਤਰੀਕੇ ਦੇ ਨਾਲ ਕੰਮ ਕਰਨਾ, ਤਾਂ ਉਹ ਇੱਕ ਬਹੁਤ ਵੱਡਾ ਕੰਮ ਹੋ ਸਕਦਾ ਕਿ ਬਾਲੀਵੁੱਡ ਦੇ ਵਿੱਚ ਜਾਂ ਫਿਲਮਾਂ ਦੇ ਵਿੱਚ ਅਸੀਂ ਕਹੀਏ ਕਿ ਐਕਟਰ ਬਣ ਕੇ ਹੀ ਅਸੀਂ ਕੰਮ ਕਰ ਸਕਦੇ ਹਾਂ, ਪਰ ਨਹੀਂ, ਐਕਟਰ ਤੋਂ ਇਲਾਵਾ ਬਹੁਤ ਸਾਰੇ ਅਜਿਹੇ ਛੋਟੇ ਵੱਡੇ ਕੰਮ ਹੁੰਦੇ ਨੇ ਜੋ ਅਸੀਂ ਕਰਕੇ ਅਸੀਂ ਆਪਣਾ ਜਿਹੜਾ ਹੈ ਰੋਜ਼ੀ ਰੋਟੀ ਚਲਾ ਸਕਦੇ ਹਾਂ, ਉਸ ਤੋਂ ਇਲਾਵਾ ਆਪਣੇ ਸ਼ੌਂਕ ਪੂਰੇ ਕਰ ਸਕਦੇ ਹਾਂ। ਇੱਕ ਵਾਰ 'ਚ ਕੁਛ ਵੀ ਨਹੀਂ ਹੁੰਦਾ ਜਨਾਬ, ਅਸੀਂ ਜਦੋਂ ਬਾਲੀਵੁੱਡ ਇੰਡਸਟਰੀ ਦੇ ਵਿੱਚ ਪੈਰ ਧਰਦੇ ਹਾਂ, ਫਿਲਮਾਂ ਦੇ ਵਿੱਚ ਪੈਰ ਧਰਦੇ ਹਾਂ, ਤਾਂ ਇੱਕਦਮ ਤਾਂ ਕੁਝ ਵੀ ਨਹੀਂ ਹੁੰਦਾ। ਸੋ ਇੱਦਾਂ ਦੀਆਂ ਚੀਜ਼ਾਂ ਬਹੁਤ ਸਾਰੀਆਂ ਹੁੰਦੀਆਂ ਨੇ ਜੋ ਤੁਹਾਡੇ ਨਾਲ ਡਿਸਕਸ ਕਰਾਂਗੇ, ਜੋ ਅਸੀਂ ਵੀਰੂ ਦੇਵਗਨ ਹੋਣਾ ਬਾਰੇ ਡਿਸਕਸ ਕਰਾਂਗੇ। ਸੋ ਬਣੇ ਰਹੋ ਸਾਡੇ ਨਾਲ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ। ਇੱਕ ਹੋਰ ਪਿਆਰਾ ਜਿਹਾ ਗੀਤ, ਦੈਨ ਫਿਰ ਉਸ ਤੋਂ ਬਾਅਦ ਵੀਰੂ ਦੇਵਗਨ ਜੀ ਬਾਰੇ ਗੱਲਾਂ ਬਾਤਾਂ ਕਰਾਂਗੇ। ਸਟੇ ਟਿਊਨ।

ਜੀ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ ਫਿਲਮੀ ਦੁਨੀਆ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਅਤੇ ਅੱਜ ਅਸੀਂ ਜਿਨ੍ਹਾਂ ਬਾਰੇ ਗੱਲਬਾਤ ਕਰ ਰਹੇ ਹਾਂ ਸਾਡੇ ਸਾਰਿਆਂ ਦੇ ਫੇਵਰੇਟ ਅਜੇ ਦੇਵਗਨ ਹੁਣਾਂ ਦੇ ਫਾਦਰ ਸਾਹਿਬ ਵੀਰੂ ਦੇਵਗਨ ਹੁਣਾਂ ਬਾਰੇ। ਸਟੰਟਮੈਨ ਵਜੋਂ ਉਹਨਾਂ ਨੇ ਸ਼ੁਰੂਆਤ ਕੀਤੀ ਬਾਲੀਵੁੱਡ ਇੰਡਸਟਰੀ ਦੇ ਵਿੱਚ, ਸਟੰਟ ਕਰਦਿਆਂ ਕਰਦਿਆਂ ਐਕਸ਼ਨ ਸੀਨਸ ਦੀ ਬਾਰੀਕੀ ਨੂੰ ਸਮਝਿਆ, ਫਿਰ ਉਸ ਤੋਂ ਬਾਅਦ ਨਿਰਦੇਸ਼ਕ ਕਹੇ, ਉਸ ਤੋਂ ਬਾਅਦ ਸਟੰਟ ਨਹੀਂ ਕਰਦੇ ਸਨ ਬਲਕਿ ਉਹ ਆਪਣੇ ਨਵੇਂ ਸੁਝਾਅ ਵੀ ਦਿੰਦੇ ਸਨ। ਕਹਿੰਦੇ ਸਨ ਜਿਸ ਤਰੀਕੇ ਦੇ ਨਾਲ ਡਾਇਰੈਕਟਰ ਕਹਿ ਦਿੰਦਾ ਸੀ ਉਹ ਤਾਂ ਕਰਨਾ ਪੈਂਦਾ ਸੀ, ਪਰ ਕਈ ਵਾਰ ਇੱਦਾਂ ਵੀ ਹੁੰਦਾ ਸੀ ਕਿ ਡਾਇਰੈਕਟਰ ਉਹਨਾਂ ਦੀ ਗੱਲ ਮੰਨਦੇ ਸੀ ਅਤੇ ਆਪਣੀ ਡਾਇਰੈਕਸ਼ਨ ਐਡ ਕਰਕੇ ਉਹਨਾਂ ਨੇ ਕੰਮ ਸ਼ੁਰੂ ਕੀਤਾ। ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਐਕਸ਼ਨ ਡਾਇਰੈਕਟਰ ਵਜੋਂ ਉਹਨਾਂ ਨੂੰ ਕੰਮ ਮਿਲਣਾ ਸ਼ੁਰੂ ਹੋ ਗਿਆ। ਬਾਲੀਵੁੱਡ ਵਿੱਚ ਸੁਹਿਰਦ ਯੋਗਦਾਨ ਵੀ ਉਹਨਾਂ ਦਾ ਬਹੁਤ ਰਿਹਾ। ਪ੍ਰਮੁੱਖ ਫਿਲਮਾਂ ਦੇ ਵਿੱਚ ਵੀਰੂ ਦੇਵਗਨ ਨੇ ਆਪਣੇ ਕਰੀਅਰ ਦੇ ਵਿੱਚ 80 ਤੋਂ

ਫਿਲਮਾਂ ਦੇ ਵਿੱਚ ਐਕਸ਼ਨ ਸਟੰਟ ਡਾਇਰੈਕਟ ਕੀਤੇ। ਉਹਨਾਂ ਨੇ ਬਾਲੀਵੁੱਡ ਵਿੱਚ ਤਿੰਨ ਮਹਾਨ ਸੁਪਰਸਟਾਰ ਦਿਲੀਪ ਕੁਮਾਰ, ਅਮਿਤਾਭ ਬੱਚਨ ਅਤੇ ਧਰਮਿੰਦਰ ਨਾਲ ਸ਼ਾਨਦਾਰ ਕੰਮ ਕੀਤਾ। ਰੋਟੀ ਕਪੜਾ ਔਰ ਮਕਾਨ 1974 ਦੇ ਵਿੱਚ ਇਸ ਫਿਲਮ ਦੇ ਵਿੱਚ ਐਕਸ਼ਨ ਸੀਨਸ ਨੇ ਉਹਨਾਂ ਨੂੰ ਇੰਡਸਟਰੀ ਦੇ ਵਿੱਚ ਸਥਾਪਿਤ ਕਰ ਦਿੱਤਾ। ਸ਼ੋਲੇ ਦੇ ਵਿੱਚ ਵੀ ਜੋ ਫਿਲਮ ਅੱਜ ਵੀ ਮੀਲ ਦਾ ਪੱਥਰ ਹੈ, ਕਹਿੰਦੇ ਨੇ ਕਿ ਸ਼ੋਲੇ ਫਿਲਮ ਦੀ ਜਦੋਂ ਗੱਲ ਹੁੰਦੀ ਹੈ ਤਾਂ ਅੱਜ ਵੀ ਉਸ ਫਿਲਮ ਨੂੰ ਮਤਲਬ ਸ਼ਾਇਦ ਹੀ ਕੋਈ ਵਿਅਕਤੀ ਹੋਵੇਗਾ ਜਿਸਨੇ ਉਹ ਫਿਲਮ ਨਾ ਦੇਖੀ ਹੋਵੇ। ਔਰ ਇਸ ਤੋਂ ਇਲਾਵਾ ਮਿਸਟਰ ਇੰਡੀਆ, ਸ਼ਹਿਨਸ਼ਾਹ, ਫੂਲ ਔਰ ਕਾਂਟੇ, ਦਿਲ ਵਾਲੇ ਅਤੇ ਜਾਨ, ਇਹਨਾਂ ਫਿਲਮਾਂ ਦੇ ਵਿੱਚ ਉਹਨਾਂ ਨੇ ਐਕਸ਼ਨ ਜਿਸ ਤਰੀਕੇ ਦਾ ਸਿਖਾਇਆ, ਇਹਨਾਂ ਦੇ ਐਕਸ਼ਨ ਦੀ ਬਹੁਤ ਜ਼ਿਆਦਾ ਤਾਰੀਫ ਹੋਈ। ਅਤੇ ਬਤੌਰ ਫਿਲਮ ਨਿਰਦੇਸ਼ਕ, ਵੀਰੂ ਦੇਵਗਨ ਸਿਰਫ ਐਕਸ਼ਨ ਤੱਕ ਹੀ ਸੀਮਤ ਨਹੀਂ ਸੀ ਰਹਿਣਾ ਚਾਹੁੰਦੇ। ਉਹਨਾਂ ਨੇ ਸਾਲ 1999 ਦੇ ਵਿੱਚ ਫਿਲਮ ਹਿੰਦੁਸਤਾਨ ਕੀ ਕਿਸਮ ਦਾ ਨਿਰਦੇਸ਼ਨ ਵੀ ਕੀਤਾ। ਇਸ ਫਿਲਮ ਦੇ ਵਿੱਚ ਉਹਨਾਂ ਦੇ ਬੇਟੇ ਅਜੇ ਦੇਵਗਨ, ਅਮਿਤਾਭ ਬੱਚਨ, ਮਨੀਸ਼ਾ ਕੋਇਰਾਲਾ ਅਤੇ ਪਾਕਿਸਤਾਨੀ ਅਦਾਕਾਰ ਸਈਦ ਜ਼ਾਫਰੀ ਮੁੱਖ ਭੂਮਿਕਾਵਾਂ ਦੇ ਵਿੱਚ ਸਨ। ਇੱਕ ਵੱਡੇ ਬਜਟ ਦੀ ਦੇਸ਼ ਭਗਤੀ ਅਤੇ ਆਧਾਰਿਤ ਫਿਲਮ ਸੀ ਜਿਸ ਵਿੱਚ ਹਵਾਈ ਜਹਾਜ਼ਾਂ ਦੇ ਸ਼ਾਨਦਾਰ ਐਕਸ਼ਨ ਸੀਨ ਦਿਖਾਏ ਗਏ ਸਨ। ਵੀਰੂ ਦੇਵਗਨ ਦੀਆਂ ਵਿਸ਼ੇਸ਼ਤਾਵਾਂ ਅਤੇ ਤਕਨੀਕੀ ਯੋਗਦਾਨ ਦੀ ਜੇਕਰ ਗੱਲ ਕਰੀਏ ਤਾਂ ਵੀਰੂ ਦੇਵਗਨ ਜੀ ਦੇ ਆਉਣ ਤੋਂ ਪਹਿਲਾਂ ਬਾਲੀਵੁੱਡ ਦੇ ਵਿੱਚ ਐਕਸ਼ਨ ਦਾ ਮਤਲਬ ਸਿਰਫ ਦੋ ਬੱਚਿਆਂ ਦਾ ਆਪਸ ਵਿੱਚ ਹੱਥੋਪਾਈ ਕਰਨਾ ਹੁੰਦਾ ਸੀ, ਪਰ ਵੀਰੂ ਜੀ ਨੇ ਇਸ ਵਿੱਚ ਤਕਨੀਕੀ ਸੁਰੱਖਿਆ ਨੂੰ ਵੀ ਸ਼ਾਮਲ ਕੀਤਾ। ਉਹਨਾਂ ਨੇ ਹਮੇਸ਼ਾ ਸੁਰੱਖਿਆ ਨੂੰ ਪਹਿਲ ਦਿੱਤੀ। ਉਹਨਾਂ ਨੇ ਕਿਹਾ ਕਿ ਸੁਰੱਖਿਆ ਦੇ ਲਈ ਕੇਬਲ, ਵਾਇਰਸ, ਗੱਦਿਆਂ ਦਾ ਹੋਣਾ ਬਹੁਤ ਜ਼ਿਆਦਾ ਲਾਜ਼ਮੀ ਹੈ। ਰੀਅਲਿਸਟਿਕ ਐਕਸ਼ਨ ਦੀ ਜੇਕਰ ਗੱਲ ਕਰੀਏ ਤਾਂ ਉਹ ਫਾਈਟ ਵਿੱਚ ਸੀਨਸ ਕੈਮਰੇ ਐਂਗਲ ਤੋਂ ਅਜਿਹੇ ਤਰੀਕੇ ਦੇ ਨਾਲ ਵਰਤੋਂ ਕਰਦੇ ਸੀ ਕਿ ਲੱਗਦਾ ਸੀ ਬਈ ਮੁੱਕਾ ਦਾ ਅਸਲੀ ਦਾ ਵਜਿਆ। ਕਾਰ ਸਟੰਟਸ ਦੀ ਜੇਕਰ ਗੱਲ ਕਰੀਏ ਤਾਂ ਫਿਲਮਾਂ ਦੇ ਵਿੱਚ ਗੱਡੀਆਂ ਨੂੰ ਹਵਾ ਵਿੱਚ ਉਡਾਉਣਾ, ਬਲਾਸਟ ਟ੍ਰੈਂਡ ਉਹਨਾਂ ਨੇ ਕਾਫੀ ਪ੍ਰਫੁੱਲਿਤ ਕੀਤਾ। ਪਰਿਵਾਰ ਅਤੇ ਵਿਰਾਸਤ ਦੀ ਜੇਕਰ ਗੱਲ ਕਰੀਏ ਤਾਂ ਵੀਰੂ ਦੇਵਗਨ ਦਾ ਪਰਿਵਾਰ ਅੱਜ ਬਾਲੀਵੁੱਡ ਦੇ ਵਿੱਚ ਸਭ ਤੋਂ ਮਜ਼ਬੂਤ ਅਤੇ ਸਤਿਕਾਰਕ ਪਰਿਵਾਰ ਦਾ ਵਿੱਚੋਂ ਇੱਕ ਹੈ। ਵੀਨਾ ਦੇਵਗਨ ਜੋ ਉਹਨਾਂ ਦੀ ਧਰਮ ਪਤਨੀ, ਉਹਨਾਂ ਨੇ ਫਿਲਮ ਨਿਰਮਾਣ ਦੇ ਵਿੱਚ ਉਹਨਾਂ ਦਾ ਕਾਫੀ ਹੱਥ ਵਟਾਇਆ। ਵੀਰੂ ਜੀ ਦੇ ਚਾਰ ਬੱਚੇ ਅਜੇ ਦੇਵਗਨ, ਅਨਿਲ ਦੇਵਗਨ ਜੋ ਫਿਲਮ ਨਿਰਦੇਸ਼ਕ ਹਨ, ਉਹਨਾਂ ਦਾ ਦੇਹਾਂਤ ਹੋ ਚੁੱਕਿਆ। ਉਹਨਾਂ ਦੀ ਦੋ ਬੇਟੀਆਂ ਕਵਿਤਾ ਅਤੇ ਨੀਲਮ, ਨੂੰਹ ਮਸ਼ਹੂਰ ਅਦਾਕਾਰਾ ਕਾਜੋਲ ਜੋ ਕਿ ਵੀਰੂ ਦੇਵਗਨ ਦੀ ਨੂੰਹ ਹਨ, ਅਤੇ ਅਜੇ ਦੇਵਗਨ ਉਹਨਾਂ ਦੀ ਵਾਈਫ। ਅਜੇ ਦੇਵਗਨ ਨੂੰ ਹੀਰੋ ਬਣਾਉਣ ਦਾ ਸੁਪਨਾ, ਵੀਰੂ ਦੇਵਗਨ ਦਾ ਖੁਦ ਤਾਂ ਹੀਰੋ ਨਹੀਂ ਬਣ ਸਕੇ ਸੀ, ਪਰ ਉਹਨਾਂ ਨੂੰ ਇਹ ਸੀ ਕਿ ਜਿਹੜਾ ਮੇਰਾ ਬੇਟਾ ਹੈ ਉਹ ਹੀਰੋ ਜ਼ਰੂਰ ਬਣੇ। ਉਹਨਾਂ ਨੇ ਉਹਨਾਂ ਨੂੰ ਬਚਪਨ ਤੋਂ ਹੀ ਅਭਿਨੇਤਾ ਬਣਨ ਦੇ ਲਈ ਤਿਆਰ ਕੀਤਾ। ਅਜੇ ਨੂੰ ਘੋੜਸਵਾਰੀ, ਮਾਰਸ਼ਲ ਆਰਟਸ ਅਤੇ ਡਾਂਸ ਦੀ ਸਿਖਲਾਈ ਬਹੁਤ ਛੋਟੀ ਉਮਰ ਦੇ ਵਿੱਚ ਹੀ ਦਿਵਾਉਣੀ ਸ਼ੁਰੂ ਕਰ ਦਿੱਤੀ। ਅਤੇ ਅਜੇ ਦੇਵਗਨ ਜੀ ਦੀ ਸਫਲਤਾ ਪਿੱਛੇ ਵੀਰੂ ਦੇਵਗਨ ਜੀ ਦਾ ਬਹੁਤ ਵੱਡਾ ਹੱਥ ਹੈ। ਸੋ ਬਹੁਤ ਹੀ ਕਮਾਲ ਦੀ ਸਟੋਰੀ ਹੈ, ਬਹੁਤ ਹੀ ਇੰਸਪਾਇਰ ਕਰਨ ਵਾਲੀ ਸਟੋਰੀ ਹੈ। ਸੋ ਇਸੇ ਤਰੀਕੇ ਦੇ ਨਾਲ ਬਣੇ ਰਹੋ ਸਾਡੇ ਨਾਲ 102.7 ਮੈਗਾਹਰਟਜ਼ ਆਕਾਸ਼ਵਾਣੀ 'ਤੇ। ਇੱਕ ਹੋਰ ਪਿਆਰਾ ਜਿਹਾ ਗੀਤ, ਦੈਨ ਫਿਰ ਉਸ ਤੋਂ ਬਾਅਦ ਵੀਰੂ ਦੇਵਗਨ ਜੀ ਬਾਰੇ ਹੋਰ ਬਾਰੇ ਗੱਲਬਾਤ ਕਰਾਂਗੇ, ਐਂਡ ਉਸ ਤੋਂ ਬਾਅਦ ਇੱਕ ਹੋਰ ਪਿਆਰੀ ਜੀ ਅਦਾਕਾਰਾ ਬਾਰੇ ਵੀ ਗੱਲਬਾਤ ਕਰਾਂਗੇ। ਬਣੇ ਰਹੋ ਮੇਰੇ ਨਾਲ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ। ਮੈਂ ਤੁਹਾਡਾ ਮਿੱਤਰ ਆਰ ਜੇ ਪ੍ਰਵਿੰਦਰ।

ਬਿਲਕੁਲ ਜੀ, ਮੈਂ ਕਿਹਾ ਤੁਸੀਂ ਇੰਜੋਏ ਕਰ ਰਹੇ ਹੋ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ, ਤੇ ਮੈਂ ਤੁਹਾਡਾ ਮਿੱਤਰ ਆਰਜੀ ਪਰਵਿੰਦਰ ਤੇ ਗੱਲਬਾਤ ਕਰ ਰਹੇ ਹਾਂ ਜੀ ਵੀਰੂ ਦੇਵਗਨ ਸਾਹਿਬ ਹੋਣਾ ਬਾਰੇ, ਉਹਨਾਂ ਦੇ ਕੰਮ ਦੇ ਬਾਰੇ। ਵੀਰੂ ਦੇਵਗਨ ਸਾਹਿਬ ਜੀ ਦੇ ਬਾਰੇ ਗੱਲਬਾਤ ਕਰੀਏ ਤਾਂ ਉਹਨਾਂ ਦੇ ਆਖਰੀ ਪੜਾਅ ਦੇ ਵਿੱਚ ਉਹਨਾਂ ਦੀ ਵੱਧਦੀ ਉਮਰ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਸਨ ਤਾਂ 27 ਮਈ 2019 ਨੂੰ ਮੁੰਬਈ ਦੇ ਵਿੱਚ 85 ਸਾਲ ਦੀ ਉਮਰ ਦੇ ਵਿੱਚ ਅਚਾਨਕ ਦਿਲ ਦਾ ਦੌਰਾ ਪੈਣ ਦੇ ਕਾਰਨ ਉਹਨਾਂ ਦਾ ਦੇਹਾਂਤ ਹੋ ਜਾਂਦਾ। ਉਹਨਾਂ ਦਾ ਅੰਤਿਮ ਸੰਸਕਾਰ ਅਤੇ ਪੂਰਾ ਬਾਲੀਵੁੱਡ ਸ਼ਾਹਰੁਖ ਖਾਨ, ਆਮਿਰ ਖਾਨ, ਅਮਿਤਾਬ ਬੱਚਨ ਸਾਹਿਬ ਉਹਨਾਂ ਸਮੇਤ ਬਹੁਤ ਵੱਡਾ ਹਜ਼ੂਮ ਬਾਲੀਵੁੱਡ ਜਗਤ ਦਾ ਸ਼ਰਧਾਂਜਲੀ ਦੇਣ ਦੇ ਲਈ ਪਹੁੰਚਿਆ। ਵੀਰੂ ਦੇਵਗਨ ਜੀ ਪੰਜਾਬ ਦੀ ਧਰਤੀ ਤੋਂ ਉੱਠ ਕੇ ਮੁੰਬਈ ਦੇ ਸਿਨੇਮਾ ਦੇ ਵਿੱਚ ਆਕਾਸ਼ 'ਤੇ ਚਮਕਣ ਵਾਲੇ ਉਹ ਸਿਤਾਰੇ ਸਨ ਜਿਨ੍ਹਾਂ ਨੇ ਸਾਬਿਤ ਕੀਤਾ ਕਿ ਜੇਕਰ ਤੁਹਾਡੇ ਇਰਾਦੇ ਮਜ਼ਬੂਤ ਹੋਣ ਤਾਂ ਤੁਸੀਂ ਪਰਦੇ ਦੇ ਪਿੱਛੇ ਵੀ ਰਹਿ ਕੇ ਇਤਿਹਾਸ ਲਿਖ ਸਕਦੇ ਹੋ। ਬਾਲੀਵੁੱਡ ਦੇ ਵਿੱਚ ਜਦੋਂ ਵੀ ਐਕਸ਼ਨ ਦਾ ਜ਼ਿਕਰ ਹੋਵੇਗਾ ਤਾਂ ਵੀਰੂ ਦੇਵਗਨ ਜੀ ਦਾ ਨਾਮ ਹਮੇਸ਼ਾ ਯਾਦ ਕੀਤਾ ਜਾਵੇਗਾ।

ਬਿਲਕੁਲ ਜੀ, 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ। ਇਹ ਹੋ ਨਹੀਂ ਸਕਦਾ ਕਿ ਅਸੀਂ ਤੁਹਾਨੂੰ ਐਂਟਰਟੇਨ ਨਾ ਕਰੀਏ ਐਂਡ ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਨਾ ਕਰੀਏ ਕਿ ਜਿਸ ਦੇ ਨਾਲ ਤੁਹਾਡਾ ਚੰਗੀ ਤਰੀਕੇ ਦੇ ਨਾਲ ਐਂਟਰਟੇਨਮੈਂਟ ਨਾ ਹੋਵੇ। ਐਂਡ ਉਸ ਦੇ ਨਾਲ ਅੱਜ ਅਸੀਂ ਤੀਜੀ ਪਰਸਨੈਲਿਟੀ ਬਾਰੇ ਜਿਸ ਬਾਰੇ ਗੱਲਬਾਤ ਕਰਨੀ ਹੈ, ਉਹਨਾਂ ਨੂੰ ਅੱਜ ਕਿਹਾ ਜਾਂਦਾ ਕਿ ਜੇਕਰ ਪੰਜਾਬੀ ਫਿਲਮ ਬਣ ਰਹੀ ਹੈ ਤਾਂ ਉਹਨਾਂ ਤੋਂ ਬਿਨਾਂ ਸ਼ਾਇਦ ਉਹ ਪੂਰੀ ਹੋ ਨਹੀਂ ਸਕਦੀ। ਐਂਡ ਉਹਨਾਂ ਦਾ ਹਰ ਕੋਈ ਦੀਵਾਨਾ ਹੈ। ਕਹਿੰਦੇ ਨੇ ਕਿ ਟੈਲੀਵਿਜ਼ਨ ਕਰੀਅਰ ਤੋਂ ਉਹਨਾਂ ਨੇ ਸ਼ੁਰੂਆਤ ਕੀਤੀ, ਥੀਏਟਰ ਕੀਤਾ, ਪੰਜਾਬ ਦੇ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਉਹਨਾਂ ਦਾ ਜਨਮ ਹੁੰਦਾ, ਹਿੰਦੂ ਪਰਿਵਾਰ ਦੇ ਵਿੱਚ ਜਨਮ ਕਰ ਲੈ ਕੇ ਉਹਨਾਂ ਨੇ ਮਾਡਲਿੰਗ ਦੀ ਸ਼ੁਰੂਆਤ ਕੀਤੀ, ਐਂਕਰਿੰਗ ਕੀਤਾ, ਸੋ ਹੋਸਟ ਕੀਤੇ। ਐਂਡ ਉਸ ਦੇ ਨਾਲ ਪੰਜਾਬੀ ਫਿਲਮਾਂ ਦੇ ਵਿੱਚ ਉਹਨਾਂ ਨੇ ਪੈਰ ਧਰਿਆ, ਮਤਲਬ ਹਰ ਛੋਟੇ ਵੱਡੇ ਪਰਦੇ 'ਤੇ ਉਹਨਾਂ ਨੇ ਕੰਮ ਕੀਤਾ ਅਤੇ ਅੱਜ ਉਹਨਾਂ ਦਾ ਬਹੁਤ ਵੱਡਾ ਮੁਕਾਮ ਹੈ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ, ਬਾਲੀਵੁੱਡ ਇੰਡਸਟਰੀ ਦੇ ਵਿੱਚ। ਐਂਡ ਉਹਨਾਂ ਦਾ ਇਹ ਕੰਮ ਇਸ ਤਰੀਕੇ ਦੇ ਨੇ ਕਿ ਉਹ ਨਾ ਭੁੱਲਣ ਯੋਗ ਨੇ। ਸਭ ਕੁਝ ਸਾਂਝਾ ਕਰਾਂਗੇ ਇਸ ਪਿਆਰੇ ਜਿਹੇ ਗੀਤ ਤੋਂ ਬਾਅਦ ਫਿਲਮੀ ਦੁਨੀਆ ਪ੍ਰੋਗਰਾਮ ਦੇ ਵਿੱਚ। ਮੈਂ ਤੁਹਾਡਾ ਮਿੱਤਰ ਆਰ ਜੇ ਪ੍ਰਵਿੰਦਰ, 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ 'ਤੇ।

ਹਾਂਜੀ, ਮੈਂ ਕਿਹਾ ਜੀ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਤੁਸੀਂ ਟਿਊਨ ਕੀਤਾ ਹੋਇਆ ਅਤੇ ਮੈਂ ਤੁਹਾਡਾ ਮਿੱਤਰ ਆਰਜੇ ਪ੍ਰਵਿੰਦਰ ਤੁਹਾਡੇ ਨਾਲ ਅੱਜ ਅਸੀਂ ਗੱਲਾਂਬਾਤਾਂ ਕਰ ਰਹੇ ਹਾਂ ਉਸ ਪਿਆਰੀ ਜੀ ਅਦਾਕਾਰਾ ਬਾਰੇ, ਕਿਉਂਕਿ ਅਸੀਂ ਉਸ ਤੋਂ ਪਹਿਲਾਂ ਅਸੀਂ ਗੱਲਬਾਤ ਕੀਤੀ ਹੈ ਕਿਹਨਾਂ ਬਾਰੇ, ਵੀਰੂ ਦੇਵਗਨ ਹੋਣਾ ਬਾਰੇ, ਅਸੀਂ ਆਸ਼ਾ ਸਚਦੇਵ ਬਾਰੇ ਗੱਲਬਾਤ ਕੀਤੀ, ਅਤੇ ਹੁਣ ਜਿਹੜਾ ਪੰਜਾਬੀ ਗੀਤ ਮੈਂ ਪਲੇ ਕੀਤਾ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ, ਉਸ ਤੋਂ ਇਲਾਵਾ ਜੋ ਅਸੀਂ ਉਹਨਾਂ ਦੀ ਫਿਲਮ ਦੇ ਬਾਰੇ ਗੱਲਬਾਤ ਕੀਤੀ ਹੈ, ਸਸਪੈਂਸ ਥੋੜ੍ਹਾ ਜਿਹਾ ਘੱਟ ਕਰਕੇ ਐਂਡ ਤੁਹਾਡੇ ਨਾਲ ਸਾਂਝਾ ਕਰ ਦੇਣਾ। ਅੱਜ ਅਸੀਂ ਗੱਲਬਾਤ ਕਰਾਂਗੇ ਹੁਣ ਸਰਗੁਣ ਮਹਿਤਾ ਹੋਣਾ ਦੇ ਬਾਰੇ। ਅੱਜ ਦੇ ਸਮੇਂ ਦੇ ਵਿੱਚ ਪੰਜਾਬੀ ਬਾਲੀਵੁੱਡ ਦੀ ਕੁਈਨ, ਭਾਰਤੀ ਟੈਲੀਵਿਜ਼ਨ

0: ਜਗਤ ਦਾ ਇੱਕ ਮਸ਼ਹੂਰ ਅਤੇ ਸਤਿਕਾਰਤ ਨਾਮ ਹੈ। ਸਿਰਫ ਬਾਕਮਾਲ ਅਦਾਕਾਰਾ ਹੀ ਨਹੀਂ ਬਲਕਿ ਇੱਕ ਸਫਲ ਨਿਰਮਾਤਾ, ਮਾਡਲ, ਬਹੁਤ ਵੱਡੇ ਮੁਕਾਮ। ਸਰਗੁਣ ਮਹਿਤਾ ਜੀ ਦਾ ਜਨਮ 6 ਸਤੰਬਰ 1988 ਨੂੰ ਚੰਡੀਗੜ੍ਹ ਦੇ ਵਿੱਚ ਇੱਕ ਹਿੰਦੂ ਪਰਿਵਾਰ ਦੇ ਵਿੱਚ ਹੋਇਆ। ਪਰਿਵਾਰ ਉਹਨਾਂ ਦੇ ਪਿਤਾ ਜੀ ਦਾ ਨਾਮ ਹਰੀਸ਼ ਮਹਿਤਾ ਅਤੇ ਮਾਤਾ ਦਾ ਨਾਮ ਅਰਾਧਨਾ ਮਹਿਤਾ। ਉਹਨਾਂ ਦਾ ਛੋਟਾ ਜਿਹਾ ਭਰਾ ਵੀ ਹੈ, ਉਹ ਉਹਨਾਂ ਦਾ ਨਾਮ ਹੈ ਪੁਲਕਿਤ ਮਹਿਤਾ। ਸਰਗੁਣ ਦਾ ਬਚਪਨ ਛੋਟੇ ਪਰਿਵਾਰ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਖੂਬਸੂਰਤ ਹਵਾਵਾਂ ਦੇ ਵਿੱਚ ਬੀਤਿਆ। ਉਹਨਾਂ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਸੈਕਰਡ ਹਾਰਟ ਕੋਨਵੈਂਟ ਸਕੂਲ ਅਤੇ ਕੋਰਮਲ ਕੋਨਵੈਂਟ ਸਕੂਲ ਚੰਡੀਗੜ੍ਹ ਤੋਂ ਪੂਰੀ ਕੀਤੀ। ਉਹਨਾਂ ਦੀ ਪੜ੍ਹਾਈ ਤੋਂ ਬਾਅਦ ਦਿੱਲੀ ਆ ਗਏ। ਦਿੱਲੀ ਵਿੱਚ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਵਕਾਰੀ ਕਰੋੜੀਮੱਲ ਕਾਲਜ ਤੋਂ ਬਿਜ਼ਨਸ ਸਟੱਡੀ ਗ੍ਰੈਜੂਏਸ਼ਨ ਕੀਤਾ। ਉਸ ਤੋਂ ਬਾਅਦ ਥੀਏਟਰ ਦੇ ਨਾਲ ਜੁੜ ਗਏ। ਉਸ ਤੋਂ ਬਾਅਦ ਟੈਲੀਵਿਜ਼ਨ ਦੀ ਸ਼ੁਰੂਆਤ ਕੀਤੀ। 2009 ਦੇ ਵਿੱਚ ਟੀਵੀ ਜਗਤ ਦੇ ਵਿੱਚ ਉਹਨਾਂ ਨੇ ਕਦਮ ਰੱਖਿਆ। ਉਹਨਾਂ ਦਾ ਸਫ਼ਰ ਕਈ ਸੁਪਰਹਿੱਟ ਸੀਰੀਅਲਸ ਦੇ ਵਿੱਚ ਬਹੁਤ ਵਧੀਆ ਰਿਹਾ। ਕਾਲਜ ਦੇ ਦਿਨਾਂ ਦੌਰਾਨ ਹੀ ਸਰਗੁਣ ਨੇ ਥੀਏਟਰ ਡਰਾਮਾ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹਨਾਂ ਦੇ ਮਨਾਂ ਦੇ ਵਿੱਚ ਅਦਾਕਾਰੀ ਪਿਆਰ ਪ੍ਰਤੀ ਪਿਆਰ ਜਾਗਿਆ। ਹਾਲਾਂਕਿ ਉਹਨਾਂ ਨੇ ਕਦੇ ਸੋਚਿਆ ਨਹੀਂ ਸੀ ਕਿ ਉਹਨਾਂ ਨੂੰ ਆਪਣਾ ਪੇਸ਼ਾ ਜਿਹੜਾ ਹੈ ਅੱਗੇ ਮਾਸਟਰਸ MBA ਕਰਨ ਦੀ ਜੋ ਯੋਜਨਾ ਬਣਾ ਰਹੇ ਸੀ, ਪਰ ਕਹਿੰਦੇ ਨਾ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਪਹਿਲਾ ਟੀਵੀ ਸ਼ੋਅ 2009 ਦੇ ਵਿੱਚ ਇਹਨਾਂ ਨੂੰ ਪ੍ਰਾਪਤ ਹੁੰਦਾ ਹੈ। ZTV ਦੇ ਵਿੱਚ ਪ੍ਰਸਿੱਧ ਸੀਰੀਅਲ ਕਰੋਲ ਬਾਗ ਇਹਨਾਂ ਨੇ ਉਸ ਦੇ ਵਿੱਚ ਕੰਮ ਕੀਤਾ। ਫਿਰ ਉਸ ਤੋਂ ਬਾਅਦ ਫੁਲਵਾ 2011 ਦੇ ਵਿੱਚ ਸਰਗੁਣ ਦੇ ਕਰੀਅਰ ਦਾ ਸਭ ਤੋਂ ਵੱਡਾ ਟੀਵੀ ਬ੍ਰੇਕ ਕਲਰਸ TV ਸ਼ੋਅ ਦੇ ਵਿੱਚ ਫੁਲਵਾ ਦੇ ਵਿੱਚ ਸੀ। ਫਿਰ ਬਾਲਿਕਾ ਵਧੂ 2013 ਦੇ ਵਿੱਚ ਪ੍ਰਾਪਤ ਹੁੰਦਾ ਹੈ। ਰਿਐਲਿਟੀ ਸ਼ੋਅਜ਼ ਦੇ ਵਿੱਚ ਨੱਚ ਬਲੀਏ 5 ਦੇ ਵਿੱਚ ਆਪਣੇ ਪਤੀ ਰਵੀ ਦੁਬੇ ਦੇ ਨਾਲ ਫਸਟ ਰਨਰ ਅਪ ਰਹੇ। ਉਸ ਤੋਂ ਬਾਅਦ ਕਾਮੇਡੀ ਸਰਕਸ ਦੇ ਵਿੱਚ ਇਹਨਾਂ ਨੇ ਕਪਿਲ ਸ਼ਰਮਾ ਹੋਣਾ ਦੇ ਨਾਲ ਇੱਕ ਵਧੀਆ ਟਾਈਮਿੰਗ ਦੇ ਨਾਲ ਲੋਕਾਂ ਦਾ ਦਿਲ ਜਿੱਤਿਆ। ਫਿਰ ਉਸ ਤੋਂ ਬਾਅਦ ਪੰਜਾਬੀ ਫਿਲਮਾਂ ਦੇ ਵਿੱਚ ਧਮਾਕੇ ਦਾ ਐਂਟਰੀ ਕਰਦੇ ਨੇ, ਜਿਸ ਦੇ ਵਿੱਚ ਸਰਗੁਣ ਮਹਿਤਾ ਨੇ 2015 ਦੇ ਵਿੱਚ ਫਿਲਮ ਅੰਗਰੇਜ਼ ਦੇ ਵਿੱਚ ਪੈਰ ਧਰਿਆ। 2015 ਦੇ ਵਿੱਚ ਅਮਰਿੰਦਰ ਗਿੱਲ ਹੋਣਾ ਦੇ ਨਾਲ ਫਿਲਮ ਰਾਹੀਂ ਅੰਗਰੇਜ਼ ਫਿਲਮ ਰਾਹੀਂ ਪੰਜਾਬੀ ਸੰਗੀਤ ਜਗਤ ਦੇ ਵਿੱਚ ਪੰਜਾਬੀ ਫਿਲਮ ਜਗਤ ਦੇ ਵਿੱਚ ਕਿਰਦਾਰ ਨਿਭਾਇਆ। ਉਸ ਤੋਂ ਬਾਅਦ ਪੰਜਾਬੀ ਫਿਲਮਾਂ ਦੇ ਵਿੱਚ ਬੈਕ ਟੂ ਬੈਕ ਹਿੱਟ ਫਿਲਮਸ ਦਿੱਤੀਆਂ, ਲਵ ਪੰਜਾਬ, ਲਾਹੌਰੀਏ, ਕਿਸਮਤ, ਕਾਲਾ ਸ਼ਾਹ ਕਾਲਾ, ਸੌਂਕਣ ਸੌਂਕਣੇ ਐਂਡ ਬਹੁਤ ਸਾਰੀਆਂ ਫਿਲਮਾਂ। ਐਂਡ ਮੈਂ ਕਹਿੰਦਾ ਜੀ, ਜੇਕਰ ਗੱਲਾਂ ਬਾਤਾਂ ਹੋ ਰਹੀਆਂ ਨੇ ਤਾਂ ਇਹਨਾਂ ਦੀਆਂ ਫਿਲਮਾਂ ਦਾ ਨਾਮ ਜੇਕਰ ਅਸੀਂ ਲੈ ਲਿਆ ਤਾਂ ਇੱਕ ਹੋਰ ਫਿਲਮ ਦਾ ਪਿਆਰਾ ਜਿਹਾ ਗੀਤ ਦੈਨ ਫਿਰ ਉਸ ਤੋਂ ਬਾਅਦ ਅੱਗੇ ਵੱਧਦੇ ਹਾਂ।
1: ਤੁਸੀਂ ਸਲਾਦ ਖਾਓ, ਹਰੀਆਂ ਸਬਜ਼ੀਆਂ ਖਾਓ, ਹੁਣ ਤੁਹਾਨੂੰ ਦੋਨਾਂ ਨੂੰ ਪਤਲੇ ਕਰਨ ਦੀ ਜ਼ਿੰਮੇਵਾਰੀ ਮੇਰੀ ਹੈ।

0: एक जरूरी सूचना। आकाशवाणी जलंधर दी खेतरी समाचार इकाई विच समाचार वाचक ते अनुवादक एनआरटी कैजुअल पंजाबी लई योग उम्मीदवारां तों अर्जियां दी मांग कीती जांदी है। उम्मीदवार ने अंग्रेजी विषय नाल ग्रेजुएशन कीती होवे ते पंजाबी भाषा ते कंप्यूटर च मुहारत होवे। उम्मीदवार दी उम्र 20 मई 2026 तक 21 साल तो 50 साल विचकार होनी चाहिदी है। तरजीही तौर ते उम्मीदवार जलंधर या इस दे नेड़ले इलाकें दा वसनीक होवे। चाहवान उम्मीदवार विद्यक योग्यता दे सर्टिफिकेट अते तजर्बे दियां तस्दीकशुदा कापियां नाल वेरवे सहित बायोडाटा रंगदार पासपोर्ट साइज फोटो अर्जी नाल नत्थी करके भेजण। अर्जियां भेजण लई पता ए सहायक निदेशक खेतरी समाचार यूनिट आकाशवाणी केंद्र नेड़े BMC चौक जलंधर। अर्जियां भेजण दी आखरी तरीक हुण 20 मई तों वधा के 30 मई 2026 कर दित्ती गई है। चोण प्रक्रिया बारे वेरवे सहित जानकारी अते खाली फार्म साडी वैबसाइट newsonair.com जां newsonair.gov.in ते जाके वैकेंसी कॉलम विचों प्राप्त कीता जा सकदा है। ध्यान रहे ए कोई नियमित रोजगार या नौकरी नहीं है, तुहानू जरूरत दे मुताबिक बुलाया जावेगा।
1: ਬਿਲਕੁਲ ਜੀ, ਤੁਸੀਂ ਸ਼ੋਅ ਇੰਜੋਏ ਕੀਤਾ ਜੀ ਫਿਲਮੀ ਦੁਨੀਆ ਐਂਡ 1.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ। ਤੁਸੀਂ ਅੱਜ ਅਸੀਂ ਗੱਲਬਾਤ ਕੀਤੀ ਵੀਰੂ ਦੇਵ ਉਹਨਾਂ ਬਾਰੇ, ਆਸ਼ਾ ਸਚਦੇਵ ਜੀ ਦੇ ਬਾਰੇ ਐਂਡ ਸਰਗੁਣ ਮਹਿਤਾ ਜੀ ਦੇ ਬਾਰੇ। ਸਰਗੁਣ ਮਹਿਤਾ ਜੀ ਦੇ ਬਾਰੇ ਹੋਰ ਥੋੜ੍ਹੀ ਜਿਹੀ ਗੱਲਬਾਤ ਕਰ ਲੈਂਦੇ ਹਾਂ, ਜੋ ਉਹਨਾਂ ਨੇ ਲਾਹੌਰੀਏ ਫਿਲਮ ਕੀਤੀ ਭਾਰਤ ਪਾਕਿਸਤਾਨ ਵੰਡ ਅਤੇ ਸਰਹੱਦ ਦੇ ਦੋਵੇਂ ਪਾਸੇ ਪਿਆਰ 'ਤੇ ਆਧਾਰਿਤ ਇੱਕ ਫਿਲਮ ਹੈ। ਸਰਗੁਣ ਜੀ ਦੀ ਅਦਾਕਾਰੀ ਨੂੰ ਉਹਨਾਂ ਦੇ ਕਰੀਅਰ ਦੇ ਸਰਵੋਤਮ ਅਦਾਕਾਰੀ ਦੀ ਫਿਲਮ ਮੰਨਿਆ ਜਾਂਦਾ। ਇਸ ਤੋਂ ਇਲਾਵਾ ਸੌਂਕਣ ਸੌਂਕਣੇ ਪੰਜਾਬੀ ਫਿਲਮਾਂ ਦਾ ਪ੍ਰੋਡਕਸ਼ਨ, ਇਸ ਤੋਂ ਇਲਾਵਾ ਜੋ ਅੱਜ ਕੱਲ੍ਹ ਇਹਨਾਂ ਦੀ ਜੋ ਮੈਰਿਡ ਲਾਈਫ ਹੈ ਰਵੀ ਦੁਬੇ ਹੋਣਾ ਦੇ ਨਾਲ, ਰਵੀ ਦੁਬੇ ਵੀ ਪੰਜਾਬੀ ਫਿਲਮਾਂ ਦੇ ਨਾਲ ਨਾਲ ਬਾਲੀਵੁੱਡ ਇੰਡਸਟਰੀ ਦਾ ਵੀ ਬਹੁਤ ਵੱਡਾ ਹਿੱਸਾ ਨੇ। ਇਸ ਤੋਂ ਇਲਾਵਾ ਅੱਜ ਜੋ ਇਹਨਾਂ ਦਾ ਕੰਮ ਹੈ ਨਾ ਭੁੱਲਣਯੋਗ ਹਮੇਸ਼ਾ ਰਿਹਾ। ਸੋ ਬਣੇ ਰਹੋ ਸਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ, ਇਹਨਾਂ ਫਿਲਮੀ ਦੁਨੀਆ ਦੇ ਵਿੱਚ ਇੰਨਾ ਹੀ। ਸੋ ਮੇਰੇ ਨਾਲ ਬਣੇ ਰਹੋ, ਅਗਲਾ ਪ੍ਰੋਗਰਾਮ ਵੀ ਜਲਦ ਲੈ ਕੇ ਹਾਜ਼ਰ ਹੋ ਰਿਹਾ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ, ਅਗਲਾ ਸਿਲਸਿਲੇਵਾਰ ਪ੍ਰੋਗਰਾਮ ਵੀ ਜਲਦ ਲੈ ਕੇ ਹਾਜ਼ਰ ਹੋ ਰਹੇ ਹਾਂ ਜੀ।

ਵਾਲੇ ਮੋਡਿਊਲ ਦਾ ਪਰਦਾਫਾਸ਼ ਕਰਦੇ ਹਾਂ। ਪੰਜ ਮੁਲਜ਼ਮਾਂ ਨੂੰ 8 ਆਧੁਨਿਕ ਪਿਸਤੌਲਾਂ ਅਤੇ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ। IPL ਕ੍ਰਿਕਟ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਦਾ ਮੁਕਾਬਲਾ ਮੋਹਾਲੀ ਵਿਖੇ, ਐਲਮੀਨੇਟਰ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਦਾ ਮੁਕਾਬਲਾ ਰਾਜਸਥਾਨ ਰਾਇਲਸ ਦੇ ਨਾਲ ਹੋ ਰਿਹਾ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ। ਹੁਣ ਤੁਸੀਂ ਅਗਲਾ ਸਿਲਸਿਲੇਵਾਰ ਪ੍ਰੋਗਰਾਮ ਸੁਣੋਗੇ 102.7 MHz ਆਕਾਸ਼ਵਾਣੀ ਜਲੰਧਰ 'ਤੇ।

ਹਾਂਜੀ ਏ ਆਈ ਆਰ ਐਫ ਐਮ ਰੇਨਬੋ ਅਤੇ ਮੈਂ ਤੁਹਾਡਾ ਮਿੱਤਰ ਆਰ ਜੇ ਪ੍ਰਵਿੰਦਰ ਲੈ ਕੇ ਹਾਜ਼ਰ ਹੋ ਚੁੱਕਿਆ ਜੀ ਪ੍ਰੋਗਰਾਮ ਕਿਹੜਾ। ਹਾਂਜੀ ਦਿਨ ਹੈ ਬੁੱਧਵਾਰ ਦਾ ਅਤੇ ਅੱਜ ਕੀ ਹੋ ਸਕਦਾ ਹੈ ਅੰਦਾਜ਼ਾ ਲਗਾ ਸਕਦੇ ਹੋ ਤੁਸੀਂ, ਕਿਉਂਕਿ ਫਿਲਮੀ ਦੁਨੀਆ ਪ੍ਰੋਗਰਾਮ ਤੋਂ ਬਾਅਦ ਅੱਜ ਹੈ ਦਿਨ 8:03 ਹੋ ਚੁੱਕੇ ਨੇ ਅਤੇ ਅੱਜ ਹੈ ਦਿਨ ਬੁੱਧਵਾਰ ਦਾ ਅਤੇ ਬੁੱਧਵਾਰ ਨੂੰ ਅੱਜ ਦਾ ਦਿਨ ਹੁੰਦਾ ਸਾਡੇ ਸਾਰਿਆਂ ਨੂੰ ਜੋ ਸਮਰਪਿਤ। ਐਂਡ ਤੁਸੀਂ ਬੜੇ ਅਦਬ ਅਦਾਬ ਦੇ ਨਾਲ ਇਸ ਪ੍ਰੋਗਰਾਮ ਨੂੰ ਸੁਣਦੇ ਹੋ ਅਤੇ ਪ੍ਰੋਗਰਾਮ ਜਿੱਥੇ ਤੁਸੀਂ ਸੁਣਦੇ ਹੋ ਉਸ ਫਿਲਮ ਪ੍ਰੋਗਰਾਮ ਦਾ ਨਾਮ ਕੀ ਹੈ? ਜੀ ਹਾਂ, ਇਨਫੋ ਟਾਈਮਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਮੈਂ ਤੁਹਾਡਾ ਮਿੱਤਰ ਆਰ ਜੇ ਪ੍ਰਵਿੰਦਰ ਸਾਰਿਆਂ ਦਾ ਇਸਤਕਬਾਲ ਕਰਦਾ, ਕਿਉਂਕਿ ਅੱਜ ਅਸੀਂ ਇਸ ਦੇ ਵਿੱਚ ਜੋ ਬਹੁਤ ਸਾਰੀ ਇਨਫੋਰਮੇਸ਼ਨ ਇੱਦਾਂ ਦੀਆਂ ਲੈ ਕੇ ਆਏ, ਕਿਉਂਕਿ ਗਰਮੀ ਦੀ ਛੁੱਟੀਆਂ ਵੀ ਸ਼ੁਰੂ ਹੋ ਚੁੱਕੀਆਂ ਨੇ, ਗਰਮੀ ਦੇ ਦਿਨ ਆ ਰਹੇ ਨੇ ਤਾਂ ਬਹੁਤ ਸਾਰੇ ਲੋਕ ਆਊਟਿੰਗ ਕਰ ਰਹੇ ਹੋਣਗੇ, ਘਰੋਂ ਜਾ ਰਹੇ ਹੋਣਗੇ, ਕੋਈ ਨਾਨਕੇ ਜਾ ਰਿਹਾ, ਕੋਈ ਦਾਦਕੇ ਜਾ ਰਿਹਾ, ਕੋਈ ਆਪਣੇ ਕਿਤੇ ਹੋਰ ਵੀ ਘੁੰਮਣ ਜਾ ਸਕਦਾ, ਯਾਨੀ ਕਿ ਹਿਲ ਸਟੇਸ਼ਨਸ 'ਤੇ ਜਾ ਸਕਦੇ ਹੋ, ਰਿਸ਼ੀਕੇਸ਼ ਜਾ ਸਕਦੇ ਹੋ, ਰਾਫਟਿੰਗ ਕਰ ਸਕਦੇ ਹੋ, ਬੰਜੀ ਜੰਪਿੰਗ ਵੀ ਕਰ ਸਕਦੇ ਹੋ, ਪਰ ਧਿਆਨ ਦੇ ਨਾਲ ਐਂਡ ਉਸ ਦੇ ਨਾਲ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਐਡਵੈਂਚਰਸ ਵੀ ਕਰ ਸਕਦੇ ਹੋ, ਮੈਮਰੀਜ਼ ਲੈ ਕੇ ਆ ਸਕਦੇ ਹੋ, ਐਂਡ ਖਬਰਾਂ ਵੀ ਬਹੁਤ ਸਾਰੀਆਂ ਨੇ, ਘੁੰਮਣ ਵਾਲੀਆਂ ਚੀਜ਼ਾਂ ਵੀ ਬਹੁਤ ਸਾਰੀਆਂ ਦੱਸਾਂਗਾ, ਟੂਰਿਸਟ ਸਪੋਟ ਵੀ ਦੱਸਾਂਗਾ, ਹੋਰ ਬਹੁਤ ਕੁਝ ਦੱਸਣ ਲਈ ਫਿਲਹਾਲ ਤੁਸੀਂ ਬਣੇ ਰਹੋ ਮੇਰੇ ਨਾਲ 102.7 ਮੈਗਾਹਰਟਸ ਆਕਾਸ਼ਵਾਣੀ ਜਲੰਧਰ ਦੇ ਉੱਤੇ। ਪਿਆਰਾ ਜਿਹਾ ਗੀਤ ਵੀ ਲੈ ਕੇ ਆ ਰਿਹਾ ਤੁਹਾਡੇ ਨਾਲ ਸਾਂਝਾ ਕਰਨ ਦੇ ਲਈ, ਉਸ ਦੇ ਨਾਲ ਕੀ ਕਰਨਾ ਤੁਸੀਂ ਟਿਊਨ ਕੀਤਾ ਹੋਇਆ ਨਾ 102.7 ਮੈਗਾਹਰਟਸ ਆਕਾਸ਼ਵਾਣੀ ਜਲੰਧਰ ਦੇ ਉੱਤੇ, ਅਤੇ ਤੁਹਾਡਾ ਮਿੱਤਰ ਅਰਜ ਪਰਵਿੰਦਰ ਇਨਫੋ ਟਾਈਮਸ ਦੇ ਵਿੱਚ ਇਨਫੋਰਮੇਸ਼ਨ ਦੇ ਨਾਲ ਨਾਲ ਤੁਹਾਡੇ ਨਾਲ ਗਾਣੇ ਵੀ ਸਾਂਝੇ ਕਰੇਗਾ, ਤੁਹਾਡੇ ਨਾਲ ਗੱਲਾਂ ਬਾਤਾਂ ਵੀ ਕਰੇਗਾ। ਕੀ ਕਰਨਾ, ਟਿਊਨ ਕੀਤਾ ਹੋਇਆ, ਬਸ ਟੇਕ ਕੇ ਕੰਮ ਕਰੀ ਜਾਓ, ਰੇਡੀਓ ਵੀ ਸੁਣੋ, ਐਂਡ ਉਸ ਦੇ ਨਾਲ ਤੁਸੀਂ ਗਾਣਾ ਟਿਊਨ ਕਰੋ। ਮੈਂ ਤੁਹਾਡਾ ਮਿੱਤਰ ਆਰ ਜੇ ਪਰਵਿੰਦਰ, ਆਹ ਸੁਣ ਲਓ ਹਨੀ ਸਿੰਘ ਸਾਹਿਬ ਕੀ ਕਹਿ ਰਹੇ ਨੇ।

ਜੀ ਮੈਂ ਕਿਹਾ ਜੀ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਜੀ ਇਨਫੋ ਟਾਈਮਸ 'ਤੇ। ਇਨਫੋ ਟਾਈਮਸ ਦੇ ਵਿੱਚ ਨਾ ਬਹੁਤ ਸਾਰੀਆਂ ਇਨਫੋਰਮੇਸ਼ਨ ਤੁਹਾਡੇ ਨਾਲ ਮੈਂ ਸਾਂਝੀਆਂ ਕਰ ਰਿਹਾ, ਤੁਹਾਡਾ ਮਿੱਤਰ ਅਰਜ ਪਰਵਿੰਦਰ, ਅਤੇ ਅੱਜ ਜਿਹੜੀ ਗੱਲਬਾਤ ਤੁਹਾਡੇ ਨਾਲ ਮੈਂ ਕਰਨ ਜਾ ਰਿਹਾ ਸ਼ੇਅਰ। ਅਕਸਰ ਅਸੀਂ ਕੀ ਕਰਦੇ ਹਾਂ ਜਦੋਂ ਸੋ ਕੇ ਉੱਠਦੇ ਹਾਂ ਜਾਂ ਫਿਰ ਬਹੁਤ ਟਾਈਮ ਬਾਅਦ ਜਦੋਂ ਦੇਖਦੇ ਹਾਂ, ਸਾਡੀ ਜਿਹੜੀ ਨੇਵਲ ਹੈ, ਨਾਭੀ ਹੈ, ਉਸ ਦੇ ਉੱਤੇ ਇੱਕ ਕੋਟਨ ਦੀ ਪਰਤ ਜੰਮ ਜਾਂਦੀ ਹੈ। ਹਰ ਕੋਈ ਹੈਰਾਨ ਹੁੰਦਾ ਕਿ ਅਚਾਨਕ ਹੋ ਕੀ ਗਿਆ, ਪਰ ਹਰ ਕਿਸੇ ਦਾ ਸਵਾਲ ਜ਼ਰੂਰ ਹੁੰਦਾ ਕਿ ਕੀ ਕਿਤੇ ਇਹ ਬਿਮਾਰੀ ਦਾ ਸੰਕੇਤ ਹੈ, ਕਿਸ ਚੀਜ਼ ਦਾ ਸਾਈਨ ਹੈ। ਇਹ ਆਯੁਰਵੇਦ ਅਤੇ ਸਾਇੰਸ ਦੋਨਾਂ ਦੇ ਅਨੁਸਾਰ ਜਿਹੜੀ ਕੋਟਨ ਬਣਨ ਦੀ, ਰੂਈ ਬਣਨ ਦੀ ਪ੍ਰਕਿਰਿਆ ਹੈ ਨਾ, ਇਹ ਨੋਰਮਲ ਹੈ। ਮੈਡੀਕਲ ਭਾਸ਼ਾ ਦੇ ਵਿੱਚ ਇਸਨੂੰ ਨੇਵਲ ਫਲਫ ਕਿਹਾ ਜਾਂਦਾ ਹੈ। ਅਤੇ ਹੁਣ ਤੁਹਾਨੂੰ ਦੱਸ ਦਿੰਦੇ ਹਾਂ ਕਿ ਆਖਿਰਕਾਰ ਇਹ ਹੁੰਦਾ ਕਿਉਂ ਹੈ ਅਜਿਹਾ। ਕਹਿੰਦੇ ਬਹੁਤ ਨੋਰਮਲ ਜੀ ਗੱਲ ਹੈ ਕਿ ਨੇਵਲ ਜਿਹੜੀ ਹੈ, ਕਹਿੰਦੇ 72,000 ਨਾੜੀਆਂ ਦਾ ਸੰਗਮ ਇਸ ਤੋਂ ਹੋ ਕੇ ਨਿਕਲਦਾ, ਔਰ ਇਸ ਤੋਂ ਬਾਅਦ ਜਿਹੜਾ ਹੈ ਕਿ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਸਾਡੀ ਨੇਵਲ ਦੇ ਨਾਲ ਜੁੜੀਆਂ ਹੁੰਦੀਆਂ ਨੇ। ਤਾਂ ਜਿਹੜੀ ਨੇਵਲ ਹੁੰਦੀ ਹੈ, ਇਸ ਦਾ ਬਹੁਤ ਮਹੱਤਵਪੂਰਨ ਜਿਹੜਾ ਸਾਡੇ ਸਰੀਰ ਦਾ ਅੰਗ ਹੈ, ਅਤੇ ਬਹੁਤ ਸਾਰੀਆਂ ਨਸਾਂ ਜਿਹੜੀਆਂ ਹੁੰਦੀਆਂ ਹਨ, ਜਿਸ ਦੇ ਬਾਰੇ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਉਸਦਾ ਜਿਹੜਾ ਕੰਮ ਹੈ ਉਹ ਆਪਣਾ ਕਰ ਰਹੀ ਹੁੰਦੀ ਕਿ 72,000 ਨਾੜੀਆਂ ਦੇ ਨਾਲ ਉਸ ਦੇ ਨਾਲ ਪੋਸ਼ਣ ਦਾ ਕੰਮ ਕਰਨਾ, ਜੋ ਅਸੀਂ ਬਹੁਤ ਸਾਰੀਆਂ ਚੀਜ਼ਾਂ ਜਦੋਂ ਅਪਲਾਈ ਕਰਦੇ ਹਾਂ, ਉਹ ਤੁਹਾਨੂੰ ਦੱਸ ਦਿੰਦੇ ਹਾਂ ਥੋੜ੍ਹੀ ਦੇਰ ਬਾਅਦ ਕਿਸ ਤਰੀਕੇ ਦੇ ਨਾਲ। ਹੁਣ ਜੋ ਨਾਭੀ ਜਿਹੜੀ ਹੈ ਉਹ ਸਾਡੀ ਬੋਡੀ ਦੇ ਲਈ ਊਰਜਾ ਜਿਹੜੀ ਹੈ ਗ੍ਰਹਿਣ ਕਰਦੀ ਹੈ, ਕਿਉਂਕਿ ਬਹੁਤ ਸਾਰੀਆਂ ਨਾੜੀਆਂ ਹੁੰਦੀਆਂ ਨੇ, ਉੱਥੇ ਗੰਦਗੀ ਹੋਵੇ ਉਹ ਵੀ ਉਹਨੇ ਅਬਜ਼ਰਵ ਕਰ ਲੈਣਾ, ਜੋ ਕੁਝ ਵੀ ਹੋਵੇ ਉਹਨੇ ਅਬਜ਼ਰਵ ਕਰਨਾ ਹੈ। ਹੁਣ ਰੂਈ ਦਾ ਜੰਮਣਾ ਸੁਭਾਵਿਕ ਗੱਲ ਇਸ ਲਈ ਹੈ ਕਿਉਂਕਿ ਕਈ ਵਾਰ ਸਾਡੇ ਜੋ ਸਕਿਨ ਹੁੰਦੀ ਹੈ ਉਸਦੇ ਮ੍ਰਿਤ ਕੋਸ਼ਿਕਾਵਾਂ, ਡੈਡ ਸਕਿਨਸ, ਦੋ ਰੂਈ ਦੇ ਰੂਪ ਦੇ ਵਿੱਚ ਉੱਥੇ ਜਮ੍ਹਾਂ ਹੋਣ ਲੱਗ ਪੈਂਦੀ ਹੈ, ਤਾਂ ਉਹ ਆਮ ਤੌਰ 'ਤੇ ਕੀ ਹੁੰਦਾ ਕਿ ਇਸ ਬਿਮਾਰੀ ਦਾ ਸੰਕੇਤ ਤਾਂ ਨਹੀਂ ਹੁੰਦਾ, ਲੇਕਿਨ ਸੂਜਨ ਦਿਖੇ ਤਾਂ ਡਾਕਟਰ ਦੀ ਸਲਾਹ ਜਿਹੜੀ ਹੈ ਜ਼ਰੂਰ ਲੈ ਲੈਣੀ ਚਾਹੀਦੀ ਹੈ। ਕੱਪੜੇ ਦੀ ਰੇਸ਼ਾ ਹੁੰਦੇ ਨੇ, ਬਹੁਤ ਸਾਰੀਆਂ ਚੀਜ਼ਾਂ ਜੋ ਕੱਪੜੇ ਦੇ ਨਾਲ ਜੁੜੀਆਂ ਹੁੰਦੀਆਂ ਨੇ, ਛੋਟੇ ਛੋਟੇ ਜੋ ਰੇਸ਼ੇ ਹੁੰਦੇ ਨੇ ਉਹ ਉੱਥੇ ਇਕੱਠੇ ਹੁੰਦੇ ਰਹਿੰਦੇ ਨੇ, ਕਿਉਂਕਿ ਜਿਹੜੀ ਸਾਡੀ ਨਾਭੀ ਹੁੰਦੀ ਹੈ, ਨੇਵਲ ਹੁੰਦੀ ਹੈ, ਉਹ ਉਸ ਨੂੰ ਆਪਣੇ ਅੰਦਰ ਪੋਸ਼ਣ ਦੇ ਲਈ ਖਿੱਚਦੀ ਹੈ। ਹੁਣ ਉਹਨੂੰ ਥੋੜ੍ਹਾ ਪਤਾ ਕਿ ਪੋਸ਼ਣ ਹੈ ਕਿ ਕੀ ਹੈ, ਪਰ ਉਸਨੇ ਆਪਣੇ ਉੱਧਰ ਖਿੱਚਣਾ ਹੈ, ਪਰ ਜਦੋਂ ਅੰਦਰ ਪੂਰੀ ਤਰ੍ਹਾਂ ਨਹੀਂ ਖਿੱਚ ਪਾਉਂਦੀ, ਉਹ ਸਾਡੀ ਨੇਵਲ ਦੇ ਉੱਤੇ ਜਮ੍ਹਾਂ ਹੋ ਜਾਂਦਾ, ਜੋ ਕਿ ਰੇਸ਼ੇ ਦੇ ਰੂਪ 'ਚ ਹੁੰਦਾ ਹੈ। ਤਾਂ ਰਾਤ ਭਰ ਜਦੋਂ ਅਸੀਂ ਸੋਨੇ ਹਾਂ, ਦਿਨ ਭਰ ਸਾਰੇ ਦਿਨ ਜਦੋਂ ਅਸੀਂ ਘੁੰਮਦੇ ਫਿਰਦੇ ਹਾਂ, ਤਾਂ ਕੱਪੜੇ ਦੇ ਛੋਟੇ ਛੋਟੇ ਰੇਸ਼ੇ ਟੁੱਟ ਕੇ ਸਾਡੀ ਨੇਵਲ ਦੇ ਉੱਤੇ ਇਕੱਠੇ ਹੋ ਜਾਂਦੇ ਨੇ, ਤਾਂ ਹਲਕੇ ਮੋਟੇ ਵਾਲ ਉੱਥੇ ਖਿੱਚ ਕੇ ਜੋ ਸਾਡੀ ਨੇਵਲ ਤੱਕ ਚਲੇ ਜਾਂਦੇ ਨੇ, ਤਾਂ ਹੌਲੀ ਹੌਲੀ ਰੇਸ਼ੇ ਦੇ ਰੂਪ 'ਚ ਜਮ੍ਹਾਂ ਹੋ ਜਾਂਦੇ ਨੇ, ਤਾਂ ਉਹ ਕੋਟਨ ਬਣ ਜਾਂਦੇ ਨੇ। ਇੰਨੀ ਕੁ ਗੱਲ ਹੁੰਦੀ ਹੈ। ਹਾਂ, ਹੁਣ ਸਾਨੂੰ ਕਰਨਾ ਕੀ ਚਾਹੀਦਾ ਕਿ ਜੇਕਰ ਅਜਿਹਾ ਨਾ ਹੋਵੇ, ਤਾਂ ਸਾਨੂੰ ਕਰਨਾ ਕੀ ਚਾਹੀਦਾ, ਜੇਕਰ ਸਾਡੀ ਨਾਭੀ ਜਿਹੜੀ ਹੈ ਲੰਬੇ ਸਮੇਂ ਤੱਕ ਸਾਫ਼ ਨਾ ਕੀਤੀ ਜਾਈ ਹੋਵੇ, ਤਾਂ ਡੈਡ ਸਕਿਨ ਸੈਲਸ ਜਮ੍ਹਾਂ ਹੋ ਜਾਂਦੇ ਨੇ, ਤਾਂ ਸਾਨੂੰ ਜੇਕਰ ਅਸੀਂ ਖੁਦ ਜੇ ਆਪਣੀ ਜਗ੍ਹਾ ਜੇਕਰ ਇਹ ਖੁਦ ਸਾਫ਼ ਨਹੀਂ ਕਰ ਪਾਉਂਦੀ, ਤਾਂ ਗੰਦਗੀ ਦੇ ਰੂਪ ਦੇ ਵਿੱਚ ਰੂਈ ਦੇ ਰੂਪ ਦੇ ਵਿੱਚ ਇਕੱਠੀ ਹੋ ਜਾਂਦੀ ਹੈ, ਤਾਂ ਲੰਬੇ ਸਮੇਂ ਤੱਕ ਜੇਕਰ ਸਾਫ਼ ਨਾ ਕੀਤਾ ਜਾਵੇ, ਤਾਂ ਉੱਥੇ ਬੈਡ ਸਮੈਲਸ ਆਉਣ ਲੱਗ ਪੈਂਦੇ ਨੇ। ਨਾਭੀ ਦੇ ਉੱਤੇ ਸਾਬਣ ਦੇ ਨਾਲ ਵਾਸ਼ ਕਰਕੇ ਝੱਗ ਚੰਗੀ ਤਰ੍ਹਾਂ ਨਾ ਨਿਕਲੇ, ਤਾਂ ਰੂਈ ਨੂੰ ਸੁਕਾ ਕੇ ਉੱਥੋਂ ਕੱਢ ਲੈਣਾ ਚਾਹੀਦਾ। ਡਰਾਈਨੈਸ, ਖੁਜਲੀ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜੋ ਸਾਨੂੰ ਇਹਨਾਂ ਚੀਜ਼ਾਂ ਤੋਂ ਇੱਥੇ ਦੂਰ ਰੱਖਣਾ ਚਾਹੀਦਾ। ਤਾਂ ਇਸ ਨੂੰ ਅਸੀਂ ਜ਼ਿਆਦਾ ਟੈਨਸ਼ਨ ਲੈਣ ਵਾਲੀ ਗੱਲ ਨਹੀਂ ਹੈ, ਪਰ ਹਾਂ ਇਹ ਜ਼ਰੂਰ ਧਿਆਨ ਰੱਖਣਾ ਹੈ ਕਿ ਜਦੋਂ ਇੱਥੇ ਦਰਦ ਹੋਵੇ, ਸੂਜਨ ਹੋਵੇ, ਖੂਨ ਆਵੇ ਜਾਂ ਤੇਜ਼ ਸਮੈਲ ਆਵੇ, ਤਾਂ ਇਹ ਕਿਸੇ ਇਨਫੈਕਸ਼ਨ ਦਾ ਲੱਛਣ ਜਿਹੜਾ ਹੋ ਸਕਦਾ। ਹੁਣ ਜਿਹੜੀ ਨੇਵਲ ਦੇ ਉੱਤੇ ਰੂਈ ਆ ਜਾਂਦੀ ਹੈ, ਉਸਦਾ ਘਰੇਲੂ ਉਪਾਅ ਕੀ ਹੈ? ਰੋਜ਼ ਸਾਨੂੰ ਤੇਲ ਇਹਦੇ ਉੱਤੇ ਲਗਾਉਣਾ ਚਾਹੀਦਾ, ਸਰ੍ਹੋਂ ਦਾ ਤੇਲ ਜਾਂ ਦੇਸੀ ਘੀ ਵੀ ਲਗਾ ਸਕਦੇ ਹੋ, ਡਾਕਟਰਸ ਦਾ ਕਹਿਣਾ, ਜਾਂ ਇੱਕ ਵੈਬਸਾਈਟ ਹੈ ਜਿਸ 'ਤੇ ਮੈਂ ਸਟੇ ਇਸ ਦੇ ਬਾਰੇ ਪੜ੍ਹ ਰਿਹਾ ਸੀ, ਨਾਰੀ, ਉਹਨਾਂ ਦੇ ਅਨੁਸਾਰ ਕਹਿਣਾ ਕਿ ਗੰਦਗੀ ਜਿੱਥੇ ਘੱਟ ਜੰਮਦੀ ਹੈ, ਉਸ ਤੋਂ ਬਾਅਦ ਜਿਹੜਾ ਸਾਡੇ ਸਰੀਰ ਦਾ ਜਿਹੜਾ ਹੈ ਬਹੁਤ ਸਾਰੀਆਂ ਚੀਜ਼ਾਂ ਨੇ ਇਸ ਦੇ ਨਾਲ ਸੁਧਾਰ ਹੁੰਦੀਆਂ ਨੇ। ਰਾਤ ਨੂੰ ਸੌਣ ਤੋਂ ਪਹਿਲਾਂ ਕੋਟਨ ਜਾਂ ਮੁਲਾਇਮ ਕੱਪੜੇ ਦੇ ਨਾਲ ਇਸ ਨੂੰ ਸਾਫ਼ ਕਰਕੇ ਸਵੇਰੇ ਝੱਗ ਜਾਂ ਫਿਰ ਗੁਨਗੁਨੇ ਪਾਣੀ ਨਾਲ ਧੋ ਕੇ ਤੁਸੀਂ ਸਾਫ਼ ਕਰ ਸਕਦੇ ਹੋ, ਤਾਂ ਇਸ ਦੇ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਜਿਹੜਾ ਹੈ ਨੇਵਲ ਦੇ ਉੱਤੇ ਤੁਹਾਨੂੰ ਜਿਹੜਾ ਹੈ ਕਿ ਉਹ ਸ਼ੋ ਜਿਹੜਾ ਹੈ ਇੱਕ ਕੋਟਨ ਨਹੀਂ ਕਰੇਗਾ। ਅਤੇ ਬਹੁਤ ਜ਼ਿਆਦਾ ਘਬਰਾਉਣ ਵਾਲੀ ਗੱਲ ਨਹੀਂ ਹੈ, ਤੁਹਾਡੇ ਸਵਾਲ ਦਾ ਜਵਾਬ ਵੀ ਮੇਰੇ ਖਿਆਲ ਮਿਲ ਚੁੱਕਿਆ। ਅਤੇ ਹੁਣ ਜਿਹੜਾ ਹੈ ਅਸੀਂ ਕੀ ਕਰਨਾ, ਇੱਕ ਪਿਆਰਾ ਜਿਹਾ ਗਾਣਾ ਟਿਊਨ ਕਰਨਾ, ਫਿਰ ਉਸ ਤੋਂ ਬਾਅਦ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ ਅਗਲੀ ਇਨਫੋਰਮੇਸ਼ਨ ਲੈ ਕੇ ਆਵੇਗਾ ਤੁਹਾਡਾ ਮਿੱਤਰ ਆਰ ਜੇ ਪਰਵਿੰਦਰ।

0: ਖਤਮ।
1: ਹਾਂਜੀ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ ਗਾਣਾ ਖਤਮ ਹੋਇਆ, ਪ੍ਰੋਗਰਾਮ ਹਾਲੇ ਵੀ ਚੱਲ ਰਿਹਾ, ਮੈਂ ਇੱਥੇ ਹੀ ਮੌਜੂਦ ਹਾਂ। ਅਤੇ ਐਂਡ ਤੁਸੀਂ ਕਰਨਾ ਕੀ ਹੈ, ਟਿਊਨ ਕੀਤਾ ਹੋਇਆ ਨਾ, ਬਸ ਐਂਟਰਟੇਨ ਕਰਨਾ ਮੇਰਾ ਕੰਮ ਹੈ, ਤਾਂ ਤੁਸੀਂ ਡਟੇ ਰਹਿਣਾ ਅਤੇ ਮੈਨੂੰ ਸਪੋਰਟ ਕਰਨੀ ਹੈ ਰੱਜ ਕੇ। ਸਪੋਰਟ ਕਿਹਨੂੰ ਕਰਨੀ ਹੈ, 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਨੂੰ, ਸਾਨੂੰ ਆਪਣੇ ਆਪ ਹੋ ਜਾਣੀ ਹੈ ਨਾ। ਸੋ ਅਗਲੀ ਇਨਫੋਰਮੇਸ਼ਨ ਜਿਹੜੀ ਤੁਹਾਡੇ ਨਾਲ ਸ਼ੇਅਰ ਕਰ ਰਿਹਾ, ਕਹਿੰਦੇ 3 ਸਾਲ ਦੀ ਉਮਰ ਦੇ ਵਿੱਚ ਇੱਕ ਐਕਟਰੈਸ ਨੇ, ਅੱਜ ਮੰਨੇ ਹੋਏ ਐਕਟਰ ਨੇ ਬਾਲੀਵੁੱਡ ਜਗਤ ਦੇ ਵਿੱਚ, ਐਂਡ ਉਹਨਾਂ ਨੇ ਕੀ ਕੀਤਾ, ਅੱਜ ਵੀ ਉਹਨਾਂ ਦੀ ਤੂਤੀ ਬੋਲਦੀ ਹੈ ਬਾਲੀਵੁੱਡ ਇੰਡਸਟਰੀ ਦੇ ਵਿੱਚ, ਤਾਂ ਉਹਨਾਂ ਦੇ ਕੰਮ ਨੂੰ ਇੰਨਾ ਸਰਾਹਿਆ ਗਿਆ। ਪਰ ਕਹਿੰਦੇ ਨੇ ਕਿ 3 ਸਾਲ ਦੀ ਏਜ ਦੇ ਵਿੱਚ ਉਹਨਾਂ ਨੇ ਜੋ ਆਪਣਾ ਕੰਮ ਸ਼ੁਰੂ ਕੀਤਾ, ਸਟਰਗਲ ਕੀਤੀ, ਅਤੇ ਅੱਜ ਤੱਕ ਉਹਨਾਂ ਦਾ ਕੰਮ ਜਿਹੜਾ ਸਰਾਹਿਆ ਜਾ ਰਿਹਾ। ਪਰ ਕਹਿੰਦੇ ਨੇ ਕਿ 3 ਸਾਲ ਦੀ ਉਮਰ ਤੋਂ ਹੀ ਉਹਨਾਂ ਨੇ ਸ਼ਾਇਦ ਸੋਚ ਲਿਆ ਸੀ ਕਿ ਮੈਂ ਕਰਨਾ ਕੀ ਹੈ। ਕਹਿੰਦੇ ਨੇ ਬਚਪਨ ਤੋਂ ਹੀ ਉਹਨਾਂ ਨੇ ਸੰਗੀਤ ਅਤੇ ਡਾਂਸ ਦਾ ਬਹੁਤ ਜ਼ਿਆਦਾ ਸ਼ੌਂਕ ਸੀ, ਛੋਟੀ ਉਮਰ ਦੇ ਵਿੱਚ ਕਥਕ ਸਿੱਖਣਾ ਸ਼ੁਰੂ ਕਰ ਦਿੱਤਾ, ਉਹਨਾਂ ਦੇ ਹੁਨਰ ਨੂੰ ਸਾਰੇ ਜਾਣੇ ਹੀ ਸਰਾਹਿਆ ਕਰਦੇ ਸੀ, ਐਪਰੀਸ਼ੀਏਟ ਕਰਦੇ ਸੀ ਉਹਨਾਂ ਦੀ ਮਿਹਨਤ ਅਤੇ ਲਗਨ ਦਾ ਨਤੀਜਾ। 9 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਕਥਕ ਡਾਂਸ ਦੇ ਲਈ ਸਕੋਲਰਸ਼ਿਪ ਪ੍ਰਾਪਤ ਕੀਤੀ। ਇਸ ਸਮੇਂ ਉਹ ਸੀ ਜਦੋਂ ਸਾਫ਼ ਹੋ ਗਿਆ ਕਿ ਅੱਗੇ ਚੱਲ ਕੇ ਇਹਨਾਂ ਨੇ ਬਹੁਤ ਵੱਡਾ ਕਰਨਾ। ਨਾਮ ਮੇਰੇ ਕੋਲ ਮੌਜੂਦ ਹੈ, ਪਰ ਨਾਮ ਜਿਹੜਾ ਹੈ ਲਾਸਟ ਦੇ ਵਿੱਚ ਤੁਹਾਨੂੰ ਰਿਵੀਲ ਕਰਾਂਗਾ। ਬਹੁਤ ਘੱਟ ਲੋਕ ਜਾਣਦੇ ਸੀ ਕਿ ਉਹਨਾਂ ਦਾ ਸੁਪਨਾ ਵੀ ਐਕਟਰਸ ਬਣਨ ਦਾ ਸੀ, ਨਹੀਂ ਸੀ ਐਕਟਰਸ ਬਣਨ ਦਾ ਨਹੀਂ ਸੀ। ਸਕੂਲ ਦੇ ਵਿੱਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹਨਾਂ ਨੇ ਮਾਈਕਰੋ ਬਾਇਓਲੋਜੀ ਦੇ ਵਿੱਚ ਪੜ੍ਹਾਈ ਸ਼ੁਰੂ ਕੀਤੀ। ਮਾਈਕਰੋ ਬਾਇਓਲੋਜਿਸਟ ਹੀ ਬਣਨਾ ਚਾਹੁੰਦੇ ਸੀ ਜੋ ਕਿ ਐਕਟਰ ਬਣ ਗਏ, ਲੇਕਿਨ ਕਿਸਮਤ ਨੂੰ ਕੁਛ ਹੋਰ ਮਨਜ਼ੂਰ ਸੀ। ਹੌਲੀ ਹੌਲੀ ਇਹਨਾਂ ਦਾ ਰੁਝਾਨ ਫਿਲਮਾਂ ਦੇ ਵੱਲ ਵੱਧ ਗਿਆ, ਫਿਰ ਉਸ ਤੋਂ ਬਾਅਦ ਇਹ ਫਿਲਮਾਂ ਦੇ ਵੱਲ ਆ ਗਏ। ਅਬੋਧ ਫਿਲਮ ਤੋਂ ਇਹਨਾਂ ਨੇ ਸ਼ੁਰੂਆਤ ਕੀਤੀ ਸੀ। ਸਾਲ 1984 ਦੇ ਵਿੱਚ ਇੱਕ ਫਿਲਮ ਇਹਨਾਂ ਨੂੰ ਪ੍ਰਾਪਤ ਹੁੰਦੀ ਹੈ। ਬੋਕਸ ਆਫਿਸ ਦੇ ਵਿੱਚ ਕੁਛ ਖਾਸ ਕਮਾਲ ਤਾਂ ਨਹੀਂ ਕਰ ਸਕੀ, ਉਹਨਾਂ ਦੀ ਮਾਸੂਮੀਅਤ, ਐਕਟਿੰਗ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ। ਫਿਰ ਉਸ ਤੋਂ ਬਾਅਦ ਤੇਜ਼ਾਬ ਫਿਲਮ ਆਉਂਦੀ ਹੈ, ਉਹਨਾਂ ਦਾ ਟਰਨਿੰਗ ਪੁਆਇੰਟ ਸਾਬਿਤ ਹੁੰਦਾ ਹੈ। ਹਾਂਜੀ ਤੁਸੀਂ ਸੋਚ ਰਹੇ ਹੋਗੇ ਕਿ ਬਾਈ ਕੋਈ ਕੁਝ ਹਿੰਟ ਦੇ ਰਿਹਾ ਮੁੰਡਾ ਹੌਲੀ ਹੌਲੀ, ਹੈ ਨਾ, ਅਤੇ ਬਿਲਕੁਲ ਹਿੰਟ ਤੁਸੀਂ ਲਓ। ਉਸ ਤੋਂ ਬਾਅਦ ਇੱਕ ਗਾਣਾ ਆਉਂਦਾ, ਜੇ ਮੈਂ ਉਹ ਗਾਣਾ ਦੱਸ ਦਿੱਤਾ ਤਾਂ ਤੁਸੀਂ ਮਿੰਟ ਤੋਂ ਪਹਿਲਾਂ ਪਹਿਚਾਣ ਜਾਣਾ, ਪਰ ਮੈਂ ਉਹ ਗਾਣਾ ਵੀ ਨਹੀਂ ਦੱਸਾਂਗਾ। ਜੀ ਹਾਂ, ਉਸ ਤੋਂ ਬਾਅਦ ਉਹਨਾਂ ਨੂੰ ਜਿਹੜੀ ਫਿਲਮ ਔਫਰ ਹੁੰਦੀ ਹੈ, ਉਸ ਦੇ ਗਾਣੇ ਨੇ ਇਹਨਾਂ ਨੂੰ ਰਾਤੋਂ ਰਾਤ ਸਟਾਰ ਬਣਾ ਦਿੱਤਾ, ਅਤੇ ਦੈਨ ਫਿਰ ਉਸ ਤੋਂ ਬਾਅਦ ਸਾਰਿਆਂ ਦੀ ਚਹੇਤੀ ਬਣ ਗਏ। ਉਸ ਤੋਂ ਬਾਅਦ ਉਹਨਾਂ ਨੇ ਕਈ ਸੁਪਰ ਸਟਾਰਸ ਦੇ ਨਾਲ ਕੰਮ ਕੀਤਾ, 90 ਦੇ ਦਸ਼ਕ ਦੇ ਵਿੱਚ ਰਾਜ ਕੀਤਾ ਉਹਨਾਂ ਨੇ।

ਹਾਂਜੀ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ ਤੁਸੀਂ ਇੰਜੋਏ ਕਰ ਰਹੇ ਹੋ ਜੀ ਸ਼ੋ ਇਨਫੋ ਟਾਈਮਸ 'ਤੇ। ਪ੍ਰੋਗਰਾਮ ਦੇ ਵਿੱਚ ਅੱਜ ਮੇਰੇ ਕੋਲ ਲਿਸਟ ਆਫ ਇਨਫੋਰਮੇਸ਼ਨਸ ਨੇ ਬਹੁਤ ਸਾਰੀਆਂ ਅਜਿਹੀਆਂ ਕਿ ਤੁਹਾਡੇ ਨਾਲ ਜੇਕਰ ਸਾਂਝੀਆਂ ਕਰਾਂਗਾ ਗਰਮੀ ਦੇ ਦਿਨਾਂ ਦੇ ਨਾਲ ਜੁੜੀਆਂ ਹੋਈਆਂ ਨੇ। ਕਹਿੰਦੇ ਨੇ ਕਿ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਕੱਚਾ ਆਮ ਬਹੁਤ ਈਜ਼ੀਲੀ ਅਵੇਲੇਬਲ ਹੈ, ਲੇਕਿਨ ਇਸਨੂੰ ਜ਼ਰੂਰਤ ਤੋਂ ਜ਼ਿਆਦਾ ਖਾਣ ਦੇ ਨਾਲ ਸਾਡੀ ਸਿਹਤ ਦੇ ਉੱਤੇ ਉਲਟਾ ਅਸਰ ਪੈ ਜਾਂਦਾ ਹੈ। ਐਕਸਪਰਟਸ ਦੀ ਮੰਨੀਏ ਤਾਂ ਕੱਚੇ ਆਮ ਦੇ ਵਿੱਚ ਮੌਜੂਦਾ ਤੇਜ਼ ਖੱਟਾਪਨ ਹੁੰਦਾ ਹੈ, ਜੋ ਕਿ ਇਸ ਦੇ ਨਾਲ ਸਰੀਰ ਦੇ ਵਿੱਚ ਬਹੁਤ ਸਾਰੀਆਂ ਪਰੇਸ਼ਾਨੀਆਂ ਹੋ ਸਕਦੀਆਂ ਨੇ। ਤਾਂ ਹੁਣ ਤੁਹਾਨੂੰ ਦੱਸ ਦਿੰਦੇ ਹਾਂ ਕਿ ਜ਼ਿਆਦਾ ਕੱਚਾ ਆਮ ਖਾਣ ਦੇ ਨਾਲ ਕਿਹੜੀਆਂ ਕਿਹੜੀਆਂ ਸਾਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ। ਕੱਚੇ ਆਮ ਦੇ ਵਿੱਚ ਫਾਈਬਰ ਅਤੇ ਐਸਿਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਦੇ ਨਾਲ ਕੀ ਹੁੰਦਾ ਹੈ ਕਿ ਜੇਕਰ ਇਸਨੂੰ ਜ਼ਿਆਦਾ ਖਾ ਲਿਆ ਜਾਵੇ ਤਾਂ ਪੇਟ ਦਰਦ, ਮਰੋੜ, ਦਸਤ ਜਿਹੀਆਂ ਸਮੱਸਿਆਵਾਂ ਹੋ ਸਕਦੀਆਂ ਨੇ। ਜੇਕਰ ਸਵੇ ਦੇ ਵਿੱਚ ਉਲਟਾ ਅਸਰ ਦੇਖਣ ਨੂੰ ਮਿਲਦਾ ਤਾਂ ਕਬਜ਼ ਦੀ ਸ਼ਿਕਾਇਤ ਵੀ ਹੋ ਸਕਦੀ ਹੈ। ਪੇਟ ਦੇ ਵਿੱਚ, ਗਲੇ ਦੇ ਵਿੱਚ ਜਲਨ, ਐਲਰਜੀ ਦਾ ਖਤਰਾ, ਕੱਚੇ ਆਮ ਦੇ ਛਿਲਕੇ ਦੇ ਉੱਪਰ ਮੌਜੂਦ ਸਫੇਦ ਪਰਤ, ਕਈ ਤਰ੍ਹਾਂ ਦੀ ਚੀਪ, ਕਈ ਜਗ੍ਹਾ 'ਤੇ ਇਸਨੂੰ ਚੀਪ ਕਿਹਾ ਜਾਂਦਾ ਹੈ, ਤਾਂ ਜੇਕਰ ਇਸਨੂੰ ਚੰਗੀ ਤਰ੍ਹਾਂ ਸਾਫ਼ ਨਾ ਕੀਤਾ ਜਾਵੇ ਤਾਂ ਗਲੇ ਦੇ ਵਿੱਚ ਜਲਨ ਅਤੇ ਖੁਜਲੀ ਪੈਦਾ ਹੋ ਸਕਦੀ ਹੈ, ਤਾਂ ਕੁਝ ਮਾਮਲਿਆਂ ਦੇ ਵਿੱਚ ਇਸ ਤੋਂ ਐਲਰਜੀ ਪੈਦਾ ਹੋ ਜਾਂਦੀ ਹੈ। ਕੱਚੇ ਆਮ ਦਾ ਸੁਭਾਅ ਜਿਵੇਂ ਖੱਟਾ ਹੁੰਦਾ ਹੈ ਤਾਂ ਇਸਨੂੰ ਸੇਵਨ ਕਰਨ ਦੇ ਨਾਲ ਪੇਟ ਦੇ ਵਿੱਚ ਐਸਿਡ ਦੀ ਮਾਤਰਾ ਜਿਹੜੀ ਆ ਉਹ ਵੱਧ ਜਾਂਦੀ ਹੈ, ਤਾਂ ਇਸ ਦੇ ਨਾਲ ਹੌਟ ਬਰਨ, ਖੱਟੀ ਡਕਾਰ, ਐਸੀਡਿਟੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਨੇ। ਜਿਨ੍ਹਾਂ ਲੋਕਾਂ ਨੂੰ ਪਹਿਲਾਂ ਐਸੀਡਿਟੀ ਵਰਗੀ ਚੀਜ਼ਾਂ ਰਹੀਆਂ ਹੋਣ ਤਾਂ ਖਾਸ ਤੌਰ 'ਤੇ ਸਾਵਧਾਨ ਰਹਿਣ ਦੀ ਸਲਾਹ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ। ਇਸ ਦੇ ਨਾਲ ਦੰਦਾਂ ਦੀ ਸਿਹਤ 'ਤੇ ਵੀ ਅਸਰ ਪੈਂਦਾ ਹੈ। ਕੱਚੇ ਆਮ ਦੇ ਵਿੱਚ ਮੌਜੂਦ ਸਾਈਟ੍ਰਿਕ ਅਤੇ ਮੈਲਿਕ ਐਸਿਡ ਵਰਗੀ ਚੀਜ਼ਾਂ ਜੋ ਕਿ ਇਸਨੂੰ ਐਨੀਮਲ ਨੂੰ ਕਮਜ਼ੋਰ ਕਰਦੇ ਨੇ, ਦੰਦਾਂ ਦੇ ਜਿਹੜੇ ਤੱਤ ਹੁੰਦੇ ਨੇ ਉਸਨੂੰ ਕਮਜ਼ੋਰ ਕਰਦੇ ਨੇ, ਤਾਂ ਜ਼ਿਆਦਾ ਮਾਤਰਾ ਦੇ ਵਿੱਚ ਸੇਵਨ ਕਰਨ ਦੇ ਨਾਲ ਦੰਦਾਂ ਦੇ ਵਿੱਚ ਝੰਝਨਾਹਟ ਪੈਦਾ ਹੋ ਸਕਦੀ ਹੈ, ਗਰਮ ਠੰਡਾ ਖਾਣ ਦੇ ਨਾਲ ਪਰੇਸ਼ਾਨੀ ਹੋ ਸਕਦੀ ਹੈ, ਔਰ ਦੰਦ ਜਿਹੜੇ ਨੇ ਖੱਟੇ ਹੋ ਸਕਦੇ ਨੇ, ਤਾਂ ਮਤਲਬ ਕੁਝ ਵੀ ਅਸੀਂ ਜੇਕਰ ਦੰਦਾਂ ਤੋਂ ਦਬਾ ਕੇ ਖਾਣਾ ਹੈ ਤਾਂ ਉਸ ਦੇ ਨਾਲ ਪ੍ਰੋਬਲਮ ਜਿਹੜੀ ਹੈ ਹੋ ਸਕਦੀ ਹੈ। ਜੋੜਾਂ ਦੇ ਦਰਦਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਆਯੁਰਵੇਦ ਦੇ ਵਿੱਚ ਪਾਇਆ ਜਾਂਦਾ ਹੈ ਕਿ ਖੱਟੇ ਫਲਾਂ ਦਾ ਜ਼ਿਆਦਾ ਸੇਵਨ ਕਰਨ ਦੇ ਨਾਲ ਵਾਤ ਦੋਸ਼ ਵੱਧ ਜਾਂਦਾ ਹੈ, ਇਸ ਦੇ ਨਾਲ ਜੋੜਾਂ ਦੇ ਦਰਦਾਂ ਦੀ ਸੂਜਨ ਦੀ ਸਮੱਸਿਆ ਜਿਹੜੀ ਹੈ ਵੱਧ ਜਾਂਦੀ ਹੈ। ਖਾਸ ਤੌਰ 'ਤੇ ਜੋ ਪਹਿਲਾਂ ਤੋਂ ਹੀ ਗਠੀਆ ਅਤੇ ਆਰਥਰਾਈਟਿਸ ਵਰਗੀਆਂ ਪਰੇਸ਼ਾਨੀਆਂ ਤੋਂ ਜੂਝ ਰਹੇ ਹਨ ਉਹਨਾਂ ਨੂੰ ਬਹੁਤ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ। ਸੋ ਗਰਮੀਆਂ ਦਾ ਮੌਸਮ ਆਇਆ ਹੈ ਤਾਂ ਅੰਬ ਸਾਡੇ ਕੋਲ ਮੌਜੂਦ ਨੇ, ਕੱਚੇ ਅੰਬ ਖਾਣੇ ਨੇ ਤਾਂ ਚਟਨੀ ਬਣਾ ਕੇ ਥੋੜ੍ਹੀ ਜਿਹੀ ਖਾਓ ਐਂਡ ਆਮਰਸ ਪੀ ਸਕਦੇ ਹੋ। ਤਾਂ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਤੁਸੀਂ ਯੂਜ਼ ਕਰ ਸਕਦੇ ਹੋ, ਖਟਮਿੱਠੀ ਬਣਾ ਸਕਦੇ ਹੋ ਐਂਡ ਇੰਜੋਏ ਕਰ ਸਕਦੇ ਹੋ। ਕੀ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ 'ਤੇ ਉਸ ਦੇ ਉੱਤੇ ਪਿਆਰੇ ਪਿਆਰੇ ਗੀਤ ਉਹ ਮੈਂ ਤੁਹਾਨੂੰ ਇੰਜੋਏ ਕਰਾਉਣੇ ਨੇ, ਅਤੇ ਮੌਸਮ ਜੇਕਰ ਤੁਸੀਂ ਇੰਜੋਏ ਕਰਨਾ ਕੱਚੇ ਅੰਬ ਵਾਲਾ, ਪੱਕੇ ਅੰਬ ਵਾਲਾ, ਉਹ ਤੁਸੀਂ ਬਖੂਬੀ ਜਾਣਦੇ ਹੋ। ਪੱਕੇ ਅੰਬ ਦਾ ਤੁਸੀਂ ਸ਼ੇਕ ਪੀ ਸਕਦੇ ਹੋ ਐਂਡ ਬਹੁਤ ਸਾਰੀਆਂ ਚੀਜ਼ਾਂ ਇੰਜੋਏ ਕਰਦੇ ਹੋ। ਇਸ ਤੋਂ ਬਾਅਦ ਘੁੰਮਣ ਕਿੱਥੇ ਕਿੱਥੇ ਜਾਣਾ ਉਹ ਲਿਸਟ ਮੈਂ ਤੁਹਾਡੇ ਕੋਲ ਲੈ ਕੇ ਆਇਆ ਹਾਂ, ਅਤੇ ਕਰਨਾ ਕੀ ਹੈ, ਬਸ ਟਿਊਨ ਕਰਨਾ ਹੈ ਜੀ, ਉਹ ਤੁਹਾਨੂੰ ਦੱਸ ਦਿੰਦੇ ਹਾਂ ਕਿੱਦਾਂ ਕਰਨਾ ਜੀ। ਹਾਂਜੀ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ ਉਹ ਤੁਸੀਂ ਇੰਜੋਏ ਕਰਦੇ ਹੋਏ ਪ੍ਰੋਗਰਾਮ ਸੁਣਨਾ, ਅਤੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਗਰਮੀਆਂ ਦੇ ਵਿੱਚ ਇਹਨਾਂ ਦਿਨਾਂ 'ਚ ਕਿੱਥੇ ਘੁੰਮਣ ਜਾ ਸਕਦੇ ਹੋ ਅਤੇ ਛੁੱਟੀਆਂ ਮਨਾ ਸਕਦੇ ਹੋ। ਸੋ ਆਓ ਬਣੇ ਰਹੋ ਸਾਡੇ ਨਾਲ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ। ਮੈਂ ਤੁਹਾਡਾ ਮਿੱਤਰ ਆਰ ਜੇ ਪਰਵਿੰਦਰ, ਅਤੇ ਗਾਣਾ ਅੱਗੇ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਹਾਂ ਜੀ।

ਹਾਂਜੀ 102.7 ਮੈਗਾਹਰਟਜ਼ ਆਕਾਸ਼ ਵਾਣੀ ਜਲੰਧਰ ਦਾ ਰੇਨਬੋ ਚੈਨਲ ਤੇ ਮੈਂ ਤੁਹਾਡਾ ਮਿੱਤਰ ਆਰਜੇ ਪਰਵਿੰਦਰ ਤੇ ਗੱਲਾਂਬਾਤਾਂ ਕਰ ਰਹੇ ਹਾਂ। ਕਹਿੰਦੇ ਕਿ ਹੁਣ ਤੁਸੀਂ ਸੋਚ ਰਹੇ ਹੋ ਕਿ ਗਰਮੀਆਂ ਦੇ ਦਿਨਾਂ ਦੇ ਵਿੱਚ ਅਸੀਂ ਕਿੱਥੇ ਕਿੱਥੇ ਘੁੰਮਣ ਜਾ ਸਕਦੇ ਹਾਂ, ਤੇ ਗਰਮੀਆਂ ਦੇ ਦਿਨਾਂ ਦੇ ਵਿੱਚ ਤੁਸੀਂ ਬਹੁਤ ਸਾਰੀਆਂ ਥਾਵਾਂ ਤੇ ਘੁੰਮਣ ਜਾ ਸਕਦੇ ਹੋ, ਕਿਉਂਕਿ ਗਰਮੀ ਦੇ ਛੁੱਟੀਆਂ ਦੇ ਵਿੱਚ ਅਸੀਂ ਅਕਸਰ ਕੀ ਕਰਦੇ ਹਾਂ, ਸ਼ਹਿਰ ਤੋਂ ਨਿਕਲਦੇ ਹਾਂ, ਆਪਣੇ ਘਰ ਤੋਂ ਨਾਨਕੇ ਜਾਂਦੇ ਹਾਂ, ਦਾਦਕੇ ਜਾਂਦੇ ਹਾਂ, ਤੇ ਅਸੀਂ ਘੁੰਮਣ ਫਿਰਨ ਇੰਜੋਏ ਕਰਨ ਜਾਂਦੇ ਹਾਂ। ਜਿਹੜੇ ਸ਼ਹਿਰ ਦੇ ਲੋਕ ਹੁੰਦੇ ਨੇ ਉਹ ਪਿੰਡਾਂ 'ਚ ਜਾਂਦੇ ਨੇ, ਪਿੰਡ ਦੀ ਆਬੋ ਹਵਾ ਨੂੰ ਦੇਖਦੇ ਨੇ, ਔਰ ਪਿੰਡਾਂ ਵਾਲੇ ਲੋਕ ਜਿਹੜੇ ਨੇ ਉਹ ਕਹਿੰਦੇ ਨੇ ਗਰਮੀ ਦੀ ਛੁੱਟੀਆਂ ਪਈਆਂ ਨੇ ਕਿੱਥੇ, ਜਿਸ ਤਰ੍ਹਾਂ ਰਹਿੰਦੇ ਪਿੰਡ ਦੇ ਵਿੱਚ ਤਾਂ ਉਹ ਸ਼ਹਿਰ ਦਾ ਰੁੱਖ ਕਰ ਲੈਣੇ ਦੇ ਨੇ ਜਾਂ ਫਿਰ ਹਿਲ ਸਟੇਸ਼ਨਸ ਦਾ, ਸ਼ਹਿਰ ਵਾਲੇ ਅਤੇ ਪਿੰਡ ਵਾਲੇ ਜ਼ਿਆਦਾ ਰੁੱਖ ਕਰਦੇ ਨੇ। ਇਹਨਾਂ ਦਿਨਾਂ ਦੇ ਵਿੱਚ ਹੇਮਕੁੰਟ ਸਾਹਿਬ ਦੀ ਯਾਤਰਾ 'ਤੇ ਵੀ ਜਾ ਸਕਦੇ ਹੋ, ਇਹਨਾਂ ਦਿਨਾਂ ਦੇ ਵਿੱਚ ਤੁਸੀਂ ਬਹੁਤ ਸਾਰੇ ਹਿਲ ਸਟੇਸ਼ਨਸ ਦਾ ਰੁੱਖ ਕਰ ਸਕਦੇ ਹੋ, ਪਰ ਇਹ ਧਿਆਨ ਜ਼ਰੂਰ ਰੱਖ ਲਈਓ ਕਿ ਉੱਥੇ ਰਸ਼ ਬਹੁਤ ਜ਼ਿਆਦਾ ਹੋ ਸਕਦਾ, ਚਾਹੇ ਅਸੀਂ ਹਰਿਦੁਆਰ ਦੀ ਗੱਲ ਕਰ ਲਈਏ, ਚਾਹੇ ਰਿਸ਼ੀਕੇਸ਼ ਦੀ ਗੱਲ ਕਰ ਲਈਏ, ਚਾਹੇ ਅਸੀਂ ਕਿਤੇ ਜੰਮੂ ਕਸ਼ਮੀਰ ਦੀ ਵੀ ਗੱਲ ਕਰ ਲਈਏ, ਜਿੰਨੇ ਵੀ ਟੂਰਿਸਟ ਸਪੋਟ ਨੇ ਉੱਥੇ ਰਸ਼ ਜ਼ਰੂਰ ਹੋਵੇਗਾ। ਕਰਨਾ ਕੀ ਹੈ, ਤੁਸੀਂ ਇਹਨਾਂ ਦਿਨਾਂ ਦੇ ਵਿੱਚ ਜਾ ਕੇ ਜਿਹੜਾ ਹੈ ਗਰਮੀਆਂ ਦੇ ਦਿਨਾਂ ਦੇ ਵਿੱਚ ਹਿਲ ਸਟੇਸ਼ਨਸ 'ਤੇ ਜਾ ਕੇ ਬੰਜੀ ਜੰਪਿੰਗ, ਐਡਵੈਂਚਰਸ, ਰਾਫਟਿੰਗ ਇਹਨਾਂ ਦਿਨਾਂ ਦੇ ਵਿੱਚ ਕਰ ਸਕਦੇ ਹੋ, ਔਰ ਇਹਨਾਂ ਦਿਨਾਂ ਦੇ ਵਿੱਚ ਇੰਜੋਏ ਕਰਕੇ ਤੁਸੀਂ ਆਪਣਾ ਜਿਹੜੀ ਮੈਮਰੀਜ਼ ਨੂੰ ਯਾਦਗਾਰ ਵੀ ਬਣਾ ਸਕਦੇ ਹੋ, ਔਰ ਛੁੱਟੀਆਂ ਦੇ ਦਿਨ ਨੇ ਮੋਮ ਡੈਡ ਦੇ ਨਾਲ ਜਾਓ, ਇੰਜੋਏ ਕਰੋ, ਪਰ ਸੇਫਟੀ ਪ੍ਰਿਕਿਓਰਮੈਂਟ ਮੈਜਰਮੈਂਟ ਨੂੰ ਜ਼ਰੂਰ ਧਿਆਨ 'ਚ ਰੱਖਿਓ ਕਿ ਕਿਤੇ ਇੰਜੋਏ ਕਰਦੇ ਕਰਦੇ ਤੁਸੀਂ ਆਪਣਾ ਜਿਹੜਾ ਹੈ ਨੁਕਸਾਨ ਨਾ ਕਰਵਾ ਕੇ ਬਹਿ ਜਾਈਏ, ਕਿਉਂਕਿ ਤੁਹਾਡੀ ਜਾਨ ਬਹੁਤ ਜ਼ਿਆਦਾ ਕੀਮਤੀ ਹੈ ਐਂਡ ਤੁਹਾਡੇ ਪਰਿਵਾਰ ਦੇ ਲਈ ਤੁਸੀਂ ਬਹੁਤ ਜ਼ਿਆਦਾ ਕੀਮਤੀ ਹੋ, ਕਿਉਂਕਿ ਜੇਕਰ ਅਸੀਂ ਘੁੰਮਣ ਜਾਂਦੇ ਹਾਂ, ਫਿਰਨ ਜਾਂਦੇ ਹਾਂ, ਅਸੀਂ ਇੰਜੋਏ ਕਰਨ ਜਾਂਦੇ ਹਾਂ, ਪਰ ਇਸ ਚੀਜ਼ ਦਾ ਧਿਆਨ ਵੀ ਸਾਨੂੰ ਜ਼ਰੂਰ ਰੱਖਣਾ ਚਾਹੀਦਾ ਕਿ ਬਾਹਰ ਦਾ ਖਾਣਾ ਵੀ ਇੰਜੋਏ ਕਰਨਾ। ਇਸ ਤੋਂ ਇਲਾਵਾ ਜੇਕਰ ਕਰੀ ਗੱਲ ਕਿੱਥੇ ਕਿੱਥੇ ਹੋਰ ਘੁੰਮਣ ਜਾ ਸਕਦੇ ਹਾਂ, ਤਾਂ ਰਿਸ਼ੀਕੇਸ਼, ਹਰਿਦੁਆਰ, ਜੰਮੂ ਕਸ਼ਮੀਰ ਤੋਂ ਇਲਾਵਾ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਨੇ ਜਿਹੜਾ ਕਿ ਪੰਜਾਬ ਦਾ ਸਭ ਤੋਂ ਹਾਈਐਸਟ ਸ਼ਿਵਜੀ ਦਾ ਮੰਦਿਰ ਮੰਨਿਆ ਜਾਂਦਾ, ਗਗਨ ਕਟਿੱਲਾ। ਇਸ ਤੋਂ ਇਲਾਵਾ ਮਿੰਨੀ ਹਰਿਦੁਆਰ ਪਠਾਨਕੋਟ ਦੇ ਵਿੱਚ ਕਿਹਾ ਜਾਂਦਾ ਮੁਕਤੇਸ਼ਵਰ ਧਾਮ, ਜੋ ਪਾਂਡਵਾਂ ਦਾ ਬਣਾਇਆ ਹੋਇਆ ਮੰਦਿਰ ਹੈ, ਮਾਨਤਾ ਹੈ ਕਿ ਇੱਥੇ ਪਾਂਡਵ ਆ ਕੇ ਵਾਸ ਕਰਕੇ ਗਏ ਸੀ। ਇਸ ਤੋਂ ਇਲਾਵਾ ਬਹੁਤ ਸਾਰੀਆਂ ਥਾਵਾਂ ਨੇ ਜਿੱਥੇ ਹਿਮਾਚਲ ਪ੍ਰਦੇਸ਼ ਤੋਂ ਪਹਿਲਾਂ ਪੰਜਾਬ ਦੇ ਵਿੱਚ ਹੀ ਜਗ੍ਹਾ ਹੈ ਕਮਾਹੀ ਦੇਵੀ। ਇੱਥੇ ਅਲੱਗ ਅਲੱਗ ਜੰਗਲਾਂ ਦੇ ਵਿੱਚ ਬਹੁਤ ਸਾਰੇ ਤੁਹਾਨੂੰ ਅਜਿਹੀਆਂ ਥਾਵਾਂ ਮਿਲ ਜਾਣਗੀਆਂ ਜਿੱਥੇ ਸਾਫ਼ ਅਤੇ ਸ਼ੁੱਧ ਪਾਣੀ ਹੈ, ਔਰ ਟੂਰਿਸਟ ਸਪੋਟ ਨੇ ਜਿੱਥੇ ਰਸ਼ ਬਿਲਕੁਲ ਨਹੀਂ ਹੋ ਸਕਦਾ। ਜੀ ਹਾਂ, ਮਤਲਬ ਕਮਾਹੀ ਦੇਵੀ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਥਾਵਾਂ ਨੇ ਜੋ ਕਿ ਇਤਿਹਾਸ ਦੇ ਨਾਲ ਉਹਨਾਂ ਦਾ ਬਹੁਤ ਵੱਡਾ ਸੁਮੇਲ ਹੈ। ਉੱਥੇ ਤੁਹਾਨੂੰ ਗਰਮੀ ਵੀ ਪਰੇਸ਼ਾਨ ਨਹੀਂ ਕਰੇਗੀ ਜੰਗਲਾਂ ਦੇ ਵਿੱਚ, ਪਰ ਹਾਂ ਜੰਗਲੀ ਜੀਵਾਂ ਦਾ ਉੱਥੇ ਪਹਿਰਾ ਹੁੰਦਾ, ਪਰ ਉਹ ਜਦੋਂ ਦਿਨ ਦਾ ਸਮਾਂ ਹੁੰਦਾ ਹੈ ਤਾਂ ਜੋ ਘੱਟ ਵਸੋਂ ਵਾਲੀ ਥਾਂ ਹੈ ਜਾਂ ਜਿੱਥੇ ਇਨਸਾਨ ਮੌਜੂਦ ਨੇ ਉੱਥੇ ਉਹਨਾਂ ਦਾ ਦੇਖਣਾ ਨਹੀਂ ਮਿਲਦਾ, ਪਰ ਬਹੁਤ ਸਾਰੇ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ ਦੇ ਉੱਤੇ ਤੁਹਾਨੂੰ ਉਹਨਾਂ ਦੇ ਰਿਲੇਟਡ ਵਲੋਗਸ ਮਿਲ ਜਾਣਗੇ, ਵੀਡੀਓਜ਼ ਮਿਲ ਜਾਣਗੀਆਂ ਜਿੱਥੇ ਜਾ ਕੇ ਤੁਸੀਂ ਇੰਜੋਏ ਕਰ ਸਕਦੇ ਹੋ। ਕਮਾਹੀ ਦੇਵੀ ਦੇ ਵਿੱਚ ਬਹੁਤ ਸਾਰੇ ਅਜਿਹੇ ਸਪੋਟ ਨੇ, ਵੱਖੋ ਵੱਖ ਡੈਮਸ ਨੇ, ਬਹੁਤ ਸਾਰੀਆਂ ਚੀਜ਼ਾਂ ਨੇ, ਉੱਥੇ ਜਾ ਕੇ ਤੁਸੀਂ ਐਡਵੈਂਚਰ ਕਰ ਸਕਦੇ ਹੋ, ਉੱਥੇ ਜਾ ਕੇ

ਤੁਸੀਂ ਇੰਜੋਏ ਕਰ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਹਿਮਾਚਲ ਦੀ ਗੱਲ ਕਰੀਏ ਤਾਂ ਮਨਾਲੀ ਦੇ ਵਿੱਚ ਜਾ ਕੇ ਤੁਸੀਂ ਉੱਥੇ ਰਾਫਟਿੰਗ ਕਰ ਸਕਦੇ ਹੋ। ਇਸ ਤੋਂ ਇਲਾਵਾ ਬੀਰ ਬਿਲਿੰਗ ਜਾ ਕੇ ਤੁਸੀਂ ਪੈਰਾਗਲਾਈਡਿੰਗ ਕਰ ਸਕਦੇ ਹੋ। ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਲੋਕ ਬਹੁਤ ਜ਼ਿਆਦਾ ਲੋਕ ਜਾ ਰਹੇ ਨੇ ਐਂਡ ਇੰਜੋਏ ਕਰਨ ਦਾ ਮੇਰੇ ਖਿਆਲ ਨਾਲ ਗਰਮੀ ਦੀ ਛੁੱਟੀਆਂ ਤੋਂ ਇਲਾਵਾ ਬਹੁਤ ਵੱਡਾ ਮੌਕਾ ਨਹੀਂ ਹੁੰਦਾ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਬਰਸਾਤ ਹੋ ਜਾਵੇਗੀ, ਫਿਰ ਲੈਂਡਸਲਾਈਡਸ ਬਹੁਤ ਸਾਰੇ ਹੁੰਦੇ ਨੇ, ਫਿਰ ਗਰਮੀ ਦੀ ਛੁੱਟੀਆਂ ਨੂੰ ਜਦੋਂ ਤੁਸੀਂ ਮੈਮਰੀ ਦੇ ਵਿੱਚ ਤਬਦੀਲ ਕਰੋਗੇ ਤਾਂ ਜਾ ਕੇ ਤੁਸੀਂ ਫੋਟੋਜ਼ ਪੋਸਟ ਕਰੋਗੇ ਐਂਡ ਤੁਸੀਂ ਉਹਨਾਂ ਫੋਟੋਆਂ ਨੂੰ ਤਸਵੀਰਾਂ ਨੂੰ ਤੁਸੀਂ ਲੋਕਾਂ ਦੇ ਨਾਲ ਸਾਂਝੇ ਕਰੋਗੇ, ਬਾਈ ਮੈਂ ਇੱਥੇ ਘੁੰਮਣ ਗਿਆ ਸੀ ਅਤੇ ਇਸ ਤਰੀਕੇ ਦੇ ਨਾਲ ਇੰਜੋਏ ਕੀਤਾ। ਅਤੇ ਇਹੀ ਮੈਮਰੀਜ਼ ਹੁੰਦੀਆਂ ਨੇ ਬਣਾਉਣ ਵਾਲੀਆਂ, ਅਤੇ ਘੁੰਮੋ ਫਿਰੋ ਇੰਜੋਏ ਕਰੋ ਐਂਡ ਆਪਣੀ ਸੇਫਟੀ ਨੂੰ ਜ਼ਰੂਰ ਆਪਣੇ ਨਾਲ ਰੱਖਣਾ ਹੈ ਜਨਾਬ।

0: एक जरूरी सूचना। आकाशवाणी जलंधर दी खेतरी समाचार इकाई विच समाचार वाचक ते अनुवादक एनआरटी कैजुअल पंजाबी लई योग उम्मीदवारां तों अर्जियां दी मांग कीती जांदी है। उम्मीदवार ने अंग्रेजी विषय नाल ग्रेजुएशन कीती होवे ते पंजाबी भाषा ते कंप्यूटर च मुहारत होवे। उम्मीदवार दी उमर 20 मई 2026 तक 21 साल तों 50 साल विचकार होनी चाहीदी है। तरजीही तौर ते उम्मीदवार जलंधर या इस दे नेड़ले इलाकें दा वसनीक होवे। चाहवान उम्मीदवार विद्यक योग्यता दे सर्टिफिकेट अते तजर्बे दियां तस्दीकशुदा कापियां नाल वेरवे सहित बायोडाटा रंगदार पासपोर्ट साइज फोटो अर्जी नाल नत्थी करके भेजण। अर्जियां भेजण लई पता है सहायक निदेशक खेतरी समाचार यूनिट आकाशवाणी केंद्र नेड़े BMC चौक जलंधर। अर्जियां भेजण दी आखरी तरीक हुण 20 मई तों वधा के 30 मई 2026 कर दित्ती गई है। चोण प्रक्रिया बारे वेरवे सहज जानकारी अते खाली फार्म साडी वैबसाइट newsonair.com जां newsonair.gov.in ते जाके वैकेंसी कॉलम विचों प्राप्त कीता जा सकदा है। ध्यान रहे ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਸੋ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਅਤੇ ਰੇਨਬੋ ਚੈਨਲ ਦੇ ਉੱਤੇ ਮੈਂ ਤੁਹਾਡਾ ਮਿੱਤਰ ਆਰਜੀ ਪ੍ਰਵਿੰਦਰ ਸਾਰੇ ਦਾ ਇੱਕ ਵਾਰ ਫਿਰ ਤੋਂ ਇਸਤਕਬਾਲ ਕਰਦਾ। ਸੋ ਦੋਸਤੋ, ਪ੍ਰੋਗਰਾਮ ਚੱਲ ਰਿਹਾ ਜੀ ਇਨਫੋ ਟਾਈਮਸ 'ਤੇ। ਇਨਫੋ ਟਾਈਮਸ ਪ੍ਰੋਗਰਾਮ ਦੇ ਵਿੱਚ ਜੇਕਰ ਅੱਜ ਕੱਲ੍ਹ ਦੀ ਗੱਲ ਕੀਤੀ ਜਾਵੇ ਤਾਂ ਹਾਰਟ ਸਟ੍ਰੋਕ ਆਉਣਾ ਕਿਤੇ ਨਾ ਕਿਤੇ ਆਮ ਗੱਲ ਹੋ ਚੁੱਕੀ ਹੈ। ਅੱਜ ਕੱਲ੍ਹ ਦੀ ਤੇਜ਼ ਰਫ਼ਤਾਰ ਜ਼ਿੰਦਗੀ ਦੇ ਵਿੱਚ ਹਾਰਟ ਅਟੈਕ ਅਤੇ ਸਟ੍ਰੋਕ ਜਿਹੀਆਂ ਬਿਮਾਰੀਆਂ ਤੇਜ਼ੀ ਦੇ ਨਾਲ ਵੱਧ ਰਹੀਆਂ ਨੇ। ਕਾਰਨ ਖਰਾਬ ਖਾਣਾ ਪੀਣਾ, ਤਣਾਅ, ਵੱਧ ਰਿਹਾ ਪ੍ਰਦੂਸ਼ਣ ਅਤੇ ਅਜਿਹੀ ਜੀਵਨ ਸ਼ੈਲੀ ਜੋ ਸਾਨੂੰ ਨਹੀਂ ਅਪਣਾਉਣੀ ਚਾਹੀਦੀ ਹੈ। ਹੋਰ ਕਿਹਾ ਜਾਂਦਾ ਕਿ ਇਸ ਰਿਸਰਚ ਦੇ ਵਿੱਚ ਜੋ ਸਾਨੂੰ ਪ੍ਰਾਪਤ ਹੋਇਆ, ਕਹਿੰਦੇ ਪਹਿਲੂ ਦੇ ਵਿੱਚ ਸਾਹਮਣੇ ਆਇਆ ਕਿ ਦੋ ਬਲੱਡ ਗਰੁੱਪ ਅਜਿਹੇ ਨੇ ਜੋ ਸਭ ਤੋਂ ਜ਼ਿਆਦਾ ਇਸ ਦੇ ਵਿੱਚ ਪ੍ਰਭਾਵਿਤ ਹੁੰਦੇ ਨੇ। ਇੱਕ ਵੱਡੇ ਰਿਸਰਚ ਦੇ ਵਿੱਚ ਪਤਾ ਲੱਗਿਆ ਕਿ 4 ਲੱਖ ਲੋਕਾਂ ਦਾ ਜਿਹੜਾ ਡਾਟਾ ਕਲੈਕਟ ਕੀਤਾ ਗਿਆ, ਫਿਰ ਸਟੱਡੀ ਕੀਤੀ ਗਈ, ਤਾਂ ਸਟੱਡੀ ਦੇ ਵਿੱਚ ਪਤਾ ਲੱਗਿਆ ਕਿ ਇੱਕ ਬਲੱਡ ਗਰੁੱਪ ਹੈ ਜਿਨ੍ਹਾਂ ਲੋਕਾਂ ਦਾ ਏ ਅਤੇ ਬੀ ਹੈ, ਉਹਨਾਂ ਦੇ ਵਿੱਚ ਹਾਰਟ ਅਟੈਕ ਵਾਲੀਆਂ ਸਮੱਸਿਆਵਾਂ ਜਿਹੜੀਆਂ ਨੇ ਦੂਜਿਆਂ ਦੇ ਤੁਲਨਾਵਾਂ ਦੇ ਵਿੱਚ ਜ਼ਿਆਦਾ ਹੁੰਦੀਆਂ ਨੇ। ਰਿਸਰਚ ਵਿੱਚ ਅੰਕੜੇ ਕੀ ਕਹਿੰਦੇ ਨੇ, ਰਿਸਰਚ ਦੇ ਅਨੁਸਾਰ ਬਲੱਡ ਗਰੁੱਪ ਏ ਅਤੇ ਬੀ ਦੇ ਵਿੱਚ ਜੋ ਹਾਰਟ ਅਟੈਕ ਦਾ ਖਤਰਾ ਹੈ ਹੋਰਨਾਂ ਗਰੁੱਪਸ ਦੇ ਨਾਲੋਂ ਜ਼ਿਆਦਾ ਹੁੰਦਾ ਹੈ। ਖਾਸ ਤੌਰ 'ਤੇ ਏ ਅਤੇ ਬੀ ਵਾਲੇ ਉਹ ਬਲੱਡ ਗਰੁੱਪ ਦੀ ਤੁਲਨਾ ਦੇ ਨਾਲੋਂ ਹਾਰਟ ਅਟੈਕ ਦਾ ਜੋਖਿਮ ਇਹਨਾਂ ਦੇ ਵਿੱਚ 8% ਜ਼ਿਆਦਾ ਪਾਇਆ ਗਿਆ ਹੈ। ਏ ਗਰੁੱਪ ਵਾਲਿਆਂ ਦੇ ਵਿੱਚ ਹਾਰਟ ਫੇਲੀਅਰ ਦਾ ਖਤਰਾ 11% ਜ਼ਿਆਦਾ ਹੈ ਅਤੇ ਬੀ ਗਰੁੱਪ ਵਾਲਿਆਂ ਦੇ ਵਿੱਚ ਹਾਰਟ ਅਟੈਕ ਦਾ ਖਤਰਾ ਜਿਹੜਾ ਹੈ 15% ਜ਼ਿਆਦਾ ਪਾਇਆ ਜਾਂਦਾ ਹੈ। ਕਿਉਂ ਵੱਧਦਾ ਹੈ? ਕਹਿੰਦੇ ਏ ਅਤੇ ਬੀ ਗਰੁੱਪ ਵਾਲਿਆਂ ਦਾ ਹਾਰਟ ਅਟੈਕ ਦਾ ਖਤਰਾ ਇਸ ਕਰਕੇ ਜ਼ਿਆਦਾ ਹੁੰਦਾ ਹੈ ਕਿਉਂਕਿ ਉਹਨਾਂ ਦੇ ਖੂਨ ਦੇ ਵਿੱਚ ਬਲੱਡ ਕਲੋਟ ਬਣਨ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਰਿਸਰਚ ਦੇ ਅਨੁਸਾਰ ਏ ਅਤੇ ਬੀ ਗਰੁੱਪ ਵਾਲਿਆਂ ਦੇ ਵਿੱਚ ਉਹ ਗਰੁੱਪ ਵਾਲਿਆਂ ਦੇ ਨਾਲੋਂ ਜ਼ਿਆਦਾ 44% ਤੁਲਨਾ ਜਿਹੜੀ ਜ਼ਿਆਦਾ ਹੁੰਦੀ ਹੈ, ਤਾਂ ਜਦ ਖੂਨ ਦੇ ਥੱਕੇ ਦੇ ਧਮਨੀਆਂ ਦੇ ਵਿੱਚ ਜਾ ਕੇ ਬਲੋਕੇਜ ਪੈਦਾ ਕਰਦੇ ਹਨ, ਤਾਂ ਇਹੀ ਬਲੋਕੇਜ ਜਿਹੜੇ ਹੁੰਦੇ ਨੇ ਹਾਰਟ ਅਟੈਕ ਦਾ ਕਾਰਨ ਬਣਦੇ ਨੇ। ਇਸ ਦਾ ਮਤਲਬ ਹੈ ਕਿ ਜੇਕਰ ਏ ਆ ਬੀ ਗਰੁੱਪ ਹੈ ਤਾਂ ਤੁਹਾਨੂੰ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਹਾਰਟ ਅਟੈਕ ਜ਼ਰੂਰ ਆਵੇਗਾ। ਇਸ ਦੇ ਵਿੱਚ ਤੁਹਾਨੂੰ ਚੇਤਾਵਨੀ ਹੈ, ਇੱਕ ਸੰਕੇਤ ਹੈ ਕਿ ਜੇਕਰ ਤੁਹਾਡਾ ਅਜਿਹਾ ਬਲੱਡ ਗਰੁੱਪ ਹੈ ਤਾਂ ਤੁਹਾਨੂੰ ਹਮੇਸ਼ਾ ਸੁਚੇਤ ਰਹਿਣ ਦੀ ਲੋੜ ਹੈ, ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਬਲੱਡ ਗਰੁੱਪ ਜੇਕਰ ਅਜਿਹਾ ਕਾਰਕ ਹੈ ਤਾਂ ਇਸ ਨੂੰ ਬਦਲਿਆ ਨਹੀਂ ਜਾ ਸਕਦਾ, ਲੇਕਿਨ ਇਸ ਦੀ ਜੀਵਨ ਸ਼ੈਲੀ ਨੂੰ ਬਦਲ ਕੇ ਇਸ ਖਤਰੇ ਨੂੰ ਕਾਫ਼ੀ ਘੱਟ ਕੀਤਾ ਜਾ ਸਕਦਾ ਹੈ। ਕਿਵੇਂ ਬਚਿਆ ਜਾ ਸਕਦਾ? ਆਪਣੀ ਡਾਇਟ ਵਿੱਚ ਤਾਜ਼ੇ ਫਲ, ਹਰੀ ਸਬਜ਼ੀਆਂ, ਸਾਬੁਤ ਅਨਾਜ, ਉਸਨੂੰ ਸ਼ਾਮਿਲ ਕਰ ਲਓ। ਰੋਜ਼ ਘੱਟੋ ਘੱਟ 150 ਮਿੰਟ ਜਿਵੇਂ ਚੱਲਣਾ, ਯੋਗ, ਸਾਈਕਲਿੰਗ ਜ਼ਰੂਰ ਕਰੋ। ਇਸ ਤੋਂ ਇਲਾਵਾ ਤਣਾਅ ਤੋਂ ਦੂਰੀ ਬਣਾ ਕੇ ਰੱਖੋ। ਤਣਾਅ ਜਿਹੜਾ ਹੈ ਨਾ, ਤਣਾਅ ਜਿਹੜਾ ਦਿਲ ਦੀ ਸਿਹਤ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੈ। ਇਸ ਦੇ ਲਈ ਧਿਆਨ, ਯੋਗ, ਮੈਡੀਟੇਸ਼ਨ ਵਰਗੀਆਂ ਚੀਜ਼ਾਂ ਜ਼ਰੂਰ ਕਰਨੀਆਂ ਚਾਹੀਦੀਆਂ ਨੇ ਅਤੇ ਨਿਯਮਿਤ ਸਾਨੂੰ ਜਾਂਚ ਕਰਾਉਣੀ ਚਾਹੀਦੀ ਹੈ। ਸਮੇਂ ਸਮੇਂ 'ਤੇ ਬਲੱਡ ਪ੍ਰੈਸ਼ਰ, ਸ਼ੂਗਰ, ਕੋਲੈਸਟਰੋਲ ਵਰਗੀਆਂ ਚੀਜ਼ਾਂ ਦੀ ਜਾਂਚ ਕਰਾਓ। ਇਸ ਤੋਂ ਇਲਾਵਾ ਸਮੋਕਿੰਗ ਅਤੇ ਅਲਕੋਹਲ ਤੋਂ ਜ਼ਰੂਰ ਬਚਣਾ ਚਾਹੀਦਾ, ਕਿਉਂਕਿ ਅਜਿਹੀਆਂ ਚੀਜ਼ਾਂ ਦਾ ਜਦੋਂ ਵਿਅਕਤੀ ਕੋਈ ਸੇਵਨ ਕਰਦਾ ਤਾਂ ਉਸਦਾ ਖਤਰਾ ਜਿਹੜਾ ਹੈ ਜ਼ਿਆਦਾ ਵੱਧ ਜਾਂਦਾ। ਜੇਕਰ ਤੁਹਾਡਾ ਬਲੱਡ ਗਰੁੱਪ ਏ ਜਾਂ ਬੀ ਹੈ ਤਾਂ ਚੇਤਾਵਨੀ ਦੇ ਤੌਰ 'ਤੇ ਬਿਲਕੁਲ ਨਾ ਲਓ। ਇਸ

ਦੇ ਨਾਲ ਅਸੀਂ ਸੋਚਣਾ ਹੈ ਕਿ ਸਾਨੂੰ ਸੰਕੇਤ ਦੇ ਤੌਰ 'ਤੇ ਲੈਣਾ ਚਾਹੀਦਾ, ਸਾਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਸਾਨੂੰ ਕਿਓਰਮੈਂਟ ਦੀ ਜ਼ਿਆਦਾ ਲੋੜ ਹੈ। ਅਤੇ ਬਾਕੀਆਂ ਦੇ ਲਈ ਵੀ ਮੈਂ ਇਹ ਕਹਿਣਾ ਚਾਹੁੰਦਾ ਭਾਈ ਸਾਹਿਬ, ਜੇਕਰ ਤੁਹਾਡਾ ਬਾਕੀਆਂ ਦਾ ਬਲੱਡ ਗਰੁੱਪ ਕੁਝ ਹੋਰ ਹੈ ਤਾਂ ਉਹਨਾਂ ਨੂੰ ਵੀ ਸੁਚੇਤ ਰਹਿਣ ਦੀ ਉਨੀ ਹੀ ਲੋੜ ਹੈ। ਬਟ ਇੱਥੇ ਕੈਟਾਗਰਾਈਜ਼ ਕਰ ਦਿੱਤਾ ਗਿਆ ਹੈ ਕਿ ਜੇਕਰ ਫਲਾਣੇ ਦਾ ਬਲੱਡ ਗਰੁੱਪ ਇਹ ਹੈ ਤਾਂ ਉਸਨੂੰ ਜ਼ਿਆਦਾ ਸੋਚਣਾ ਚਾਹੀਦਾ, ਪਰ ਇਹਦਾ ਮਤਲਬ ਇਹ ਨਹੀਂ ਕਿ ਜਿੰਨੇ ਵੀ ਬਾਕੀ ਹੋਰ ਬਲੱਡ ਗਰੁੱਪ ਨੇ ਉਹਨਾਂ ਨੂੰ ਸੁਚੇਤ ਰਹਿਣ ਦੀ ਨਹੀਂ ਲੋੜ ਹੈ। ਉਹ ਵੀ ਉਸੇ ਆਬੋ ਹਵਾ ਦੇ ਵਿੱਚ ਸਾਹ ਲੈ ਰਹੇ ਨੇ, ਮੇਰੇ ਖਿਆਲ ਦੇ ਨਾਲ ਉਸੇ ਆਬੋ ਹਵਾ ਦੇ ਵਿੱਚ ਸਾਹ ਲੈ ਰਹੇ ਨੇ, ਉਸੇ ਆਬੋ ਹਵਾ ਦੇ ਵਿੱਚ ਖਾ ਪੀ ਰਹੇ ਨੇ, ਐਂਡ ਉਸਦੇ ਨਾਲ ਉਹ ਵੀ ਉਸੇ ਤਰੀਕੇ ਦਾ ਜੀਵਨ ਸ਼ੈਲੀ ਬਤੀਤ ਕਰ ਰਹੇ ਨੇ। ਇਸ ਦੇ ਨਾਲ ਕੀ ਹੋ ਸਕਦਾ, ਅਸੀਂ ਆਪਣੀ ਲਾਈਫ ਦੇ ਵਿੱਚ ਜੇਕਰ ਰਹਿ ਰਹੇ ਹਾਂ ਤਾਂ ਜੇਕਰ ਤੁਸੀਂ ਚੰਗਾ ਖਾ ਪੀ ਰਹੇ ਹੋ ਤਾਂ ਇਸ ਦੇ ਨਾਲ ਤੁਸੀਂ ਜੇਕਰ ਸਾਲ ਦੇ ਵਿੱਚ 2 ਤੋਂ 3 ਵਾਰੀ ਬਲੱਡ ਡੋਨੇਟ ਕਰ ਲਓ ਤਾਂ ਹਾਰਟ ਅਟੈਕ ਦਾ ਖਤਰਾ ਡਾਕਟਰਸ ਕਹਿੰਦੇ ਨੇ ਕਿ ਘੱਟ ਜਾਂਦਾ ਹੈ। ਤੋ ਇਸ ਦੇ ਨਾਲ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਾਣਕਾਰੀਆਂ ਸਾਂਝੀਆਂ ਕਰਾਂਗੇ ਤੁਹਾਡੀ ਵਧੀਆ ਜੀਵਨ ਸ਼ੈਲੀ ਦੇ ਲਈ, ਅਤੇ ਹੋਰ ਇਨਫੋ ਟਾਈਮਸ ਦੇ ਵਿੱਚ ਮੇਰੇ ਕੋਲ ਕੀ ਮੌਜੂਦ ਹੈ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗਾ। ਫਿਲਹਾਲ ਤੁਸੀਂ ਬਣੇ ਰਹੋ ਮੇਰੇ ਨਾਲ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ 'ਤੇ ਇੱਕ ਹੋਰ ਪਿਆਰਾ ਜਿਹਾ ਟਰੈਕ, ਐਂਡ ਮੈਂ ਤੁਹਾਡਾ ਮਿੱਤਰ ਆਰ ਜੇ ਪ੍ਰਵਿੰਦਰ, ਇਨਫੋ ਟਾਈਮਸ ਪ੍ਰੋਗਰਾਮ ਜੀ।

0: ਫੇਰ ਤੂੰ
1: ਯਾਰ ਇਹਨੂੰ ਤਾਂ ਬਲੌਕ ਹੀ ਕਰ ਦਿੰਦਾ।
2: ਸਰ ਦੁਬਈ ਦੀ ਫ੍ਰੀ ਟ੍ਰਿਪ।
1: ਇਹਨੂੰ ਵੀ ਬਲੌਕ, ਕਿੰਨਿਆਂ ਨੂੰ ਬਲੌਕ ਕਰੀ ਜਾਵਾਂ ਯਾਰ।
3: ਸਿਰਫ ਫੋਨ ਤੇ ਬਲੌਕ ਕਰਨ ਨਾਲ ਸਪੈਮ ਖਤਮ ਨਹੀਂ ਹੁੰਦਾ, ਹਰ ਵਾਰ ਨਵਾਂ ਨੰਬਰ ਆ ਜਾਂਦਾ ਹੈ।
1: ਤਾਂ ਫਿਰ ਕੀ ਕਰਾਂ?
3: ਕਾਲ ਪਿਕ ਕਰ, ਫਿਰ ਟ੍ਰਾਈ DND ਐਪ ਤੇ ਰਿਪੋਰਟ ਕਰ, ਕੈਟੇਗਰੀ ਸਿਲੈਕਟ ਕਰੋ, ਬੈਂਕਿੰਗ ਟ੍ਰੈਵਲ ਇੰਸ਼ੋਰੈਂਸ ਤੇ ਸਬਮਿਟ ਕਰੋ, ਬਸ ਕੁਝ ਸੈਕਿੰਡਸ ਦਾ ਕੰਮ ਹੈ।
1: ਮਤਲਬ ਸਭ ਦਾ ਸਪੈਮ ਘਟ ਜਾਵੇਗਾ?
3: ਹਾਂ, ਰਿਪੋਰਟ ਮਿਲਦਿਆਂ ਹੀ ਐਕਸ਼ਨ ਹੁੰਦਾ ਹੈ। ਸਿਰਫ ਬਲੌਕ ਨਹੀਂ।

0: रिपोर्ट जरूर करो। ट्राई डीएनडी ऐप डाउनलोड करो प्ले स्टोर या ऐप स्टोर तो रिपोर्ट करना शुरू करो।
1: हाँ जी 102.7 मेगाहर्ट्ज़ आकाशवाणी जलंधर का रेनबो चैनल तो मैं थोड़ा मित्र आर जे परविंदर थोड़े नाल गलबात कर रहा बहुत सारिया थोड़े नाल रिपोर्ट्स सांझियां कर रहा पहला थोड़ा दस्या कि घूमन कितने जाना चाहिए फिर थोड़ा दस्या कि ਕਿਹੜੇ ਬਲੱਡ ਗਰੁੱਪਸ ਨੂੰ ਜ਼ਿਆਦਾਤਰ ਹਾਰਟ ਅਟੈਕ ਵਰਗੀਆਂ ਪ੍ਰੋਬਲਮਸ ਹੁੰਦੀਆਂ ਨੇ, ਕਿਸ ਤਰੀਕੇ ਦੇ ਨਾਲ ਅਸੀਂ ਆਪਣੇ ਆਪ ਨੂੰ ਬਚਾ ਕੇ ਰੱਖਣਾ। ਅਤੇ ਹੁਣ ਹੋਰ ਜਿਹੜੀ ਹੈ ਸਾਡੇ ਕੋਲ ਇਨਫੋਰਮੇਸ਼ਨ ਨਿਕਲ ਕੇ ਸਾਹਮਣੇ ਆਈ ਹੈ, ਕਹਿੰਦੇ ਨੇ ਕਿ ਡਾਇਬਿਟੀਜ਼ ਜਿਹੜਾ ਹੈ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਵਧਣ ਵਾਲੀ ਬਿਮਾਰੀਆਂ ਦੇ ਵਿੱਚ ਇੱਕ ਹੈ, ਮਤਲਬ ਤੁਸੀਂ ਕਿਸ ਤਰੀਕੇ ਨਾਲ ਕੰਟਰੋਲ ਕਰ ਸਕਦੇ ਹੋ। ਕਹਿੰਦੇ ਅਕਸਰ ਸਾਨੂੰ ਲੋਕ ਸਲਾਹ ਦੇ ਦਿੰਦੇ ਨੇ, ਡਾਕਟਰਸ ਵੀ ਸਲਾਹ ਦਿੰਦੇ ਨੇ, ਸਾਡੇ ਚਾਹੁਣ ਵਾਲੇ ਵੀ ਸਾਨੂੰ ਸਲਾਹ ਦਿੰਦੇ ਨੇ ਕਿ ਬਾਈ ਅਗਰ ਕਰੇਲਾ ਖਾਓਗੇ ਨਾ, ਕਰੇਲਾ ਜੇ ਤੁਸੀਂ ਖਾਓ ਤਾਂ ਤੁਹਾਡੀ ਡਾਇਬਿਟੀਜ਼ ਤੁਹਾਡਾ ਸ਼ੂਗਰ ਜਿਹੜਾ ਉਹ ਕੰਟਰੋਲ ਦੇ ਵਿੱਚ ਰਹਿੰਦਾ। ਕਹਿੰਦੇ ਇਸ ਬਿਮਾਰੀ ਦੇ ਵਿੱਚ ਦਵਾਈਆਂ ਨਹੀਂ ਬਲਕਿ ਖਾਣ ਪਾਣ ਬਹੁਤ ਜ਼ਿਆਦਾ ਸਾਡੇ ਲਈ ਲਾਹੇਵੰਦ ਸਿੱਧ ਹੁੰਦਾ। ਕਰੇਲਾ ਇੱਕ ਅਜਿਹੀ ਸਬਜ਼ੀ ਹੈ ਜਿਸ ਦੇ ਵਿੱਚ ਡਾਇਬਿਟੀਜ਼ ਦੇ ਮਰੀਜ਼ਾਂ ਦੇ ਲਈ ਕਾਫ਼ੀ ਫਾਇਦੇਮੰਦ ਸਿੱਧ ਹੁੰਦਾ। ਸਵਾਦ ਦੇ ਵਿੱਚ ਕੜਵਾ ਹੋਣ ਦੇ ਬਾਵਜੂਦ ਇਸ ਦੇ ਬਹੁਤ ਜ਼ਿਆਦਾ ਫਾਇਦੇ ਹੁੰਦੇ ਨੇ, ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਦੇ ਵਿੱਚ ਮਦਦ ਕਰਦਾ। ਆਯੁਰਵੈਦਿਕ ਦੇ ਲਈ ਕਈ ਰਿਸਰਚ ਦੇ ਵਿੱਚ ਇਹ ਸਾਹਮਣੇ ਆਇਆ ਕਿ ਕਰੇਲੇ ਦੇ ਵਿੱਚ ਗਲੂਕੋਜ਼ ਦੀ ਇਸਤੇਮਾਲ ਤੋਂ ਬਿਹਤਰ ਮੰਨਿਆ ਜਾਂਦਾ ਅਤੇ ਸ਼ੂਗਰ ਲੈਵਲ ਨੂੰ ਸੰਤੁਲਿਤ ਰੱਖਣ ਦੇ ਵਿੱਚ ਮਦਦਗਾਰ ਸਿੱਧ ਹੁੰਦਾ। ਇਹੀ ਵਜ੍ਹਾ ਹੈ ਕਿ ਡਾਇਬਿਟੀਜ਼ ਦੇ ਮਰੀਜ਼ਾਂ ਦੇ ਵਿੱਚ ਅਕਸਰ ਕਰੇਲਾ ਖਾਣ ਦੀ ਉਹਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ। ਸਿਰਫ ਕਰੇਲਾ ਖਾਣਾ ਹੀ ਕਾਫੀ ਨਹੀਂ ਹੈ, ਇਸ ਦੇ ਸਹੀ ਤਰੀਕੇ ਦੇ ਵਿੱਚ ਮਾਤਰਾ ਦੇ ਵਿੱਚ ਖਾਣਾ ਵੀ ਜ਼ਰੂਰੀ ਹੈ। ਹੁਣ ਤੁਹਾਨੂੰ ਦੱਸ ਦਿੰਦੇ ਹਾਂ ਕਿ ਅਜਿਹਾ ਕਿਉਂ ਹੁੰਦਾ, ਸ਼ੂਗਰ ਕੰਟਰੋਲ ਕਰਨ ਦੇ ਵਿੱਚ ਇਸ ਦੇ ਨਾਲ ਮਦਦ ਕਿਉਂ ਮਿਲਦੀ ਹੈ ਉਹ ਤੁਹਾਨੂੰ ਦੱਸ ਦਿੰਦੇ ਹਾਂ। ਕਹਿੰਦੇ ਕਰੇਲੇ ਦੇ ਵਿੱਚ ਕੀ ਮੌਜੂਦ ਹੁੰਦਾ ਹੈ? ਚਾਰੰਟੀਨ। ਕਰੇਲੇ ਦੇ ਵਿੱਚ ਪਾਏ ਜਾਣ ਵਾਲਾ ਚਾਰੰਟੀਨ ਇੱਕ ਅਜਿਹਾ ਤੱਤ ਹੈ ਜੋ ਬਲੱਡ ਗਲੂਕੋਜ਼ ਲੈਵਲ ਨੂੰ ਘੱਟ ਕਰਨ ਦੇ ਵਿੱਚ ਮਦਦ ਕਰਦਾ ਹੈ ਅਤੇ ਇਸ ਦੇ ਨਾਲ ਕਰੇਲੇ ਦੇ ਸਭ ਤੋਂ ਅਸਰਦਾਰ ਕੰਪਾਊਂਡ ਜਿਹੜਾ ਉਹ ਮੰਨਿਆ ਜਾਂਦਾ। ਇਸੇ ਪਲਾਂਟ ਦੇ ਵਿੱਚ ਇਨਸੁਲਿਨ ਪਾਇਆ ਜਾਂਦਾ ਜੋ ਕਿ ਸਰੀਰ ਦੇ ਵਿੱਚ ਇਨਸੁਲਿਨ ਦੀ ਤਰ੍ਹਾਂ ਕੰਮ ਕਰਨ ਦੇ ਵਿੱਚ ਮਦਦਗਾਰ ਸਿੱਧ ਹੁੰਦਾ। ਉਹ ਕੀ ਚੀਜ਼ ਹੈ? ਕਹਿੰਦੇ ਪੋਲੀਪੈਪਟਾਈਡ ਜੋ ਚੀਜ਼ ਹੈ ਕਿ ਸਾਡੇ ਬਲੱਡ ਸ਼ੂਗਰ ਨੂੰ ਸੰਤੁਲਿਤ ਰੱਖਣ ਦੇ ਵਿੱਚ ਕੰਮ ਕਰਦਾ। ਵਾਈਸਿਨ ਇਹ ਕਰੇਲੇ ਦੇ ਵਿੱਚ ਪਾਈ ਜਾਣ ਵਾਲੀ ਇਹ ਵੀ ਚੀਜ਼ ਹੈ ਕਿ ਤੱਤ ਬਲੱਡ ਸ਼ੂਗਰ ਨੂੰ ਨਿਯੰਤਰਣ ਕਰਨ ਦੇ ਵਿੱਚ ਕੰਟਰੋਲ ਕਰਨ ਦੇ ਵਿੱਚ ਕੰਮ ਕਰਦੇ ਨੇ ਅਤੇ ਸਰੀਰ ਦੇ ਗਲੂਕੋਜ਼ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਸਾਡੇ ਇਸਤੇਮਾਲ ਕਰਨ ਦੇ ਵਿੱਚ ਵਾਧਾ ਕਰਦੇ ਨੇ ਅਤੇ ਇਸ ਦੇ ਨਾਲ ਕੀ ਹੁੰਦਾ, ਸਾਡਾ ਬਲੱਡ ਸ਼ੂਗਰ ਲੈਵਲ ਜਿਹੜਾ ਹੈ ਉਹ ਵਧੀਆ ਰਹਿੰਦਾ। ਤਾਂ ਡਾਇਬਿਟੀਜ਼ ਦੇ ਮਰੀਜ਼ਾਂ ਦੇ ਲਈ ਕਿਸ ਤਰੀਕੇ ਦੇ ਨਾਲ ਕਰੇਲਾ ਜਿਹੜਾ ਫਾਇਦੇਮੰਦ ਹੈ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਕਰੇਲੇ ਦੇ ਵਿੱਚ ਜਿਹੜਾ ਹੈ ਕਰੇਲੇ ਦਾ ਇਸਤੇਮਾਲ ਗਲਾਈਕੋਸੈਮਿਕ ਇੰਡੈਕਸ ਇਸ ਦੇ ਨਾਲ ਘੱਟ ਹੁੰਦਾ। ਇਸ ਤੋਂ ਇਲਾਵਾ ਇਸ ਦੇ ਵਿੱਚ ਕੈਲੋਰੀ ਕਾਰਬੋਹਾਈਡਰੇਟ ਘੱਟ ਹੁੰਦੇ ਨੇ, ਵਜ਼ਨ ਕੰਟਰੋਲ ਕਰਨ ਦੇ ਵਿੱਚ ਮਦਦ ਮਿਲਦੀ ਹੈ, ਭੁੱਖ ਨੂੰ ਜਿਹੜਾ ਹੈ ਕੰਟਰੋਲ ਕਰਦਾ ਹੈ ਕਰੇਲਾ। ਇਸ ਤੋਂ ਇਲਾਵਾ ਇਸ ਦੇ ਵਿੱਚ ਵਿਟਾਮਿਨ ਸੀ ਅਤੇ ਐਂਟੀ ਆਕਸੀਡੈਂਟ ਭਰਪੂਰ ਮਾਤਰਾ ਦੇ ਵਿੱਚ ਹੁੰਦੇ ਨੇ, ਸਰੀਰ ਦੇ ਵਿੱਚ ਸੂਜਨ ਅਤੇ ਐਂਟੀ ਆਕਸੀਡੈਂਟ ਜਿਹੜੇ ਅਤੇ ਇਸ ਤੋਂ ਇਲਾਵਾ ਆਕਸੀਡੇਟਿਵ ਸਟ੍ਰੈਸ ਨੂੰ ਘੱਟ ਕਰਨ ਦੇ ਵਿੱਚ ਜਿਹੜੀ ਹੈ ਸਾਨੂੰ ਮਦਦ ਮਿਲਦੀ ਹੈ। ਨਿਯਮਿਤ ਅਤੇ ਸੰਤੁਲਿਤ ਮਾਤਰਾ ਦੇ ਵਿੱਚ ਕਰੇਲੇ ਖਾਣ ਦੇ ਨਾਲ ਭੋਜਨ ਤੋਂ ਬਾਅਦ ਵਧਣ ਵਾਲੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਦੇ ਵਿੱਚ ਸਾਨੂੰ ਜਿਹੜਾ ਹੈ ਉਹ ਮਦਦ ਪ੍ਰਾਪਤ ਹੁੰਦੀ ਹੈ। ਹੁਣ ਡਾਇਬਿਟੀਜ਼, ਕਹਿੰਦੇ ਜਿਨ੍ਹਾਂ ਨੂੰ ਡਾਇਬਿਟੀਜ਼ ਹੈ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਇਹ ਯੂਜ਼ ਕਰਨਾ ਚਾਹੀਦਾ? ਤਾਜ਼ਾ ਕਰੇਲੇ ਨੂੰ ਧੋ ਕੇ ਕੱਟ ਲਓ, ਮਿਕਸੀ ਦੇ ਵਿੱਚ ਪੀਸ ਕੇ ਉਹਨਾਂ ਦਾ ਰਸ ਵੀ ਪੀ ਸਕਦੇ ਹੋ। ਖਾਲੀ ਪੇਟ ਜੇਕਰ ਅੱਧਾ ਗਲਾਸ ਜੂਸ ਤੁਸੀਂ ਪੀਓ ਤਾਂ ਬਲੱਡ ਸ਼ੂਗਰ ਲੈਵਲ ਜਿਹੜਾ ਹੈ ਉਸ ਨੂੰ ਨਿਯੰਤਰਣ ਕਰਨ ਦੇ ਵਿੱਚ ਬਹੁਤ ਜ਼ਿਆਦਾ ਮਦਦ ਮਿਲ ਸਕਦੀ ਹੈ। ਹਾਂ, ਧਿਆਨ ਜ਼ਰੂਰ ਰੱਖਣਾ ਚਾਹੀਦਾ, ਜਿਸ ਤਰੀਕੇ ਦੇ ਨਾਲ ਅਸੀਂ ਅੰਬ ਦੀ ਗੱਲ ਕੀਤੀ ਸੀ ਕਿ ਕੱਚਾ ਅੰਬ ਜ਼ਿਆਦਾ ਖਾਣ ਦੇ ਨਾਲ ਸਾਨੂੰ ਪ੍ਰੋਬਲਮ ਹੋ ਸਕਦੀ ਹੈ, ਉਸੇ ਤਰੀਕੇ ਦੇ ਨਾਲ ਜ਼ਿਆਦਾ ਕਰੇਲੇ ਦਾ ਜੂਸ ਪੀਣ ਦੇ ਨਾਲ ਸਾਨੂੰ ਕਮਜ਼ੋਰੀ, ਸ਼ੂਗਰ ਬਹੁਤ ਘੱਟ ਹੋਣ ਦੇ ਨਾਲ ਵੀ ਸਮੱਸਿਆ ਹੋ ਸਕਦੀ ਹੈ। ਹੁਣ ਸਾਨੂੰ ਕੀ ਕਰ ਸਕਦੇ ਹਾਂ ਕਿ ਘੱਟ ਤੇਲ ਦੇ ਨਾਲ ਕਰੇਲੇ ਦੀ ਬਣੀ ਸਬਜ਼ੀ ਜੇਕਰ ਖਾ ਸਕਦੇ ਹਾਂ? ਜੇ ਸਾਨੂੰ ਜੂਸ ਪਸੰਦ ਨਹੀਂ ਹੈ ਤਾਂ ਹਲਕੀ ਸਬਜ਼ੀ ਖਾ ਸਕਦੇ ਹਾਂ। ਕਰੇਲੇ ਨੂੰ ਪਤਲਾ ਕੱਟ ਲਓ, ਬਹੁਤ ਘੱਟ ਤੇਲ ਦੇ ਵਿੱਚ ਇਸਨੂੰ ਫਰਾਈ ਕਰੋ, ਭੁੰਨ ਲਓ, ਹਲਕੇ ਮਸਾਲੇ ਪਿਆਜ਼ ਪਾਓ ਅਤੇ ਰੋਟੀ ਦਾਲ ਦੇ ਨਾਲ ਇਸਨੂੰ ਖਾਓ। ਇਹ ਤੁਹਾਡੀ ਸਿਹਤ ਲਈ ਬਹੁਤ ਵਧੀਆ ਇੱਕ ਵਧੀਆ ਆਪਸ਼ਨ ਜਿਹੜੀ ਸਾਬਿਤ ਹੋ ਸਕਦੀ ਹੈ। ਕੀ ਖਾ ਸਕਦੇ ਹੋ? ਕਰੇਲੇ ਦਾ ਭੁਜੀਆ ਯਾਨੀ ਕਿ ਸੁੱਕੀ ਸਬਜ਼ੀ, ਕਰੇਲੇ ਦਾ ਸੂਪ ਬਹੁਤ ਵਧੀਆ ਹੈਲਦੀ ਚੀਜ਼ ਹੈ, ਔਰ ਏਅਰ ਫਰਾਈ ਦੇ ਵਿੱਚ ਕਰੇਲੇ ਦੇ ਚਿਪਸ ਖਾ ਸਕਦੇ ਹੋ। ਕਰੇਲਾ ਖਾਣ ਦੇ ਸਮੇਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ। ਕੀ ਬਲੱਡ ਸ਼ੂਗਰ ਇਸ ਦੇ ਨਾਲ ਘੱਟ ਜ਼ਰੂਰ ਹੁੰਦੀ ਹੈ, ਡਾਇਬਿਟੀਜ਼ ਦਵਾ ਲੈਣ ਵਾਲਿਆਂ ਨੂੰ ਇਸ ਦਾ ਜ਼ਰੂਰ ਸੇਵਨ ਕਰਨਾ ਚਾਹੀਦਾ ਅਤੇ ਖਾਲੀ ਪੇਟ ਜ਼ਿਆਦਾ ਮਾਤਰਾ ਦੇ ਨਾਲ ਯੂਜ਼ ਕਰਨ ਦੇ ਨਾਲ ਸਾਨੂੰ ਪੇਟ ਦੀਆਂ ਪਰੇਸ਼ਾਨੀਆਂ ਹੋ ਸਕਦੀਆਂ ਨੇ। ਤੋ ਇਸ ਤੋਂ ਇਲਾਵਾ ਕਿਹਾ ਜਾਂਦਾ ਜੋ ਪ੍ਰੈਗਨੈਂਟ ਲੇਡੀਜ਼ ਨੇ, ਗਰਭਵਤੀ ਮਹਿਲਾਵਾਂ ਨੇ, ਉਹਨਾਂ ਨੂੰ ਸੀਮਿਤ ਮਾਤਰਾ ਦੇ ਵਿੱਚ ਹੀ ਕਰੇਲਾ ਜਿਹੜਾ ਖਾਣਾ ਚਾਹੀਦਾ ਹੈ। ਤੋ ਬਹੁਤ ਵੱਡਾ ਲੈਕਚਰ ਹੋ ਗਿਆ ਮੇਰੇ ਹਿਸਾਬ ਨਾਲ, ਬਹੁਤ ਜ਼ਿਆਦਾ ਜਾਣਕਾਰੀ ਹੋ ਗਈ, ਪਰ ਹਾਂ ਕਰੇਲਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਯੂਜ਼ ਹੋਣ ਵਾਲਾ ਸਮਾਨ ਹੈ। ਸੋ ਕੀ ਕਰਨਾ ਹੈ ਸਾਨੂੰ? ਜੇਕਰ ਅਸੀਂ ਕਰੇਲਾ ਨਿਯਮਿਤ ਰੂਪ ਦੇ ਵਿੱਚ ਖਾਂਦੇ ਹਾਂ ਔਰ ਵਧੀਆ ਤਰੀਕੇ ਦੇ ਨਾਲ ਖਾਂਦੇ ਹਾਂ ਤਾਂ ਸਾਡਾ ਜਿਹੜਾ ਹੈ ਉਹ ਇਸ ਤਰੀਕੇ ਦਾ ਫਾਇਦਾ ਜ਼ਰੂਰ ਹੋ ਸਕਦਾ। ਇਸ ਤੋਂ ਇਲਾਵਾ ਜੇਕਰ ਅਸੀਂ ਜ਼ਿਆਦਾ ਅਣਗਹਿਲੀ ਵਰਤੀ ਤਾਂ ਸਾਨੂੰ ਝਟਕਾ ਲੱਗ ਸਕਦਾ। ਕਿੰਨੇ ਵੋਲਟ ਦਾ? ਹਾਂਜੀ, 440 ਵੋਲਟ ਦਾ। ਜੇ ਝਟਕਾ ਨਾ ਲੱਗੇ ਤਾਂ ਤੁਸੀਂ ਇੰਜੋਏ ਕਰੋ ਅਜਿਹਾ ਹੀ ਗੀਤ, ਲੱਗੇ 440 ਵੋਲਟ ਛੂਹਣੇ ਸੇ ਤਾਂ

0: ਗਰਮੀਆਂ ਸ਼ੁਰੂ ਹੋਈਆਂ ਨੇ ਤੇ 7-7 ਹਜ਼ਾਰ ਰੁਪਏ ਬਿਜਲੀ ਦਾ ਬਿੱਲ ਵੀ ਆਉਣ ਲੱਗ ਪਿਆ। ਵਾਈਫ ਕਦੋਂ ਤੋਂ ਬੋਲ ਰਹੀ ਹੈ ਸੋਲਰ ਪੈਨਲ ਲਗਾਉਣ ਲਈ, ਉਹ ਆਖਦੀ ਹੈ ਕਿ ਸਰਕਾਰ ਸਬਸਿਡੀ ਵੀ ਦੇ ਰਹੀ ਹੈ। ਮੈਂ ਜਿਨ੍ਹਾਂ ਨੂੰ ਵੀ ਪੁੱਛਿਆ ਉਹਨਾਂ ਸਭ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ। ਇਸ ਵਾਰ ਮੈਂ ਲਗਾ ਹੀ ਦਿੰਦਾ, ਜਦੋਂ ਬਿਜਲੀ ਮੁਫ਼ਤ ਮਿਲਦੀ ਹੈ ਤਾਂ ਲੈ ਕੇ ਉਹਨੇ ਰਹੇ ਵੀਰ, ਤੁਸੀਂ ਵੀ ਲਗਾ ਹੀ ਦਿਓ।
1: ਪੀਐਮ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ ਜੁੜਨ ਲਈ ਰਜਿਸਟਰ ਕਰੋ PM ਸੂਰਿਆ ਘਰ .gov.in।

ਹਾਂਜੀ 102.7 ਮੈਗਾਹਰਟਜ਼ ਹੈਗਾ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ, ਤੇ ਮੈਂ ਤੁਹਾਡਾ ਮਿੱਤਰ ਆਰਜੇ ਪ੍ਰਵਿੰਦਰ ਇੰਜੋਏ ਕਰ ਰਹੇ ਤੁਸੀਂ ਪ੍ਰੋਗਰਾਮ ਇਨਫੋ ਟਾਈਮਸ। ਇਨਫੋ ਟਾਈਮਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ, ਬਹੁਤ ਸਾਰੀਆਂ ਅਜਿਹੀਆਂ ਇਨਫੋਰਮੇਸ਼ਨ ਸਾਂਝੀ ਕੀਤੀ ਜੋ ਤੁਹਾਡੇ ਨਾਲ ਜੁੜੀਆਂ ਹੋਈਆਂ ਨੇ। ਇੱਕ ਲਾਸਟ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਅੱਖਾਂ ਦੇ ਉੱਤੇ ਜਿਹੜੇ ਸਾਡੇ ਕਾਲੇ ਘੇਰੇ ਹੋ ਜਾਂਦੇ ਨੇ ਉਹ ਕਿਉਂ ਹੋ ਜਾਂਦੇ ਨੇ, ਕਿਸ ਤਰੀਕੇ ਦੇ ਨਾਲ ਹੁੰਦੇ ਨੇ। ਕਹਿੰਦੇ ਵਿਟਾਮਿਨ 12 B12 ਦੀ ਕਮੀ ਜਦੋਂ ਹੁੰਦੀ ਹੈ ਤਾਂ ਸਾਡੇ ਅੱਖਾਂ ਦੇ ਜਦੋਂ ਆਕਸੀਜਨ ਸਪਲਾਈ ਨੂੰ ਜਿਹੜਾ ਜ਼ਰੂਰੀ ਹੁੰਦਾ ਉਹ ਘੱਟ ਹੋ ਜਾਂਦਾ, ਤਾਂ ਇਸ ਦੇ ਨਾਲ ਕੀ ਹੁੰਦਾ ਅਨੀਮੀਆ ਜਿਹੀ ਪ੍ਰੋਬਲਮ ਹੁੰਦੀ ਹੈ, ਉਸ ਦੇ ਨਾਲ ਅੱਖਾਂ ਦੇ ਉੱਤੇ ਡਾਰਕ ਸਰਕਲਸ ਬਣ ਜਾਂਦੇ ਨੇ। ਤਾਂ ਇਸ ਤੋਂ ਇਲਾਵਾ ਵਿਟਾਮਿਨ ਸੀ ਦੀ ਜਦੋਂ ਕਮੀ ਹੁੰਦੀ ਹੈ ਸਾਡੇ ਜਿਹੜਾ ਸਕਿਨ ਹੁੰਦੀ ਹੈ ਉਸ 'ਤੇ ਵੀ ਜਿਹੜਾ ਹੈ ਉਹ ਪ੍ਰੋਬਲਮ ਕ੍ਰੀਏਟ ਹੁੰਦੀ ਹੈ, ਜਿਸ ਦੇ ਨਾਲ ਅੱਖਾਂ ਦੇ ਡਾਰਕ ਸਰਕਲ ਹੋ ਜਾਂਦੇ ਨੇ। ਇਹ ਜੈਨੇਟਿਕਸ ਵੀ ਹੋ ਸਕਦਾ, ਨੀਂਦ ਦੀ ਕਮੀ ਹੋਣ ਕਾਰਨ ਦੇ ਵੀ ਨਾਲ ਵੀ ਹੋ ਸਕਦਾ, ਜੇ ਤੁਸੀਂ ਅੱਖਾਂ ਨੂੰ ਰਗੜਦੇ ਵੀ ਹੋ ਤਾਂ ਵੀ ਹੋ ਸਕਦਾ। ਇਸ ਤੋਂ ਇਲਾਵਾ ਸਰੀਰ ਦੇ ਵਿੱਚ ਪਾਣੀ ਦੀ ਕਮੀ ਡੀਹਾਈਡਰੇਸ਼ਨ ਹੋਣ ਦੇ ਨਾਲ ਵੀ ਹੋ ਸਕਦਾ। ਇਸ ਤੋਂ ਇਲਾਵਾ ਉਮਰ ਦਾ ਵਧਣਾ, ਜਦੋਂ ਉਮਰ ਵੱਧਦੀ ਹੈ ਉਸ ਦੇ ਨਾਲ ਵੀ ਹੋ ਸਕਦਾ, ਐਲਰਜੀ ਕਰਕੇ ਵੀ ਹੋ ਸਕਦਾ। ਤਾਂ ਜਦੋਂ ਤੁਸੀਂ ਇਹਨਾਂ ਚੀਜ਼ਾਂ ਨੂੰ ਦੇਖਦੇ ਹੋ ਕਿ ਸਾਡੇ ਅੱਖਾਂ ਦੇ ਉੱਤੇ ਡਾਰਕ ਸਰਕਲਸ ਆ ਰਹੇ ਨੇ, ਤਾਂ ਤੁਸੀਂ ਇਹਨਾਂ ਚੀਜ਼ਾਂ ਨੂੰ ਘੱਟ ਕਰਕੇ ਜਾਂ ਫਿਰ ਡਾਕਟਰ ਦੀ ਸਲਾਹ ਲੈ ਕੇ ਤੁਸੀਂ ਆਪਣੀ ਜਿਹੜੀ ਹੈ ਅਜਿਹੀ ਪਰੇਸ਼ਾਨੀ ਤੋਂ ਸਫਲਤਾ ਜੋ ਨਿਜ਼ਾਤ ਜਿਹੜਾ ਉਹ ਪਾ ਸਕਦੇ ਹੋ। ਫਿਲਹਾਲ ਤੁਸੀਂ ਬਣੇ ਰਹੋ ਸਾਡੇ ਨਾਲ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ। ਇਸ ਪ੍ਰੋਗਰਾਮ ਦਾ ਲਾਸਟ ਗੀਤ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਐਂਡ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਜਲਦ ਲੈ ਕੇ ਹਾਜ਼ਰ ਹੋਵਾਂਗੇ।

ਨਮਸਕਾਰ, ਰਾਤ ਦੇ ਵੱਜ ਗਏ ਨੇ 9 ਤੇ ਪੇਸ਼ ਨੇ ਅਖਬਾਰ ਫਿਰ ਤੋਂ ਐਫ ਐਮ ਨਿਊਜ਼ ਹੈਡਲਾਈਨਸ। ਆਰਥਿਕ ਮਾਮਲੇ ਬਾਰੇ ਕੈਬਨਿਟ ਮੰਤਰੀ ਨੇ ਜਨਤਕ ਵੰਡ ਪ੍ਰਣਾਲੀ ਪੀ ਡੀ ਐਸ ਨੂੰ ਆਧੁਨਿਕ ਯੋਜਨਾ ਬਣਾਉਣ ਨੂੰ ਮਾਰਚ 2031 ਤੱਕ ਜਾਰੀ ਰੱਖਣ ਲਈ ਪ੍ਰਵਾਨਗੀ ਦੇ ਦਿੱਤੀ ਹੈ। ਸਰਵਉੱਚ ਅਦਾਲਤ ਨੇ ਚੋਣ ਕਮਿਸ਼ਨ ਵੱਲੋਂ ਕਰਵਾਈ ਗਈ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ ਐਸ ਆਈ ਆਰ ਦੀ ਪ੍ਰਕਿਰਿਆ ਦੀ ਵੈਧਤਾ ਨੂੰ ਬਰਕਰਾਰ ਰੱਖਿਆ। ਕੇਂਦਰੀ ਜਾਂਚ ਬਿਊਰੋ ਨੇ ਅੱਜ ਨੀਟ ਯੂ ਜੀ 2026 ਦੇ ਪੇਪਰ ਲੀਕ ਮਾਮਲੇ ਦੇ ਵਿੱਚ 3 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਦੇਸ਼ ਦੀ ਤਰੱਕੀ ਲਈ ਉੱਤਰ ਪੂਰਬੀ ਖੇਤਰ ਦਾ ਵਿਕਾਸ ਬਹੁਤ ਮਹੱਤਵਪੂਰਨ ਹੈ। ਪ੍ਰਸਿੱਧ ਨਿਸ਼ਾਨੇਬਾਜ਼, 5 ਵਾਰ ਦੇ ਓਲੰਪੀਅਨ ਅਤੇ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਸਾਬਕਾ ਆਨਰੇਰੀ ਸਕੱਤਰ ਜਨਰਲ ਰਾਜਾ ਰਣਧੀਰ ਸਿੰਘ ਦਾ ਅੱਜ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੱਲ੍ਹ ਲੂ ਚੱਲਣ ਤੋਂ ਬਾਅਦ ਮੌਸਮ 'ਚ ਤਬਦੀਲੀ ਦੀ ਪੇਸ਼ੀਨਗੋਈ ਕੀਤੀ ਹੈ। ਪੰਜਾਬ ਦੇ ਕੈਬਨਿਟ ਮੰਤਰੀ ਵਰਿੰਦਰ ਕੁਮਾਰ ਗੋਇਲ ਨੇ ਬੀਤੇ ਦਿਨੀ ਵਿਆਹ ਸਮਾਗਮ ਦੌਰਾਨ ਖਾਣਾ ਖਾਣ ਪਿੱਛੋਂ ਬਿਮਾਰ ਹੋਏ ਵਿਅਕਤੀਆਂ ਨੂੰ ਸਿਵਲ ਹਸਪਤਾਲ ਮੂਨਕ 'ਚ ਦਿੱਤੇ ਜਾ ਰਹੇ ਇਲਾਜ ਦਾ ਜਾਇਜ਼ਾ ਲਿਆ। ਮੰਤਰੀ ਨੇ ਅਧਿਕਾਰੀਆਂ ਨੂੰ ਸਾਰੇ ਪ੍ਰਭਾਵਿਤ ਵਿਅਕਤੀਆਂ ਲਈ ਤੁਰੰਤ ਇਲਾਜ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਨੇ। ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਸੰਬੰਧਿਤ ਅਧਿਕਾਰੀਆਂ ਨੂੰ ਸਾਬਕਾ ਸੈਨਿਕਾਂ ਲਈ ਰੁਜ਼ਗਾਰ ਦੇ ਬਿਹਤਰ ਮੌਕੇ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਨੇ। ਅੰਮ੍ਰਿਤਸਰ ਕੈਬਨਿਟ ਪੁਲਿਸ ਨੇ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਵਾਲੇ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ। 5 ਮੁਲਜ਼ਮਾਂ ਨੂੰ 8 ਆਧੁਨਿਕ ਪਿਸਤੌਲਾਂ ਅਤੇ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ। IPL ਦੇ ਵਿੱਚ ਅੱਜ ਮੋਹਾਲੀ ਦੇ ਨਿਊ ਚੰਡੀਗੜ੍ਹ ਵਿਖੇ ਐਲੀਮੀਨੇਟਰ ਮੈਚ ਵਿੱਚ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਰਾਜਸਥਾਨ ਰਾਇਲਸ ਦੇ ਨਾਲ ਹੋ ਰਿਹਾ ਹੈ। ਇਹ ਸਨ ਹੁਣ ਤੱਕ ਦੀਆਂ ਐਫ ਐਮ ਨਿਊਜ਼ ਹੈਡਲਾਈਨਸ। ਹੁਣ ਤੁਸੀਂ ਸੁਣੋਗੇ ਅਗਲਾ ਸਿਲਸਿਲੇਵਾਰ ਪ੍ਰੋਗਰਾਮ 102.7 ਮੈਗਾਹਰਟਸ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ 'ਤੇ।

ਹਾਂਜੀ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਅਤੇ ਮੈਂ ਤੁਹਾਡਾ ਮਿੱਤਰ ਆਰਜੇ ਪਰਵਿੰਦਰ। ਅੱਜ ਅਸੀਂ ਫਿਰ ਇੱਕ ਵਾਰ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦੇ ਲਈ ਇਕੱਤਰਿਤ ਹੋ ਚੁੱਕੇ ਹਾਂ ਅਤੇ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਸਾਡੇ ਸਾਰਿਆਂ ਦਾ ਫੇਵਰੇਟ ਦਿਲ ਚਾਹਤਾ ਹੈ ਅਤੇ ਜੀ ਦਿਲ ਚਾਹਤਾ ਹੈ ਪ੍ਰੋਗਰਾਮ ਦੇ ਵਿੱਚ ਅਸੀਂ ਕੀ ਕਰਦੇ ਹਾਂ, ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਹਾਂ, ਤੁਹਾਡੀ ਇਨਫੋਰਮੇਸ਼ਨ ਨੂੰ ਸਿਰ ਮੱਥੇ ਲਾਉਂਦੇ ਹਾਂ ਅਤੇ ਅਸੀਂ ਕੀ ਕਰਦੇ ਹਾਂ ਕਿ ਤੁਹਾਡੀ ਫਰਮਾਇਸ਼ਾਂ ਨੂੰ ਪਲੇ ਕਰਦੇ ਹਾਂ ਅਤੇ ਕੀ ਕਰਨਾ ਹੈ, ਫਰਮਾਇਸ਼ ਕਿੱਥੇ ਭੇਜਣੀ ਹੈ, 9855101027 ਦੇ ਉੱਤੇ 9855101027 ਦੇ ਉੱਤੇ ਤੁਸੀਂ ਸਾਨੂੰ ਫਰਮਾਇਸ਼ ਭੇਜਣੀ ਹੈ, ਤੁਹਾਡੀ ਫਰਮਾਇਸ਼ ਨੂੰ ਅਸੀਂ ਪਲੇ ਕਰਾਂਗੇ। ਕਰਨਾ ਕੀ ਹੈ ਜੀ, ਫਰਮਾਇਸ਼ ਭੇਜਣ ਤੋਂ ਪਹਿਲਾਂ ਇਹ ਧਿਆਨ ਜ਼ਰੂਰ ਰੱਖ ਲੈਣਾ ਚਾਹੀਦਾ ਹੈ ਕਿ ਤੁਹਾਡੀ ਜਿਹੜੀ ਫਰਮਾਇਸ਼ ਹੈ ਉਹ ਕਿਸੇ ਫਿਲਮ ਦਾ ਗੀਤ ਜ਼ਰੂਰ ਹੋਵੇ। ਫਿਲਮ ਦਾ ਹੋਏਗਾ ਤਾਂ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਮਕਬੂਲ ਕਰ ਪਾਵਾਂਗੇ। ਇਸ ਤੋਂ ਇਲਾਵਾ ਤੁਹਾਡੀ ਫਰਮਾਇਸ਼ਾਂ ਜਦੋਂ ਤੱਕ ਸਾਡੇ ਕੋਲ ਪਹੁੰਚਦੀਆਂ ਨੇ, ਫਰਮਾਇਸ਼ ਮੇਰੇ ਖਿਆਲ ਨਾਲ ਪਹੁੰਚ ਚੁੱਕੀ ਹੈ, ਕਹਿ ਰਹੇ ਨੇ ਦਿਲ ਚਾਹਤਾ ਹੈ ਪਿੰਡ ਮੂਲਿਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ, ਪਿਆਰ ਭਰੀ ਨਮਸਕਾਰ। 55 ਸਾਲ ਤੋਂ ਪੁਰਾਣਾ ਸਰੋਤਾ ਵਿਨੋਦ ਕਾਠਪਾਲ, ਪ੍ਰਵੀਨ ਕਾਠਪਾਲ ਜੀ, ਹਾਥੀ ਕਾਠਪਾਲ ਜੀ ਔਰ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਔਰ ਇਸ ਤੋਂ ਇਲਾਵਾ ਕਹਿ ਰਹੇ ਨੇ ਸਾਡੇ ਬਹੁਤ ਹੀ ਪਿਆਰੇ ਸਰੋਤੇ ਦਿਲ ਚਾਹਤਾ ਹੈ ਗਾਓਂ ਫਰਾਸੀ ਜ਼ਿਲ੍ਹਾ ਹਿਸਾਰ ਸੇ, ਰਾਜਕੁਮਾਰ ਢੁੱਡੀ ਜੀ, ਪ੍ਰਮੋਦ ਕੁਮਾਰ ਢੁੱਡੀ ਜੀ, ਪੁਸ਼ਪਿੰਦਰ ਕੁਮਾਰ ਢੁੱਡੀ ਜੀ ਕਹਿੰਦੇ ਨੇ ਕੋਈ ਵੀ ਗੀਤ ਸੁਣਾ ਦੀਜੀਏ। ਸੋ ਆਈਏ ਇਨਕੀ ਫਰਮਾਇਸ਼ ਕੋ ਹਮ ਪਲੇ ਕਰ ਦਿੱਤੇ ਹਾਂ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ, ਔਰ ਬਾਕੀ ਵੀ ਜਿਹੜੇ ਸਾਡੇ ਲਿਸਨਰਸ ਨੇ ਸਾਨੂੰ ਫਰਮਾਇਸ਼ ਉਹਨਾਂ ਵੱਲੋਂ ਵੀ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ। ਸੋ ਫਰਮਾਇਸ਼ ਨੂੰ ਇਸੇ ਤਰੀਕੇ ਦੇ ਨਾਲ ਫਰਮਾਇਸ਼ ਦਾ ਇਹਤਰਾਮ ਕਰਨਾ ਸ਼ੁਰੂ ਕਰ ਦਿੰਦੇ ਹਾਂ ਅਤੇ ਪਹਿਲਾ ਫਰਮਾਇਸ਼ ਜਿਹੜਾ ਮੈਂ ਪਲੇ ਕਰਨ ਜਾ ਰਿਹਾ ਉਹ ਤੁਹਾਡੇ ਸਾਹਮਣੇ ਹੈ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ। ਮੈਂ ਤੁਹਾਡਾ ਮਿੱਤਰ ਆਰ ਜੇ ਪਰਵਿੰਦਰ।

ਹਾਂਜੀ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਅਤੇ ਰੇਨਬੋ ਚੈਨਲ ਦੇ ਉੱਤੇ ਪ੍ਰੋਗਰਾਮ ਚੱਲ ਰਿਹਾ ਜੀ ਦਿਲ ਚਾਹਤਾ ਹੈ ਜੀ। ਪਿੰਡ ਮੂਲੇਵਾਲੀ ਤੋਂ ਜ਼ਿਲ੍ਹਾ ਫਾਜ਼ਿਲਕਾ ਕਿਤੋਂ ਕਹਿੰਦੇ ਨੇ ਪਿਆਰ ਭਰੀ ਨਮਸਕਾਰ 55 ਸਾਲ ਤੋਂ ਪੁਰਾਣਾ ਸਰੋਤਾ ਵਿਨੋਦ ਕਾਠਪਾਲ ਜੀ, ਪ੍ਰਵੀਨ ਕਾਠਪਾਲ ਸਾਹਿਬ, ਹਨੀ ਕਾਠਪਾਲ, ਦੀਕਸ਼ਾ ਕਾਠਪਾਲ, ਜੰਨਤ ਕਾਠਪਾਲ ਕਹਿੰਦੇ ਨੇ ਫਿਲਮ ਸਰਪੰਚ ਦਾ ਗੀਤ ਸੁਣਾ ਦਿਓ, ਕੋਠੀ ਬਣਵਾ ਦੇ। ਸੋ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਦੇ ਉੱਤੇ ਇਹਨਾਂ ਦੀ ਫਰਮਾਇਸ਼ ਪਲੇ ਕਰ ਦਿੰਦੇ ਹਾਂ ਜਨਾਬ।

ਬਿਲਕੁਲ ਜੀ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ 'ਤੇ ਮੈਂ ਤੁਹਾਡਾ ਮਿੱਤਰ ਆਰਜੇ ਪਰਵਿੰਦਰ ਅਤੇ ਅਗਲੀ ਫਰਮਾਇਸ਼ ਸਾਨੂੰ ਪਹੁੰਚ ਚੁੱਕੀ ਹੈ ਦਿਲ ਚਾਹਤਾ ਪ੍ਰੋਗਰਾਮ ਦੇ ਵਿੱਚ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਘਾਇਲ ਮੂਵੀ ਕਾ ਸੌਂਗ ਸੋਚਣਾ ਕਿਆ ਜੋ ਵੀ ਹੋਗਾ ਦੇਖਾ ਜਾਏਗਾ ਪਲੀਜ਼ ਪਲੇ ਐਂਡ ਸਾਡੇ ਪਿਆਰੇ ਲਿਸਨਰ ਜਿਹੜੇ ਹੈਗੇ ਨੇ ਇਹਨਾਂ ਨੇ ਆਪਣਾ ਸਾਨੂੰ ਨਾਮ ਲਿਖ ਕੇ ਨਹੀਂ ਭੇਜਿਆ ਸੋ ਇਹਨਾਂ ਦੀ ਫਰਮਾਇਸ਼ ਪਲੇ ਕਰ ਦਿੰਦੇ ਹਾਂ ਜਨਾਬ

ਮੈਂ ਜੀ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ 'ਤੇ ਪ੍ਰੋਗਰਾਮ ਚੱਲ ਰਿਹਾ ਜੀ ਦਿਲ ਚਾਹਤਾ ਹੈ ਜੀ। ਦਿਲ ਚਾਹਤਾ ਪ੍ਰੋਗਰਾਮ ਦੇ ਵਿੱਚ ਤੁਸੀਂ ਫਰਮਾਇਸ਼ ਸਾਨੂੰ ਭੇਜਣੀ ਹੈ 9855101027 ਦੇ ਉੱਤੇ, ਅਤੇ ਫਰਮਾਇਸ਼ ਭੇਜ ਕੇ ਤੁਸੀਂ ਇਹ ਜ਼ਰੂਰ ਦੱਸਣਾ ਹੈ ਕਿ ਕਿਹੜੀ ਫਿਲਮ ਦਾ ਗੀਤ ਸੁਣਨਾ ਹੈ। ਗੀਤ ਫਿਲਮੀ ਹੋਣਾ ਚਾਹੀਦਾ, ਅਤੇ ਬਿਲਕੁਲ ਅਗਲੀ ਫਿਲਮ ਦਾ ਫਰਮਾਇਸ਼ ਜਿਹੜਾ ਸਾਡੇ ਕੋਲ ਪਹੁੰਚ ਚੁੱਕਿਆ, ਕਹਿ ਰਹੇ ਨੇ ਕਿ ਫਿਲਮ ਜੀਵਨ ਮ੍ਰਿਤਿਯੂ ਸੌਂਗ ਰਿਮ ਝਿਮ ਸਿਤਾਰੋ ਕਾ ਆਂਗਨ ਹੋਗਾ। ਮੇਰੇ ਖਿਆਲ ਨਾਲ ਫਰਮਾਇਸ਼ ਗਲਤ ਲਿਖ ਕੇ ਭੇਜੀ ਹੈ, ਝਿਲਮਿਲ ਸਿਤਾਰੋ ਕਾ ਆਂਗਨ ਹੋਗਾ। ਸੰਦੀਪ ਮੱਕੜ ਸਾਹਿਬ, ਜਤੀ ਮੱਕੜ ਜੀ, ਮੰਨਤ ਮੱਕੜ ਜੀ, ਭਰਤ ਮੱਕੜ ਜੀ, ਕਮਲ ਸਾਹਨੀ, ਪਿੰਗਾ ਵਾਲਾ ਚੌਕ ਗੁਰਾਇਆ ਜਲੰਧਰ ਤੋਂ ਸੁਆਓ, ਇਹਨਾਂ ਦੀ ਫਰਮਾਇਸ਼ ਨੂੰ ਪਲੇ ਕਰ ਦਿੰਦੇ ਹਾਂ। ਇਸ ਤੋਂ ਇਲਾਵਾ ਸਾਡੇ ਪਿਆਰੇ ਸਰੋਤੇ ਨੇ ਕਹਿ ਰਹੇ ਨੇ ਜੀ, ਜਨਕਪੁਰੀ ਸਹਾਰਨਪੁਰ ਸੇ ਜੌਨ ਡਿਕੈਸਟਰੋ ਜੀ, ਰੋਜ਼ੀ ਡਿਕੈਸਟਰੋ, ਪਲ ਡਿਕੈਸਟਰੋ, ਵਿਲਿਸ ਡਿਕੈਸਟਰੋ ਜੀ, ਗੁੱਡ ਈਵਨਿੰਗ ਰਿਸਪੈਕਟਡ ਹੋਸਟ ਸਾਹਿਬ, ਤੁਸੀਂ ਰਿਸਪੈਕਟਡ ਹੋ ਜੀ, ਸਾਨੂੰ ਫਰਮਾਇਸ਼ ਭੇਜ ਰਹੇ ਹੋ। ਕਹਿ ਰਹੇ ਨੇ ਸਾਨੂੰ ਕਿਸੇ ਵੀ ਗੀਤ 'ਚ ਸ਼ਾਮਿਲ ਕਰ ਲਓ ਸਾਨੂੰ ਜੀ, ਬਿਲਕੁਲ ਅਸੀਂ ਤੁਹਾਨੂੰ ਇਸੇ ਗੀਤ 'ਚ ਸ਼ਾਮਿਲ ਕਰ ਲੈਂਦੇ ਹਾਂ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ 'ਤੇ।

107 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਤੇ ਪ੍ਰੋਗਰਾਮ ਚੱਲ ਰਿਹਾ ਜੀ ਦਿਲ ਚਾਹਤਾ ਹੈ। ਤੇ ਅਗਲਾ ਫਰਮਾਇਸ਼ ਜਿਹੜਾ ਸਾਡੇ ਕੋਲ ਪਹੁੰਚੀ ਹੈ, ਕਹਿ ਰਹੇ ਨੇ ਹਬੋਰ ਸੇ ਰਾਮ ਸਹਾਇ ਸ਼ਰਮਾ ਬਠਿੰਡਾ FM ਰੇਨਬੋ FM ਰੇਡੀਓ ਜਹਾਂ ਫੇਮਸ ਹੈ, ਔਰ ਕਹਿੰਦੇ ਨੇ ਕਿ ਰੇਡੀਓ ਸੇ ਰਾਮ ਸਹਾਇ ਸ਼ਰਮਾ ਜੀ ਫਿਲਮ ਸਿਲਸਿਲਾ ਕਾ ਕੋਈ ਵੀ ਗੀਤ ਸੁਣਾ ਦੀਜੀਏ। ਸੋ ਆਈਏ ਇਹਨਾਂ ਦੀ ਫਰਮਾਇਸ਼ ਨੂੰ ਅਸੀਂ ਪਲੇਅ ਕਰਦੇ ਨੇ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ। ਐਂਡ ਬਾਕੀ ਜਿਨ੍ਹਾਂ ਨੇ ਫਰਮਾਇਸ਼ ਅਜੇ ਤੱਕ ਨਹੀਂ ਭੇਜੀ ਆਪਣਾ ਫੋਨ ਚੁੱਕੋ ਅਤੇ 9855 101027 ਦੇ ਉੱਤੇ ਆਪਣੀ ਫਰਮਾਇਸ਼ ਜ਼ਰੂਰ ਭੇਜੋ, ਅਤੇ ਧਿਆਨ ਜ਼ਰੂਰ ਰੱਖਣਾ ਜੀ ਫਰਮਾਇਸ਼ ਫਿਲਮੀ ਹੋਣੀ ਚਾਹੀਦੀ ਹੈ ਜਨਾਬ।

0: ਫੇਰ ਤੂੰ
1: ਯਾਰ ਇਹਨੂੰ ਤਾਂ ਬਲੌਕ ਹੀ ਕਰ ਦਿੰਦਾ।
2: ਸਰ ਦੁਬਈ ਦੀ ਫ੍ਰੀ ਟ੍ਰਿਪ।
1: ਇਹਨੂੰ ਵੀ ਬਲੌਕ, ਕਿੰਨਿਆਂ ਨੂੰ ਬਲੌਕ ਕਰੀ ਜਾਵਾਂ ਯਾਰ।
3: ਸਿਰਫ ਫੋਨ ਤੇ ਬਲੌਕ ਕਰਨ ਨਾਲ ਸਪੈਮ ਖਤਮ ਨਹੀਂ ਹੁੰਦਾ, ਹਰ ਵਾਰ ਨਵਾਂ ਨੰਬਰ ਆ ਜਾਂਦਾ ਹੈ।
1: ਤਾਂ ਫਿਰ ਕੀ ਕਰਾਂ?
3: ਕਾਲ ਪਿਕ ਕਰ, ਫਿਰ ਟ੍ਰਾਈ DND ਐਪ ਤੇ ਰਿਪੋਰਟ ਕਰ, ਕੈਟੇਗਰੀ ਸਿਲੈਕਟ ਕਰੋ, ਬੈਂਕਿੰਗ ਟ੍ਰੈਵਲ ਇੰਸ਼ੋਰੈਂਸ ਤੇ ਸਬਮਿਟ ਕਰੋ। ਬਸ ਕੁਝ ਸੈਕਿੰਡਸ ਦਾ ਕੰਮ ਹੈ।
1: ਮਤਲਬ ਸਭ ਦਾ ਸਪੈਮ ਘਟ ਜਾਵੇਗਾ?
3: ਹਾਂ, ਰਿਪੋਰਟ ਮਿਲਦਿਆਂ ਹੀ ਐਕਸ਼ਨ ਹੁੰਦਾ ਹੈ। ਸਿਰਫ ਬਲੌਕ ਨਹੀਂ, ਰਿਪੋਰਟ ਜ਼ਰੂਰ ਕਰੋ। ਟ੍ਰਾਈ DND ਐਪ ਡਾਊਨਲੋਡ ਕਰੋ ਪਲੇ ਸਟੋਰ ਜਾਂ ਐਪ ਸਟੋਰ ਤੋਂ ਤੇ ਰਿਪੋਰਟ ਕਰਨਾ ਸ਼ੁਰੂ ਕਰੋ।
0: ਬਿਲਕੁਲ ਜੀ, 1.7 ਮੈਗਾਹਰਟਜ਼ ਤੱਕ ਆਕਾਸ਼ਵਾਣੀ ਜਲੰਧਰ ਤੇ ਰੇਨਬੋ ਚੈਨਲ ਦੇ ਉੱਤੇ ਅਗਲੀ ਫਰਮਾਇਸ਼ ਜਿਹੜਾ ਸਾਡੇ ਕੋਲ ਪਹੁੰਚੀ ਹੈ, ਕਹਿੰਦੇ ਨੇ ਫਿਲਮ ਰਾਮ ਬਲਰਾਮ ਸੇ ਸਵਰ ਕਿਸ਼ੋਰ ਕੁਮਾਰ ਔਰ ਆਸ਼ਾ ਭੋਸਲੇ ਜੀ ਹਮਸੇ ਭੂਲ ਹੋ ਗਈ ਹਮਕਾ ਮਾਫੀ ਦੇ ਦਿਓ। MLB ਰੋਡ ਗਵਾਲੀਅਰ ਸੇ ਸੁਰੇਸ਼ ਖੁਰਾਨਾ ਪੱਪੀ ਜੀ, ਕਿਰਨ ਖੁਰਾਨਾ ਜੀ ਔਰ ਲਵਿਆ ਖੁਰਾਨਾ ਜੀ, ਸੋ ਆਈਏ ਇਨਕੀ ਫਰਮਾਇਸ਼ ਕੋ ਪਲੇ ਕਰ ਦੇਤੇ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਪੇ।

ਹਾਂਜੀ 107 ਮੈਗਾਹਰਟਸ ਆਕਾਸ਼ਵਾਣੀ ਜਲੰਧਰ ਅਤੇ ਰੇਨਬੋ ਚੈਨਲ ਦੇ ਉੱਤੇ ਸਾਨੂੰ ਅਗਲੀ ਫਰਮਾਇਸ਼ ਜਿਹੜੀ ਪਹੁੰਚੀ ਹੈ, ਕਹਿ ਰਹੇ ਨੇ ਪਦਮਪੁਰ ਸ਼ਿਲਾ ਸ਼੍ਰੀ ਗੰਗਾਨਗਰ ਰਾਜਸਥਾਨ ਸੇ ਮੇਹਰ ਅਰੋੜਾ ਜੀ, ਮਮਤਾ ਅਰੋੜਾ, ਕੀਰਤੀ ਅਰੋੜਾ, ਭੂਮਿਕਾ ਅਰੋੜਾ ਜੀ, ਮੂਵੀ ਜਨਤਾ ਹਵਲਦਾਰ, ਤੇਰੀ ਆਂਖੋਂ ਕੀ ਚਾਹਤ ਮੇਂ ਮੈਂ ਸਭ ਕੁਛ ਭੁਲਾ ਦੂੰਗਾ। ਸੋ ਆਈਏ ਜੀ, ਇਨਕੀ ਫਰਮਾਇਸ਼ ਕੋ ਪਲੇ ਕਰ ਦੇਤੇ ਹੈਂ ਜਨਾਬ।

1.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਦੇ ਉੱਤੇ ਅਗਲੀ ਫਰਮਾਇਸ਼ ਜਿਹੜੀ ਸਾਡੇ ਕੋਲ ਪਹੁੰਚੀ ਹੈ। ਪ੍ਰੋਗਰਾਮ ਚੱਲ ਰਿਹਾ ਜੀ ਦਿਲ ਚਾਹਤਾ ਹੈ, ਕਹਿੰਦੇ ਨੇ ਫਿਲਮ ਮਧੂਮਤੀ ਸੇ ਗੀਤ ਚੜ੍ਹ ਗਿਓ ਪਾਪੀ ਬਿਛੂਆ, ਗੀਤ ਲਤਾ ਮੰਗੇਸ਼ਕਰ ਜੀ ਔਰ ਮੰਨਾ ਡੇ ਕੀ ਆਵਾਜ਼ ਮੇਂ, ਪਦਮਾ ਟੋਕੀਸ ਨੇਪਾ ਨਗਰ ਮੱਧ ਪ੍ਰਦੇਸ਼ ਸੇ ਸੁਦਰਸ਼ਨ ਸ਼ਾਹ ਜੀ, ਪਲਵੀ ਸ਼ਾਹ ਜੀ, ਪ੍ਰਖਰ ਸ਼ਾਹ ਜੀ, ਕੁਸ਼ਲ ਸ਼ਾਹ ਜੀ, ਨੀਤੀ ਸ਼ਾਹ, ਸੁਰਭੀ ਸ਼ਾਹ, ਅਸ਼ਵਿਨ ਸ਼ਾਹ ਜੀ, ਮੰਗਲ ਬੇਨ ਜੀ, ਮੰਗਲਾ ਬੇਨ ਜੀ, ਰਾਜੇਂਦਰ ਸ਼ਾਹ ਜੀ, ਸਵਾਈਏ ਇਨਕੀ ਫਰਮਾਇਸ਼ ਕੋ ਹਮ ਪਲੇ ਕਰ ਦਿੱਤੇ ਹੈ 1.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਤੇ। ਔਰ ਉਸ ਤੋਂ ਇਲਾਵਾ ਸਾਨੂੰ ਇੱਕ ਸੁਨੇਹਾ ਮਿਲਿਆ, ਕਹਿੰਦੇ ਨੇ ਪਿੰਡ ਅਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ ਮੰਡੀ ਜ਼ਿਲ੍ਹਾ ਜਿੰਦ ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ, ਜਤਿੰਦਰ ਕੌਰ ਜੀ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ ਕਿਸੇ ਵੀ ਗੀਤ 'ਚ ਕਹਿੰਦੇ ਨੇ ਸ਼ਾਮਿਲ ਕਰ ਲਓ ਜੀ, ਧੰਨਵਾਦ। ਅਤੇ ਇਹਨਾਂ ਨੂੰ ਅਸੀਂ ਇਸੇ ਗੀਤ 'ਚ ਸ਼ਾਮਿਲ ਕਰ ਲਿੱਤਾ ਹੈ ਜੀ।

107.7 MHz ਆਕਾਸ਼ਵਾਣੀ ਜਲੰਧਰ ਤੇ ਰੇਨਬੋ ਚੈਨਲ ਦੇ ਉੱਤੇ ਸਾਨੂੰ ਅਗਲੀ ਫਰਮਾਇਸ਼ ਜਿਹੜੀ ਮਿਲੀ ਹੈ, ਕਹਿ ਰਹੇ ਨੇ ਪ੍ਰਵਿੰਦਰ ਜੀ ਸੁਪਰੇਮ ਨਮਸਕਾਰ, ਹਾਰਦਿਕ ਅਭਿਨੰਦਨ। ਇਹ ਸ਼ਾਮ ਮਸਤਾਨੀ ਮਦਹੋਸ਼ ਕੀ ਜਾਏ ਫਿਲਮ ਕਟੀ ਪਤੰਗ ਸੇ ਗੀਤ ਕਿਸ਼ੋਰ ਕੁਮਾਰ ਜੀ ਕੀ ਆਵਾਜ਼ ਮੇ, ਨਾਈ ਵਾਲਾ ਜ਼ਿਲ੍ਹਾ ਹਨੂਮਾਨਗੜ੍ਹ ਰਾਜਸਥਾਨ ਸੇ ਵੇਦ ਮਿੱਡਾ ਅਲਕਾ ਮਿੱਡਾ ਜੀ ਧੰਨਵਾਦ। ਸੋ ਆਪਕਾ ਬਹੁਤ ਬਹੁਤ ਧੰਨਵਾਦ ਫਰਮਾਇਸ਼ ਭੇਜਣੇ ਕੇ ਲੀਏ ਜੀ।

ਬਿਲਕੁਲ ਜੀ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਦੇ ਉੱਤੇ ਪ੍ਰੋਗਰਾਮ ਚੱਲ ਰਿਹਾ ਜੀ ਦਿਲ ਚਾਹਤਾ ਹੈ ਅਤੇ ਕਹਿ ਰਹੇ ਨੇ ਜੀ ਹੋਲੀ ਚੌਕ ਉੱਤਮ ਨਗਰ ਦਿੱਲੀ ਸੇ ਜੈਰਾਮ ਖੇਰਵਾਲ ਸਚਿਨ ਖੇਰਵਾਲ ਜੀ ਅਮਨ ਖੇਰਵਾਲ ਜੀ ਦੀਪਾਂਸ਼ੂ ਖੋਰਵਾਲ ਜੀ ਫਿਲਮ ਅਨਾੜੀ ਸੇ ਕਿਸੀ ਕੀ ਮੁਸਕਰਾਹਟੋਂ ਪੇ ਔਰ ਆਈਏ ਇਨਕੀ ਫਰਮਾਇਸ਼ ਕੋ ਪਲੇ ਕਰ ਦੇਤੇ ਹੈ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਕੇ ਰੇਨਬੋ ਚੈਨਲ ਪੇ।

102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਦੇ ਉੱਤੇ ਪ੍ਰੋਗਰਾਮ ਚੱਲ ਰਿਹਾ ਜੀ ਦਿਲ ਚਾਹਤਾ ਹੈ ਜੀ। ਕਹਿੰਦੇ ਆਪਕਾ ਹਰ ਪਲ ਖੁਸ਼ੀਓ ਸੇ ਭਰਾ ਹੋ ਫਿਲਮ ਗੀਤਾ ਮੇਰਾ ਨਾਮ ਸੁਣੀਏ ਜ਼ਰਾ ਦੇਖੀਏ ਨਾ ਗੀਤ ਕਾ ਨਾਮ ਹੈ ਔਰ ਗਾਇਕ ਲਤਾ ਮੰਗੇਸ਼ਕਰ ਜੀ ਆਈਏ ਕਹਿ ਦਿੰਦੇ ਨੇ ਅਨਾਰਕਲੀ ਬਾਜ਼ਾਰ ਜਗਰਾਓਂ ਸੇ ਸੁਨੀਲ ਪਾਠਕ ਜੀ ਕਮਲ ਪਾਠਕ ਜੀ ਦੀਪਿਕਾ ਮਲਹੋਤਰਾ ਗਾਵਿਆ ਮਲਹੋਤਰਾ ਜੀ ਭਾਈ ਸੁੱਚਾ ਸਿੰਘ ਪਾਠਕ ਜੀ ਔਰ ਕਹਿ ਰਹੇ ਨੇ ਦੁਆਓਂ ਮੇਂ ਸਦਾ ਯਾਦ ਰੱਖਣਾ ਭਾਈ ਸਾਹਿਬ ਜੀ ਬਹੁਤ ਖੂਬਸੂਰਤ ਪੇਸ਼ਕਸ਼ ਜੀ ਬਹੁਤ ਬਹੁਤ ਧੰਨਵਾਦ ਆਪਕੇ ਪਾਸ ਇਹ ਗੀਤ ਨਹੀਂ ਹੈ ਤੁਹਾਡੇ ਨਾਮ ਕਾ ਕਿਸੇ ਵੀ ਗੀਤ ਮੇਂ ਸ਼ਾਮਿਲ ਕਰ ਲੀਜੀਏ ਬਹੁਤ ਇਨਾਇਤ ਹੋਗੀ ਬਿਲਕੁਲ ਜੀ ਆਪਕਾ ਹਮਨੇ ਇਸੀ ਗੀਤ ਮੇਂ ਸ਼ਾਮਿਲ ਕਰ ਲਿਆ ਔਰ ਆਪਕਾ ਨਾਮ ਵੀ ਸ਼ਾਮਿਲ ਕਰ ਲਿਆ ਹੈ ਤੋ ਆਈਏ ਹਮ ਇਸੀ ਗੀਤ ਕੋ ਪਲੇ ਕਰ ਦੇਤੇ ਹੈ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਪੇ।

0: ਬਿਲਕੁਲ ਜੀ 102.7 ਮੈਗਾਹਰਟਜ਼ ਦਾ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਦੇ ਉੱਤੇ ਜੀ ਕੁਝ ਸਮਾਂ ਰਹਿ ਗਿਆ ਅਤੇ ਫਰਮਾਇਸ਼ਾਂ ਲਗਾਤਾਰ ਸਾਨੂੰ ਪਹੁੰਚ ਰਹੀਆਂ ਨੇ। ਅਗਲੀ ਫਰਮਾਇਸ਼ ਜਿਹੜੀ ਸਾਡੇ ਕੋਲ ਪਹੁੰਚੀ ਹੈ, ਕਹਿ ਰਹੇ ਨੇ ਦਿਲ ਚਾਹਤਾ ਹੈ ਸ਼ੋਅ ਆਕਾਸ਼ਵਾਣੀ ਜਲੰਧਰ FM ਰੇਨਬੋ ਚੈਨਲ। ਵੈਰੀ ਵੈਰੀ ਨਾਈਸ ਪ੍ਰੋਗਰਾਮ, ਜਾਨ ਹੈ ਆਕਾਸ਼ਵਾਣੀ, ਪਿਆਰ ਹੈ ਆਕਾਸ਼ਵਾਣੀ, ਲਵ ਹੈ ਆਕਾਸ਼ਵਾਣੀ, ਬੰਧੂ ਹੈ ਆਕਾਸ਼ਵਾਣੀ। ਸੌਂਗ ਲਾਈਨ ਖਾਈ ਕੇ ਪਾਨ ਬਨਾਰਸ ਵਾਲਾ, ਮੂਵੀ ਨੇਮ ਡਾਊਨ, ਡੈਡੀਕੇਟਡ ਆਲ ਆਰਜਿਸ ਆਫ ਆਕਾਸ਼ਵਾਣੀ, ਫਰੋਮ ਨੇਮ ਹਤਿੰਦਰ ਦਾਸ ਜੀ, ਐਡਰੈਸ ਸ਼ੁਭਨੀਲ ਕੁਦਾਲੀ ਆਸਾਮ ਤੋਂ। ਬਹੁਤ ਬਹੁਤ ਧੰਨਵਾਦ ਜੀ। ਪਲੀਜ਼ ਆਰਜੇ ਜੀ, ਪਲੀਜ਼ ਪਲੇ ਮਾਈ ਚੋਇਸ ਰਿਕੁਐਸਟ। ਬਿਲਕੁਲ ਜੀ, ਆਪਕੀ ਫਰਮਾਇਸ਼ ਕੋ ਹਮ ਪਲੇ ਕਰਨੇ ਜਾ ਰਹੇ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਪੇ।
1: ਰੰਗ ਕਾ ਰੰਗ ਜਮਾ ਹੋ ਚਕਾ ਚਕ, ਹਿਰ ਲੋ ਪਾਨ ਚਬਾ, ਆਹਾ।

0: ओ छोरा गंगा किनारे वाला, ओ छोरा गंगा किनारे वाला, ओ छोरा गंगा किनारे वाला।
1: ਬਿਲਕੁਲ ਜੀ 107 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਦੇ ਉੱਤੇ ਲਾਸਟ ਫਰਮਾਇਸ਼ ਅੱਜ ਦੇ ਇਸ ਪ੍ਰੋਗਰਾਮ ਦੀ ਕਹਿ ਰਹੇ ਨੇ ਮੁਹੱਬਤ ਜਿੰਦਾਬਾਦ ਦਿਲ ਚਾਹਤਾ ਹੈ ਮੇਰਾ ਨਾਮ ਜੋਕਰ ਗਾਇਕ ਮੁਕੇਸ਼ ਜੀ ਬੋਲ ਜਾਣੇ ਕਹਾਂ ਗਏ ਵੋ ਦਿਨ 15 PS ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਸੇ ਸਰਬਜੀਤ ਸਿੰਘ ਜੋਸਨ ਸਰਬਜੋਤ ਕੌਰ ਜੋਸਨ ਗੁਰਮਨ ਜੀ ਮੈਲਬੋਰਨ ਆਸਟ੍ਰੇਲੀਆ ਤੋਂ ਦਰਸ਼ਪਾਲ ਜੋਸਨ ਵੈਨਕੂਵਰ ਕੈਨੇਡਾ ਤੋਂ ਜੀ ਰੋਬਿਨ ਸਿੰਘ ਜੋਸਨ ਜੀ ਔਰ ਆਈਏ ਇਨਕੀ ਫਰਮਾਇਸ਼ ਕੋ ਪਲੇ ਕਰ ਦੇਤੇ ਹੈ ਔਰ ਅੱਜ ਕੀ ਇਸ ਪ੍ਰੋਗਰਾਮ ਕੀ ਲਾਸਟ ਫਰਮਾਇਸ਼ ਹੈ ਜੋ ਬਿਲਕੁਲ ਤੁਸੀਂ ਇਸ ਗੱਲ ਦਾ ਬਿਲਕੁਲ ਵੀ ਮਾਇੰਡ ਨਹੀਂ ਕਰਨਾ ਜਿਨ੍ਹਾਂ ਨੇ ਫਰਮਾਇਸ਼ਾਂ ਭੇਜੀਆਂ ਉਹਨਾਂ ਦੀ ਫਰਮਾਇਸ਼ ਪਲੇ ਨਹੀਂ ਹੋਈ ਅਤੇ ਉਹਨਾਂ ਨੇ ਬਿਲਕੁਲ ਇਹ ਨਹੀਂ ਸੋਚਣਾ ਕਿ ਨਹੀਂ ਹੋਈ ਔਰ ਕੱਲ੍ਹ ਸਾਡਾ ਫਿਰ ਪ੍ਰੋਗਰਾਮ ਆਏਗਾ ਕੱਲ੍ਹ ਨੂੰ ਫਿਰ ਇਹੀ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਡੇ ਆਰਜੇਜ਼ ਨੂੰ ਫਰਮਾਇਸ਼ਾਂ ਕਰ ਸਕਦੇ ਹੋ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ ਫਿਰ ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ ਸਟੇ ਟਿਊਨ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਅਤੇ ਮੈਂ ਤੁਹਾਡਾ ਮਿੱਤਰ ਆਰਜੇ ਪ੍ਰਵਿੰਦਰ।

ਨਮਸਕਾਰ। ਐਫਐਮ ਬੈਂਡ 102.7 ਮੈਗਾਹਰਟਜ਼ ਆਕਾਸ਼ਵਾਣੀ ਦੇ ਜਲੰਧਰ ਦੇ ਰੇਨਬੋ ਚੈਨਲ ਤੋਂ ਤੁਸੀਂ ਟਿਊਨ ਕੀਤਾ ਹੋਇਆ ਸੀ, ਪ੍ਰੋਗਰਾਮ ਸੁਣ ਰਹੇ ਸੀ ਤੁਸੀਂ ਪਿਆਰ ਕਾ ਨਗਮਾ ਹੈ। ਮੈਂ ਤੁਹਾਡਾ ਮਿੱਤਰ ਆਰ ਜੀ ਪ੍ਰਵਿੰਦਰ। ਅੱਜ ਦੀ ਸਭਾ ਦੇ ਸਾਡੇ ਸਾਰੇ ਪ੍ਰੋਗਰਾਮ ਸਮਾਪਤ ਹੁੰਦੇ ਨੇ। ਕੱਲ੍ਹ ਫਿਰ ਤੁਹਾਡੇ ਨਾਲ ਸਵੇਰੇ 5:55 'ਤੇ ਹੋਵੇਗੀ ਮੁਲਾਕਾਤ। ਸਾਡੇ ਆਰਜੀਸ ਹੋਣਗੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਧੰਨਵਾਦ। ਸ਼ੁਭ ਰਾਤਰੀ। ਜੈ ਹਿੰਦ।